ਵਾਹਿਗੁਰੂ ਕਉ ਨਾਨਕ ਸਭ ਤਿਨ ਵਡਿਆਈ, ਕੋਈ ਨਾਉ ਨ ਜਾਣੇ ਮੇਰਾ। ਵਾਹਿਗੁਰੂ ਕਉ ਨਾਨਕ ਸਭ ਤਿਨ ਵਡਿਆਈ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੀ ਸਾਬ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਵੈ ਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਸਿੰਘਾਂ ਸਿੰਘਣੀਆਂ ਨੇ ਧਰਮ ਹੇਤਾ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਕੜੀਆਂ ਤੇ ਚੜੀ, ਆਰਿਆਂ ਨਾ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂ ਜਿਉਂ ਤੇਰਾ ਹੁਕਮ ਤੇ ਬਹਿਤ ਹੋਮਲਾ ਦੇ ਮਹਾਂਵਾਕ ਅਨੁਸਾਰ ਸਾਡੇ ਅਤੀ ਸਰਕਾਰ ਜੋ ਬੀਬੀ ਗੁਰਸ਼ਰਨ ਗੁਰਸ਼ਰਨਜੀਤ ਕੌਰ ਥਿੰਦ ਉਸ ਵਾਹਿਗੁਰੂ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੋਗ ਕਰਕੇ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕਰਕੇ ਸੰਸਾਰਕ ਯਾਤਰਾ ਕਰਦੇ ਹੋਏ ਵਾਹਿਗੁਰੂ ਦੇ ਹੁਕਮ ਅੰਦਰ ਸਾਡੇ ਪਾਸੋਂ ਚਲੇ ਗਏ। ਅਸੀਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਉਹਨਾਂ ਵਾਸਤੇ ਬੇਨਤੀ ਕੀਤੀ ਹੈ, ਵਾਹਿਗੁਰੂ ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ। ਪਿੱਛੇ ਸਾਰੇ ਪਰਿਵਾਰ ਬੱਚੇ ਬੱਚੀਆਂ ਨੂੰ ਭਾਣਾ ਮੰਨਣ ਦਾ ਗੁਰੂ ਸਾਹਿਬ ਜੀ ਬਲ ਬਖਸ਼ਣ। ਬੜੇ ਹੀ ਚੰਗੇ ਸੁਭਾਅ ਦੇ ਬੀਬੀ ਗੁਰਸ਼ਰਨਜੀਤ ਕੌਰ ਥਿੰਦ, ਬੜੇ ਪਿਆਰ ਭਾਵਨਾ ਵਾਲੇ, ਜੋ ਕਿ ਵਾਹਿਗੁਰੂ ਦੇ ਚਰਨਾਂ ਵਿੱਚ ਆਪ ਰਾਜੇ ਨੇ। ਖਾਲਸਾ ਦੀਵਾਨ ਸੋਸਾਇਟੀ ਅਤੇ ਖਾਲਸਾ ਦੀਵਾਨ ਸੋਸਾਇਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਜੋ ਕਿ ਪਰਿਵਾਰ ਦੇ ਨਾਲ ਕਾਫੀ ਚਿਰਾਂ ਤੋਂ ਸਨੇਹ ਰੱਖਦੇ ਨੇ, ਉਹਨਾਂ ਵੱਲੋਂ ਵੀ ਮਾਲਕ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮਾਲਕ ਜੀਓ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ। ਪਿੱਛੇ ਸਾਰੇ ਪਰਿਵਾਰ ਨੂੰ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ। ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਸਤਿਗੁਰੂ ਜੀ ਕਰਨਾ। ਹੁਣ ਪ੍ਰਸ਼ਾਦ ਵਰਤ ਰਿਹਾ, ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਪਰਿਵਾਰ ਵੱਲੋਂ ਸੱਜਿਆ ਹੋਇਆ ਹੈ। ਸਾਰਿਆਂ ਨੇ ਪ੍ਰਸ਼ਾਦ ਲੈ ਕੇ ਗੁਰੂ ਕਾ ਲੰਗਰ ਛਕ ਕੇ ਜਾਣਾ ਜੀ। ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਦੂਰ ਨੇੜੇ ਤੋਂ ਚੱਲ ਕੇ ਆਏ, ਬੀਬੀ ਗੁਰਸ਼ਰਨਜੀਤ ਕੌਰ ਜੀ ਦੇ ਸੰਸਕਾਰ ਸਮੇਂ ਅਤੇ ਉਹਨਾਂ ਦੀ ਇੱਥੇ ਅੰਤਮ ਅਰਦਾਸ ਵਿੱਚ ਸਾਰੇ ਸ਼ਾਮਿਲ ਹੋਏ ਹੋ, ਸਾਰਿਆਂ ਦਾ ਥਿੰਦ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਖਾਲਸਾ ਦੀਵਾਨ ਸਾਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਉਹਨਾਂ ਵੱਲੋਂ ਵੀ ਮਾਲਕ ਦੇ ਚਰਨਾਂ ਵਿੱਚ ਬੇਨਤੀ ਹੈ, ਮਾਲਕ ਜੀ ਉਸ ਵਿਛੜੀ ਰੂਹ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ। ਪ੍ਰਸ਼ਾਦ ਲੈ ਕੇ ਗੁਰੂ ਕਾ ਲੰਗਰ ਸਾਰਿਆਂ ਨੇ ਛੱਕ ਕੇ ਜਾਣਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸ਼ਾਮ ਦੇ ਦੀਵਾਨ ਦੀ ਸਾਡੀ ਜੋ ਇੱਥੇ ਮਰਜ਼ਾਦਾ ਚੱਲਦੀ ਹੈ, ਉਸ ਮਰਜ਼ਾਦਾ ਅਨੁਸਾਰ ਸ਼ਾਮ ਦੇ ਦੀਵਾਨ ਆਰੰਭ ਹੋ ਰਹੇ ਨੇ, ਜਿਸ ਵਿੱਚ ਅੱਜ ਪੰਥ ਦਾ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਕਿ ਅੱਜ 7 ਵਜੇ ਤੋਂ 8 ਵਜੇ 8:30 ਵਜੇ ਤੱਕ ਉਹਨਾਂ ਦੀ ਕਥਾ ਦੀ ਹਾਜ਼ਰੀ ਹੈ। ਜਿੰਨਾ ਵੀ ਗੁਰਮੁਖ ਪਿਆਰਿਆਂ ਪਾਸ ਸਮਾਂ ਹੋਇਆ, ਜ਼ਰੂਰ ਉਹਨਾਂ ਦੀ ਕਥਾ ਸਰਵਣ ਕਰਨ ਵਾਸਤੇ ਹਾਜ਼ਰੀ ਭਰਨੀ ਜੀ। ਸੋ ਆਓ, ਕੀਰਤਨ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ 6:10 ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਆਓ, ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ, ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ ਉਹਨਾਂ ਤੋਂ 7:40 ਤੱਕ ਗੁਰਬਾਣੀ ਦੀ ਕਥਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਦੇ ਹਾਂ। ਉਪਰੰਤ 6:40 ਤੋਂ 7 ਤੱਕ ਭਾਈ ਸਾਹਿਬ ਭਾਈ ਗੁਰੂ ਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦਾ ਰਾਗੀ ਜਥਾ ਕੀਰਤਨ ਦੀ ਹਾਜ਼ਰੀ ਭਰਨਗੇ ਅਤੇ 7 ਤੋਂ 8:30 ਤੱਕ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਕਿ ਕੱਲ੍ਹ ਦੇ ਰੋਜ਼ ਤੋਂ ਜਿਨ੍ਹਾਂ ਨੇ ਕਥਾ ਆਰੰਭ ਕੀਤੀ ਹੈ, ਅੱਜ ਉਹਨਾਂ ਦੀ ਦੂਸਰੀ ਹਾਜ਼ਰੀ ਹੈ। ਸੋ ਆਪ ਜੀ ਜ਼ਰੂਰ ਹਾਜ਼ਰੀਆਂ ਭਰ ਕੇ ਇਸ ਸਮੇਂ ਦਾ ਲਾਹਾ ਪ੍ਰਾਪਤ ਕਰੋ ਜੀ। ਆਓ, ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ

ਨਾਨਕ ਦੇ ਕਰ ਹੱਥ ਜਿਉਂ ਬੁਲਾਵੋ ਤੋਂ ਬੋਲਾਂ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ

ਹਉ ਤਸਦੈ ਚੌਖੰਨੀ ਐ ਆਪ ਠਗਾਏ ਲੋਕਾਂ ਭਾਣੇ। ਹਉ ਤਸਦੈ ਚੌਖੰਨੀ ਐ ਪਰ ਉਪਕਾਰ ਕਰੇ ਰੰਗ ਮਾਣੇ। ਨੌ ਵਾਲੀ ਦਰਗਹਿ ਵਿੱਚ ਮਾਣ ਨਿਮਾਣਾ ਮਾਣ ਨਿਮਾਣੇ। ਗੁਰਪੂਰਾ ਗੁਰ ਸ਼ਬਦ ਸਿਆਣੇ, ਗੁਰਪੂਰਾ ਗੁਰ ਸ਼ਬਦ ਸਿਆਣੇ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹਾਂ ਜੋ ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰਾਂ ਦੀ ਹਜ਼ੂਰੀ 'ਚ ਸਤਸੰਗਤ ਰੂਪ ਜੁੜ ਕੇ ਬੈਠੇ ਹਾਂ। ਆਪ ਜੀ ਅੰਮ੍ਰਿਤਮਈ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਉਪਰੰਤ ਜੋ ਲੜੀਵਾਰ ਕਥਾ ਚੱਲ ਰਹੀ ਆ ਭਾਈ ਗੁਰਦਾਸ ਦੀਆਂ, ਗੁਰਦਾਸ ਜੀ ਉਹਨਾਂ ਦੀਆਂ ਵਾਰਾਂ ਦੀ, ਅੱਜ ਬਾਰਵੀਂ ਵਾਰ ਦੀ ਪੰਜਵੀਂ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ। ਅੱਜ ਦੇ ਸ਼ਬਦ ਵਿੱਚ ਤਿੰਨ ਚਾਰ ਦਿਨਾਂ ਤੋਂ ਇਹੀ ਆ ਰਿਹਾ, ਗੁਰਸਿੱਖਾਂ ਦਾ ਜੀਵਨ ਅਲੱਗ ਅਲੱਗ ਤਰੀਕਿਆਂ ਨਾਲ ਸਮਝਾ ਰਹੇ ਨੇ ਵੀ ਉਹਨਾਂ ਦੀ ਅਵਸਥਾ ਕੀ ਹੁੰਦੀ ਹੈ, ਗੁਰਸਿੱਖ ਕਹਿੰਦੇ ਕਿਹਨੂੰ ਆ। ਐਸੇ ਗੁਰਸਿੱਖਾਂ ਤੋਂ ਭਾਈ ਗੁਰਦਾਸ ਜੀ ਕਹਿੰਦੇ, ਮੈਂ ਕੁਰਬਾਨ ਜਾਂਦਾ ਚੌਖੰਨੀ ਹਾਂ, ਹਉ ਤਸਦੇ ਚੌਖੰਨੀ ਹੈ। ਇਸ ਲਈ ਉਹਨਾਂ ਤੋਂ ਸਦਕੇ ਜਾਣਾ, ਬਲਹਾਰ ਜਾਣਾ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਜੀਵਨ ਬਤੀਤ ਕੀਤਾ, ਜਿਹੜੇ ਜੀਵਨ ਦਾ ਲਾਹਾ ਲੈ ਗਏ। ਆਓ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੋ ਜੀ, ਸਾਰੇ ਜਣੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਗੁਰਬਾਣੀ ਦੇ ਵਿੱਚ ਜਾਂ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਪੜ੍ਹ ਕੇ ਸਾਰਾ ਇੱਕੋ ਹੀ ਕਰਮ, ਉਹ ਜੇ ਅਸੀਂ ਕੰਮ ਕਰ ਲਿਆ ਤਾਂ ਸਾਡਾ ਜੀਵਨ ਸਫਲ ਹੈ। ਜਿਹਨੂੰ ਗੁਰਬਾਣੀ 'ਚ ਸਮਝਾ ਰਹੇ ਨੇ, ਨਾਨਕ ਲੇਖੈ ਇੱਕ ਗੱਲ ਹੋਰ ਹਉ ਮੈਂ ਚੱਖਣਾ ਝਾਕ, ਉਹ ਇੱਕ ਕੰਮ ਕਰਨ ਲਈ ਆਪਾਂ ਸੰਸਾਰ 'ਚ ਆਏ ਹਾਂ। ਜਿਹਨੂੰ ਮਹਾਰਾਜ ਕਹਿੰਦੇ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਸਾਰੀ ਉਮਰ ਲੰਘ ਜਾਂਦੀ ਆ ਕਰਮ ਕਰਦਿਆਂ, ਆਹਰ ਕਹਿੰਦੇ ਆ ਕਰਮ ਨੂੰ, ਕਰਮ ਕਰਦਿਆਂ ਕੰਮ ਕਰਦਿਆਂ ਆਹਰ ਇੱਕ ਨਾ ਹੋਏ, ਇੱਕ ਕੰਮ ਨਹੀਂ ਬੰਦੇ ਤੋਂ ਹੁੰਦਾ। ਜਿਹਨੂੰ ਕਿਹਾ ਨਾਨਕ ਲੇਖਿਆ ਇੱਕ ਗੱਲ, ਜਿਹਨੂੰ ਕਿਹਾ ਪੜ ਅੱਖਰ ਇਹੋ ਬੁੱਝੀਏ, ਕੀ ਬੁੱਝਣਾ ਸੀ ਜੀ ਤੋਂ ਵਿਛੜੇ ਹਾਂ, ਵੀ ਉਹਦੇ ਨਾਲ ਕਿਵੇਂ ਮਿਲ ਸਕੀਏ, ਕਿਵੇਂ ਸਾਡਾ ਮਿਲਾਪ ਹੋਵੇ। ਇਹ ਉਹਨਾਂ ਗੁਰਮੁੱਖਾਂ ਦੀ ਵਡਿਆਈ ਕੀਤੀ ਗਈ ਹੈ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ, ਜਿਨ੍ਹਾਂ ਗੁਰਮੁੱਖਾਂ ਨੇ ਪਰਮੇਸ਼ਰ ਨੂੰ ਜਾਣ ਲਿਆ। ਜਿਹੜਾ ਜਾਣ ਲੈਂਦਾ ਉਹਨੂੰ ਗੁਰਬਾਣੀ ਦੇ ਵਿੱਚ ਜਨ ਕਿਹਾ ਗਿਆ। ਜਿਹਨੂੰ ਮਹਾਰਾਜ ਕਹਿੰਦੇ ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਿਛ ਨਾ ਹੈ, ਜਲ ਤੇ ਉਪਜੇ ਤਰੰਗ ਜੋ ਜਲ ਹੀ ਵਿਖੇ ਸਮਾਏ। ਜਨ ਨੂੰ ਜਨਕ ਵੀ ਕਿਹਾ ਗਿਆ। ਸੋ ਜਨਕ ਜਨ ਜਾਣਿਆ, ਜਿਨ੍ਹਾਂ ਨੇ ਹਰੀ ਨੂੰ, ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਜਾਣਿਆ। ਇਸ ਕਰਕੇ ਉਹ ਗਿਆਨੀ ਵੀ ਉਹਨਾਂ ਨੂੰ ਕਿਹਾ ਗਿਆ। ਸੋ ਗਿਆਨੀ ਜੋ ਸਿਮਰੈ ਏਕ, ਉਹ ਗਿਆਨੀ ਹੈ ਜਿਹੜਾ ਇੱਕ ਨੂੰ ਸਿਮਰਦਾ, ਇੱਕ ਦਾ ਧਿਆਨ ਕਰਦਾ ਰੋਜ਼, ਹੋਰ ਕੋਈ ਦੂਜਾ ਨਹੀਂ ਉਹਦੇ ਧਿਆਨ 'ਚ ਆਉਂਦਾ। ਇਸ ਲਈ ਉਹਨਾਂ ਗੁਰਮੁੱਖਾਂ ਦੀ ਵਡਿਆਈ ਮਹਿਮਾ ਕਰਕੇ ਸਾਨੂੰ ਪ੍ਰੇਰਦੇ ਨੇ, ਸਾਡੇ ਅੰਦਰ ਵੀ ਪ੍ਰੇਮ ਪੈਦਾ ਹੋਵੇ ਵੀ ਅਸੀਂ ਵੀ ਇਹ ਜੀਵਨ ਸਫਲ ਕਰ ਲਈਏ। ਮਨੁੱਖਾ ਜਨਮ ਮਿਲਿਆ ਕਿਵੇਂ, ਉਹਨਾਂ ਨੇ ਗੁਰੂ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨਿਆ, ਕੀ ਉਹਨਾਂ ਦੀ ਅਵਸਥਾ ਹੈ। ਕੱਲ੍ਹ ਦੀ ਵਾਰ 'ਚ ਆਪਾਂ ਸਰਵਣ ਕੀਤਾ ਸੀ, ਤੱਤ ਸਾਰ ਅਖੀਰ 'ਤੇ ਅਖੀਰਲੀ ਪੰਗਤੀ 'ਚ ਹੁੰਦਾ ਸਾਰਾ ਭਾਈ ਗੁਰਦਾਸ ਦੀਆਂ ਵਾਰਾਂ ਦੀਆਂ। ਕੱਲ੍ਹ ਦੀ ਪੰਗਤੀ 'ਚ ਕਿਹਾ ਸੀ ਗੁਰਮੁਖ ਉਹ ਆ ਜਿਹੜਾ ਸਹਿਜ ਦੇ ਵਿੱਚ ਸਮਾ ਜਾਂਦਾ, ਗੁਰਮੁਖ ਸੋਈ ਸਹਿਜ ਸਮਾਵੇ। ਸਹਿਜ ਕਹਿੰਦੇ

0: ਨੇ ਚੌਥੇ ਪਦ ਨੂੰ, ਜਿਹੜਾ ਚੌਥੇ ਪਦ ਦੇ ਵਿੱਚ ਜਾ ਕੇ ਸੱਚ 'ਚ ਸਮਾ ਜਾਂਦਾ ਹੈ ਉਹਨੂੰ ਗੁਰਮੁੱਖ ਕਹਿੰਦੇ ਨੇ। ਅਵਸਥਾ ਹੈ ਤ੍ਰੈ ਗੁਣਾਂ ਤੋਂ ਉੱਤੇ ਅਤੀਤ ਹੋ ਜਾਣਾ। ਐਸੇ ਜਨ ਵਿਰਲੇ ਸੰਸਾਰੇ, ਕੋਈ ਵਿਰਲੇ ਹੁੰਦੇ ਨੇ ਸੰਸਾਰ ਦੇ ਵਿੱਚ, ਇਸ ਕਰਕੇ ਉਹਨਾਂ ਗੁਰਮੁੱਖਾਂ ਦੀ ਵਡਿਆਈ ਕਰਦੇ ਹੋਇਆਂ ਸਾਨੂੰ ਦੱਸ ਰਹੇ ਨੇ ਵੀ ਤੁਸੀਂ ਵੀ ਸੰਗਤ 'ਚ ਆ ਕੇ ਗੁਰੂ ਵਾਲੇ ਬਣੋ, ਗੁਰੂ ਤੋਂ ਬਿਨਾਂ ਤੁਸੀਂ ਤਰ ਨਹੀਂ ਸਕਦੇ। ਇਹ ਗੁਰਮੁੱਖਾਂ ਨੇ ਗੁਰੂ ਦੀ ਸੰਗਤ ਕੀਤੀ। ਆਓ ਅੱਜ ਦੇ ਸ਼ਬਦ ਦੀ ਆਪਾਂ ਵਿਚਾਰ ਕਰੀਏ। ਸੁਰਤੀਆਂ ਨੂੰ ਕਰੋ ਇਕਾਗਰ ਜੀ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੌੜੀ ਹਉ ਤਸਦੇ ਚੌਖੰਨੀ ਹੈ, ਗੁਰ ਪਰਮੇਸ਼ਰ ਇੱਕੋ ਜਾਣੈ। ਚੌਖੰਨੀਆਂ ਦਾ ਭਾਵ ਹੁੰਦਾ ਟੋਟੇ ਟੋਟੇ ਹੋ ਜਾਣਾ, ਚਾਰ ਟੋਟੇ ਨੂੰ, ਜਿਵੇਂ ਆਪਾਂ ਅੱਗੇ ਰੋਟੀ ਹੁੰਦੀ ਸੀ ਰੋਟੀ ਦੇ ਚਾਰ ਟੁਕੜੇ ਕਰਦਾ ਸੀ, ਇੱਕ ਖੰਨੀ, ਦੋ ਖੰਨੀ, ਚਾਰ ਖੰਨੀਆਂ ਹੁੰਦੀਆਂ ਸੀ। ਚੌਖੰਨੀਆਂ ਵੀ ਚਾਰ ਟੁਕੜੇ, ਜਿਵੇਂ ਆਪਾਂ ਇਤਿਹਾਸ 'ਚ ਵੀ ਪੜ੍ਹਦੇ ਹਾਂ ਖੰਨੇ ਖੰਨੇ ਰੋਟੀ 'ਤੇ ਗੁਜ਼ਾਰਾ ਕੀਤਾ, ਇੱਕ ਰੋਟੀ ਦਾ ਚਾਰ ਜਣਿਆਂ ਨੇ ਛਕ ਲੈਣਾ, ਉਹਨੇ ਨੇ ਗੁਜ਼ਾਰਾ ਕਰ ਲੈਣਾ, ਸਬਰ ਸ਼ੁਕਰ। ਇਸ ਕਰਕੇ ਕਹਿੰਦੇ ਮੈਂ ਉਹਨਾਂ ਗੁਰਮੁੱਖਾਂ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ, ਇੰਨੀ ਉਹਨਾਂ ਦੀ ਵਡਿਆਈ ਕਰ ਰਹੇ ਨੇ ਭਾਈ ਗੁਰਦਾਸ ਜੀ। ਕਹਿੰਦੇ ਗੁਰ ਪਰਮੇਸ਼ਰ ਇੱਕੋ ਜਾਣੈ, ਜਿਨ੍ਹਾਂ ਨੇ ਗੁਰੂ ਨੂੰ ਅਤੇ ਪਰਮੇਸ਼ਰ ਨੂੰ ਇੱਕ ਕਰਕੇ ਜਾਣ ਲਿਆ। ਸਾਡੀ ਨਿਗਾਹ 'ਚ ਗੁਰੂ ਹੋਰ ਆ, ਪਰਮੇਸ਼ਰ ਹੋਰ ਆ, ਗੁਰ ਪਰਮੇਸ਼ਰ ਇੱਕੋ ਜਾਣੈ। ਹੁਣ ਜਿਹੜਾ ਗੁਰ ਅਤੇ ਪਰਮੇਸ਼ਰ ਆ, ਗੁਰਬਾਣੀ ਕਹਿੰਦੀ ਉਹ ਤੁਹਾਡੇ ਅੰਦਰ ਵੀ ਹੈ। ਜਿਵੇਂ ਬਾਹਰ ਆਪਾਂ ਸਤਿਗੁਰ ਦੀ ਹਜ਼ੂਰੀ 'ਚ ਆਏ ਹਾਂ, ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਪਰਮੇਸ਼ਰ ਦਾ ਭੇਜ ਦੇ ਰਹੇ ਨੇ, ਵਾਹਿਗੁਰੂ ਦਾ ਭੇਜ ਦੇ ਰਹੇ ਨੇ, ਬਾਣੀ ਗੁਰੂ ਹੈ। ਹੁਣ ਗੁਰਬਾਣੀ ਕਹਿ ਰਹੀ ਹੈ ਕਿ ਤੁਹਾਡੇ ਅੰਦਰ ਵੀ ਗੁਰੂ ਹੈ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿਆ ਸਮਾਏ। ਕਹਿੰਦੇ ਸਾਰਿਆਂ ਦੇ ਵਿੱਚ ਗੁਰੂ ਵੀ ਸਮਾਇਆ ਹੋਇਆ, ਪਰਮੇਸ਼ਰ ਵੀ। ਗੁਰੂ ਸ਼ਬਦ ਹੈ, ਪਰਮੇਸ਼ਰ ਜੋਤ ਸਰੂਪ ਹੈ। ਇਸ ਲਈ ਉਹ ਜੋਤ ਸਰੂਪ ਪਰਮੇਸ਼ਰ ਸਾਰਿਆਂ ਦੇ ਵਿੱਚ ਹੈ। ਖੋਜ ਕਰਨੀ ਸੀ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਅੰਦਰੋਂ, ਅਸੀਂ ਬਾਹਰੋਂ ਖੋਜਦੇ ਫਿਰਦੇ ਹਾਂ। ਬਾਹਰ ਢੂੰਡਤ ਬਹੁਤ ਦੁੱਖ ਪਾਵੈ। ਜਿਨ੍ਹਾਂ ਨੇ ਖੋਜਿਆ ਉਹ ਕਹਿੰਦੇ ਅਸੀਂ ਇਹ ਖੋਜ ਕੀਤੀ ਕਾਇਆਂ ਦੀ, ਇਹਦੇ ਵਿੱਚੋਂ ਹੀ ਪ੍ਰਾਪਤੀ ਕੀਤੀ ਗੁਰੂ ਦੇ ਰਾਹੀਂ। ਗੁਰੂ ਦੀ, ਗੁਰੂ ਦੇ ਬਚਨਾਂ ਰਾਹੀਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਉਸ ਗੁਰੂ ਨੂੰ ਸ਼ਬਦ ਗੁਰੂ ਕਿਹਾ ਗਿਆ ਉਹ ਸਾਰਿਆਂ ਦੇ ਵਿੱਚ। ਹੁਣ ਉਹ ਜਿਨ੍ਹਾਂ ਨੇ ਖੋਜ ਕੀਤੀ ਉਹ ਕੀ ਕਹਿੰਦੇ ਨੇ, ਕਹਿੰਦੇ ਇਹ ਸਰੀਰ ਦੇ ਵਿੱਚ, ਸਰੀਰ ਜਿਹੜਾ ਇੱਕ ਸਮੁੰਦਰ ਦੀ ਤਰ੍ਹਾਂ, ਜਿਵੇਂ ਸਮੁੰਦਰ 'ਚ ਬਹੁਤ ਕੁਛ ਹੁੰਦਾ, ਇਵੇਂ ਇਹਦੇ ਵਿੱਚ ਵੀ ਬਹੁਤ ਕੁਛ ਆ। ਸਾਡੀ ਸਰੀਰ ਦੇਖਣ ਨੂੰ ਲੱਗਦਾ ਇਹਦੇ ਵਿੱਚ ਤਾਂ ਸਾਰਾ ਬ੍ਰਹਿਮੰਡ ਦਾ ਨਕਸ਼ਾ ਹੈ। ਇਸ ਲਈ ਕਹਿੰਦੇ ਸਰੀਰ ਸਮੁੰਦਰ ਸਰੀਰ ਬਰੋਲ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ। ਕਹਿੰਦੇ ਸਾਨੂੰ ਇੱਕ ਅਨੂਪ ਵਸਤੂ ਮਿਲੀ ਜਦੋਂ ਅਸੀਂ ਇਸ ਸਰੀਰ ਨੂੰ ਖੋਜਿਆ। ਬਰੋਲਣਾ ਹੁੰਦਾ ਖੋਜਣਾ। ਕਹਿੰਦੇ ਸਮੁੰਦਰ ਸਰੀਰ ਸਮੁੰਦਰ ਬਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਕਹਿੰਦੇ ਅੰਦਰ ਹੀ ਸਾਡੇ ਗੁਰੂ ਸੀ ਅਤੇ ਅੰਦਰ ਹੀ ਉਹ ਪਰਮਾਤਮਾ ਸੀ। ਕਹਿੰਦੇ ਦੋਨਾਂ 'ਚ ਕੋਈ ਫਰਕ ਨਹੀਂ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਬਸ ਇਹ ਭੇਦ ਨਹੀਂ ਆ ਰਿਹਾ, ਕਿਉਂਕਿ ਦੋਨਾਂ ਦਾ ਇੱਕ ਰੂਪ ਰੰਗ ਰੇਖ ਭੇਖ ਨਹੀਂ। ਜਿਹੜਾ ਸ਼ਬਦ ਹੈ ਉਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਜਿਹੜਾ ਪਰਮੇਸ਼ਰ ਉਹਦਾ ਵੀ ਕੋਈ ਆਕਾਰ ਨਹੀਂ। ਇਸ ਕਰਕੇ ਬੁੱਝਣਾ ਮੁਸ਼ਕਲ ਹੋ ਜਾਂਦਾ, ਖੋਜਣਾ ਮੁਸ਼ਕਲ ਹੋ ਜਾਂਦਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਤਿਸ ਰੂਪ ਨਰੇਖ ਅਨਾਹਦ ਵਾਜੇ ਸ਼ਬਦ ਨਿਰੰਜਣ ਕੀ ਆ। ਉਹਦਾ ਕੋਈ ਰੂਪ ਰੇਖ ਰੰਗ ਭੇਖ ਨਹੀਂ, ਸ਼ਬਦ ਜਿਹੜਾ ਨਿਰੰਜਣ ਦੇ ਮੁੱਖ 'ਚੋਂ ਸ਼ਬਦ ਪ੍ਰਗਟ ਹੋ ਰਿਹਾ, ਜਿਹਨੂੰ ਨਾਮ ਨਿਰੰਜਣ ਵੀ ਕਿਹਾ ਗਿਆ, ਇਕੱਠਾ ਇਹਨੂੰ ਸਤਿਗੁਰੂ ਕਿਹਾ ਗਿਆ। ਜਦੋਂ ਅੰਦਰੋਂ ਪਾਇਆ ਤੀਜੇ ਪਾਤਸ਼ਾਹ ਨੇ, ਉਹ ਕਹਿੰਦੇ ਆ ਇਹਨੂੰ ਇਕੱਠਾ ਸਤਿਗੁਰੂ ਕਹਿਤਾ। ਪਰਮੇਸ਼ਰ ਨੂੰ ਸੱਤ ਕਹਿੰਦੇ ਨੇ, ਸ਼ਬਦ ਨੂੰ ਗੁਰੂ ਕਹਿੰਦੇ ਨੇ, ਇਕੱਠਾ ਸੱਤ ਤੇ ਗੁਰੂ, ਸਤਿਗੁਰੂ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਪਣੇ ਅੰਦਰ ਸਤਿਗੁਰ ਸਾਰਿਆਂ ਦੇ ਅੰਦਰ ਮੌਜੂਦ ਹੈ, ਕੋਈ ਐਸਾ ਜੀਵ ਨਹੀਂ ਜਿਹਦੇ ਵਿੱਚ ਸਤਿਗੁਰ ਮੌਜੂਦ ਨਾ ਹੋਵੇ। ਹੁਣ ਗੁਰਬਾਣੀ 'ਚ ਸਮਝਾ ਰਹੇ ਨੇ, ਕਾਇਆ ਦੇ ਵਿੱਚ ਆਪ ਸਤਿਪੁਰਖ ਹੈ, ਸਤਿਪੁਰਖ ਸਭ ਮੈਂ ਰਿਹਾ ਸਮਾਣੀ। ਉਹਨੂੰ ਸਤਿਪੁਰਖ ਵੀ ਕਹਿਤਾ, ਸਤਿਗੁਰੂ ਵੀ ਕਹਿਤਾ, ਉਹ ਸਾਰਿਆਂ ਦੇ ਵਿੱਚ ਹੈ। ਹੁਣ ਕਹਿੰਦੇ ਮੈਂ ਉਹਨਾਂ ਗੁਰਮੁਖਾਂ ਤੋਂ ਬੁਲਹਾਰ ਜਾਣਾ ਜਿਹਨਾਂ ਨੇ ਆਪਣੇ ਅੰਦਰੋਂ ਗੁਰੂ ਅਤੇ ਪਰਮਾਤਮਾ ਦੀ ਖੋਜ ਕਰ ਲਈ, ਸਤਿਗੁਰੂ ਦੀ ਖੋਜ ਕਰ ਲਈ, ਜਿਹੜੇ ਸਤਿਗੁਰੂ ਨੂੰ ਪਾ ਲੈਂਦੇ ਨੇ। ਉਹ ਸਾਨੂੰ ਦੱਸਦੇ ਨੇ ਕਿਵੇਂ ਪਾਇਆ, ਕਹਿੰਦੇ ਮੈਂ ਇਸ ਸਰੀਰ ਦੀ ਖੋਜ ਕੀਤੀ, ਸਰੀਰ ਦੇ ਵਿੱਚੋਂ ਹੀ ਮੈਨੂੰ ਸਭ ਕੁਛ ਪ੍ਰਾਪਤੀ ਹੋ ਗਈ। ਭਗਤ ਪੀਪਾ ਜੀ ਨੇ ਖੋਜ ਕੀਤੀ, ਜੋ ਬਰਾ ਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਕਹਿੰਦੇ ਜਿਹੜਾ ਮਰਜ਼ੀ ਖੋਜ ਲਵੇ। ਉਹਨਾਂ ਨੇ ਇਹ ਖੋਜ ਸਾਨੂੰ ਸ਼ਬਦਾਂ 'ਚ ਲਿਖ ਕੇ ਦੇਤੀ ਹੈ, ਇਹ ਗੁਰਬਾਣੀ। ਇਸ ਕਰਕੇ ਜਿਨ੍ਹਾਂ ਨੇ ਖੋਜ ਕੀਤੀ ਉਹਨਾਂ ਨੇ ਪਾਇਆ। ਹੁਣ ਮਹਾਰਾਜ ਕਹਿੰਦੇ ਉਹ ਪ੍ਰਵਾਨ ਹੈ ਜਿਹੜਾ ਤੈਨੂੰ ਭਾ ਜਾਂਦਾ, ਉਹਨੂੰ ਤੂੰ ਇਹ ਕਿਰਪਾ ਕਰਕੇ ਆਪ ਜਣਾਉਣਾ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਜਿਹੜਾ ਤੈਨੂੰ ਭਾ ਗਿਆ ਉਹ ਤੇਰੇ ਦਰ 'ਤੇ ਪ੍ਰਵਾਨ ਹੋ ਜਾਂਦਾ। ਉਹਨੂੰ ਜੋਗੀ ਕਹਿ ਦਿੱਤਾ, ਗੁਰਸਿੱਖ ਕਹਿ ਦਿੱਤਾ, ਬਹੁਤ ਸਾਰੇ ਨਾਂ ਦੇ ਦਿੱਤੇ, ਗਿਆਨੀ ਕਹਿ ਦਿੱਤਾ ਗਿਆ। ਹਾਂ ਤਿਸ ਦੇ ਚੋਂ ਖੰਨੀਏ ਗੁਰ ਪਰਮੇਸ਼ਰ ਇੱਕੋ ਜਾਣਾ। ਕਹਿੰਦੇ ਉਹ ਜੋਗੀ ਹੈ ਜਿਹਨਾਂ ਨੇ ਇੱਕ ਦੀ ਪਛਾਣ ਕਰ ਲਈ। ਸੋ ਜੋਗੀ ਜੋ ਜੁਗਤ ਪਛਾਣੇ ਗੁਰ ਪ੍ਰਸਾਦੀ ਇੱਕੋ ਜਾਣੇ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਇੱਕ ਨੂੰ ਜਾਣ ਲਿਆ। ਇਸ ਲਈ ਗੁਰ ਪਰਮੇਸ਼ਰ ਇੱਕੋ ਹੀ ਆ, ਦੋ ਨਹੀਂ ਹੈ। ਇਸ ਕਰਕੇ ਉਹ ਆਪ ਹੀ ਸਭ ਕੁਛ ਹੈ, ਸਭ ਕੁਛ ਆਪੇ ਆਪ, ਆਪੇ ਹੀ ਗੁਰੂ ਆ, ਆਪੇ ਹੀ ਚੇਲਾ ਹੈ। ਇਸ ਕਰਕੇ ਉਹਦੀ ਕਿਰਪਾ ਦੇ ਨਾਲ ਕਹਿੰਦੇ ਜਿਨ੍ਹਾਂ ਨੇ ਪਛਾਣ ਲਿਆ, ਮੈਂ ਉਹ ਤੋਂ ਕੁਰਬਾਨ ਜਾਂਦਾ, ਉਹਨਾਂ ਤੋਂ ਮੈਂ ਬਲਹਾਰ ਜਾਂਦਾ, ਸਦਕੇ ਜਾਂਦਾ, ਐਸੇ ਗੁਰਸਿੱਖਾਂ ਤੋਂ ਜਿਹੜਾ ਸਾਰਿਆਂ ਦੇ ਵਿੱਚ ਪਰਮੇਸ਼ਰ ਸਮਾਇਆ ਹੋਇਆ, ਜਿਨ੍ਹਾਂ ਨੇ ਆਪਣੇ ਅੰਦਰੋਂ ਪਛਾਣ ਲਿਆ ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਿਹਾ ਸਮਾਏ। ਹਾਂ ਤਸ ਦੇ ਚੋ ਖੰਨੀਆ ਦੂਜਾ ਭਾਉ ਨ ਅੰਦਰ ਆਣੇ। ਕਹਿੰਦੇ ਮੈਂ ਉਸ ਗੁਰਮੁਖ ਤੋਂ ਵੀ ਬਲਹਾਰ ਜਾਣਾ ਜਿਨ੍ਹਾਂ ਦੇ ਅੰਦਰ ਦੂਜਾ ਭਾਉ ਨਹੀਂ ਆਉਂਦਾ। ਇਹ ਬੜੀ ਡੂੰਘੀ ਗੱਲ ਆ, ਦੇਖਣ ਨੂੰ ਬੜੀ ਛੋਟੀ ਜਿਹੀ ਲੱਗਦੀ ਹੁੰਦੀ ਹੈ, ਛੋਟੀਆਂ ਛੋਟੀਆਂ ਗੱਲਾਂ ਬਹੁਤ ਵੱਡੇ ਮੀਨਿੰਗ ਹੈ ਇਹਨਾਂ ਦੇ, ਜਦੋਂ ਅਸੀਂ ਖੋਜ ਕਰਾਂਗੇ ਨਾ ਫਿਰ ਪਤਾ ਲੱਗੂਗਾ। ਕਹਿੰਦੇ ਦੂਜਾ ਭਾਉ ਨਾ ਅੰਦਰ ਆਵਣੇ, ਜਿਹਦੇ ਅੰਦਰ ਦੂਜਾ ਭਾਉ ਹੁੰਦਾ ਦੁਬਦਾ, ਦੂਜਾ ਭਾਉ ਹੁੰਦਾ ਦਵੈਸ਼, ਦੂਜਾ ਭਾਉ ਹੁੰਦਾ ਹੈ ਦੋ ਦੇਖਣਾ। ਜਿਹੜਾ ਗੁਰੂ ਨੂੰ ਹੋਰ ਦੇਖਦਾ, ਪਰਮੇਸ਼ਰ ਨੂੰ ਹੋਰ ਦੇਖਦਾ, ਉਹਨੂੰ ਦੂਜਾ ਭਾਉ ਵੀ ਕਹਿ ਦਿੱਤਾ ਗਿਆ। ਵੈਸੇ ਦੂਜਾ ਭਾਉ ਕਿਹਾ ਗਿਆ ਜਿੰਨਾ ਚਿਰ ਸਾਨੂੰ ਇੱਕ ਦੀ ਪਛਾਣ ਨਹੀਂ ਹੁੰਦੀ ਉਨਾ ਚਿਰ ਸਾਨੂੰ ਦੋ ਦਿਸਣਗੇ, ਦੁਬਦਾ। ਇਸ ਕਰਕੇ ਜਿਹੜੀ ਦੁਬਦਾ ਹੈ ਉਹੀ ਸਾਨੂੰ ਪਰਮੇਸ਼ਰ ਤੋਂ ਦੂਰ ਲੈ ਜਾਂਦੀ ਹੈ। ਜਿਨ੍ਹਾਂ ਦੇ ਅੰਦਰ ਦੂਜਾ ਭਾਉ ਬਿਲਕੁਲ ਹੀ ਹੈ ਨਹੀਂ ਗਾ, ਜਿਹੜੇ ਦੂਜੇ ਨਾਲ ਈਰਖਾ ਨਹੀਂ ਕਰਦੇ, ਨਫ਼ਰਤ ਨਹੀਂ ਕਰਦੇ, ਵੈਰ ਵਿਰੋਧ ਨਹੀਂ ਕਰਦੇ, ਹੁਣ ਐਸੇ ਗੁਰਮੁਖ ਹੋਏ ਆ ਸੰਸਾਰ ਦੇ ਵਿੱਚ। ਪਰ ਆਪਾਂ ਵੀ ਕੋਸ਼ਿਸ਼ ਕਰਨੀ ਹੈ ਨਾ, ਜਦੋਂ ਕੋਸ਼ਿਸ਼ ਕਰਾਂਗੇ ਜਿੰਨੀ ਸਫਲਤਾ ਮਿਲ ਗਈ ਬਹੁਤ ਆ, ਜੇ ਅਸੀਂ ਕੋਸ਼ਿਸ਼ ਹੀ ਨਹੀਂ ਕਰਨੀ ਦੂਜਾ ਭਾਉ ਛੱਡਣਾ ਹੀ ਨਹੀਂ ਗਾ। ਹੁਣ ਜਿਨ੍ਹਾਂ ਨੇ ਛੱਡਿਆ, ਭਾਈ ਘਨੱਈਆ ਜੀ, ਭਾਈ ਘਨੱਈਆ ਜੀ ਨੂੰ ਦੂਜਾ ਭਾਉ ਦਿਸਦਾ ਹੀ ਨਹੀਂ ਕੋਈ। ਉਹ ਜੰਗ ਦੇ ਮੈਦਾਨ ਦੇ ਵਿੱਚ ਸਾਰਿਆਂ ਨੂੰ ਪਾਣੀ ਪਿਆਉਂਦੇ ਨੇ, ਜਦੋਂ ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਗੁਰਸਿੱਖਾਂ ਨੇ ਗੁਰੂ ਕੋਲ ਸ਼ਿਕਾਇਤ ਕੀਤੀ, ਮਹਾਰਾਜ ਇਹ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦੇ ਨੇ, ਅਤੇ ਮਹਾਰਾਜ ਨੇ ਬੁਲਾਇਆ ਉਹਨਾਂ ਨੂੰ ਸ਼ੰਕਾ ਨਿਵਰਤ ਕਰਨ ਲਈ। ਜਦੋਂ ਉਹ ਆਏ ਅਤੇ ਪੁੱਛਿਆ ਗੁਰੂ ਸਾਹਿਬਾਂ ਨੇ ਉਹਨਾਂ ਨੂੰ, ਭਾਈ ਘਨੱਈਆ ਜੀ ਤੁਹਾਡੀ ਆ ਸ਼ਿਕਾਇਤ ਆਈ ਹੈ, ਤੁਸੀਂ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦੇ ਹੋ। ਉਹ ਕਹਿੰਦੇ ਜੀ ਮੈਨੂੰ ਤਾਂ ਦੂਜਾ ਦਿਸਦਾ ਹੀ ਨਹੀਂ ਗਾ, ਮੈਨੂੰ ਤਾਂ ਸਾਰੇ ਤੁਸੀਂ ਦਿਸ ਰਹੇ ਹੋ, ਸਾਰਿਆਂ 'ਚ ਤੁਸੀਂ ਬੈਠੇ ਹੋ। ਮਤਲਬ ਸਾਰਿਆਂ ਦੇ ਵਿੱਚ ਸਤਿਪੁਰਖ ਹੈ, ਸਾਰਿਆਂ ਦੇ ਵਿੱਚ ਪਰਮਾਤਮਾ ਹੈ। ਇਸ ਕਰਕੇ ਉਹਨਾਂ ਅੰਦਰ ਦੂਜਾ ਭਾਉ ਨਾ ਅੰਦਰ ਆਣੇ, ਭੋਰਾ ਵੀ ਉਹਨਾਂ ਅੰਦਰ ਦੂਜਾ ਭਾਉ ਨਹੀਂ ਸੀਗਾ। ਇਹ ਅਵਸਥਾ ਹੈ ਭਾਈ ਘਨੱਈਆ ਜੀ ਦੀ, ਆਪਾਂ ਗੱਲਾਂ ਕਰਦੇ ਹਾਂ। ਪਰ ਅਸੀਂ ਕੋਸ਼ਿਸ਼ ਤਾਂ ਕਰੀਏ ਵੀ ਸਾਡੇ ਅੰਦਰ ਵੀ ਇਹ ਦੁਬਧਾ ਖਤਮ ਹੋ ਜਾਵੇ, ਵੈਰ ਵਿਰੋਧ ਖਤਮ ਹੋ ਜਾਵੇ। ਜੇ ਇਹ ਨਹੀਂ ਖਤਮ ਹੁੰਦਾ ਤਾਂ ਦੂਜਾ ਪਾਉ ਹੈ ਤੇ ਫਿਰ ਸਾਨੂੰ ਜਨਮ ਵੀ ਹੈ। ਦੁਬਧਾ ਹੀ ਦੁਆਰਾ ਦੁਆਰਾ ਜਨਮ ਚ ਲੈ ਕੇ ਆ ਰਹੀ ਆ। ਇਸ ਕਰਕੇ ਜਿਨ੍ਹਾਂ ਤੇ ਤੂੰ ਕਿਰਪਾ ਕਰਦਾ, ਕਹਿੰਦੇ ਭਾਈ ਘਨੱਈਏ ਜੀ ਵਰਗੀ ਅਵਸਥਾ ਬਣ ਜਾਂਦੀ ਆ। ਦੂਜਾ ਭਾਉ ਨ ਅੰਦਰ ਆਣੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਮੱਲਮ ਪੱਟੀ ਵੀ ਦੇ ਦਿੱਤੀ ਵੀ ਜਿੱਥੇ ਜਲ ਛਕਾਉਣਾ ਮੱਲਮ ਪੱਟੀ ਵੀ ਕਰ ਦਿਆ ਕਰੋ। ਇਸ ਕਰਕੇ ਗੁਰੂ ਦੀ ਨਜ਼ਰ ਦੇ ਵਿੱਚ ਦੂਜਾ ਭਾਉ ਖਤਮ ਹੁੰਦਾ ਜਾ ਕੇ, ਜਿਵੇਂ ਜਿਵੇਂ ਗੁਰੂ ਦਾ ਗਿਆਨ ਹਿਰਦੇ 'ਚ ਵਸੂਗਾ ਇਹ ਦੂਜਾ ਭਾਉ ਖਤਮ ਹੋਊਗਾ। ਤਾਂ ਕਰਕੇ ਮਹਾਰਾਜ ਕਹਿੰਦੇ ਵੀ ਐਸੇ ਗੁਰਮੁਖ ਜਿਨ੍ਹਾਂ ਦੇ ਅੰਦਰ ਰੱਤੀ ਭਰ ਵੀ ਦੁਬਧਾ ਨਹੀਂ ਹੈਗੀ। ਹੁਣ ਮਹਾਰਾਜ ਕਹਿੰਦੇ ਕੋਈ ਐਸਾ ਹੈ ਜਿਹਨੇ ਦੁਬਧਾ ਨੂੰ ਖਤਮ ਕੀਤਾ ਹੋਵੇ? ਕਹਿੰਦੇ ਐਸੇ ਗੁਰਮੁਖ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਇਹ ਆ ਉਹ। ਤਾਂ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇੱਕ ਨਾਲ ਜੁੜ ਗਏ, ਇੱਕ ਨੂੰ ਪਛਾਣ ਲਿਆ, ਉਹਨਾਂ ਅੰਦਰ ਦੂਜਾ ਭਾਉ ਖਤਮ ਹੋਊਗਾ। ਕਿਵੇਂ? ਜਦੋਂ ਉਹਨਾਂ ਨੇ ਪਛਾਣ ਲਿਆ ਗੁਰਪ੍ਰਸਾਦੀ ਇੱਕੋ ਜਾਣੈ ਤਾਂ ਦੂਜਾ ਭਾਉ ਨਾ ਹੋਈ। ਜਿਨ੍ਹਾਂ ਨੇ ਇੱਕ ਪਰਮਾਤਮਾ ਨੂੰ ਦੇਖ ਲਿਆ ਤੇ ਫਿਰ ਉਹਨਾਂ ਅੰਦਰ ਦੂਜਾ ਭਾਉ ਨਹੀਂ ਆਉਂਦਾ, ਕਿਉਂਕਿ ਉਹ ਸਤ ਸੰਗਤ ਚਾ ਕੀ ਕਿਰਪਾ ਹੁੰਦੀ ਆ। ਇੱਕ ਸ਼ਬਦ ਆਪਾਂ ਸਾਰਿਆਂ ਨੂੰ ਚੇਤੇ ਹੋਊ, ਬਿਸਰ ਗਈ ਸਭ ਤਾਤ ਪਰਾਈ। ਕਦੋਂ? ਜਬ ਤੇ ਸਾਧ ਸੰਗਤ ਮੋਹੇ ਪਾਈ। ਅਸੀਂ ਵੀ ਸਾਧ ਸੰਗਤ ਸਤਸੰਗਤ ਚ ਆਈ ਜਾਂਦੇ, ਸਾਰੀ ਉਮਰ ਲੰਘ ਜਾਂਦੀ, ਕਈ ਵਾਰੀ ਕੀ ਤਾਤ ਪਰਾਈ ਸਾਡੇ ਅੰਦਰੋਂ ਮੁੱਕ ਗਈ, ਬਿਸਰ ਗਈ। ਕਹਿੰਦੇ ਸਾਡੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਇਹ ਉਹਨਾਂ ਗੁਰਮੁਖਾਂ ਦੀ ਜਿਨ੍ਹਾਂ ਦੀ ਬਾਣੀ ਆ ਉਹਨਾਂ ਦੀ ਅਵਸਥਾ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੀ ਸ਼ਰਨ 'ਚ ਆ ਕੇ ਇਹ ਚੀਜ਼ਾਂ ਛੱਡੀਏ। ਇਹ ਜਦੋਂ ਅਸੀਂ ਛੱਡਾਂਗੇ, ਇਹ ਔਗਣ ਕਹਿੰਦੇ ਇਹਨਾਂ ਨੂੰ ਸਾਰਿਆਂ ਨੂੰ, ਜਦੋਂ ਔਗਣ ਛੱਡਾਂਗੇ ਤਾਂ ਗੁਣ ਵਸਣਗੇ ਗੁਰੂ ਦੇ। ਜੇ ਔਗਣ ਨਹੀਂ ਛੱਡਾਂਗੇ ਤਾਂ ਆਹ ਜਿਹੜੀ ਗੁਰਬਾਣੀ ਆ ਇਹ ਸਾਡੇ ਹਿਰਦੇ 'ਚ ਵਸਣੀ ਹੋਈ ਨਹੀਂ ਗੀ, ਇਹ ਗੁਣ ਸਾਡੇ ਹਿਰਦੇ 'ਚ ਨਹੀਂ ਵਸਣੇ, ਗੁਰਬਾਣੀ 'ਚ ਗੁਣ ਆ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਦੁਬਧਾ ਹੈ ਨਾ ਦੂਜਾ ਭਾਉ, ਜੇ ਇਹ ਦੁਬਧਾ ਨਾ ਛੱਡੀ, ਕਹਿੰਦੇ ਤੁਹਾਨੂੰ ਦੁਬਾਰਾ ਜਨਮ ਮਿਲੂ ਨਾਲੇ ਸਜ਼ਾ ਮਿਲੂਗੀ। ਜਿਸ ਨਰਕੀ ਦੁਬਧਾ ਨਾ ਜਾਏ, ਜਿਹੜਾ ਦੁਬਧਾ ਈਰਖਾ ਨਫ਼ਰਤ, ਜਿਸ ਨਰਕੀ ਦੁਬਧਾ ਨਾ ਜਾਏ ਧਰਮ ਰਾਏ ਤਸ ਦੇਸ ਜਾਏ, ਉਹਨੂੰ ਸਜ਼ਾ ਮਿਲਦੀ ਹੈ। ਇਸ ਲਈ ਸੰਗਤ 'ਚ ਆ ਕੇ ਦੁਬਧਾ ਛੱਡਣੀ ਆ। ਦੁਬਧਾ ਨੂੰ ਕਿਹਾ ਗਿਆ ਗੁਰਬਾਣੀ ਦੇ ਵਿੱਚ ਕਮਲੀ। ਜਿਸ ਮਨ ਨੂੰ ਇਹ ਦੁਬਧਾ ਲੱਗ ਜਾਂਦੀ ਹੈ ਉਹ ਮਨ ਵੀ ਕਮਲਾ ਹੋ ਜਾਂਦਾ, ਖੈੜਾ ਨਹੀਂ ਛੱਡਦੀ। ਇਹਦਾ ਇਲਾਜ ਕਿੱਥੇ ਆ? ਗੁਰੂ ਕੋਲ, ਕਿਉਂਕਿ ਗਿਆਨ ਤੋਂ ਬਿਨਾਂ ਇਹਦਾ ਇਲਾਜ ਹੀ ਨਹੀਂ ਹੈਗਾ। ਤਾਂ ਕਰਕੇ ਮਹਾਰਾਜ ਕਹਿੰਦੇ ਦੁਬਧਾ ਬੌਰੀ ਦੂਜਾ ਭਾਉ, ਦੁਬਧਾ ਬੌਰੀ ਮਨ ਬੌਰਾਇਆ ਲੁਪਤ ਰਹੀ ਫਿਰ ਬੰਧ ਨਾ ਪਾਇਆ। ਕਹਿੰਦੇ ਐਸੀ ਮਨ ਨੂੰ ਸਾਡੇ ਚੁੰਬੜੀ ਆ, ਛੱਡਦੀ ਹੋ ਨਹੀਂ ਖੇੜਾ। ਬੜੀ ਕੋਸ਼ਿਸ਼ ਆਪਾਂ ਕਰਾਂਗੇ, ਦੇਖਿਓ ਅੱਜ ਤੁਹਾਨੂੰ ਗਿਆਨ ਹੋ ਗਿਆ ਤੁਸੀਂ ਛੱਡ ਕੇ ਦੇਖੋ। ਇਹ ਬੜੀ ਕੋਸ਼ਿਸ਼ ਕਰਦੇ ਸੀ ਮਹਾਰਾਜ, ਛੁੱਟਦੀ ਨਹੀਂ ਗੀ, ਇਹ ਤੇਰੀ ਨਜ਼ਰ ਤੋਂ ਬਿਨਾਂ ਨਹੀਂ ਛੁੱਟਣੀ। ਇਸ ਕਰਕੇ ਜਦੋਂ ਅਸੀਂ ਬੇਨਤੀ ਕਰਾਂਗੇ ਮਹਾਰਾਜ ਮੈਂ ਇਹ ਛੱਡਣਾ ਚਾਹੁੰਦਾ, ਤੇ ਫਿਰ ਗੁਰੂ ਵੀ ਕਿਰਪਾ ਤਾਂ ਹੀ ਕਰਦਾ। ਜੇ ਅਸੀਂ ਛੱਡਣੀ ਨਹੀਂ ਚਾਹੁੰਦੇ ਦੁਬਧਾ ਈਰਖਾ, ਤਾਂ ਫਿਰ ਮਹਾਰਾਜ ਕਹਿੰਦੇ ਵੀ ਮੈਂ ਵੀ ਹੁਣ ਕੀ ਕਰਾਂ ਜੋ ਤੁਹਾਡੇ 'ਚ ਕਮੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਇਸ ਨੂੰ ਮਾਰਦਾ ਉਹ ਸੂਰਮਾ ਹੈ, ਉਹਨੂੰ ਨਾਮ ਦਾ ਰੰਗ ਲੱਗਣਾ। ਜਿਹੜਾ ਅਸੀਂ ਸ਼ਬਦ ਦੇਖੋ ਗੁਰਬਾਣੀ ਦੀ ਅਰਥ ਕਰ ਦੇਣੇ, ਅਰਥ ਕਰ ਤਾਂ ਮੈਂ ਵੀ ਕਰੀ ਜਾ ਰਿਹਾ, ਪਰ ਇਸ ਨੂੰ ਮੰਨਣਾ ਅਤੇ ਅੱਗੇ ਕਮਾਉਣਾ ਇਹ ਔਖਾ ਹੈ। ਅਰਥ ਕਰਨੇ ਕੋਈ ਔਖੇ ਨਹੀਂ ਗੇ, ਮੰਨਣਾ ਅਤੇ ਕਮਾਉਣਾ ਬਹੁਤ ਔਖਾ ਹੈ। ਕੋਸ਼ਿਸ਼ ਕਰਨੀ ਹੈ ਵੀ ਇਹ ਜੇ ਮੈਂ ਬੋਲ ਰਿਹਾ ਤਾਂ ਮੈਂ ਇਹਨੂੰ ਮੰਨਾਂ ਵੀ ਅਤੇ ਕਮਾਵਾਂ ਵੀ। ਜਿੰਨਾ ਮੇਰੀ ਕਮਾਈ ਕੀਤੀ ਹੋਊਗੀ ਓਨਾ ਬੋਲਣ ਦਾ ਅਸਰ ਹੋਣਾ ਹੈ। ਜੇ ਮੇਰੀ ਕਮਾਈ ਨਹੀਂ ਨਾ ਕੀਤੀ, ਮੈਂ ਖੁਦ ਨਹੀਂ ਮੰਨਦਾ, ਮੇਰੇ ਬੋਲਣ ਦਾ ਤੁਹਾਡੇ 'ਤੇ ਕੋਈ ਅਸਰ ਨਹੀਂ ਹੋਣਾ। ਪ੍ਰਚਾਰ ਕਿਤੇ ਥੋੜ੍ਹਾ ਹੋ ਰਿਹਾ, ਅਸਰ ਕਿਉਂ ਨਹੀਂ ਹੋ ਰਿਹਾ? ਕਿਉਂਕਿ ਖੁਦ ਅਮਲੀ ਨਹੀਂ ਹੈਗੇ। ਖੁਦ ਨੂੰ ਪਹਿਲਾਂ ਇਹ ਚੀਜ਼ਾਂ ਸਮਝਣੀਆਂ ਪੈਣੀਆਂ ਗੁਰਬਾਣੀ ਦੀ ਖੋਜ ਕਰਕੇ, ਫਿਰ ਜਦੋਂ ਅਸੀਂ ਛੱਡ ਦਾਂਗੇ, ਜਿੰਨਾ ਛੱਡ ਕੇ ਬੋਲਾਂਗੇ ਓਨਾ ਅਸਰ ਹੁੰਦਾ। ਜੇ ਕੋਈ ਪੂਰਨ ਛੱਡਿਆ ਵਾਲਾ ਮਿਲ ਜਾਵੇ ਨਾ, ਜਦੋਂ ਮੇਰੀ ਜ਼ਿੰਦਗੀ 'ਚ ਆਇਆ ਨਾ ਜਿਹਨੇ ਛੱਡੀ ਹੋਈ ਹੈ ਸਭ ਕੁਛ, ਤਾਂ ਉਹਦੇ ਨਾਲ ਇੱਕ ਦਿਨ 'ਚ ਤੁਸੀਂ ਬਦਲ ਜਾਓਗੇ, ਇੰਨੀ ਕਿਰਪਾ ਹੋ ਜਾਂਦੀ ਹੈ। ਤਾਂ ਹੀ ਗੁਰਬਾਣੀ 'ਚ ਐਸੇ ਗੁਰਸਿੱਖਾਂ ਦੀ ਵਡਿਆਈ ਕੀਤੀ ਗਈ ਹੈ। ਤਾਂ ਹੀ ਮਹਾਰਾਜ ਕਹਿੰਦੇ ਨਾ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ, ਐਸੇ ਗੁਰਸਿੱਖਾਂ ਦੀ ਧੂੜੀ ਲੋਚਦੇ ਹਾਂ। ਮਹਾਰਾਜ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਇਸ ਮਾਰੇ, ਜਿਹੜਾ ਦੁਬਧਾ ਨੂੰ ਮਾਰ ਦੇਵੇ, ਜੋ ਇਸ ਮਾਰੇ ਸੋਈ ਸੂਰਾ, ਉਹ ਸੂਰਮੈ ਜਾਂ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ ਸੋ ਕਹੀਏ ਤਾਂ ਹੈ ਸੂਰਾ। ਹਰੀ ਦਾ ਰੰਗ ਉਦੋਂ ਚੜ੍ਹਦਾ ਜਦੋਂ ਇਹ ਚੀਜ਼ਾਂ ਅਸੀਂ ਛੱਡਾਂਗੇ, ਜਿਵੇਂ ਜਿਵੇਂ ਛੱਡਦੇ ਹਨ ਤਿਵੇਂ ਤਿਵੇਂ ਰੰਗ ਚੜ੍ਹਦਾ ਜਾਂਦਾ ਮਨ ਨੂੰ। ਮਹਾਰਾਜ ਕਹਿੰਦੇ ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਕਿਉਂਕਿ ਪੂਰੇ ਨੂੰ ਮਿਲ ਲੈਂਦਾ, ਉਹੀ ਪੂਰਾ ਗੁਰਮੁਖ ਹੈ। ਜੋ ਇਸ ਮਾਰੇ ਤਿਸੇ ਵਡਿਆਈ, ਜਿਹੜਾ ਦੁਬਧਾ ਖਤਮ ਕਰਦਾ ਉਹਨੂੰ ਵਡਿਆਈ ਮਿਲਦੀ ਹੈ ਦੁਨੀਆਂ 'ਚ। ਜੋ ਇਸ ਮਾਰੇ ਤਿਸੇ ਵਡਿਆਈ, ਜੋ ਇਸ ਮਾਰੇ ਤਿਸਕਾ ਦੁੱਖ ਜਾਈ, ਕਹਿੰਦੇ ਉਹਦਾ ਦੁੱਖ ਹੀ ਖਤਮ ਹੋਜੂਗਾ, ਕੋਈ ਦੁੱਖ ਤੁਹਾਡੇ ਨੇੜੇ ਹੀ ਨਹੀਂ ਆਊਗਾ। ਇਸ ਕਰਕੇ ਜੋ ਇਸ ਮਾਰੇ ਉਹਦਾ ਦੁੱਖ ਖਤਮ ਹੋਜੂ, ਕਹਿੰਦੇ ਜੋ ਇਸ ਮਾਰੇ ਤਿਸਕਾ ਦੁੱਖ ਜਾਈ, ਐਸਾ ਕੋਈ ਕੋਈ ਹੈਗਾ? ਕਹਿੰਦੇ ਹੁਣ ਆਪਾਂ ਗੁਰੂ ਦੀ ਹਜ਼ੂਰੀ 'ਚ ਬੈਠੇ ਸਮੇਤ ਮੇਰੇ, ਮੈਂ ਵੀ ਦੇਖਦਾ ਹਾਂ ਆਪਣੇ ਅੰਦਰ, ਕਹਿੰਦੇ ਹੈ ਕੋਈ ਬਾਂਹ ਖੜੀ ਕਰਕੇ ਕਹਿ ਦੇਵੇ ਐਸਾ ਕੋਈ ਜੋ ਦੁਬਧਾ ਮਾਰ ਗਰਾਵੇ? ਕਹਿੰਦਾ ਕੋਈ ਹੈ, ਵਿਰਲੇ ਆ ਸੰਸਾਰ 'ਚ, ਹੈਗੇ ਆ, ਇਹ ਨਹੀਂ ਕੋਈ ਬੀਜ ਨਾਸ਼ ਹੁੰਦਾ। ਉਹਨਾਂ ਦੀ ਸੰਗਤ ਮਿਲ ਜਾਵੇ ਤੇ ਅਸੀਂ ਵੀ ਇਹ ਰਾਹ 'ਤੇ ਤੁਰ ਪੈਂਦੇ ਹਾਂ। ਐਸਾ ਕੋਈ ਜੇ ਦੁਬਧਾ ਮਾਰ ਗਵਾਵੇ, ਕਹਿੰਦੇ ਇਸ ਮਾਰੀ 'ਤੇ ਰਾਜ ਯੋਗ ਕਮਾਵੇ, ਕਹਿੰਦੇ ਉਹ ਰਾਜਾ ਯੋਗੀ ਹੈ, ਉਹ ਦੁਨੀਆਂ ਦਾ ਰਾਜਾ ਹੈ, ਜਿਹਨੂੰ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਨਾਮ ਮਨ ਭਿੰਨਾ, ਉਹ ਨਾਮ 'ਚ ਭਿੱਜ ਜਾਂਦਾ ਮਨ, ਉਹ ਸਾਰੀ ਸ੍ਰਿਸ਼ਟੀ ਦਾ ਰਾਜਾ, ਉਹਨੂੰ ਕਹਿੰਦੇ ਆ ਉਹ ਰਾਜ ਯੋਗ ਕਮਾਵੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਇਹ ਜਿਹੜੀ ਦੁਬਧਾ ਹੈ, ਇਹ ਦੂਜਾ ਭਾਉ ਅੰਦਰ ਆਉਣ ਹੀ ਨਹੀਂ ਦਿੰਦੇ ਗੁਰਮੁਖ। ਹਾਂ ਤਿਸ ਦੇ ਚੌਂ ਖੰਨੀਏ ਔਗਣ ਕੀਤੇ ਗੁਣ ਪ੍ਰਵਾਣੇ, ਕਹਿੰਦੇ ਐਸੇ ਗੁਰਮੁਖਾਂ ਤੋਂ ਮੈਂ ਬਲਹਾਰ ਜਾਂਦਾ ਜਿਹੜੇ ਔਗਣ ਛੱਡ ਕੇ ਗੁਣਾਂ ਨੂੰ ਪ੍ਰਵਾਨ ਕਰ ਲਿਆ, ਕਿਸੇ ਦੇ ਔਗਣ ਨਹੀਂ ਦੇਖਦੇ। ਔਗਣ ਕੀਤੇ ਗੁਣ ਪ੍ਰਵਾਨ, ਜੇ ਕੋਈ ਔਗਣ ਕਰਦਾ ਵੀ ਆ ਉਹਦੇ 'ਤੇ ਵੀ ਗੁਣ ਕਰਦੇ ਨੇ, ਇਹ ਬੜਾ ਔਖਾ ਕੰਮ ਆ। ਜਿਹਨੂੰ ਆਪਾਂ ਬਾਬਾ ਫਰੀਦ ਜੀ ਕਹਿੰਦੇ ਨਾ, ਫਰੀਦਾ ਬੁਰੇ ਦਾ ਭਲਾ ਕਰ, ਇਹ ਉਦੋਂ ਹੋਊਗਾ ਜਦੋਂ ਦੁਬਧਾ ਘੱਟ ਜੂਗੀ, ਖਤ ਜੂਗੀ, ਉਦੋਂ ਤੁਸੀਂ ਬੁਰੇ ਦਾ ਵੀ ਭਲਾ ਕਰੋਗੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਂ ਤਿਸ ਤੋਂ ਚੌਂ ਖੰਨੀਆਂ ਔਗਣ ਕੀਤੇ, ਕੋਈ ਤੁਹਾਡੇ 'ਤੇ ਭਾਵੇਂ ਔਗਣ ਕਰ ਦੇਵੇ ਅਤੇ ਮਹਾਰਾਜ ਕਹਿੰਦੇ ਗੁਣ ਪ੍ਰਵਾਣੇ, ਉਹ ਗੁਣ ਹੀ ਕਰਨਗੇ ਫਿਰ ਵੀ ਉਹ, ਕਿਉਂਕਿ ਜੇ ਕੋਈ ਤੁਹਾਡੇ ਨਾਲ ਦੁਬਧਾ ਕਰਦਾ ਨਾ, ਤੁਸੀਂ ਨਹੀਂ ਕਰਨੀ, ਜੇ ਤੁਸੀਂ ਵੀ ਕਰਦੇ ਫਿਰ ਤਾਂ ਫਰਕ ਕੋਈ ਨਹੀਂ, ਉਹ ਤਾਂ ਔਗਣ ਕਰ ਰਿਹਾ, ਪਰ ਤੁਸੀਂ ਗੁਣ ਕਰਨਾ, ਤੁਸੀਂ ਪਰਉਪਕਾਰੀ ਹੋ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਐਸੇ ਗੁਰਮੁਖਾਂ ਤੋਂ ਬਲਹਾਰ ਜਾਂਦਾ ਜਿਨ੍ਹਾਂ ਨੇ ਗੁਣਾਂ ਦੀ ਸਾਂਝ ਕੀਤੀ। ਜਦੋਂ ਅਸੀਂ ਗੁਣਾਂ ਨੂੰ ਇਕੱਠਿਆਂ ਕਰਨ ਲੱਗ ਜਾਂਗੇ, ਔਗਣ ਖਤਮ ਹੋਣਗੇ, ਕਿਉਂਕਿ ਭਾਂਡਾ ਹੈ, ਸਾਡੇ ਮਨ ਨੂੰ ਭਾਂਡਾ ਕਿਹਾ ਗਿਆ। ਇਸ ਭਾਂਡੇ ਦੇ ਵਿੱਚ ਵਸਤੂ ਪਹਿਲਾਂ ਪੈ ਰਹੀ ਹੈ। ਬਚਪਨ ਤੋਂ ਅਸੀਂ ਇਹੀ ਕੁਛ ਸਿੱਖਿਆ, ਸਾਡੇ ਮਾਤਾ ਪਿਤਾ ਨੇ ਕਈ ਵਾਰ ਸਿਖਾਤਾ, ਸਾਡੇ ਆਂਢੀਆਂ ਗਵਾਂਢੀਆਂ ਨੇ ਕੁਛ ਸਾਨੂੰ ਸਿਖਾਤਾ ਵੀ ਉਹ ਚੰਗਾ ਉਹ ਮਾੜਾ, ਉਹਦੇ ਕੋਲ ਜਾਣਾ ਨਹੀਂ, ਉਹ ਤੋਂ ਲੈ ਕੇ ਨਹੀਂ ਖਾਣਾ, ਉਹ ਨੀਵਾਂ ਆ ਉੱਚਾ, ਸਾਰਾ ਕੁਛ ਆਪਾਂ ਸਿੱਖ ਚੁੱਕੇ ਹਾਂ, ਭਾਂਡਾ ਭਰ ਚੁੱਕਿਆ ਆਪਣਾ। ਹੁਣ ਭਾਂਡਾ ਖਾਲੀ ਕਰਾਂਗੇ ਤਾਂ ਦੂਜੀ ਵਸਤੂ ਪੈਣੀ ਹੈ। ਇਹ ਔਗਣ ਸਾਰੇ ਪੈ ਚੁੱਕੇ ਨੇ ਪਹਿਲਾਂ, ਹੁਣ ਮਹਾਰਾਜ ਕਹਿੰਦੇ ਇਹ ਬਾਹਰ ਕੱਢੋਗੇ ਤਾਂ ਗੁਣ ਪੈਣਗੇ। ਗੁਣਾਂ ਕਾ ਹੋਵੇ ਵਾਸਲਾ, ਕੱਢ ਵਾਸ ਲਈਜਾ। ਕਹਿੰਦੇ ਕੋਈ ਗੁਣਾਂ ਦਾ ਗਾਹਕ ਮਿਲ ਜਾਵੇ ਤੇ ਫਿਰ ਗੁਣਾਂ ਨੂੰ ਇਕੱਠਿਆਂ ਕਰਨਾ ਤੁਸੀਂ। ਜੇ ਗੁਣ ਹੋਵਣ ਸਾਜਣਾ, ਮਿਲ ਸਾਂਝ ਕਰੀਜਾ। ਜੇ ਕਿਸੇ 'ਚ ਗੁਣ ਤੁਹਾਨੂੰ ਦਿਸਦੇ ਨੇ, ਉਹ ਤੋਂ ਲੈਣੇ ਆ, ਵੱਧ ਤੋਂ ਵੱਧ ਸਾਂਝ ਕਰਨੀ ਆ, ਜਿਹਨੂੰ ਕਹਿੰਦੇ ਸਾਂਝ ਕਰੀਜਾ ਗੁਣਾਂ ਕੇਰੀ ਛੋੜ ਅਵਗਣ ਚੱਲੀ ਹੈ। ਜਦੋਂ ਤੁਸੀਂ ਇਹ ਕੰਮ ਗੁਰੂ ਦੀ ਮੱਤ ਲੈ ਕੇ ਇਕੱਠਾ ਕਰਨ ਲੱਗ ਗਏ ਨਾ, ਸਾਂਝ ਕਰੀਜਾ ਗੁਣਾਂ ਕੇਰੀ ਛੋੜ ਅਵਗਣ ਚੱਲੀ ਹੈ, ਕਹਿੰਦੇ ਔਗਣ ਛੱਡ ਦਿਓ, ਫਿਰ ਤੁਸੀਂ ਔਗਣ ਘੱਟ ਜਾਣਗੇ, ਕਿਉਂਕਿ ਭਾਂਡੇ ਦੇ ਵਿੱਚ ਜਿਹੜੀ ਵਸਤੂ ਆ ਉਹੀ ਬਾਹਰ ਨਿਕਲਣੀ ਆ। ਜੇ ਤੁਹਾਡੇ ਹਿਰਦੇ 'ਚ ਸ਼ਬਦ ਵਸ ਗਿਆ ਤਾਂ ਤੁਸੀਂ ਸ਼ਬਦ ਦੀ ਵਿਚਾਰ ਕਰੋਗੇ, ਜੇ ਤੁਹਾਡੇ ਹਿਰਦੇ 'ਚ ਸ਼ਬਦ ਨਾ ਵਸਿਆ ਤੁਸੀਂ ਸ਼ਬਦ ਦੀ ਵਿਚਾਰ ਨਹੀਂ ਕਰ ਸਕਦੇ, ਸੁਣ ਵੀ ਨਹੀਂ ਸਕਦੇ। ਇਸ ਕਰਕੇ ਮਹਾਰਾਜ ਕਹਿੰਦੇ ਗੁਣਾਂ ਦੀ ਸਾਂਝ ਕਰਨੀ ਆ, ਇਹ ਗੁਣਾਂ ਨੂੰ ਹਿਰਦੇ 'ਚ ਵਸਾਉਣਾ ਹੈ। ਔਗਣ ਛੱਡ ਜਾਣੇ ਨੇ, ਗੁਣ ਪ੍ਰਵਾਨ ਕਰਨੇ ਨੇ, ਔਗਣ ਹੀ ਪ੍ਰਵਾਨ ਇੱਕ ਜਿਵੇਂ ਧਿਆਨ ਕਹਿੰਦੇ ਨੇ ਇਹਨੂੰ, ਤੁਸੀਂ ਕਿਸੇ ਦੇ ਔਗਣਾਂ ਨੂੰ ਧਿਆਨ ਨਾਲ ਸੁਣੋਗੇ ਜਾਂ ਦੇਖੋਗੇ ਨਾ, ਉਹ ਤੁਹਾਡੇ ਅੰਦਰ ਆ ਜਾਣੇ ਆ। ਜਦੋਂ ਤੁਸੀਂ ਕਿਸੇ ਦੇ ਗੁਣਾਂ ਨੂੰ ਧਿਆਨ ਨਾਲ ਦੇਖੋਗੇ, ਉਹ ਤੁਹਾਡੇ ਵਿੱਚ ਆ ਜਾਣੇ। ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਧਿਆਨ ਨਾਲ ਪੜਾਂਗੇ ਸੁਣਾਂਗੇ, ਸਾਰੇ ਗੁਣ ਹੀ ਗੁਣ, ਔਗਣ ਬਾਹਰ ਹੋ ਜਾਣਗੇ। ਇਸ ਕਰਕੇ ਗੁਰਬਾਣੀ ਅਸੀਂ ਪੜ੍ਹਦੇ ਹੀ ਹਾਂ, ਸੁਣਦੇ ਨਹੀਂ। ਸੁਣਨਾ ਬਹੁਤ ਔਖਾ, ਸਭ ਤੋਂ ਔਖਾ ਸੁਣਨਾ, ਜਿਹੜਾ ਮੇਰਾ ਆਪਣਾ ਜ਼ਿੰਦਗੀ ਦਾ ਤਜਰਬਾ। ਸੁਣਾਉਣਾ ਬਹੁਤ ਸੌਖਾ, ਇਸ ਕਰਕੇ ਸੁਣਨਾ। ਜੇ ਸੁਣੋਗੇ, ਚਾਰ ਪੌੜੀਆਂ ਸੁਣਨ ਦੀਆਂ ਆਉਂਦੀਆਂ ਅਤੇ ਤਾਂ ਹੀ ਮੰਨੋਗੇ, ਅਤੇ ਚਾਰ ਪੌੜੀਆਂ ਮੰਨੇ ਦੀਆਂ ਆਉਂਦੀਆਂ। ਜਪਜੀ ਸਾਹਿਬ ਦੇ ਵਿੱਚ ਪੜ੍ਹੀ ਰੋਜ਼ ਚੱਲੋ, ਸੁਣਿਆ ਸਿੱਧ ਪੀਰ ਸਰਨਾਥ, ਸੁਣਿਆ ਧਰ ਤਵਲ ਅਕਾਸ, ਸੁਣਿਆ ਦੀਪ ਲੋ ਪਤਾਲ, ਸੁਣਿਆ ਪੋਹੇ ਨਾ ਸਕੇ ਕਾਲ, ਨਾਨਕ ਭਗਤਾ ਸਦਾ ਵਿਕਾਸ। ਤੁਹਾਡਾ ਮਨ ਖਿੜਿਆ ਰਹੂ ਜੇ ਸੁਣੋਗੇ ਗੁਰਬਾਣੀ ਨੂੰ, ਜੇ ਗੁਰਬਾਣੀ ਦੀ ਵਿਚਾਰ ਸੁਣੋਗੇ ਤੇ ਕਰੋਗੇ, ਜੇ ਸੁਣਾਂਗੇ ਤਾਂ ਕਰਾਂਗੇ ਅੱਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਣਾਂ ਨੂੰ ਇਕੱਠਿਆਂ ਕਰਦੇ ਨੇ, ਔਗੁਣਾਂ ਨੂੰ ਛੱਡਦੇ ਨੇ। ਹੌਂਸ ਉਸਦੇ ਚੌਂਕੰਨੀਆਂ, ਮੰਦਾ ਕਿਸੇ ਨਾ ਆਖ ਬਖਾਣਾ। ਕਹਿੰਦੇ ਐਸੇ ਗੁਰਮੁਖਾਂ ਤੋਂ ਮੈਂ ਬਲਹਾਰ ਜਾਣਾ ਜਿਹੜੇ ਕਿਸੇ ਨੂੰ ਮੰਦਾ ਕਹਿੰਦੇ ਹੀ ਨਹੀਂ, ਮੰਦਾ ਬੋਲਦੇ ਹੀ ਨਹੀਂ, ਫਿੱਕਾ ਨਹੀਂ ਬੋਲਣਾ, ਮਾੜੇ ਵਚਨ ਨਹੀਂ ਬੋਲਣੇ, ਮੰਦਾ ਕਿਸੇ ਨਾ ਆਖ ਬਖਾਣੇ। ਕਹਿੰਦੇ ਇਹੀ ਤਾਂ ਤੁਸੀਂ ਬੁੱਝਣਾ ਸੀ ਗੁਰਬਾਣੀ ਨੂੰ ਪੜ੍ਹ ਕੇ, ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੁੱਝੀਏ। ਇਹ ਅੱਖਰ ਗੁਰਬਾਣੀ ਨੂੰ ਪੜ੍ਹ ਕੇ ਆ ਚੀਜ਼ਾਂ ਗ੍ਰਹਿਣ ਕਰਨੀਆਂ ਹੁੰਦੀਆਂ। ਮਹਾਰਾਜ ਕਹਿੰਦੇ ਵੀ ਇੱਥੇ ਮੰਦਾ ਕੋਈ ਨਹੀਂ ਹੈਗਾ, ਸਾਰੇ ਆਪਣੇ ਆਪਣੇ ਕਰਮ ਲਿਖ ਰਹੇ ਨੇ, ਕੋਈ ਚੰਗਾ ਲਿਖ ਰਿਹਾ, ਕੋਈ ਮੰਦਾ ਲਿਖ ਰਿਹਾ, ਉਹਦੀ ਮਰਜ਼ੀ ਆ। ਅਤੇ ਤੁਹਾਨੂੰ ਰੋਜ਼ ਬਚਿਆ ਜਾ ਰਿਹਾ, ਜਪਜੀ ਸਾਹਿਬ 'ਚ ਦੱਸਿਆ ਵੀ ਜੋ ਤੁਸੀਂ ਕਰ ਰਹੇ ਹੋ ਤੁਸੀਂ ਉਹ ਵੱਢਣਾ ਹੈ, ਜਿਹਨੂੰ ਮਹਾਰਾਜ ਨੇ ਗੁਰਬਾਣੀ 'ਚ ਕਿਹਾ ਹੈ ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਦੂਰ। ਜੇ ਕੋਈ ਮੰਦਾ ਕਰ ਰਿਹਾ ਉਹਦਾ ਮੰਦਾ ਹੋਊਗਾ ਆਪੇ ਹੀ, ਆਪਾਂ ਨੂੰ ਕੀ ਫਿਕਰ ਆ, ਤੁਸੀਂ ਨਹੀਂ ਕਰਨਾ। ਪਰ ਇਸ ਕਰਕੇ ਮਹਾਰਾਜ ਕਹਿੰਦੇ ਨੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਂਦਾ, ਮੰਦਾ ਕਿਸੇ ਨਾ ਆਖ ਬਖਾਣੇ, ਉਹ ਕਿਸੇ ਨੂੰ ਮਾੜਾ ਕਹਿੰਦੇ ਹੀ ਨਹੀਂ। ਬੜੀ ਮੁਸ਼ਕਲ ਗੱਲ ਹੈ, ਮਾੜਾ ਆਖਣਾ ਹੀ ਨਹੀਂ। ਦੇਖੋ ਇਹ ਗੁਰਸਿੱਖਾਂ ਦਾ ਜੀਵਨ ਦੱਸ ਰਹੇ ਨੇ ਭਾਈ ਗੁਰਦਾਸ ਜੀ। ਜਦੋਂ ਆਪਣੇ ਅੰਦਰ ਆਪਾਂ ਝਾਤੀ ਮਾਰਦੇ ਹਾਂ ਵੀ ਇਸ ਤਿੰਨ ਦੇ ਚਰਨਾਂ ਦੀ ਧੂੜੀ ਬਣੀ, ਅਤੇ ਫਿਰ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਵੀ ਐਸੇ ਗੁਰਸਿੱਖਾਂ ਦੀ ਚਰਨ ਧੂੜੀ ਬਣਾ ਦਿਉ ਸਾਨੂੰ। ਉਹਨਾਂ ਵਰਗੇ ਤਾਂ ਚਲੋ ਵੱਖਰੀ ਗੱਲ ਆ, ਤੂੰ ਕਰ ਸਕਦਾ, ਪਰ ਚਰਨ ਧੂੜੀ ਦੇ ਦਿਉ ਉਹਨਾਂ ਦੀ, ਐਸੇ ਗੁਰਸਿੱਖਾਂ ਦੀ ਬਾਣੀ ਸਾਨੂੰ ਸੁਣਨ ਨੂੰ ਮਿਲ ਜਾਵੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਤੁਸੀਂ ਜੋ ਬੀਜ ਰਹੇ ਹੋ ਉਹ ਤੁਹਾਨੂੰ ਵੱਢਣਾ ਪੈਣਾ ਹੈ। ਇਸ ਕਰਕੇ ਗੁਰਮੁਖ ਮੰਦਾ ਤਾਂ ਨਹੀਂ ਕਹਿੰਦੇ ਕਿਉਂ, ਉਹਨਾਂ ਨੂੰ ਪਤਾ ਵੀ ਇਹ ਬੀਜ ਆ, ਜਿਹੜਾ ਬੀਜ ਬੀਜਦੇ ਆ ਉਹ ਸਾਨੂੰ ਵੱਢਣਾ ਪੈਂਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇਹ ਆਸਾ ਦੀ ਵਾਰ ਦੇ ਵਿੱਚ ਆਉਂਦਾ ਬਹੁਤ ਵਾਰੀ, ਮੰਦਾ ਸ਼ਬਦ ਜਿੱਥੇ ਆਉਂਦਾ ਨਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਸ ਕਰਕੇ ਹੌਂ ਤਸਦੇ ਚੌਖੰਨੀ ਆਪ ਡਗਾਏ ਲੋਕਾਂ ਭਾਣੇ, ਉਹ ਕਹਿੰਦੇ ਲੋਕਾਂ ਦਾ ਭਲਾ ਕਰਦੇ ਨੇ ਆਪਦੇ ਨਾਲ ਭਾਵੇਂ ਘਾਟਾ ਪੈ ਜਾਵੇ। ਆਪ ਠਗਾਏ ਲੋਕਾਂ ਭਾਣੇ, ਲੋਕਾਂ ਦੀ ਖਾਤਰ ਦੂਜੇ ਦੀ ਖਾਤਰ ਪ੍ਰੇਮ ਦੇ ਵਿੱਚ ਉਹ ਆਪਣਾ ਘਾਟਾ ਵੀ ਜਰ ਲੈਂਦੇ ਨੇ, ਐਸੇ ਗੁਰਮੁਖ ਹੁੰਦੇ ਨੇ। ਹੌਂ ਤਸਦੇ ਚੌਖੰਨੀ ਹੈ ਪਰ ਉਪਕਾਰ ਕਰੇ ਰੰਗ ਮਾਣੇ, ਕਹਿੰਦੇ ਐਸੇ ਗੁਰਮੁਖਾਂ ਤੋਂ ਮੈਂ ਬਲਹਾਰ ਜਾਂਦਾ, ਟੋਟੇ ਟੋਟੇ ਹੁੰਦਾ ਹੈ ਜਿਨ੍ਹਾਂ ਨੇ ਪਰਉਪਕਾਰ ਕਰਦੇ ਨੇ, ਕਰੇ ਰੰਗ ਮਾਣੇ। ਜਿਹੜੇ ਪਰਉਪਕਾਰ ਕਰਦੇ ਨੇ ਉਹੀ ਰੰਗ 'ਚ ਰੰਗੇ ਜਾਂਦੇ ਨੇ ਪਰਮੇਸ਼ਰ ਦੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਗੁਰਮੁਖ ਕਿਹੜਾ ਪਰਉਪਕਾਰ ਕਰਦੇ ਨੇ, ਉਹ ਆਪ ਭਗਤੀ ਕਰਦੇ ਨੇ ਅਤੇ ਦੂਜਿਆਂ ਨੂੰ ਵੀ ਲਾ ਜਾਂਦੇ ਨੇ, ਉਹ ਆਪ ਵੀ ਜਨਮ ਮਰਨ ਤੋਂ ਛੁੱਟ ਜਾਂਦੇ ਨੇ, ਹੋਰਨਾਂ ਨੂੰ ਵੀ ਛਡਾ ਜਾਂਦੇ ਨੇ। ਐਸੇ ਜਨ ਵਿਰਲੇ ਸੰਸਾਰ, ਕੋਈ ਪਰਉਪਕਾਰੀ ਗੁਰਮੁਖ ਵਿਰਲੇ ਹੁੰਦੇ ਨੇ, ਜਿਨ੍ਹਾਂ ਬਾਰੇ ਗੁਰਬਾਣੀ ਕਹਿ ਰਹੀ ਹੈ ਜਨਮ ਮਰਨ ਦੂਹੂ ਮੈਂ ਨਾਹੀਂ, ਜਨ ਪਰਉਪਕਾਰੀ ਆਏ ਪਰਉਪਕਾਰ ਕਰੇ ਰੰਗ ਮਾਣੇ। ਕੀ ਪਰਉਪਕਾਰ ਕਰਦੇ ਨੇ, ਜੀ ਦਾਨ ਦੇ ਭਗਤੀ ਲਾਇਣ ਹਰਸੋ ਲੈਣ ਮਿਲਾਏ, ਉਹ ਜੀ ਦਾਨ ਜੀਵਾਂ ਨੂੰ ਦਾਨ ਕਹਿੰਦੇ ਦੱਸਦੇ ਨੇ ਭਗਤੀ ਕਿਵੇਂ ਕਰਨੀ, ਉਹ ਹਰੀ ਨਾਲ ਮਿਲਾ ਦਿੰਦੇ ਨੇ ਸਾਨੂੰ। ਆਹ ਸਾਰੀ ਗੁਰਬਾਣੀ ਉਹਨਾਂ ਗੁਰਮੁਖਾਂ ਦੀ ਆ, ਮਹਾਂਪੁਰਖਾਂ ਦੀ ਆ, ਗੁਰੂ ਸਾਹਿਬਾਂ ਦੀ ਆ, ਇਹ ਸਾਡੇ 'ਤੇ ਪਰਉਪਕਾਰ ਕਰਦੇ ਨੇ। ਗੁਰੂ ਹਮੇਸ਼ਾ ਹੀ ਸਿੱਖ 'ਤੇ ਪਰਉਪਕਾਰ ਕਰਦਾ, ਪਰ ਸਿੱਖ ਨੇ ਵੀ ਅੱਗੇ ਇਹ ਸਿੱਖਣਾ ਨਾ। ਅਸੀਂ ਇਹ ਕਹਿ ਦਿੰਦੇ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਇੱਥੇ ਤਾਂ ਕਹਿ ਜਾਂਦੇ, ਬਾਹਰ ਨਿਕਲਣਾ ਹੀ ਛੱਡ ਦੇ ਕਿਸੇ ਨੂੰ ਵੀ ਨਹੀਂ। ਸੋ ਮਹਾਰਾਜ ਕਹਿੰਦੇ ਪਰਉਪਕਾਰ ਕਰੇ ਰੰਗ ਮਾਣੇ, ਉਹਨਾਂ ਨੂੰ ਹੀ ਰੰਗ ਚੜ੍ਹਨਾ, ਉਹਨਾਂ ਨੇ ਆਨੰਦ ਦੀ ਅਵਸਥਾ 'ਚ ਆਉਣਾ ਜਿਹੜੇ ਪਰਉਪਕਾਰੀ ਜੀਵ ਨੇ। ਲੋ ਵਾਲੀ ਦਰਗਾਹ ਵਿੱਚ ਮਾਣ ਨਮਾਣਾ, ਮਾਣ ਨਮਾਣੇ। ਕਹਿੰਦੇ ਲੋ ਵਾਲੀ ਦਾ ਮਤਲਬ ਹੈ ਦਰਗਾਹ ਦੇ ਵਿੱਚ ਪਰਮੇਸ਼ੁਰ ਬੇਪਰਵਾਹ ਹੈ। ਉਸ ਬੇਪਰਵਾਹ ਦੀ ਦਰਗਾਹ ਦੇ ਵਿੱਚ ਉਹੀ ਪਰਵਾਨ ਆ ਜਿਹੜੇ ਇਸ ਸੰਸਾਰ 'ਚ ਨਿਮਾਣੇ ਹੋ ਕੇ ਰਹਿੰਦੇ ਨੇ। ਜਿਹੜੇ ਨਿਮਾਣੇ ਹੁੰਦੇ ਆ ਹਉਮੈ ਤੋਂ ਰਹਿਤ ਹੋ ਕੇ ਰਹਿੰਦੇ ਨੇ, ਜਿਹੜੇ ਹਉਮੈ 'ਚ ਤੁਰੇ ਫਿਰਦੇ ਨੇ, ਮੈਂ ਮੇਰੇ ਵਰਗਾ ਕੋਈ ਨਹੀਂ, ਮੈਨੂੰ ਬੜਾ ਗਿਆਨ ਹੈ, ਮੈਂ ਤਾਂ ਦੁਨੀਆਂ ਨੂੰ ਸਮਝਾਉਣਾ, ਇਹ ਹਉਮੈ ਹੈ, ਹਉਮੈ ਛੱਡਣੀ ਹੈ, ਨਿਮਾਣੇ ਹੋ ਕੇ ਰਹਿਣਾ, ਸਤਿਗੁਰ ਕਿਰਪਾ ਕਰਨ। ਗੁਰਬਾਣੀ ਦੀ ਵਿਚਾਰ ਕਰਦਿਆਂ, ਭਾਈ ਗੁਰਦਾਸ ਦੀਆਂ ਵਾਰਾਂ ਦੀ ਵਿਚਾਰ ਕਰਦਿਆਂ, ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ ਦੇਣ, ਬਖਸ਼ਣਹਾਰ ਬਖਸ਼ ਦੇਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਪਾਸੋਂ ਪਾਵਨ ਗੁਰਬਾਣੀ ਕੀਰਤਨ ਸਰਵਣ ਕਰੀਏ 7 ਵਜੇ ਤੱਕ, ਅਤੇ ਵਿਸ਼ੇਸ਼ ਤੌਰ 'ਤੇ 7 ਵਜੇ ਤੋਂ 8:30 ਵਜੇ ਤੱਕ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਉਹ 7 ਵਜੇ ਤੋਂ 8:30 ਵਜੇ ਤੱਕ ਸਮੂਹ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਦੇ ਨਾਲ ਨਿਹਾਲ ਕਰਨਗੇ। ਸਮੂਹ ਸੰਗਤ ਨੇ ਨੋਟ ਕਰਨਾ ਜੀ, ਆਓ ਭਾਈ ਸਾਹਿਬ ਹੋਰਾਂ ਪਾਸੋਂ ਪਾਵਨ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਅਤੇ ਸਤਿਕਾਰਯੋਗ ਭਾਈ ਗੁਰੂ ਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ, ਜੋ ਸਾਹਿਬਾਂ ਦੀ ਪਾਵਨ ਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕਰਵਾ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੇ ਨਾਲ ਸੇਵਾ ਕਰਦਿਆਂ ਹੋਇਆਂ ਗੁਰੂ ਕੀਆਂ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਦੇ ਰਹਿਣ। ਅਤੇ ਗੁਰਮੁਖ ਪਿਆਰਿਓ, ਇਹਨਾਂ ਤੋਂ ਬਾਅਦ ਪੰਥ ਦੇ ਮਹਾਨ ਵਿਦਵਾਨ, ਮਹਾਨ ਕੀਰਤ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ, ਜੋ ਆਪਣੇ ਪਾਸ ਵਿਸ਼ੇਸ਼ ਤੌਰ 'ਤੇ ਦੋ ਦਿਨਾਂ ਦੇ ਵਾਸਤੇ ਪਹੁੰਚੇ ਹਨ। ਕੱਲ੍ਹ ਵੀ ਭਾਈ ਸਾਹਿਬ ਜੀ ਹੁਣਾਂ ਨੇ ਹਾਜ਼ਰੀ ਭਰੀ ਸੀ ਅਤੇ ਅੱਜ ਵੀ ਹਾਜ਼ਰੀ ਭਰ ਰਹੇ ਹਨ। ਅਤੇ ਕੱਲ੍ਹ ਤੋਂ ਭਾਈ ਸਾਹਿਬ ਜੀ 12 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਵਿਖੇ ਹਾਜ਼ਰੀਆਂ ਭਰਨਗੇ। ਸੋ ਨਾਲ ਹੀ ਬੇਨਤੀ ਹੈ ਕਿ ਆਉਣ ਵਾਲੇ ਐਤਵਾਰ 13 ਸਤੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਰੈਸਲਿੰਗ ਦਾ ਟੂਰਨਾਮੈਂਟ ਹੋ ਰਿਹਾ ਹੈ, ਜੋ ਕਿ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਵੇਗਾ। ਸੋ ਆਪ ਨੂੰ ਬੇਨਤੀ ਹੈ ਕਿ ਉਸ ਦਿਨ ਆਪ ਜੀ ਨੇ ਜਿੱਥੇ ਆਉਣਾ ਹੈ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਆਉਣਾ, ਤਾਂ ਕਿ ਆਪਣੇ ਬੱਚੇ, ਹੋਰ ਜੋ ਬੱਚੇ ਇਸ ਰੈਸਲਿੰਗ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਹਨ, ਉਹਨਾਂ ਵੱਲ ਦੇਖ ਕੇ ਉਤਸ਼ਾਹਿਤ ਹੋਣਗੇ ਅਤੇ ਇਸ ਪਾਸੇ ਨੂੰ ਤੁਰਨਗੇ। ਨਾਲ ਹੀ ਜੋ ਗੁਰਦੁਆਰਾ ਸਾਹਿਬ ਦਾ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਹੁੰਦਾ ਹੈ 1 ਅਕਤੂਬਰ ਦੇ ਮਹੀਨੇ ਦੇ ਵਿੱਚ, ਇਸ ਵਾਰ 24 ਅਕਤੂਬਰ ਨੂੰ ਹੋ ਰਿਹਾ ਹੈ। ਉਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਆਪ ਜੀ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਓ, ਤਾਂ ਕਿ ਜੋ ਬੱਚੇ ਇਸ ਦੇ ਵਿੱਚ ਪਾਰਟੀਸਪੇਟ ਕਰਦੇ ਹਨ, ਉਹ ਜਦੋਂ ਬਾਣੀ ਸੁਣਾਉਂਦੇ ਹਨ, ਸੁਣ ਕੇ ਜਿੱਥੇ ਆਪ ਆਨੰਦ ਆਉਂਦਾ ਹੈ, ਉੱਥੇ ਦਿਲ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਬੱਚੇ ਚੰਗੇ ਪਾਸੇ ਲੱਗੇ ਹਨ। ਜਦੋਂ ਇਹਨਾਂ ਬੱਚਿਆਂ ਦਾ ਜੀਵਨ ਚੰਗਾ ਬਣੇਗਾ ਅਤੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ, ਰਹਿਮਤਾਂ, ਬਖਸ਼ਿਸ਼ਾਂ ਰਹਿਣਗੀਆਂ ਸਤਿਗੁਰ ਦੀਆਂ। ਸੋ ਬੇਨਤੀ ਹੈ ਕਿ ਜਿੱਥੇ ਇਹਨਾਂ ਕੰਪੀਟੀਸ਼ਨਸ ਦੇ ਵਿੱਚ ਆਪਨੇ ਲਿਆਉਣਾ, ਉੱਥੇ ਗੁਰਦੁਆਰਾ ਸਾਹਿਬ ਵਿਖੇ ਜੋ ਹੋਰ ਕਲਾਸਾਂ ਬੱਚਿਆਂ ਦੇ ਵਾਸਤੇ ਚੱਲਦੀਆਂ, ਜਿਸ ਵਿੱਚ ਗੁਰਬਾਣੀ ਸੰਥਿਆ, ਕੀਰਤਨ ਦੀਆਂ ਕਲਾਸਾਂ, ਤਬਲੇ ਦੀਆਂ ਕਲਾਸਾਂ, ਗੱਤਕਾ ਅਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਬੱਚਿਆਂ ਵਾਸਤੇ ਲਿਖੇ ਜਾਂਦੇ ਹਨ, ਉਹਨਾਂ ਵਿੱਚ ਵੀ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸ਼ਰਣਾ।

ਮਾਲਕ ਦੇਹ ਕਰ ਹੱਥ ਪਰਮ ਸਨਮਾਨ ਯੋਗ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਜੀ ਅੰਮ੍ਰਿਤ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਜੋ ਪਰਮੇਸ਼ਵਰ ਦਾ ਪਿਆਰਾ ਹੈ ਉਹ ਸਭ ਨੂੰ ਹੀ ਪਿਆਰਾ ਲੱਗਦਾ ਹੈ ਤੇ ਜੇ ਕੋਈ ਉਸ ਦੇ ਵਿਰੋਧ ਵਿੱਚ ਈਰਸ਼ਾ ਅਧੀਨ ਆਪਣੀ ਜ਼ਬਾਨ ਤੋਂ ਝੱਖ ਮਾਰਦਾ ਹੈ, ਅਪ ਸ਼ਬਦ ਬੋਲਦਾ ਹੈ, ਉਸ ਦੀ ਹੀ ਖੁਆਰੀ ਹੁੰਦੀ ਹੈ। ਸੰਗਤ ਜੀ, ਕੱਲ ਭਾਈ ਸਾਹਿਬ ਜਿਨ੍ਹਾਂ ਕੀਰਤਨ ਕੀਤਾ ਦਾਸ ਤੋਂ ਪਹਿਲਾਂ, ਉਹਨਾਂ ਨੇ ਅੰਮ੍ਰਿਤ ਸ਼ਬਦ ਪੜ੍ਹੇ ਸਨ, ਜੋ ਉਸ ਵਿੱਚੋਂ ਸ੍ਰੀ ਰਾਗ ਵਿੱਚ ਸਤਿਗੁਰਾਂ ਦਾ ਇੱਕ ਬਚਨ ਹੈ, ਭੀ ਤੇਰੀ ਕੀਮਤ ਨਾ ਪਵੇ ਹਉ ਕੇਵਲ ਆਖਾ ਨਾਉ, ਜਿਸ ਨਾਲ ਪਦਿਆਂ ਦੀ ਸੰਪੂਰਨਤਾ ਹੁੰਦੀ ਹੈ। ਕੱਲ ਆਪਾਂ ਇਸ ਅੰਮ੍ਰਿਤ ਬਚਨ ਦੀ ਵਿਚਾਰ ਕੀਤੀ ਸੀ। ਅੱਜ ਰਾਗ ਬਿਲਾਵਲ ਹੈ ਤੇ ਭਗਤ ਸਦਨਾ ਜੀ ਦਾ ਸ਼ਬਦ ਹੈ। ਉਸ ਅੰਮ੍ਰਿਤ ਸ਼ਬਦ ਦੇ ਅਰਥ ਕਰਨ ਦੇ ਆਪਾਂ ਯਤਨ ਕਰਾਂਗੇ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਇੱਕ ਆਵਾਜ਼ ਠੀਕ ਕਰ ਦਿਓ, ਬਹੁਤ ਜ਼ਿਆਦਾ ਆ ਰਹੀ। ਆਪ ਅਸੀਸ ਬਖਸ਼ੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਗੁਰੂ ਬਖਸ਼ੀ ਫਤਿਹ। ਸੰਗਤ ਜੀ, ਅਦਬ ਨਾਲ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਰਤ ਦੇ ਵਿੱਚ ਜੋ ਦਿਨ ਚੜ੍ਹਿਆ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਜ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ, ਇਉਂ ਕਹਿ ਲਓ ਪੂਰੇ ਸਿੱਖ ਜਗਤ ਦੇ ਅੰਦਰ, ਸਤਿਗੁਰਾਂ ਦੇ ਇਸ ਪ੍ਰਕਾਸ਼ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ। ਉਂਜ ਜਿਤਨੇ ਵੀ ਧਰਮ ਨੇ, ਹਰ ਧਰਮ ਦਾ ਆਪਣਾ ਰੂਹਾਨੀ ਗ੍ਰੰਥ ਹੈ, ਚਾਹੇ ਉਹ ਸਨਾਤਨ ਮਤ ਹੈ, ਭਾਵਾਂ ਉਹ ਪੱਛਮ ਵਿੱਚ ਪੈਦਾ ਹੋਏ ਧਰਮ ਨੇ, ਜਿਸ ਵਿੱਚ ਆਪਾਂ ਯਹੂਦੀਆਂ ਦਾ, ਈਸਾਈਆਂ ਦਾ, ਮੁਸਲਮਾਨਾਂ ਦਾ, ਇਸਲਾਮ ਦਾ ਜ਼ਿਕਰ ਕਰਦੇ ਹਾਂ। ਹਰ ਇੱਕ ਧਰਮ ਦਾ ਆਪਣਾ ਧਰਮ ਗ੍ਰੰਥ ਹੈ ਤੇ ਹਰ ਧਰਮ ਗ੍ਰੰਥ ਜਿਹੜਾ ਹੈ ਉਹ ਦੋ ਗੱਲਾਂ ਮੂਲ ਕਰ ਰਿਹਾ ਹੈ। ਇਹ ਗੱਲ ਵੱਖਰੀ ਸ਼ਰ੍ਹਾਂ ਦੇ ਤੌਰ ਤੇ ਬਾਹਰ ਦੀਆਂ ਕਿਰਿਆਵਾਂ ਦੇ ਤੌਰ ਤੇ ਇੱਕ ਦੂਜੇ ਨਾਲ ਮੇਲ ਨਹੀਂ ਖਾਣਗੇ। ਫਿਰ ਯਾਦ ਰੱਖਿਓ, ਸ਼ਰ੍ਹਾਂ ਦੇ ਤੌਰ ਤੇ। ਪਰ ਜੇ ਤੁਸੀਂ ਰੂਹਾਨੀ ਗਿਆਨ ਪੁੱਛੋ, ਦੇਖੋ ਤੇ ਹਰ ਧਰਮ ਦੋ ਗੱਲਾਂ ਕਹਿ ਰਿਹਾ ਹੈ ਕਿ ਇਨਸਾਨ ਕੰਮ ਨੇਕ ਕਰੇ ਤੇ ਪਰਮਾਤਮਾ ਦਾ ਜ਼ਿਕਰ ਜ਼ਰੂਰ ਕਰੇ। ਇਹਦਾ ਮਤਲਬ ਕਿ ਪਰਮੇਸ਼ਵਰ ਦਾ ਨਾਮ ਜਪੇ ਤੇ ਕਰਮ ਚੰਗੇ ਕਰੇ। ਉਸ ਚੰਗੇ ਕਰਮਾਂ ਦੇ ਵਿੱਚ ਸ਼ਰ੍ਹਾਂ ਕਹਿ ਲਓ, ਮਰਿਆਦਾ ਕਹਿ ਲਓ, ਰਹਿਤ ਕਹਿ ਲਓ, ਤੇ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ
ਇਹ ਧਰਮ ਦੀ ਵਿਆਖਿਆ ਕਰਦਿਆਂ ਬਚਨ ਕੀਤਾ, ਸਗਲ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਦੋ ਗੱਲਾਂ, ਇੱਕ ਪਰਮਾਤਮਾ ਦਾ ਨਾਮ ਜਪ, ਦੂਸਰਾ ਸਤਿਗੁਰਾਂ ਦੇ ਸ਼ਬਦ ਵਰਤਿਆ ਨਿਰਮਲ ਕਰਮ, ਜਿਨ੍ਹਾਂ ਕੰਮਾਂ 'ਚ ਮੈਲ ਕੋਈ ਨਹੀਂ। ਧਰਮ ਗ੍ਰੰਥ ਸਾਰੇ ਮੈਂ ਕਿਹਾ ਸਤਿਕਾਰ ਕਰਨੇ ਜੀ ਆਪਾਂ, ਪਰ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿਨ੍ਹਾਂ ਦੀ ਅਸਥਾਪਨਾ ਪ੍ਰਕਾਸ਼, ਸੰਪਾਦਨਾ ਪ੍ਰਕਾਸ਼, ਗੁਰਿਆਈ ਸਤਿਗੁਰੂ ਆਪਣੀ ਹਯਾਤੀ ਵਿੱਚ ਦੇ ਕੇ ਗਏ ਆ। ਉਂਝ ਜੇ ਆਪਾਂ ਸਤਿਗੁਰਾਂ ਦੀ ਬਾਣੀ ਦੇ ਦਰਸ਼ਨ ਕਰੀਏ, ਮੈਂ ਥੋੜ੍ਹਾ ਜਿਹਾ ਸਿਰਫ ਬੇਨਤੀ ਤਾਂ ਕਰਨੀ ਹੈ ਜੀ, ਅੱਜ ਉਹ ਦਿਨ ਉੱਥੇ ਮਨਾਇਆ ਜਾ ਰਿਹਾ ਹੈ ਅਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਪ੍ਰਕਾਸ਼ ਕੀਤਾ, ਬਿਕਰਮੀ ਸੰਮਤ 1761 ਸੀ ਅਤੇ ਜਿਹੜਾ ਈਸਵੀ ਸੰਨ ਹੈ ਉਹ 1604 ਸੀ, ਭਾਦੋਂ ਦਾ ਮਹੀਨਾ ਸੀ। ਸਤਿਗੁਰਾਂ ਨੇ ਜਿਹੜੀ ਬਾਣੀ ਸਾਰੀ ਇੱਕ ਥਾਂ 'ਤੇ ਸੰਗ੍ਰਹਿ ਕੀਤੀ, ਉਸ ਵਿੱਚ ਦਾਸ ਇੱਕ ਬੇਨਤੀ ਕਰਦਾ ਹੈ, ਬਾਣੀਕਾਰਾਂ ਦਾ ਜੀਵਨ ਸਭ ਤੋਂ ਪਹਿਲੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਬਾਣੀਕਾਰ ਨੇ ਹਿਸਟਰੀ ਦੇ ਤੌਰ 'ਤੇ ਜਿਹੜੇ ਸਭ ਤੋਂ ਪਹਿਲਾਂ ਹੋਏ ਉਹ ਭਗਤ ਜੈ ਦੇਵ ਜੀ ਨੇ। ਉਹਨਾਂ ਦਾ ਜਨਮ ਸੰਨ 1170 ਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ 1604 ਨੂੰ ਹਜ਼ੂਰ ਕਰਦੇ ਪਏ ਆ, ਅਸੀਂ ਸਾਰੇ ਜਾਣਦੇ ਹਾਂ। ਸਤਿਗੁਰਾਂ ਨੇ ਜਿਹੜਾ 1170 ਚ ਭਗਤ ਪੈਦਾ ਹੋਏ ਤੇ 1604 ਹਜ਼ੂਰ ਤੱਕ ਉਹ ਸਾਰੀ ਰੂਹਾਨੀ ਗਿਆਨ ਨੂੰ ਸਤਿਗੁਰਾਂ ਨੇ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਜਿਹੜਾ ਸ਼ਬਦ ਦਿੱਤਾ ਉਹ ਪੋਥੀ ਦਿੱਤਾ। ਤੁਸੀਂ ਇੱਕ ਪਾਠ ਕਰਦੇ ਹੋ, ਪੋਥੀ ਪਰਮੇਸ਼ਰ ਕਾ ਥਾਨ, ਸਾਡੇ ਪੁਰਾਣੇ ਸਰੋਤ ਸਾਰੇ ਪੋਥੀ ਦੀ ਥਾਂ ਤੇ ਗੁਰੂ ਸ਼ਬਦ ਦੀ ਵਿਆਖਿਆ ਕਰਦੇ ਆ, ਗ੍ਰੰਥ ਸ਼ਬਦ ਵਰਤਦੇ ਆ। ਸਤਿਗੁਰਾਂ ਨੇ ਮੈਂ ਤਾਂ ਬੇਨਤੀ ਕੀਤੀ, ਨੂੰ ਹੰਕਾਰ 'ਚ ਨਹੀਂ ਲਿਜਾਣਾ, ਇਸ ਦੁਨੀਆਂ ਵਿੱਚ ਗ੍ਰੰਥ ਬਹੁਤ ਨੇ, ਕੋਈ ਵੀ ਪੈਗੰਬਰ ਖਿਮਾ ਕਰਿਓ ਆਪਣੀ ਹਯਾਤੀ ਵਿੱਚ ਆਪਣੇ ਉਪਦੇਸ਼ਾਂ ਦਾ ਸੰਗ੍ਰਹਿ ਨਹੀਂ ਕਰਕੇ ਗਿਆ, ਉਪਦੇਸ਼ ਦਿੱਤੇ ਆ, ਕੁਝ ਤਾਂ ਜ਼ਬਾਨੀ ਚੇਤੇ ਰੱਖੇ ਗਏ, ਕੁਝ ਸ਼ਰਧਾਲੂਆਂ ਵੱਲੋਂ ਲਿਖੇ ਗਏ, ਪਰ ਕੇਵਲ ਗੁਰੂ ਗ੍ਰੰਥ ਸਾਹਿਬ ਨੇ ਕਿ ਜਿਨ੍ਹਾਂ ਨੂੰ ਹਜ਼ੂਰ ਨੇ ਆਪਣੀ ਹਯਾਤੀ ਦੇ ਵਿੱਚ ਕਲਮਬੱਧ ਕਰਾਇਆ, ਆਪ ਬੀੜ ਬਣਾਈ। ਅਤੇ ਇੱਕ ਹੋਰ ਗੱਲ, ਗ੍ਰੰਥ ਬਹੁਤ ਨੇ, ਪੈਗੰਬਰ ਦੀ ਥਾਂ ਹੈ ਕਿ ਪੈਗੰਬਰ ਦਾ ਜਨਮ ਕਿੱਥੇ ਹੋਇਆ ਹੈ, ਪੈਗੰਬਰ ਉੱਤੇ ਕੁਰਾਨ ਨਾਜ਼ਲ ਕਿੱਥੇ ਹੋਈ, ਉਹ ਵੀ ਸਾਡੇ ਕੋਲ ਇਤਿਹਾਸ ਹੈ। ਪਰ ਸੰਗਤ ਜੀ, ਮੈਂ ਇੱਕ ਬੇਨਤੀ ਕਰਾਂ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਨੇ ਕਿ ਜਿਨ੍ਹਾਂ ਦੀ ਸੰਪਾਦਨਾ ਤੋਂ ਪਹਿਲਾਂ ਸਤਿਗੁਰਾਂ ਨੇ ਉਹ ਅਸਥਾਨ ਤਿਆਰ ਕੀਤਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਜਾਣਾ, ਉਹ ਸ਼੍ਰੀ ਦਰਬਾਰ ਸਾਹਿਬ ਹੈ ਜੀ। ਦੁਨੀਆਂ ਵਿੱਚ ਕੋਈ ਗ੍ਰੰਥ ਜਿਹੜਾ ਹੈ, ਆਹ ਬੱਚਾ ਮਾੜਾ ਰੋਕਿਓ ਪਲੀਜ਼, ਡਿਸਟਰਬ ਕਰ ਰਿਹਾ, ਕੋਈ ਗ੍ਰੰਥ ਐਸਾ ਨਹੀਂ ਜਿਸ ਵਾਸਤੇ ਥਾਂ ਚੁਣੀ ਗਈ ਹੋਵੇ। ਮੇਰੀ ਬੇਨਤੀ ਹੈ ਕਿ ਸਤਿਗੁਰਾਂ ਨੇ ਆਪਣੀ ਹਯਾਤੀ ਵਿੱਚ ਪ੍ਰਕਾਸ਼ ਕਰਾਇਆ। ਅਤੇ ਇੱਕ ਹੋਰ ਗੱਲ, ਅੱਜ ਸੱਚ ਕਹਿ ਸਾਰੇ ਕਹਿ ਰਹੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪ੍ਰਕਾਸ਼ ਦਿਹਾੜਾ ਹੈ, ਪਰ ਸੰਗਤ ਜੀ ਉਸ ਤੋਂ ਪਹਿਲਾਂ ਸਿੱਖ ਬਾਣੀ ਪੜ੍ਹਦੇ ਸਨ, ਪੋਥੀ ਸਾਹਿਬ ਤੋਂ ਪਾਠ ਕਰਦੇ ਸਨ, ਜ਼ਬਾਨੀ ਬਾਣੀ ਚੇਤੇ ਸੀ। ਅਤੇ ਇਹ ਵੀ ਸੱਚ ਹੈ ਕਿ ਗੁਰਬਾਣੀ ਲਿਖ ਕੇ ਸਿੱਖ ਪੋਥੀਆਂ ਰਾਹੀਂ ਸੇਵਾ ਵੀ ਕਰਦੇ ਸਨ, ਭਾਈ ਗੁਰਦਾਸ ਸਾਹਿਬ ਕਹਿੰਦੇ। ਪਰ ਇੱਕ ਨੂੰ ਮੁਕਰਰ ਕਰਨਾ, ਹੁਣ ਸੰਗਤ ਜਿੱਥੇ ਧਰਮਸ਼ਾਲਾ ਹੁੰਦੀ ਸੀ ਕੀਰਤਨ ਕਰਦੇ ਸਨ, ਪਾਠ ਕਰਦੇ ਸਨ, ਪਰ ਸੰਗਤ ਜੀ ਕੇਵਲ ਅਤੇ ਕੇਵਲ ਸਭ ਤੋਂ ਪਹਿਲਾਂ ਅੱਜ ਦੇ ਦਿਨ 98 ਸਾਲ ਦੀ ਉਮਰ ਦੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਸਿੰਘ ਥਾਪਿਆ ਗਿਆ ਸੀ, ਗ੍ਰੰਥੀ ਸਾਹਿਬ ਸ਼ਬਦ ਵਰਤਾਂ। 98 ਸਾਲ ਦੀ ਉਮਰ ਹੈ ਜੀ ਬਾਬਾ ਬੁੱਢਾ ਸਾਹਿਬ ਜੀ ਦੀ। ਅਤੇ ਅੱਜ ਮੈਂ ਤਾਂ ਥੋੜ੍ਹਾ ਜਿਹਾ ਆਪ ਜੀ ਨੂੰ ਕਹਿ ਰਿਹਾ ਕਿਉਂਕਿ ਉੱਥੇ ਦਿਨ ਮਨਾਇਆ ਜਾ ਰਿਹਾ ਹੈ, ਅਸੀਂ ਹੁਕਮਨਾਮਾ ਵੀ ਹਜ਼ੂਰ ਦਾ ਸੁਣ ਕੇ ਆਇਆ ਦਰਬਾਰ ਸਾਹਿਬ ਦਾ। ਉੱਥੇ ਫਿਰ ਸਤਿਗੁਰਾਂ ਨੇ ਇਹ ਸ਼ਬਦ ਕਹਿ ਸਨ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੈ ਸਾ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਬਾਬਾ ਬੁੱਢਾ ਸਾਹਿਬ ਆਪਣੀ ਰਸਨਾ ਤੋਂ ਇਹ ਬੋਲ ਕਹੇ ਕਿ ਸੂਹੀ ਮਹੱਲਾ ਪੰਜਵਾਂ,
ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਇੱਕ ਤਾਂ ਸੰਗਤ ਜੀ, ਇੱਥੇ ਵੀ ਸ਼ਬਦ ਚੱਲ ਜਾਏਗਾ, ਇੱਕ ਤਾਂ ਆਪ ਸਮੂਹ ਸੰਗਤ ਨੂੰ ਦਾਸ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਸਤਿਗੁਰਾਂ ਦੇ ਆਗਮਨ ਪੁਰਬ ਦੀ ਜੀ। ਹੁਣ ਆਓ, ਜਿਹੜਾ ਸ਼ਬਦ ਮੈਂ ਕੱਲ੍ਹ ਬੇਨਤੀ ਕਰਕੇ ਗਿਆ ਸਾਂ ਕਿ ਆਪਾਂ ਉਹਦੇ ਅੱਖਰੀ ਅਰਥ ਕਰਾਂਗੇ। ਹੁਣ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੇ ਭਾਰਤ ਵਿੱਚ ਵੱਖ ਵੱਖ ਇਲਾਕਿਆਂ ਵਿੱਚ ਭਗਤ ਮਹਾਂਪੁਰਖ ਹੋਏ, ਉਹਨਾਂ ਭਗਤਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ, ਜਿਸ ਨੂੰ ਅਸੀਂ ਆਪ ਆਪਣੀ ਸ਼ਬਦਾਵਲੀ 'ਚ ਭਗਤ ਬਾਣੀ ਕਹਿੰਦੇ ਹਾਂ। ਉਸ ਤੋਂ ਇਲਾਵਾ ਸਤਿਗੁਰਾਂ ਨੇ ਬਾਬਾ ਸੁੰਦਰ ਜੀ ਦਾ ਰਾਮਕਲੀ ਸਾਧ, ਰਾਮਕਲੀ ਕੀ ਵਾਰ ਸੱਤੇ ਬਲਵਣ ਦੋ ਰਬਾਬੀਆਂ ਦੀ ਗੁਰਸਿੱਖਾਂ ਦੀ ਉਚਾਰਨ ਕੀਤੀ। ਕੁਛ ਵਿਦਵਾਨ ਜਿਹੜੇ ਨੇ ਭਾਈ ਮਰਦਾਨੇ ਦੇ ਸਲੋਕ ਨੂੰ ਸਲੋਕ ਮਰਦਾਨਾ ਪਹਿਲਾਂ ਉਚਾਰਨ ਨਾਲ ਜੋੜਦੇ, ਪਰ ਕੁਛ ਵਿਦਵਾਨ ਕਹਿੰਦੇ ਨੇ ਉਹ ਭਾਈ ਮਰਦਾਨਾ ਜੀ ਨੂੰ ਸੰਬੋਧਨ ਕੀਤਾ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ, ਕਿਉਂਕਿ ਉਸ ਸਲੋਕ ਦੇ ਥੱਲੇ ਸਤਿਗੁਰਾਂ ਨੇ ਨਾਨਕ ਪਦ ਦੀ ਵਰਤੋਂ ਕੀਤੀ ਹੈ ਉਸ ਸਲੋਕ ਵਿੱਚ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਕਿ ਜਿਹੜੇ ਭਗਤ ਸਦਨਾ ਜੀ ਨੇ, ਇਹਨਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੋ ਸ਼ਬਦ ਹੈ, ਅਤੇ ਮੇਰੀ ਇੱਕ ਇੱਛਾ ਹੈ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਦਾ ਇੱਕ ਥਾਂ ਲਗਾਤਾਰ ਬੈਠ ਕੇ ਕਥਾ ਕਰਨ ਨੂੰ, ਜਾਂ 10 ਦਿਨ ਮੈਂ 11 ਦਿਨ ਦੁੱਖ ਨਿਵਾਰਨ ਸਾਹਿਬ ਲਾਉਣਾ, ਜਾਂ ਮੈਂ ਮੰਜੀ ਸਾਹਿਬ ਜ਼ਿਆਦਾ ਸਮਾਂ ਸਤਿਗੁਰੂ ਤਰਸ ਕਰਦੇ, ਕਿਉਂਕਿ ਇੱਕ ਜਗ੍ਹਾ 'ਤੇ ਨਿੱਠ ਕੇ ਸਮਾਂ ਮਿਲੇ ਅਤੇ ਲੜੀਵਾਰ ਵਿਚਾਰ ਕੀਤੀ ਜਾ ਸਕਦੀ ਹੈ। ਅਤੇ ਕਈ ਵਾਰੀ ਅਸੀਂ ਕੀ ਕਰਦੇ ਹਾਂ, ਜਦੋਂ ਵਾਰ ਵਾਰ ਇੱਕੋ ਲੈਕਚਰ ਨੂੰ ਜਾਂ ਇੱਕੋ ਕਥਾ ਨੂੰ ਰਿਪੀਟ ਕਰਦੇ ਹਾਂ, ਠੀਕ ਹੈ ਸੰਗਤ ਸੁਣ ਲੈਂਦੀ ਹੈ, ਪਰ ਅਸਲ ਵਿੱਚ ਫਿਰ ਮਿਹਨਤ ਬੰਦੇ ਦੀ ਰੁਕ ਜਾਂਦੀ ਹੈ, ਕਿਉਂਕਿ ਉਹ ਤਿਆਰੀ ਹੈ। ਮੇਰੇ ਮਾਨਸੀ ਭਗਤ ਸਦਨਾ ਜੀ ਦਾ ਜਿਹੜਾ ਸ਼ਬਦ ਹੈ ਰਾਗ ਬਿਲਾਵਲ ਵਿੱਚ, ਭਾਈ ਸਾਹਿਬ ਉਹਨੇ ਕੀਰਤਨ ਵੀ ਕਰਕੇ ਗਏ ਆ, ਉਹਨਾਂ ਦਾ ਇੱਕੋ ਇੱਕ ਸ਼ਬਦ ਹੈ। ਸਤਿਗੁਰਾਂ ਨੇ ਜਿੰਨੇ ਭਗਤ ਨੇ ਉਹਨਾਂ ਲਈ ਸਤਿਕਾਰ ਲਈ ਸ਼ਬਦ ਬਹੁਤ ਕਮਾਲ ਦੇ ਵਰਤੇ ਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਭਗਤਾਂ ਦੀ ਬਾਣੀ ਜਦੋਂ ਸ਼ੁਰੂ ਕਰਦੇ ਆ, ਉਹਨਾਂ ਲਈ ਜਿਹੜੇ ਲਫ਼ਜ਼ ਵਰਤੇ ਨੇ ਉਹ ਜੀ ਜੀਓ ਵਰਤੇ ਆ। ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ। ਹੁਣ ਅਗਲੀ ਬੇਨਤੀ ਕਿ ਜਿਹੜਾ ਭਗਤ ਸ਼ਬਦ ਹੈ ਇਹਦੇ ਅਰਥ ਕੀ ਨੇ। ਅਸੀਂ ਆਮ ਤੌਰ 'ਤੇ ਭਗਤ ਦੇ ਲਫ਼ਜ਼ ਅਰਥ ਹੀ ਇਹੀ ਕਰਨੇ ਆ, ਭਗਤੀ ਕਰਨ ਵਾਲਾ। ਅਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੰਗਤ ਜੀ, ਜਿਹੜਾ ਭਗਤ ਸ਼ਬਦ ਅਸੀਂ ਆਪਣੀ ਰਸਨਾ ਤੋਂ ਬੋਲਨੇ ਹਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦੇ ਅਰਥ ਜਦੋਂ ਕਰਾਂਗੇ ਆਪਾਂ, ਅਤੇ ਸਤਿਗੁਰਾਂ ਨੇ ਭਗਤ ਸ਼ਬਦ ਦੇ ਅਰਥ ਵੀ ਵਿਆਕਰਨ ਅਨੁਸਾਰ ਰੱਖੇ ਆ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਭੱਬਾ ਗੱਗਾ ਤੱਤਾ ਮੁਕਤਾ, ਭਗਤ ਭੱਬਾ ਗੱਗਾ ਤੱਤੇ ਔਂਕੜ ਭਗਤ, ਭੱਬਾ ਗੱਗਾ ਤੱਤੇ ਸਿਹਾਰੀ, ਇਹ ਪੜ੍ਹਦੇ ਹਾਂ। ਹੁਣੇ ਰਹਿ ਰਸ ਵਿੱਚ ਆਪ ਜੀ ਨੇ ਪੜ੍ਹਿਆ ਕਿ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਉੱਥੇ ਭਗਤ ਨੇ ਸ਼ਬਦ ਇਸਤਰੀ ਲਿੰਗਾਇਆ ਤੇਰੀ, ਅੱਗੇ ਹੁੰਦਾ ਤੇਰੇ ਭਗਤ ਤੇਰੇ ਭਗਤ। ਹੁਣ ਕਮਾਲ ਦੀ ਗੱਲ, ਉਚਾਰਨ ਇੱਕੋ ਜਿਹਾ ਹੋ ਰਿਹਾ ਕਿ ਤੇਰੀ ਭਗਤ ਤੇ ਤੇਰੇ ਭਗਤ, ਤੇ ਮਨ 'ਚ ਤੇ ਜ਼ਰੂਰ ਉੱਠੇਗਾ ਨਾ ਵੀ ਇੱਕ ਇਸਤਰੀ ਲਿੰਗ ਇੱਕ ਪੁਲਿੰਗ ਵਿੱਚ ਕਿਉਂ। ਹਾਲਾਂਕਿ ਪੁਰਾਤਨ ਸਮੇਂ, ਖਿਮਾ ਕਰ ਦਿਓ, ਸਾਡੇ ਇੱਕ ਬਹੁਤ ਸੁਗੜ ਵਿਦਵਾਨ ਕੋਈ ਨੇ ਡਾਕਟਰ ਹਰਕੀਰਤ ਸਿੰਘ ਜੀ, ਪਟਿਆਲਾ ਯੂਨੀਵਰਸਿਟੀ ਸਨ ਜੀ, ਉਹਨਾਂ ਨੇ ਗੁਰਬਾਣੀ ਦੀਆਂ ਧੁਨੀਆਂ 'ਤੇ ਬਹੁਤ ਕੰਮ ਕੀਤਾ। ਮੈਂ ਤਾਂ ਉਹਨੂੰ ਕਿਹਾ ਬਹੁਤ ਕਮਾਲ ਦਾ ਵਿਦਵਾਨ ਜੀ। ਉਹ ਇੱਕ ਗੱਲ ਕਹਿੰਦੇ ਹੁੰਦੇ ਸਨ ਕਿ ਪੁਰਾਤਨ ਸਮੇਂ ਗੁਰਸਿੱਖ ਲਾਂ ਦਾ ਉਚਾਰਨ ਵੀ ਸੰਖੇਪ ਜਿਹਾ ਕਰ ਜਾਂਦੇ ਸਨ ਕਿ ਸਪਸ਼ਟ ਹੋ ਸਕੇ ਵੀ ਇੱਥੇ ਲਿਖਿਆ ਕੀ ਹੈ। ਹੁਣ ਜਿੱਥੇ ਤੇਰੀ ਭਗਤ ਆਇਆ ਹੈ ਉੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ, ਇਹਦਾ ਅਰਥ ਹੈ ਤੇਰੀ ਭਗਤੀ। ਫਿਰ ਅਸੀਂ ਸੁਣਿਓ, ਤੇਰੀ ਇਬਾਦਤ ਤੇਰੀ ਬੰਦਗੀ, ਉੱਥੇ ਭਗਤ ਦਾ ਅਰਥ ਭਗਤੀ ਹੈ। ਜਿੱਥੇ ਤੇਰੇ ਭਗਤ ਆਇਆ ਉੱਥੇ ਬਹੁ ਵਚਨ ਹੈ ਤੇਰੀ ਭਗਤੀ ਕਰਨ ਵਾਲੇ, ਫਰਕ ਹੈ ਨਾ ਜੀ। ਜਿੱਥੇ ਔਂਕੜ ਆਈ ਹੈ ਇਹਦਾ ਅਰਥ ਹੈ ਇੱਕ ਭਗਤ। ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਰਹਿੰਦੇ ਭਾਈ ਸਾਹਿਬ ਇੱਕ ਬਖਸ਼ਿਸ਼ ਕੀਤੀ ਹੈ, ਉਹਨਾਂ ਨੇ ਸਾਨੂੰ ਭਗਤ ਦੀ ਪਰਿਭਾਸ਼ਾ ਵੀ ਦੱਸੀ, ਕਿਉਂਕਿ ਥੋੜ੍ਹਾ ਭਗਤ ਸਦਨਾ ਜੀ ਬਾਰੇ ਬੇਨਤੀ ਕਰਨੀ ਹੈ।
ਹੁਣ ਮੈਨੂੰ ਕਿਉਂ ਪੁੱਛੇ ਭਗਤ ਕੌਣ ਆਪਾਂ ਕਹਾਂਗੇ ਜਿਹੜਾ ਭਗਤੀ ਕਰਦਾ, ਤੇ ਜਿਹੜੇ ਪੁਰਾਤਨ ਵਿਦਵਾਨ ਸਨ ਉਹ ਅੱਖਰ ਗਤ ਅਰਥ ਕਰਦੇ ਸਨ। ਹੁਣ ਮੰਨ ਲਓ ਤੁਸੀਂ ਭਗਤ ਲਿਖ ਦਿੱਤਾ, ਭੱਬਾ ਗੱਗਾ ਤੇ ਤੱਤਾ ਤਿੰਨ ਅੱਖਰ ਨਾ, ਅੱਖਰ ਗਤ ਅਰਥਾਂ ਦਾ ਮਤਲਬ ਸੀ ਉਹ ਆਪਣੇ ਕੋਲੋਂ ਸ਼ਬਦ ਬਣਾਉਂਦੇ ਸਨ। ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ 10 ਪਾਤਸ਼ੀਆਂ ਦਾ ਗੰਜਨਾਮਾ ਲਿਖਿਆ ਹੈ, ਆਪ ਜੀ ਨੂੰ ਪਸਾ ਪਰਸ਼ੀਅਨ ਵਿੱਚ, ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਗੁਰੂ ਗੋਬਿੰਦ ਹਰ ਗੁਰੂ ਸਾਹਿਬ ਦੇ ਉਹਨਾਂ ਦੇ ਜਿਹੜੇ ਨਾਮ ਨੇ ਉਹਨਾਂ ਦੇ ਪਦ ਵੰਡ ਕਰਕੇ, ਅੱਖਰਾਂ ਦੀ ਵੰਡ ਕਰਕੇ, ਹਰਫ ਵੱਖਰੇ ਵੱਖਰੇ ਕਰਕੇ ਉਹਦੇ ਅਰਥ ਕਰਦੇ। ਜਿਵੇਂ ਮੈਂ ਅਕਸਰ ਇੱਕ ਉਦਾਹਰਣ ਦਿੰਦਾ, ਹਰ ਦੋ ਨੂਨ ਨਾਮ ਪਾਕਸ਼ ਨਾਇਮੋ ਨਸੀਰ, ਅਲਫ ਮੈਨਾ ਅਹਦ ਕਾਫ ਆਖਰੀ ਰਾਹ ਕਬੀਰ, ਗੁਰੂ ਨਾਨਕ ਸਾਹਿਬ ਜੀ ਬਾਰੇ। ਹੁਣ ਜੇ ਤੁਸੀਂ ਗੁਰਮੁਖੀ ਵਿੱਚ, ਮੈਂ ਜ਼ਿਆਦਾ ਇਹ ਖੱਬੇ ਸੱਜੇ ਨਹੀਂ ਜਾਵਾਂਗਾ, ਮੇਰੀ ਸਿਰਫ ਇੱਕ ਬੇਨਤੀ ਸੀ ਕਿ ਜਿਹੜਾ ਭਗਤ ਸ਼ਬਦ ਪੜ੍ਹਦੇ ਹਾਂ ਉਹਦੀ ਪਰਿਭਾਸ਼ਾ ਕਿਸੇ ਅਨ ਮਤ ਤੋਂ ਮਤ ਦੇਖੀਏ, ਕੋਸ਼ ਵਿੱਚੋਂ ਦੇਖਣ ਦੀ ਥਾਂ 'ਤੇ ਭਗਤ ਦੀ ਡੈਫੀਨੇਸ਼ਨ ਗੁਰੂ ਕੀ ਬਾਣੀ ਵਿੱਚੋਂ ਦੇਖੀਏ ਕਿ ਭਗਤ ਕੌਣ ਹੈ। ਹੁਣ ਭਾਈ ਸਾਹਿਬ ਲਿਖਦੇ ਨੇ ਗੁਰੂ ਨਾਨਕ ਸਾਹਿਬ ਦਾ ਜਦੋਂ ਪਰਸ਼ੀਅਨ ਵਿੱਚ ਨਾਮ ਲਿਖਣੇ ਆ ਨਾ, ਫਾਰਸੀ ਵਿੱਚ, ਅਤੇ ਹਰੂਪ ਜਿਹੜੇ ਲੱਗਦੇ ਨੇ ਨੂਨ ਅਲਿਫ ਨੂਨ ਅਤੇ ਕਾਫ, ਇਸ ਤਰੀਕੇ ਨੇ ਜੀ। ਜਿਹਨੂੰ ਗੁਰਮੁਖੀ 'ਚ ਲਿਖਾਂਗੇ ਨੰਨੇ ਕੰਨਾ ਨੰਨਾ ਅਤੇ ਕੱਕਾ, ਇਸ 'ਤੇ ਲਿਖਾਂਗੇ ਕਿਉਂਕਿ ਗੁਰਮੁਖੀ ਵਿੱਚ ਲਿਖਿਆ ਜਾਏਗਾ। ਮੈਂ ਪੰਜਾਬੀ ਸ਼ਬਦ ਨਹੀਂ ਵਰਤ ਰਿਹਾ, ਯਾਦ ਰੱਖਿਓ ਪੰਜਾਬੀ ਲੈਂਗੁਏਜ ਹੈ, ਗੁਰਮੁਖੀ ਸਾਡੀ ਲਿਪੀ ਹੈ। ਜਦੋਂ ਤੁਸੀਂ ਗੁਰਮੁਖੀ 'ਚ ਲਿਖਣਾ ਨੰਨੇ ਕੰਨਾ ਨੰਨਾ ਕੱਕਾ ਨਾਨਕ, ਪਰਸ਼ੀਅਨ ਵਿੱਚ ਲਿਖਿਆ ਜਾਏਗਾ ਨੂਨ ਅਲਫ ਨੂਨ ਕਾਫ, ਉਹਨਾਂ ਨੇ ਜਿਹੜੇ ਅਰਥ ਕੀਤੇ ਨਾ ਜੀ। ਮੈਂ ਸਿਰਫ ਅੱਖਰੀ ਅਰਥ ਕਰ ਦੇਣਾ, ਹੁਣ ਮੈਂ ਸ਼ੇਰ ਬੋਲਿਆ, ਹਰ ਦੋ ਨੂਨ ਨਾਮ ਪਾਕਸ਼ ਨਾਇਮੋ ਨਸੀਰ, ਅਲਫ ਮੈਨਾ ਅਹਦ ਕਾਫ ਆਖਰੀ ਰਾ ਕਬੀਰ। ਨੰਨੇ ਨੂੰ ਕੰਨਾ, ਉਹ ਪਹਿਲਾਂ ਕਹਿੰਦੇ ਨੇ ਪਹਿਲਾ ਜਿਹੜਾ ਨੂਨ ਹੈ ਤਾਂ ਇੱਕ ਹਰਫ ਹੀ ਨਾ, ਉਹਨਾਂ ਨੇ ਇਸ ਅੱਖਰ ਦਾ ਸ਼ਬਦ ਬਣਾਇਆ ਨੰਨੇ ਦਾ ਨਾਇਮ। ਧਿਆਨ ਨਾਲ ਸੁਣਿਓ, ਤੇ ਗੁਰੂ ਗੋਬਿੰਦ ਸਿੰਘ ਦੇ ਹਜ਼ੂਰੀ ਸ਼੍ਰੋਮਣੀ ਕਵੀ ਨੇ, ਤੇ ਜਿਨ੍ਹਾਂ ਦੀ ਰਚਨਾ ਨੂੰ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਗਾਇਆ ਜਾ ਸਕਦਾ ਹੈ, ਭਾਈ ਨੰਦ ਲਾਲ ਸਾਹਿਬ ਦੀ ਰਚਨਾ। ਹੁਣ ਪਹਿਲੇ ਨੂਨ ਦਾ ਸ਼ਬਦ ਬਣਾਇਆ ਨਾਇਮ, ਇਹਦਾ ਅਰਥ ਹੈ ਕਿ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨਿਆਮਤਾਂ ਵੰਡਣ ਵਾਲੇ ਨੇ, ਪਹਿਲੇ ਨੂਨ ਦਾ ਅਰਥ ਨਿਆਮਤਾਂ ਦੇਣ ਵਾਲੇ। ਹੁਣ ਵਿੱਚ ਆਇਆ ਕੰਨਾ, ਇਹ ਸਾਡੀ ਤਾਂ ਮਾਤਰਾ ਹੈ ਜੀ, ਪਰ ਆਪ ਨੂੰ ਪਤਾ ਹੈ ਵੀ ਖਾਸ ਕਰਕੇ ਪਰਸ਼ੀਅਨ ਅਤੇ ਉਰਦੂ ਵਿੱਚ ਜਿਹੜੀ ਉਹਨਾਂ ਦੀ ਇਹ ਲਫ਼ਜ਼ ਤਹਜ਼ੀਕ ਹੈ ਜਾਂ ਜਿਹਨੂੰ ਵਰਨਮਾਲਾ ਕਹਿੰਦੇ ਹਾਂ, ਉਹਦੇ ਵਿੱਚ ਜਿਹੜਾ ਅਲਿਫ ਹੈ ਉਹ ਪਹਿਲਾ ਹਰਫ ਹੈ, ਅਲਪ ਬੇ ਪੇ ਤੇ। ਉਹ ਕਹਿੰਦੇ ਵਿੱਚ ਵਾਲਾ ਜਿਹੜਾ ਕੰਨਾ ਹੈ ਜਿਹਨੂੰ ਆਪਾਂ ਪਰਸ਼ੀਅਨ ਵਿੱਚ ਅਲਿਫ ਕਹਿੰਦੇ ਹਾਂ, ਇਹ ਕਹਿ ਰਿਹਾ ਗੁਰੂ ਨਾਨਕ ਸਾਹਿਬ ਸਿਰਫ ਇੱਕ ਅਕਾਲ ਪੁਰਖ ਨੂੰ ਪੂਜਦੇ ਜਿਹੜਾ ਹੱਦਾਂ ਵਿੱਚ ਨਹੀਂ ਆ ਸਕਦਾ। ਹਾਂਜੀ, ਫਿਰ ਦੂਸਰਾ ਨੂਨ ਦੂਸਰਾ ਨੰਨਾ ਆ ਗਿਆ, ਉਸ ਦੂਸਰੇ ਨੂਨ ਤੋਂ ਨੰਨੇ ਤੋਂ ਉਹਨਾਂ ਨੇ ਸ਼ਬਦ ਬਣਾਇਆ ਜੀ ਨਸੀਰ। ਨਸੀਰ ਦਾ ਲਫ਼ਜ਼ੀ ਅਰਥ ਹੈ ਮਦਦਗਾਰ। ਫਿਰ ਨੋਟ ਕਰਿਓ, ਪਹਿਲਾ ਨੂਨ ਹੈ ਨਿਆਮਤਾਂ ਦੇਣ ਵਾਲਾ ਨਾਇਮ, ਕੰਨੇ ਦਾ ਅਰਥ ਇੱਕ ਨਾਲ ਜੋੜਨ ਵਾਲੇ, ਸਿੱਧੇ ਮੈਂ ਅਰਥ ਕਰ ਰਹੇ ਹਾਂ, ਤੇ ਦੂਸਰੇ ਨੰਨੇ ਦਾ ਅਰਥ ਹੈ ਨਸੀਰ। ਨਸੀਰ ਦਾ ਮਤਲਬ ਕਿ ਡਿੱਗਿਆਂ ਹੋਇਆਂ ਦੀ ਮਦਦ ਕਰਨ ਵਾਲਾ। ਹੁਣ ਤਿੰਨ ਗੱਲਾਂ ਹੋ ਗਈਆਂ। ਗੁਰੂ ਨਾਨਕ ਸਾਹਿਬ ਦਾਤਾਂ ਦਿੰਦੇ ਆ, ਗੁਰੂ ਨਾਨਕ ਸਾਹਿਬ ਇੱਕ ਵਾਹਿਗੁਰੂ ਨੂੰ ਮੰਨਦੇ ਆ, ਗੁਰੂ ਨਾਨਕ ਸਾਹਿਬ ਡਿੱਗਿਆਂ ਦੀ ਮਦਦ ਕਰਦੇ ਆ, ਅਖੀਰ ਤੇ ਨਾਨਕ ਲਫ਼ਜ਼ ਦਾ ਜਿਹੜਾ ਅੱਖਰ ਹੈ ਜਾਂ ਹਰੂਫ ਕੱਕਾ ਕਾਫ, ਉਹਨਾਂ ਕੱਕੇ ਅੱਖਰ ਤੋਂ ਸ਼ਬਦ ਬਣਾਇਆ ਕਬੀਰ। ਕਬੀਰ ਫਾਰਸੀ ਦਾ ਸ਼ਬਦ ਹੈ, ਅਰਬੀ ਦਾ ਵੈਸੇ। ਕਬੀਰ ਦਾ ਅਰਥ ਵੱਡਾ, ਇੱਕ ਤਾਂ ਭਗਤ ਕਬੀਰ ਜੀ ਨੇ, ਇੱਕ ਕਬੀਰ ਦਾ ਲਫ਼ਜ਼ੀ ਅਰਥ ਵੱਡਾ। ਹੁਣ ਇਹਦਾ ਅਰਥ ਕੀਤੇ, ਹੁਣ ਜੇ ਤੁਸੀਂ ਕਿਸੇ ਪਰਸ਼ੀਅਨ ਵਿਦਵਾਨ ਨੂੰ ਪੁੱਛੋ ਜੀ ਇਹ ਅਰਥ ਪਰਸ਼ੀਅਨ ਮੁਤਾਬਕ ਠੀਕ ਨੇ, ਪਰ ਜਦੋਂ ਕਵੀ ਅਰਥ ਕਰਦਾ ਹੈ ਉਹ ਅੱਖਰਾਂ ਵਿੱਚੋਂ ਸ਼ਬਦ ਬਣਾਉਂਦਾ ਅਤੇ ਸ਼ਬਦਾਂ ਦੇ ਅਰਥ ਕਰਦਾ ਹੈ, ਇਹ ਉਹਨਾਂ ਦੀ ਆਪਣੀ ਵਿਦਵਤਾ ਹੈ। ਨੂਨ ਅਲਫ ਨੂਨ ਕਾਫ, ਮੈਂ ਫਿਰ ਅਰਜ਼ ਕਰਾਂ, ਕਾਫ ਦਾ ਅਰਥ ਕਬੀਰ, ਕਬੀਰ ਦਾ ਭਾਵ ਵੱਡਾ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨਿਆਮਤਾਂ ਦਿੰਦੇ ਨੇ, ਇੱਕ ਨਾਲ ਜੋੜਦੇ ਨੇ, ਨਸੀਰ ਮਦਦਗਾਰ ਨੇ। ਕਹਿੰਦੇ ਨੇ ਮੈਂ ਸਾਰੀ ਦੁਨੀਆ ਘੁੰਮ ਲਈ ਹੈ, ਬਾਬੇ ਨਾਨਕ ਤੋਂ ਵੱਡਾ ਦੁਨੀਆ ਵਿੱਚ ਕੋਈ। ਹੁਣ ਆਪਣੇ ਢੰਗ ਨਾਲ ਅਰਥ ਕੀਤੇ, ਮੈਂ ਆਪ ਨੂੰ ਅਰਜ਼ ਕਰਨ ਲੱਗਾ, ਸ਼ਬਦ ਹੈ ਭਗਤ। ਭਗਤ ਸਾਡੇ ਪੁਰਾਣੇ ਵਿਦਵਾਨਾਂ ਨੇ ਇੱਕ ਅਰਥ ਕੀਤੇ ਸਨ, ਉਹ ਕਹਿੰਦੇ ਭਾਬੇ ਅੱਖਰ ਤੋਂ ਸ਼ਬਦ ਬਣਾਏ ਜੀ, ਭੈ
ਭਾਓ ਭਾਵਨੀ ਤੇ ਭਲਾ ਇਹ ਸ਼ਬਦ ਵਰਤੇ ਕਿਉਂਕਿ ਜਿੰਨੀ ਦੇਰ ਤੱਕ ਬੰਦੇ ਦੇ ਅੰਦਰ ਪਰਮਾਤਮਾ ਦਾ ਭੈ ਨਹੀਂ ਨਾ ਉਨੀ ਦੇਰ ਤੱਕ ਉਹਦੇ ਅੰਦਰ ਭਾਵਨਾ ਪੈਦਾ ਹੋ ਹੀ ਨਹੀਂ ਸਕਦੀ। ਸੱਚ ਪਿਆਰ ਦੀ ਪਹਿਲੀ ਅਵਸਥਾ ਹੈ ਰੱਬ ਤੋਂ ਡਰਨਾ। ਡਰਨਾ ਆ ਡਰ ਨਹੀਂ ਜਿਹੜਾ ਸਟਰੈਸ ਵਿੱਚ ਲੈ ਜਾਏ, ਇਹ ਨਿਰਮਲ ਭੋਗ ਹੈ। ਜਿੱਥੇ ਵੀ ਪਰਮਾਤਮਾ ਦਾ ਭਾਉ ਹੋਵੇਗਾ ਉੱਥੇ ਜਿਹੜੀ ਅਗਲੀ ਅਵਸਥਾ ਹੋਵੇਗੀ ਉਹ ਭਾਉ ਦੀ ਹੋਵੇਗੀ। ਆਪ ਜੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਪਾਠ ਕਰਦੇ ਹੋ, ਰੋਜ਼ ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਇੱਕ ਬਚਨ ਪੜ੍ਹਦੇ ਹਾਂ, ਭਾਉ ਖੱਲਾ 38ਵੀਂ ਪੌੜੀ, ਭਾਉ ਖੱਲਾ ਅਗਨ ਤਪ ਤਾਉ। ਅੱਗੇ ਕੀ ਹੈ? ਭਾਂਡਾ ਭਾਉ, ਭਾਉ ਤੋਂ ਬਿਨਾਂ ਭਾਉ ਬਣ ਹੀ ਨਹੀਂ ਸਕਦਾ ਜੀ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ। ਪਰਮਾਤਮਾ ਦਾ ਭੈ ਡਰਾਵਣਾ ਭੈ ਨਹੀਂ। ਗੁਰੂ ਸਾਹਿਬ ਨੇ ਤਾਂ, ਗੁਰੂ ਅਮਰਦਾਸ ਜੀ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਹੈ, ਕਹਿੰਦੇ ਜਿਵੇਂ ਸੁਨਾਰ ਕੁਠਾਲੀ ਵਿੱਚ ਸੋਨਾ ਪਾਉਂਦਾ, ਸੋਨਾ ਮੈਲ ਨਾਲ ਭਰਿਆ ਹੋਇਆ ਉਹ ਡਲੀ ਉਹਦੀ, ਉਹ ਕੁਠਾਲੀ ਦੇ ਥੱਲੇ ਅੱਗ ਬਾਲਦਾ, ਆਪਾਂ ਸਮਝਦੇ ਹਾਂ ਅੱਗ ਸਾੜਦੀ ਹੈ। ਕਹਿੰਦੇ ਨਹੀਂ, ਜਿਵੇਂ ਕੁਠਾਲੀ ਵਿੱਚ ਪਏ ਹੋਏ ਸੋਨੇ ਨੂੰ ਅੱਗ ਉਹਦੀ ਮੈਲ ਨੂੰ ਸਾੜ ਕੇ ਸੋਨਾ ਸ਼ੁੱਧ ਕਰ ਦਿੰਦੀ ਹੈ, ਇਸੇ ਤਰ੍ਹਾਂ ਜਿਸ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਭੈ ਪੈਦਾ ਹੋ ਜਾਏ ਉਹਦੀ ਵਾਸ਼ਨਾ ਦੀ ਮੈਲ ਨੂੰ ਸਾੜ ਕੇ ਗੁਰੂ ਅੰਦਰੋਂ ਸ਼ੁੱਧ ਕਰ ਦਿੰਦਾ ਹੈ। ਭੈ ਦਾ ਅਰਥ ਇੱਥੇ ਆਮ ਡਰਾਵਾ ਨਹੀਂ। ਮਹਾਰਾਜ ਜੀ ਨੇ ਇਹ ਬਚਨ ਕਿਹਾ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਜਿਵੇਂ ਬੈਸੰਤਰ ਅੱਗ ਨਾਲ ਧਾਤੂ ਸੋਨਾ ਸ਼ੁੱਧ ਹੋ ਜਾਂਦਾ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਹੇ। ਜਿੰਨਾ ਕੋਈ ਪਰਮਾਤਮਾ ਦੇ ਭੈ 'ਚ ਰਹਿੰਦਾ ਨਾ ਜੀ, ਉਹਦੇ ਅੰਦਰ ਦੀ ਮੈਲ ਦਾ ਨਾਸ਼ ਹੁੰਦਾ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਪੁਰਾਤਨ ਵਿਦਵਾਨ ਕਹਿੰਦੇ ਸਨ ਭੱਬੇ ਤੋਂ ਭੈ ਵਾਲਾ, ਭਾਵਣੀ ਵਾਲਾ, ਭਲਾ ਮੰਗਣ ਵਾਲਾ ਅਤੇ ਭਗਤੀ ਕਰਨ ਵਾਲਾ। ਗੱਗੇ ਤੋਂ ਅਰਥ ਕਰਦੇ ਸਨ ਗਿਆਨੀ, ਜਿਹਨੂੰ ਭਗਤੀ ਵਿੱਚੋਂ ਗਿਆਨ ਪੈਦਾ ਹੋਇਆ। ਫਿਰ ਬੇਨਤੀ ਸੁਣੋ, ਭਗਤੀ ਵਿੱਚੋਂ ਗਿਆਨ ਪੈਦਾ ਹੋਣਾ, ਜਿਹਨੂੰ ਆਪ ਜੀ ਪੜ੍ਹਦੇ ਹੋ ਕਿ ਜਿਹੜਾ ਸਿਮਰਨ ਕਰਦਾ ਹੈ ਉਹਦੇ ਅੰਦਰੋਂ ਹੀ ਧਰਮ ਪੈਦਾ ਹੁੰਦਾ ਹੈ। ਪ੍ਰਭ ਕੈ ਸਿਮਰ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਹੁਣ ਤੀਸਰਾ ਅੱਖਰ ਹੈ ਭਗਤ ਦਾ ਤੱਤਾ, ਤੱਤੇ ਦਾ ਸ਼ਬਦ ਬਣਾਇਆ ਤਿਆਗੀ, ਜਿਹੜਾ ਭਗਤੀ ਵਿੱਚ, ਭੈ ਵਿੱਚ, ਭਾਵਨਾ ਵਿੱਚ ਅਤੇ ਭਲਾ ਵਿੱਚ ਹੈ, ਜਿਹੜਾ ਰੂਹਾਨੀ ਗਿਆਨ ਨਾਲ ਜੁੜਿਆ ਹੋਇਆ ਹੈ, ਉਸ ਬੰਦੇ ਨੇ ਜਿਉਂਦੇ ਜੀ ਆਪਣੀਆਂ ਵਾਸ਼ਨਾਵਾਂ ਨੂੰ ਤਿਆਗ ਦਿੱਤਾ ਹੈ। ਇਹ ਅਰਥ ਕਰਦੇ ਸਨ। ਪਰ ਮੈਂ ਆਪ ਨੂੰ ਬੇਨਤੀ ਕਰਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਦੇ ਅਰਥ ਕੀ ਨੇ? ਕਿਉਂਕਿ ਕੱਲ੍ਹ ਜਾਂ ਪਰਸੋਂ ਸ਼ੁਰੂ ਕਰਾਂਗੇ ਸੀ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਭਗਤ ਦੀ ਡੈਫੀਨੇਸ਼ਨ ਬਾਬਾ ਫਰੀਦ ਸਾਹਿਬ ਨੇ ਦਿੱਤੀ ਹੈ, ਜਿਨ੍ਹਾਂ ਨੂੰ ਬਾਬਾ ਦੀ ਥਾਂ 'ਤੇ ਜ਼ਿਆਦਾ ਸ਼ਬਦ ਸ਼ੇਖ ਹੀ ਵਰਤਿਆ ਹੈ। ਉਹ ਕਹਿੰਦੇ, ਅਸਲ 'ਚ ਭਗਤ ਕੌਣ ਹੈ? ਜਿਸ ਕੋਲ ਮਤ ਅਕਲ ਇੰਨੀ ਕੁ ਹੈ, ਰੂਹਾਨੀ ਬੋਧਕ ਨਹੀਂ ਕੇਵਲ, ਰੂਹਾਨੀ ਅਕਲ ਦਾ ਭੰਡਾਰ ਹੈ, ਪਰ ਅਕਲ ਹੋਣ ਦੇ ਬਾਵਜੂਦ ਹਉਮੈ ਤੋਂ ਬਚਿਆ ਹੋਇਆ ਇਸ ਤਰ੍ਹਾਂ ਰਹਿੰਦਾ ਜਿਵੇਂ ਇੱਕ ਨਿਆਣਾ ਹੈ, ਹਿਰਦਾ ਨਿਆਣੇ ਦੀ ਤਰ੍ਹਾਂ ਨਿਰਸ਼ਲ ਹੈ। ਦੂਜੀ ਗੱਲ ਕਿ ਉਸ ਕੋਲ ਤਾਕਤ ਬੜੀ ਹੈ, ਉਹਦੇ ਇੱਕ ਸ਼ਬਦ ਨੂੰ ਕਰਤਾਰ ਜੋ ਜ਼ਬਾਨ ਤੋਂ ਬੋਲੇ ਉਹ ਸੱਤ ਹੁੰਦਾ ਹੈ। ਪਰ ਸੰਗਤ ਜੀ ਯਾਦ ਰੱਖਿਓ, ਤਾਕਤ ਹੋਣ ਦੇ ਬਾਵਜੂਦ ਵੀ ਨਿਤਾਣਾ ਬਣ ਕੇ ਰਹਿੰਦਾ ਹੈ। ਨਿਤਾਣਾ ਦਾ ਅਰਥ ਕਮਜ਼ੋਰੀ ਨਹੀਂ ਮੰਨਣਾ, ਤਾਕਤ ਹੈ ਪਰ ਵਿਖਾਵਾ ਨਹੀਂ। ਤੀਸਰੀ ਗੱਲ ਕਿ ਉਸ ਕੋਲ ਛੋਟੀ ਜਿਹੀ ਵਸਤੂ ਵੀ ਹੋਵੇ ਖਾਣ ਦੀ, ਜੇ ਉਹਦੇ ਦਰ 'ਤੇ ਕੋਈ ਆ ਗਿਆ ਸੱਚ ਵੇ, ਉਹ ਵੀ ਲੋੜਵੰਦ ਨੂੰ ਬਣ ਦਿੰਦਾ ਹੈ। ਬਾਬਾ ਜੀ ਨੇ ਪਹਿਲੀ ਵਾਰ ਭਗਤ ਦੀ ਪਰਿਭਾਸ਼ਾ ਦਿੱਤੀ ਕਿ ਮਤ ਹੁੰਦੀ ਹੋਏ ਇਹ ਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ ਕੋਈ, ਐਸਾ ਭਗਤ ਸਦਾਏ। ਇਹੋ ਜੇ ਜਿਹਦੇ ਕੋਲ ਤਿੰਨ ਗੁਣ ਨੇ ਉਹਨਾਂ ਨੂੰ ਭਗਤ ਕਿਹਾ ਜਾਂਦਾ। ਹੁਣ ਜਿਹੜੇ ਭਗਤ ਸਦਨਾ ਜੀ ਨੇ, ਕਿਉਂਕਿ ਸ਼ਬਦ ਇਹਨਾਂ ਦਾ ਇੱਕੋ ਹੀ ਹੈ, ਇਹ ਸ਼ਬਦ ਭਾਈ ਸਾਹਿਬ ਪੜ੍ਹ ਕੇ ਗਏ, ਨਿਰਪ ਕੰਨਿਆ ਕਿਆ ਕਾਰਨੇ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਤਬ ਗੁਣ ਕਹਾ ਜਗਤ ਗੁਰਾ ਜੋ ਕਰਮਨ ਰਸ ਹੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੋ ਗ੍ਰਸ ਹੈ ਰਹਾਓ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ, ਪ੍ਰਾਣ ਗਏ ਸਾਗਨ ਮਿਲੇ ਫੁਨ ਕਾਮ ਨਾ ਆਵੈ, ਪ੍ਰਾਣ ਜੋ ਥਾਕੇ ਤਿਰ ਨਹੀਂ ਕੈਸੇ ਬਰਮਾਵੋ, ਬੂੜ ਮੂਵੇ ਨੌਕਾ ਮਿਲੇ ਕੋ ਕਾਹੇ ਚੜ੍ਹਾਵੋ, ਮੈਂ ਨਾਹੀ
ਕਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੌਰਾ। ਇਹ ਭਾਈ ਸਵਤੀ ਸ਼ਬਦ ਪੜਿਆ। ਹੁਣ ਪਹਿਲੀ ਬੇਨਤੀ, ਭਗਤ ਸਦਨਾ ਜੀ ਕੌਣ ਨੇ? ਕਿਉਂਕਿ ਅਕਸਰ ਜੀ ਅਸੀਂ ਵੀ ਜਿਹੜੇ ਕਥਾ ਵਾਲੇ ਹਾਂ ਨਾ ਜੀ, ਅਸੀਂ ਤਕਰੀਬਨ ਕਥਾ ਵਿੱਚ ਆਪਣੇ ਸਿੱਖ ਇਤਿਹਾਸ ਨੂੰ ਹੀ ਜ਼ਿਕਰ ਕਰਦੇ ਹਾਂ। ਇਹ ਸੱਚਾਈ ਮੰਨੋ ਕਿ ਆਪਾਂ ਜ਼ਿਕਰ ਕਰਦੇ ਹਾਂ ਸਿੱਖਾਂ ਦਾ, ਸਿੰਘਾਂ ਦਾ, ਗੁਰੂ ਸਾਹਿਬ ਦੇ ਵੇਲੇ ਦੇ ਸਿੱਖਾਂ ਦਾ। ਆਖਿਰ ਜਿਹੜੇ ਗੁਰੂ ਸਾਹਿਬ ਨੇ ਜਿਨ੍ਹਾਂ ਬਾਣੀਕਾਰਾਂ ਦੀ ਬਾਣੀ ਦਰਜ ਕੀਤੀ, ਹਿਸਟਰੀ ਤਾਂ ਉਹਨਾਂ ਦੀ ਵੀ ਹੈਗੀ ਹੈ ਨਾ, ਇਤਿਹਾਸ ਤਾਂ ਉਹਨਾਂ ਦਾ ਵੀ ਹੈ। ਕਿਉਂਕਿ ਸਾਡੀ ਸਾਇਕੀ ਖਿਮਾ ਕਰੋ ਇਸ ਢੰਗ ਨਾਲ ਬਣਾ ਦਿੱਤੀ ਗਈ ਕਿ ਅਸੀਂ ਜਦੋਂ ਇਹੋ ਜਿਹੀ ਗੱਲ ਕਰਦੇ ਹਾਂ ਕਈ ਵਾਰੀ ਇੱਕ ਖਿੰਡ ਦੇ ਵਿੱਚ ਬੰਦੇ ਕਿੰਤੂ ਪਰੰਤੂ ਅਤੇ ਤਰਕ ਵਿੱਚ ਪੈ ਜਾਂਦੇ ਆ। ਪਰ ਯਾਦ ਰੱਖਿਓ, ਸਾਧਨਾ ਕਰਨ ਵਾਲੇ ਦੀਆਂ ਕਈ ਸਟੇਜਾਂ ਨੇ, ਆਖਰੀ ਮੰਜ਼ਿਲ ਵੱਖਰੀ ਗੱਲ। ਜਿਵੇਂ ਭਗਤ ਧੰਨਾ ਜੀ ਦਾ ਜ਼ਿਕਰ ਚੱਲਦਾ, ਆਮ ਸਾਰੇ ਕਹਿੰਦੇ ਪੱਥਰ ਪੂਜ ਕੇ ਰੱਬ ਪਾ ਲਿਆ, ਇਹੀ ਹੈ ਨਾ। ਭਾਈ ਸਾਹਿਬ ਨੇ ਗੱਲ ਵੀ ਕੀਤੀ ਕਿ ਜਿਹੜਾ ਪੰਡਿਤ ਹੈ ਉਹ ਪੱਥਰ ਪੂਜਦਾ, ਧੰਨਾ ਗਊ ਚਰਾਵਣ ਜਾਂਦਾ। ਇਹ ਸਾਰੇ ਉਹ ਪੌੜੀ ਪੜ੍ਹਨੇ ਹਨ। ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਜਾਵੇ। ਪਰ ਮੇਰੀ ਬੇਨਤੀ ਹੈ, ਸ਼ੁਰੂਆਤ ਇੱਕ ਪੱਥਰ ਵਾਲੇ ਦੀ ਆਸਥਾ ਤੋਂ ਹੋ ਸਕਦੀ ਹੈ, ਪਰ ਮੰਜ਼ਿਲ ਉਹਨਾਂ ਦੀ ਰੱਬ ਦੀ ਬੰਦਗੀ ਕਰਕੇ ਗੁਰਮੁਖਾਂ ਦੀ ਸੰਗਤ ਵਿੱਚੋਂ ਹੈ। ਗੁਰੂ ਅੰਗਦ ਸਾਹਿਬ, ਸੰਗਤ ਜੀ ਇਹ ਗੱਲ ਨੂੰ ਥਰਮੇ ਨਾ ਸੁਰੋ, ਕਿੰਨੇ ਸਾਲ ਜਗਰਾਤੇ ਕਰਕੇ ਜਵਾਲਾ ਦੀ ਜਗਾਉਂਦੇ ਰਹੇ, ਸਾਰੇ ਸੁਣਾਉਂਦੇ ਆ। ਬਾਬਾ ਅਮਰਦਾਸ ਸਤਿਗੁਰੂ ਜੀ ਗੁਰੂ ਅੰਗਦ ਸਾਹਿਬ ਦੇ ਘਰ 'ਚ ਆਉਣ ਤੋਂ ਪਹਿਲਾਂ 19 ਵਾਰ ਤੀਰਥ ਇਸ਼ਨਾਨ ਕਰ ਚੁੱਕੇ ਆ। ਮੈਂ ਫਿਰ ਬੇਨਤੀ ਕਰਾਂ, ਜਾਣਾ ਅਤੇ ਅਖੀਰ ਮੰਜ਼ਿਲ 'ਤੇ ਪਹੁੰਚਣਾ। ਭਗਤ ਸਦਨਾ ਜੀ ਜਿਹੜੇ ਨੇ, ਅਸਲ 'ਚ ਇੱਕ ਤਾਂ ਇਹਨਾਂ ਦੇ ਨਾ ਮਾਤਾ ਪਿਤਾ ਦੇ ਨਾਮ ਦਾ ਪਤਾ ਜ਼ਿਆਦਾ, ਨਾ ਇਹਨਾਂ ਦੇ ਜਨਮ ਦਾ ਪਤਾ ਹੈ ਕਿ ਇਹ ਕਿਹੜੀ ਤਰੀਕ ਨੂੰ ਹੋਏ, ਕਦੋਂ ਜਨਮ ਹੋਇਆ। ਉਂਝ ਸਿੱਧੇ ਵਿਦਵਾਨ ਜਿੰਨਾ ਕੁ ਭਗਤ ਸਦਨਾ ਜੀ ਬਾਰੇ ਹਿੰਦੀ 'ਚ ਲਿਟਰੇਚਰ ਹੈ ਜਾਂ ਪੰਜਾਬੀ 'ਚ ਹੈ ਜਾਂ ਸਾਖੀਆਂ ਨੇ, ਦਾਸ ਨੇ ਤਕਰੀਬਨ ਆਪਣੀ ਨਜ਼ਰ 'ਚੋਂ ਸਤਿਗੁਰਾਂ ਦੀ ਕਿਰਪਾ ਨਾਲ ਕੱਢੀਆਂ ਨੇ। ਸਾਰੇ ਵਿਦਵਾਨ ਕਹਿੰਦੇ ਆ ਭਗਤ ਸਦਨਾ ਜੀ ਦਾ ਜਿਹੜਾ ਜਨਮ ਹੈ ਉਹ ਅਸਲ 'ਚ ਸਿੰਧ ਵਿੱਚ ਇੱਕ ਥਾਂ ਹੈ ਸਹਿਵਾਨ, ਉੱਥੇ ਭਗਤ ਸਦਨਾ ਜੀ ਦਾ ਜਨਮ ਹੋਇਆ ਹੈ। ਉਂਝ ਯਾਦ ਰੱਖਿਓ, ਭਾਈ ਗੁਰਦਾਸ ਸਾਹਿਬ ਜੀ ਨੇ ਸਦਨਾ ਦਾ ਨਾਂ ਦੋ ਵਾਰੀ ਗੁਰੂ ਗ੍ਰੰਥ ਆਪਣੀ ਰਚਨਾ 'ਚ ਲਿਆ। ਉਹਨਾਂ ਨੇ ਜਾਤ, ਆਜ਼ਾਦ ਅਤੇ ਕਸਾਈ ਸ਼ਬਦ ਵਰਤਿਆ। ਭਗਤ ਰਵਿਦਾਸ ਸਾਹਿਬ ਨੇ ਜ਼ਿਕਰ ਕੀਤਾ, ਇਹਦਾ ਮਤਲਬ ਭਗਤ ਰਵਿਦਾਸ ਜੀ ਤੋਂ ਪਹਿਲਾਂ ਹੋ ਚੁੱਕੇ ਨੇ। ਨਾਮ ਦਿਓ ਕਬੀਰ ਤਰਲੋਚਨ ਸਦਨਾ ਸੈਂਤ ਹੈ। ਵਿਦਵਾਨ ਫਿਰ ਇਸ ਤੁਕ ਤੋਂ ਸਹਾਰਾ ਲੈਂਦੇ ਆ, ਇਹਦਾ ਮਤਲਬ ਕਿ ਭਗਤ ਸਦਨਾ ਜੀ, ਅਤੇ ਇੱਥੋਂ ਤੱਕ ਕਿ ਕੁਝ ਗੋਸ਼ਟੀਆਂ ਵਿੱਚ ਇਹ ਵੀ ਲਿਖਿਆ ਹੈ ਕਿ ਭਗਤ ਸਦਨਾ ਜੀ ਭਗਤ ਨਾਮ ਦੇਵ ਜੀ ਅਤੇ ਗਿਆਨ ਦੇਵ ਜੀ ਨੂੰ ਮਿਲੇ ਆ, ਇਹ ਪੁਰਾਣੇ ਕੁਝ ਗ੍ਰੰਥ ਕਹਿੰਦੇ ਆ। ਮੈਂ ਸਿਰਫ ਤੁਹਾਨੂੰ ਸੰਖੇਪ ਜੀ ਬੇਨਤੀ ਕਰਨੀ ਹੈ, ਕਿਉਂਕਿ ਇਸ ਸ਼ਬਦ ਨੂੰ ਪੜ੍ਹਨ ਲਈ ਅਸੀਂ ਇੱਕ ਘਟਨਾ ਨੂੰ ਅੱਖਾਂ ਤੋਲੇ ਨਹੀਂ ਕਰ ਸਕਦੇ। ਇਹਨਾਂ ਦੇ ਪਿਤਾ ਜੀ ਵੀ ਕਿਸਾਈ ਦਾ ਕਿੱਤਾ ਕਰਦੇ ਸਨ, ਇਹ ਆਪ ਵੀ ਕਿਸਾਈ ਦਾ ਕੰਮ ਕਰਦੇ, ਕਿਸਾਈ ਦਾ ਸਮਝਦੇ ਨਾ ਜੀ, ਇਹਦਾ ਮਤਲਬ ਕਿ ਬੱਕਰੇ ਵੱਢਣੇ ਅਤੇ ਉਹ ਮਾਸ ਲੋਕਾਂ ਤੱਕ ਵੇਚਣਾ। ਹੁਣ ਇਹਨਾਂ ਸੰਬੰਧੀ ਕੁਝ ਘਟਨਾਵਾਂ ਐਸੀਆਂ ਨੇ, ਆਪਾਂ ਦੇਖਾਂਗੇ ਗੁਰਮਤ ਦੇ ਨਜ਼ਰੀਏ 'ਚ ਸ਼ਬਦ 'ਚ ਕੀ ਕਿਹਾ ਗਿਆ ਹੈ। ਮੇਰੀ ਬੇਨਤੀ, ਮੈਂ ਸਾਖੀ ਤੋੜੀ ਥਾਂ ਕਹਿਣ ਲੱਗਾ, ਕਿਉਂਕਿ ਜੋ ਕੁਝ ਪੜ੍ਹਿਆ ਜਾਂਦਾ ਇਹ ਕਿਵੇਂ ਭਗਤੀ ਵੱਲ ਤੁਰੇ। ਇੱਕ ਤਾਂ ਕਿਹਾ ਜਾਂਦਾ ਕਿ ਸਾਲਗ੍ਰਾਮ ਦੇ ਨਾਲ ਕਾਲੇ ਪੱਥਰ ਨਾਲੇ ਮਾਸ ਤੋਲਦੇ ਸਨ ਅਤੇ ਬ੍ਰਾਹਮਣ ਤੋਂ ਬਰਦਾਸ਼ਤ ਨਹੀਂ ਹੋਇਆ, ਉਹਨੇ ਕਹਿ ਦਿੱਤਾ ਜੀ ਇਹ ਮੈਨੂੰ ਦੇ ਦੇ। ਉਹ ਕਹਿੰਦੇ ਉਸ ਸਾਲਗ੍ਰਾਮ ਦਾ ਪੱਥਰ ਬ੍ਰਾਹਮਣ ਲੈ ਗਿਆ, ਪਰ ਭਗਤ ਜੀ ਦੇ ਅੰਦਰ ਦੀ ਜਿਹੜੀ ਭਾਵਨਾ ਸੀ ਉਹ ਕੋਈ ਪੱਥਰ ਦੀ ਨਰਾਦਲੀ ਨਹੀਂ, ਇਹ ਗੱਲ ਕਹਿੰਦੇ ਆ। ਇੱਕ ਕਿਹਾ ਜਾਂਦਾ ਇਹਨਾਂ ਕੋਈ ਰਾਜੇ ਨਾਲ ਜੋੜਦਾ, ਕੋਈ ਉਸ ਤਰ੍ਹਾਂ ਜੋੜਦਾ। ਸਾਖੀ ਇਸ ਤਰ੍ਹਾਂ ਸੁਣਾਈ ਜਾਂਦੀ, ਭਗਤ ਸਦਨਾ ਜੀ ਨੂੰ ਰਾਤ ਨੂੰ ਬਾਦਸ਼ਾਹ ਦਾ ਸ਼ਾਇਦ ਬੇਟਾ ਕਿ ਕੋਈ ਬਿਮਾਰ ਸੀ, ਉਹਨਾਂ ਕਿਹਾ ਵੀ ਇਸ ਵੇਲੇ ਤਰੀ ਦਿਓ। ਗੱਲ ਡਰਾਮੇ ਨਾਲ ਸੁਣਿਓ, ਮੇਰੀ ਬੇਨਤੀ ਹੈ, ਕੰਮ ਉਹ ਕਸਾਈ ਪੁਣੇ ਦਾ ਕਰਦੇ ਰਹੇ, ਤੋਂ ਕਿਸੇ ਨੇ ਇਨਕਾਰ ਨਹੀਂ ਕੀਤਾ, ਕਿਸੇ ਵੀ ਵਿਦਵਾਨ ਨੇ ਕਿਹਾ ਵੀ ਉਹ ਕਸਾਈ ਦਾ ਕੰਮ ਨਹੀਂ ਸਨ ਕਰਦੇ। ਉਹ ਕਹਿੰਦੇ ਰਾਤ ਨੂੰ ਮਾਸ ਦੀ ਲੋੜ ਪੈ ਗਈ ਅਤੇ ਉਹਨਾਂ ਨੇ ਬੱਕਰੇ ਦਾ ਅੰਗ ਵੀ ਦੱਸਿਆ ਵੀ ਕਿਹੜੀ ਚੀਜ਼ ਕੱਟ ਕੇ ਲਿਆਓ। ਹੁਣ ਜਦੋਂ ਸਦਨਾ ਜੀ ਕੋਲ ਆਏ, ਉਹਨਾਂ ਕਿਹਾ ਵੀ ਜੇ ਹੁਣ ਮਾਰ ਦਿੱਤਾ ਸਵੇਰ ਤੱਕ ਮਾਸ ਖਰਾਬ ਹੋ ਜਾਣਾ, ਅਤੇ ਇੱਕ ਕੰਮ ਕਰਾਂ
ਕਿ ਜਿਹੜੇ ਅੰਗ ਦਾ ਉਹਨਾਂ ਨੇ ਕਿਹਾ ਮਾਸ ਲਿਆਉਣ ਵਾਸਤੇ ਮੈਂ ਉਹ ਕੱਟ ਦੇਣਾ, ਰਾਤ ਕੱਢ ਜਾਏਗਾ ਸਵੇਰੇ ਇਹਨੂੰ ਵੱਢ ਲਾਂਗੇ। ਜਦੋਂ ਕਹਿੰਦੇ ਉਹ ਕੱਟਣ ਗਿਆ ਤੇ ਬੱਕਰਾ ਬੋਲ ਪਿਆ। ਮੈਂ ਸਿਰਫ ਕਹਿੰਦਾ ਜੋ ਕਹਾਣੀ ਕਹਿੰਦੀ ਹੈ, ਬੱਕਰੇ ਨੇ ਬੋਲ ਕੇ ਕਿਹਾ ਸਦਨਾ ਆਹ ਨਵੀਂ ਭਾਜੀ ਪਾਉਣ ਲੱਗਾ, ਆਪਾਂ ਕਈ ਜਨਮਾਂ ਦੇ ਤੁਰੇ ਹਾਂ, ਕਦੀ ਤੂੰ ਮੈਨੂੰ ਵੱਢਦਾ ਰਿਹਾ, ਕਦੀ ਮੈਂ ਤੈਨੂੰ ਵੱਢਦਾ ਰਿਹਾ। ਕਹਿੰਦੇ ਉਸ ਵਕਤ ਉਹਨਾਂ ਨੂੰ ਗਿਆਨ ਹੋਇਆ ਮੈਂ ਕੰਮ ਕੀ ਕਰ ਰਿਹਾ, ਇਹ ਸਾਖੀਕਾਰ ਕਹਿੰਦੇ। ਤੀਸਰੀ ਬੇਨਤੀ, ਜਿਹੜਾ ਆਹ ਸ਼ਬਦ ਦਾ ਪਿਛੋਕੜ ਕੀ ਹੈ, ਕਿਉਂਕਿ ਸ਼ਬਦ ਸ਼ੁਰੂ ਹੁੰਦਾ ਨ੍ਰਿਪ ਕੰਨਿਆ ਕਾ ਕਾਰਨ ਇੱਕ ਭਇਆ, ਭੇਖਧਾਰੀ ਕਾਮ ਆਰਥੀ ਸਵਾਰਥੀ ਵਾਕੀ ਪੈ ਸਵਾਰੀ। ਹੋਇਆ ਕੀ ਜੀ, ਭਗਤ ਧਦਨ ਥਦਨਾ ਜੀ ਦੇ ਅੰਦਰ ਲੱਗਣ ਲੱਗ ਗਏ। ਹੁਣ ਕੁਛ ਵਿਦਵਾਨ ਕਹਿੰਦੇ ਨੇ ਮੁਸਲਮਾਨ ਨੇ, ਇਹ ਹਿੰਦੂ ਸਾਧਾਂ ਦੀ ਸੰਗਤ ਕਰਕੇ ਹਿੰਦੂ ਬਣ ਗਏ, ਅਸਲੀਅਤ ਇਹ ਹੈ। ਅਸਲ 'ਚ ਭਗਤ ਸਦਨਾ ਜੀ ਉਹਨਾਂ ਨੂੰ ਚੇਟਕ ਲੱਗ ਗਈ ਭਗਤੀ ਵਾਲੇ ਪਾਸੇ। ਹੁਣ ਮੈਂ ਦੋ ਘਟਨਾਵਾਂ ਆਪਣਾ ਸਾਂਝੀਆਂ ਹੋਰ ਕਰ ਜਾਣੀਆਂ ਨੇ, ਕਿਉਂਕਿ ਜੋ ਜਿੰਨਾ ਕੁ ਸਾਨੂੰ ਉਹਨਾਂ ਬਾਰੇ ਮਿਲਦਾ ਹੈ, ਪਰ ਆਉਣਾ ਆਪਾਂ ਸ਼ਬਦ ਵਾਲੇ ਪਾਸੇ ਹੈ ਕਿ ਤੱਤ ਵਸਤੂ ਕੀ ਹੈ। ਕਹਿੰਦੇ ਨੇ ਇਹ ਜਾ ਰਹੇ ਸਨ, ਭੁੱਖ ਲੱਗੀ, ਵੈਰਾਗ ਪੈਦਾ ਮਨ 'ਚ ਹੋ ਗਿਆ। ਕਹਿੰਦੇ ਇੱਕ ਔਰਤ ਦੇ ਘਰ ਅੱਗੇ ਜਾ ਖਲੋਤੇ, ਮਨ 'ਚ ਆਇਆ ਚਲੋ ਖਾਣ ਵਾਸਤੇ ਕੁਝ ਭੋਜਨ ਮਿਲ ਜਾਏਗਾ। ਇਹਨਾਂ ਨੇ ਦਰਵਾਜ਼ੇ 'ਤੇ ਸੱਦ ਦਿੱਤੀ, ਉਹ ਔਰਤ ਬਾਹਰ ਨਿਕਲੀ। ਉਹ ਜੋਬਨ ਵਿੱਚ ਸੀ, ਰੂਪਵਤੀ ਸੀ। ਉਹਨੇ ਸਦਨਾ ਜੀ ਦੇ ਪਵਿੱਤਰ ਇਉਂ ਕਹਿ ਲਾ ਉਹਨਾਂ ਨੂੰ ਦੇਖ ਕੇ ਉਹ ਪ੍ਰਭਾਵਿਤ ਹੋ ਗਈ, ਅੰਦਰ ਬੁਲਾ ਲਿਆ, ਆਪਣੇ ਹੱਥੀਂ ਭੋਜਨ ਤਿਆਰ ਕੀਤਾ, ਭੋਜਨ ਤਿਆਰ ਕਰਕੇ ਛਕਾਉਣ ਲੱਗੀ। ਉਸ ਤੋਂ ਬਾਅਦ ਉਹਦੇ ਅੰਦਰ ਮੰਦ ਵਾਸ਼ਨਾ ਪੈਦਾ ਹੋ ਗਈ। ਪਲੀਜ਼ ਇਹਨੂੰ ਥੋੜ੍ਹਾ ਠਾਮੇ ਨਾਲ ਸੁਣਿਓ। ਉਸ ਔਰਤ 'ਚ ਮੰਦ ਵਾਸ਼ਨਾ ਪੈਦਾ ਹੋਈ, ਉਹਨੇ ਆਪਣੀ ਵਾਸ਼ਨਾ ਨੂੰ ਭਗਤ ਸਦਨਾ ਜੀ ਦੇ ਨਾਲ ਸਾਂਝਾ ਕੀਤਾ, ਪਰ ਭਗਤ ਜੀ ਉੱਤੇ ਉਸ ਦੇ ਕਿਸੇ ਵੀ ਹਾਵ ਭਾਵ ਅਤੇ ਚਰਿੱਤਰ ਦਾ ਅਸਰ ਕੋਈ ਨਹੀਂ ਹੋਇਆ, ਸਦਨਾ ਜੀ 'ਤੇ ਕੋਈ ਅਸਰ ਨਹੀਂ ਹੋਇਆ। ਉਹ ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਕੋਈ ਬੰਦਾ ਕਮਲ ਦੇ ਫੁੱਲ ਉੱਤੇ ਛਿੱਟੇ ਪਾਣੀ ਸੱਟੇ, ਯਾਦ ਰੱਖੋ ਕਮਲ ਦੇ ਫੁੱਲ ਉੱਤੇ ਪਾਣੀ ਦੀ ਬੂੰਦ ਵੀ ਉਹਨੂੰ ਪ੍ਰਭਾਵਿਤ ਨਹੀਂ ਕਰਦੀ, ਉਹ ਲੱਗੇਗੀ ਜ਼ਰੂਰ ਪਰ ਥੱਲੇ ਡਿੱਗ ਜਾਏਗੀ, ਉਹ ਕਦੀ ਮੈਲਾ ਨਹੀਂ ਹੁੰਦਾ। ਉਹਨਾਂ ਨੇ ਗੱਲ ਕੀ, ਕਹਿਣ ਲੱਗੇ ਤੂੰ ਆਪਣੀ ਵਾਸ਼ਨਾ 'ਤੇ ਕਾਬੂ ਪਾ, ਤੂੰ ਸੁਹਾਗਣ ਕਹਿ, ਤੇਰਾ ਪਤੀ ਤੇਰੇ ਕੋਲ ਹੈ, ਤੂੰ ਮੰਦ ਵਾਸ਼ਨਾ ਵੱਲ ਨਾ ਤੁਰ, ਮੈਂ ਤਾਂ ਤੇਰੇ ਘਰ ਅੱਗੇ ਰੋਟੀ ਲਿਆਇਆ। ਕਹਿੰਦੇ ਉਹਦਾ ਪਤੀ ਜਿਹੜਾ ਸੀ ਉਹ ਬਿਮਾਰ ਸੀ, ਉਸ ਔਰਤ ਦੇ ਵਾਸ਼ਨਾ ਇੰਨੀ ਕੁ ਸਵਾਰ ਸੀ ਜੀ, ਉਹਨੇ ਆਪਣੇ ਪਤੀ ਦਾ ਸਿਰ ਵੱਢ ਦਿੱਤਾ। ਸਿਰ ਵੱਢ ਕੇ ਕਹਿੰਦੀ ਹੈ, ਅਤੇ ਯਾਦ ਰੱਖੋ ਚਰਿੱਤਰ ਹੋ ਸਕਦੇ ਆ, ਇਹ ਪੰਜਾਬ 'ਚ ਹੋਏ ਨੇ ਪਿਛਲੇ ਦਿਨਾਂ 'ਚ, ਪਤੀ ਨੂੰ ਮਾਰ ਕੇ ਸਿਰ ਵੱਢ ਕੇ ਉਹਨੇ ਸਾਹਮਣੇ ਰੱਖ ਦਿੱਤਾ। ਕਹਿੰਦੀ ਆਹ ਲਓ ਪਕੜੋ, ਹੁਣ ਆਪਾਂ ਇਕੱਠੇ ਰਹਾਂਗੇ, ਤੁਸੀਂ ਮੇਰੇ ਨਾਲ ਵਿਆਹ ਕਰੋ। ਉਹਨੇ ਫਿਰ ਅਗਲੀ ਗੱਲ ਕਹੀ, ਪਾਪਣ ਤੂੰ ਇੱਕ ਤਾਂ ਮੰਦ ਵਾਸ਼ਨਾ 'ਚ ਪ੍ਰਵਿਰਤ ਕਹਿ, ਦੂਜਾ ਆਪਣੇ ਸਿਰ ਦੇ ਸਾਈਂ ਦਾ ਕਤਲ ਕੀਤਾ ਤੂੰ। ਜਦੋਂ ਦੇਖਿਆ ਕਿ ਸਦਨਾ ਜੀ ਨਹੀਂ ਮੰਨਦੇ, ਫਿਰ ਉਹਨੇ ਚਰਿੱਤਰ ਖੇਡ ਕੇ ਉੱਚੀ ਉੱਚੀ ਰੌਲਾ ਪਾ ਦਿੱਤਾ ਕਿ ਮੈਂ ਰੋਟੀ ਖਵਾਈ, ਇਹਨੇ ਮੇਰਾ ਘਰ ਵਾਲਾ ਕਤਲ ਕੀਤਾ, ਇਹ ਮੇਰੇ 'ਤੇ ਮੰਦੀ ਨਜ਼ਰ ਰੱਖਦਾ। ਸਾਖੀ ਇਹ ਕਹਿੰਦੀ, ਅਤੇ ਮੈਂ ਫਿਰ ਤੁਹਾਨੂੰ ਬੇਨਤੀ ਕੀਤੀ ਇਹਨੂੰ ਸੱਟ ਨਾ ਪਾਓ, ਵਾਸ਼ਨਾ ਇਹੋ ਜਿਹੀ ਹਨੇਰੀ ਹੈ, ਬੰਦੇ 'ਤੇ ਇਹੋ ਜਿਹਾ ਮਾੜੇ ਕਰਮ ਕਰਾ ਦਿੰਦੀ, ਪੂਰੀ ਮਾਨਵਤਾ ਇੱਕੋ ਦਮ ਕੁਰਲਾ ਉੱਠਦੀ ਹੈ। ਉਹਨੇ ਕਿਹਾ ਜੀ ਮੇਰਾ ਘਰ ਵਾਲਾ ਕਤਲ ਕੀਤਾ। ਉਸ ਵਕਤ ਦੋ ਗੱਲਾਂ ਨੇ ਜੀ, ਮੈਂ ਤਾਂ ਬੇਨਤੀ ਕੀਤੀ ਕਿਉਂਕਿ ਜਿਹੜੇ ਸੰਪਰਦਾਇ ਗੁਰਮੁਖ ਨੇ ਉਹ ਸੁਣਾਉਂਦੇ ਨੇ, ਕਿਤੇ ਇਹਨੇ ਕੋਈ ਸੋਚੇ ਭਾਈ ਸਾਹਿਬ ਸਿੱਧੀ ਗੱਲ ਕਰਤੀ, ਇਹਨਾਂ ਨੂੰ ਪਤਾ ਨਹੀਂ ਸਾਖੀ ਦਾ। ਉਸ ਵਕਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਰਾਜੇ ਨੇ ਕਿਹਾ ਕਿ ਇਹਦੇ ਦੋਨੋਂ ਹੱਥ ਵੱਢ ਦਿੱਤੇ ਜਾਣ, ਹੱਥ ਵੱਢ ਦਿੱਤੇ ਜਾਣ। ਹੁਣ ਕੁਝ ਕਹਿੰਦੇ ਹੱਥ ਵੱਢ ਦਿੱਤੇ, ਰੱਬ ਦੇ ਸਿਦਕ ਨਾਲ ਪੂਰੇ ਹੋਏ, ਪਰ ਕਹਿੰਦੇ ਜਦੋਂ ਹੱਥ ਵੱਢਣ ਲੱਗੇ ਉਸ ਵਕਤ ਭਗਤ ਜੀ ਨੇ ਕਿਹਾ ਮੇਰੇ ਦਾਤਾ ਕਰਮ ਮੈਂ ਕੋਈ ਨਹੀਂ ਕੀਤੇ, ਅੱਜ ਮੇਰੇ ਨਾਲ ਆਹ ਕੁਝ ਹੋ ਗਿਆ, ਤੂੰ ਜੇ ਅੱਜ ਮੇਰੀ ਮਦਦ ਨਾ ਕੀਤੀ ਤੇ ਕਦੋਂ ਕਰੇਗਾ। ਕਹਾਣੀਕਾਰ ਸਾਖੀਕਾਰ ਇਹ ਦੱਸਦੇ ਆ। ਦੂਜੀ ਬੇਨਤੀ, ਇਹ ਵੀ ਕਿਹਾ ਜਾਂਦਾ ਸਰਹੰਦ ਭਗਤ ਜੀ ਦਾ ਦਿਓਰਾ ਹੈ, ਆਪਾਂ ਜਾਣਦੇ ਹਾਂ ਫਤਿਹਗੜ੍ਹ ਸਾਹਿਬ, ਕਿਹਾ ਜਾਂਦਾ ਇਹਨਾਂ ਨੂੰ ਚਿਣਿਆ ਗਿਆ ਸੀ ਤੇ ਜਦੋਂ ਚਿਣ ਲੱਗੇ ਸਨ, ਜਿੱਥੇ ਚੁਣਦੇ ਪਏ ਸਨ ਉਹ ਫਟ ਗਈ, ਉਦੋਂ ਭਗਤ ਜੀ ਨੇ ਸ਼ਬਦ ਉਚਾਰਨ ਕੀਤਾ। ਦੋ ਕੁ ਗੱਲਾਂ ਕਣ ਸੁਣਾਈਆਂ ਜਾਂਦੀਆਂ, ਪਰ ਮੈਂ ਤੁਹਾਨੂੰ ਬੇਨਤੀ ਕਰਾਂ ਆਖਰ ਕੁਝ ਨਾ ਕੁਝ ਤਾਂ ਘਟਨਾ ਵਾਪਰੀ ਹੈ ਨਾ।
ਜੇ ਸਾਰੇ ਇਤਿਹਾਸਕਾਰ ਠੀਕ ਹੈ ਕੋਈ ਕਹਾਣੀ ਨੂੰ ਆਪਣੇ ਢੰਗ ਨਾਲ ਕੋਈ ਮਸਾਲਾ ਲਾ ਸਕਦਾ, ਪਰ ਕੁਛ ਨਾ ਕੁਛ ਵਾਪਰਿਆ ਹੈ। ਜਿਸ ਵਾਪਰੇ ਹੋਏ ਚੋਂ ਭਗਤ ਫਿਰ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀ ਕਰਦੇ ਆ ਤੇ ਪਿਆਰਿਓ ਮੈਂ ਇਹਦੇ ਅਰਥ ਇਉਂ ਨਹੀਂ ਕਰਨ ਲੱਗਾ ਹੱਥ ਵੱਢਣ ਵਾਲੇ, ਕਿਉਂਕਿ ਹੱਥ ਦਾ ਵਿੱਚ ਜ਼ਿਕਰ ਹੀ ਕੋਈ ਨਹੀਂ। ਸ਼ਬਦ ਜ਼ਿਕਰ ਹੈ ਕਰਮ ਦਾ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ ਹੈ, ਸਿੰਘ ਸਰਨ ਕਤ ਜਾਈਆ ਜੋ ਜੰਬੁਕ ਗ੍ਰਸ ਹੈ। ਰਹਾਉ ਦੀਆਂ ਤੁਕਾਂ ਇਹ ਨੇ ਨਾ ਜੀ ਉੱਤੇ। ਹੁਣ ਸਤਿਗੁਰੂ ਜੀ ਬਾਣੀ ਚ ਕੀ ਕਹਿੰਦੇ ਆ, ਮੈਂ ਜਿਹੜੇ ਜਿਸ ਢੰਗ ਨਾਲ ਮੈਂ ਅਰਥ ਕਰਨੇ, ਜਿਹੜੀਆਂ ਮੈਂ ਸਾਖੀਆਂ ਸੁਣਾਈਆਂ ਨੇ, ਇਹਦੇ ਅਨਰਥ ਨਾ ਕੋਈ ਕੱਟ ਕੇ ਕਰਦਾ ਕਲਿੱਪ। ਮੇਰੀ ਇੱਕ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਮ ਫਿਲਾਸਫੀ ਨੂੰ ਮੰਨਦੀ, ਤੁਹਾਨੂੰ ਸਭ ਨੂੰ ਪਤਾ ਸੰਗਤ ਜੀ, ਭਾਵਾਂ ਕਈ ਸੱਜਣ ਸਾਡੇ ਅੱਜ ਕੱਲ੍ਹ ਕਰਮਾਂ ਬਾਰੇ ਗੱਲ ਘੱਟ ਹੀ ਕਰਦੇ ਆ, ਨਹੀਂ ਜੀ ਇਹ ਤਾਂ ਪੁਰਾਣੀਆਂ ਗੱਲਾਂ ਨੇ, ਪੂਰਵ ਜਨਮ ਨੂੰ ਪੂਰਵਲੇ ਕਰਮ ਨੂੰ ਉਹ ਖਿਆਲਾਂ ਨਾਲ ਜੁੜੀ ਜਾਂਦੇ ਆ। ਨਹੀਂ ਪਿਆਰਿਓ ਯਾਦ ਰੱਖਿਓ, ਕਰਮ ਫਲਾ ਕਰਮ ਮੰਨਿਆ ਗੁਰੂ ਗ੍ਰੰਥ ਸਾਹਿਬ ਨੇ, ਆਪ ਜੀ ਰੋਜ਼ ਪੜ੍ਹਦੇ ਹੋ, ਕਰਮੀ ਆਪੋ ਆਪਣੀ ਇਹ ਕਰਮ ਨਹੀਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸੰਗਤ ਜੀ ਇੱਕ ਪਾਠ ਜੀ ਰੋਜ਼ ਕਰਨੇ ਆ, ਪੁੰਨੀ ਪਾਪੀ ਆਖਣ ਨਾ ਇਹ ਅਖਾਣ ਨਹੀਂ, ਪੁੰਨ ਵੀ ਹੈ ਤੇ ਪਾਪ ਵੀ ਹੈ, ਪੁੰਨੀ ਪਾਪੀ ਆਖਣ ਨਾ ਏ ਕਰ ਕਰ ਕਰਨਾ, ਜੋ ਕਰ ਰਹੇ ਹਾਂ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਇੱਕ ਹੋਰ ਬੇਨਤੀ ਸੁਣੋ, ਕਰਮ ਹੈ ਜੀ, ਸਵਾਲ ਉੱਠਦਾ ਕਰਮ ਕਿੰਨੇ ਤਰ੍ਹਾਂ ਦੇ। ਪੁਰਾਣੇ ਸ਼ਾਸਤਰਕਾਰ ਤਿੰਨ ਤਰ੍ਹਾਂ ਦੇ ਕਰਮ ਮੰਨਦੇ ਆ ਜੀ। ਸਾਡੇ ਅਕਸਰ ਜੀ ਬੋਲਿਆਂ ਵੱਲ ਜਿਹੜੇ ਗਿਆਨੀ ਪੁਰਸ਼ ਜਦੋਂ ਕਈ ਬੋਲਦੇ ਨਾ, ਕਹਿੰਦੇ ਨੇ ਇਸ ਬੰਦੇ ਦਾ ਪਰਾਲਬਧ ਕੰਮ ਕਰ ਗਏ। ਸੁਣਨੇ ਆ ਪਰਾਲਬਧ ਕੀ ਹੁੰਦਾ, ਤਿੰਨ ਕਰਮ ਨੇ ਜੀ। ਸਭ ਤੋਂ ਪਹਿਲਾ ਕਰਮ ਹੈ ਸੰਚਿਤ ਕਰਮ, ਸੰਚਿਤ ਕਰਮ ਜਿਹੜਾ ਹੈ ਵਾਹਿਗੁਰੂ ਕਿਰਿਆਮਾਨ ਕਰਮ। ਦੂਜਾ ਕਰਮ ਹੈ ਸੰਚਿਤ ਤੇ ਤੀਸਰਾ ਹੈ ਪਰਾਲਬਧ। ਇਹਦੇ ਸੌਖੇ ਜਿਹੇ ਅਰਥ ਮੈਂ ਅਕਸਰ ਕਰਨਾ ਹੁੰਦਾ। ਕਿਰਿਆਮਾਨ ਕਰਮ ਦਾ ਅਰਥ ਹੈ ਜਿਹੜਾ ਅਸੀਂ ਪ੍ਰੈਜੈਂਟ ਵਿੱਚ ਕਰਨੇ ਪਏ ਹਾਂ। ਇਹਨੂੰ ਸੁਣਿਓ ਜੀ ਬੇਨਤੀ, ਮੈਂ ਕਥਾ ਕਰ ਰਿਹਾ ਆਪ ਜੀ ਸੁਣਦੇ ਪਏ ਹੋ, ਇਹ ਹੁਣ ਕੀ ਹੈ, ਕਿਰਿਆਮਾਨ ਕਰਮ ਹੈ ਨਾ। ਜਾਂ ਭਾਈ ਸਾਹਿਬ ਕੀਰਤਨ ਕੀਤਾ ਉਦੋਂ ਕਿਰਿਆਮਾਨ ਸੀ, ਤੇ ਜਿਹੜਾ ਭਾਈ ਸਾਹਿਬ ਦਾ ਕੀਰਤਨ ਤੁਸੀਂ ਸ਼ਬਦ ਦਾ ਸੁਣਿਆ ਹੁਣ ਉਹ ਕਿਰਿਆਮਾਨ ਨਹੀਂ, ਉਹ ਸੰਚਿਤ ਹੋ ਗਿਆ, ਸੰਚ ਬੀਤ ਗਿਆ ਨਾ, ਸੰਚਿਤ ਦਰ ਤੇ ਇਕੱਠਾ ਹੋ ਗਿਆ। ਕਿ ਕਿਰਿਆਮਾਨ ਕਰਮ ਹੀ ਸੰਚਿਤ ਬਣਦਾ ਜਿਹੜਾ ਮੈਂ ਹੁਣ ਕਰ ਰਿਹਾ, ਜਿਹੜੇ ਮੈਂ ਹੁਣ ਤੋਂ ਦੋ ਲਫ਼ਜ਼ ਪਹਿਲਾਂ ਬੋਲੇ ਨੇ ਉਹ ਕਿਰਿਆਮਾਨ ਨਹੀਂ ਰਹੇ, ਸੰਚਿਤ ਹੋ ਗਏ ਆ, ਚਲੇ ਗਏ। ਕਿਰਿਆਮਾਨ ਕਰਮ ਹੀ ਸੰਚਿਤ ਕਰਮ ਬਣਦਾ ਤੇ ਸੰਚਿਤ ਕਰਮ ਹੀ ਰੱਬ ਮਿਹਰ ਕਰੇ ਬੰਦੇ ਦੀ ਪਰਾਲਬਧ ਬਣ ਜਾਂਦੇ ਆ। ਤੇ ਅਸੀਂ ਇੱਕ ਸ਼ਬਦ ਵਰਤਨੇ ਆ ਕਿ ਬੰਦਾ ਤੇ ਮਰ ਚੱਲਾ ਸੀ ਪਰ ਚੰਗਾ ਕਰਮ ਕੋਈ ਅੱਗੇ ਆ ਗਿਆ, ਇਹ ਕਿਉਂ ਕਹਿੰਦੇ ਆ, ਕਹਿੰਦੇ ਆ ਨਾ ਜੀ ਇਹ ਬੰਦਾ ਤੇ ਇਹੋ ਜਿਹਾ ਸੀ ਪਰ ਇਹਦੇ ਕਰਮ ਕਿਤੇ ਚੰਗੇ ਕੀਤੇ ਬਚ ਗਿਆ। ਜਦੋਂ ਕੋਈ ਬੰਦਾ ਡਿੱਗਦਾ ਆਪਾਂ ਕਹਿੰਦੇ ਆ ਬੰਦਾ ਤਾਂ ਚੰਗਾ ਸੀ, ਪਤਾ ਨਹੀਂ ਕੋਈ ਮਾੜਾ ਕਰਮ ਅੱਗੇ ਆ ਗਿਆ। ਇਹ ਕੀ ਫਿਲੋਸਫੀ ਹੈ, ਮਾੜਾ ਕਰਮ ਅੱਗੇ ਆ ਗਿਆ, ਉਹਨੇ ਉਦੋਂ ਨਹੀਂ ਕਰਮ ਮਾੜਾ ਕੀਤਾ, ਇਹ ਕਿੱਥੋਂ ਅੱਗੇ ਆ ਗਿਆ ਮਾੜਾ ਕਰਮ। ਮੇਰੀ ਫਿਰ ਬੇਨਤੀ, ਪਹਿਲਾ ਕਰਮ ਹੈ ਕਿਰਿਆਮਾਨ ਕਰਮ, ਕਿਰਿਆਮਾਨ ਕਰਮ ਹੀ ਸੰਚਿਤ ਕਰਮ ਬਣਦਾ ਹੈ, ਸੰਚਿਤ ਕਰਮ ਹੀ ਪਰਾਲਬਧ ਬਣਦਾ ਹੈ। ਇਹ ਹੈ ਇੱਕ ਪ੍ਰੈਜੈਂਟ ਵਿੱਚ ਹੀ ਘੁੰਮੀ ਜਾਂਦਾ ਜੀ। ਇਹਨੂੰ ਮੈਂ ਸੌਖੇ ਅਰਥਾਂ 'ਚ ਲੈਂਦਾ ਹੁੰਦਾ ਕਿ ਜਦੋਂ ਆਪ ਜੀ ਜੋਬ ਕਰ ਰਹੇ ਹੋ, ਕੰਮ ਕਰ ਰਹੇ ਹੋ, ਤੇ ਉਹ ਕਿਰਿਆਮਾਨ ਹੈ, ਜਿਹੜੀ ਦਿਹਾੜੀ ਪੈਸੇ ਬਣੇ ਉਹ ਚੈੱਕ ਮਿਲ ਗਿਆ, ਉਹ ਚੈੱਕ ਜਿਹੜਾ ਕਿਰਿਆਮਾਨ ਕਰਮ ਸੀ ਬੈਂਕ ਵਿੱਚ ਜਮ੍ਹਾਂ ਕੀਤਾ, ਉਹ ਸੰਚਿਤ ਹੋ ਗਿਆ, ਇਕੱਠਾ ਹੋ ਗਿਆ ਨਾ ਜੀ। ਹੁਣ ਬੈਂਕ 'ਚੋਂ ਪਿਆ ਹੈ, ਕਿਸੇ ਨੂੰ ਕੀ ਪਤਾ ਜੀ, ਮੰਨ ਲਓ ਅੱਜ ਤੋਂ 10 ਸਾਲ ਪਹਿਲਾਂ ਤੁਸੀਂ ਮਿਹਨਤ ਕੀਤੀ, ਕਰਮ ਕੀਤੇ, ਯਾਦ ਰੱਖਿਓ ਉਹ ਪਏ ਹੋਏ ਪੈਸੇ ਅੱਜ ਲੋੜ ਪੈ ਗਈ, ਜਿਹੜੇ ਕਿਰਿਆਮਾਨ ਸੰਚਿਤ ਹੋਏ ਪੈਸੇ ਸਨ ਤੁਹਾਨੂੰ ਲੋੜ ਪਈ, ਉਸੇ ਵੇਲੇ ਚੈੱਕ ਕੱਟ ਕੇ ਲਿਆ ਪਕੜ, ਇਹਦਾ ਮਤਲਬ ਜਿਹੜੇ ਇਕੱਠੇ ਕੀਤੇ ਸਨ ਅੱਜ ਪਰਾਲਬਧ ਬਣ ਗਈ ਹੈ, ਪਹਿਲੇ ਸਨ ਜੀ ਪਏ ਹੋਏ। ਮੈਂ ਫਿਰ ਬੇਨਤੀ ਕਰਾਂਗਾ, ਇਵੇਂ ਨਾ ਆਪਾਂ ਕਹੀਏ ਜੀ ਕਰਮ ਨਹੀਂ ਹੁੰਦੇ। ਹਾਂ ਅੱਜ ਭਗਤ ਜੀ ਨੇ ਜਿਹੜੀ ਗੱਲ ਕੀਤੀ ਬੜਾ ਵੱਡਾ ਧਰਵਾਸ ਦੇਗੀ ਮੈਨੂੰ ਤੁਹਾਨੂੰ, ਜ਼ਿੰਦਗੀ 'ਚ ਕਰਮ ਮਾੜੇ ਹੋ ਗਏ। ਆਪਾਂ ਆਸਾ ਕੀ ਵਾਰ 'ਚ ਇੱਕ ਬਚਨ ਪੜ੍ਹਨੇ ਜਿਹੜੇ ਕਹਿੰਦੇ ਕਰਮ ਕੋਈ ਨਹੀਂ, ਇੱਕ ਪੌੜੀ ਹੈ ਮਹਾਰਾਜ ਦੀ ਕਿ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ। ਇਹਦਾ ਅਰਥ ਹੈ ਕਿ ਜੀਵ ਵਾਸ਼ਨਾਵਾਂ ਦੇ ਭੋਗ ਭੋਗਦਾ ਹੋਇਆ
ਭਸਮੜ ਦਾ ਅਰਥ ਹੈ ਸਰੀਰ ਤਾਂ ਹੋ ਗਿਆ ਸਵਾਹ, ਭੌਰ ਦਾ ਲਫ਼ਜ਼ ਹੀ ਅਰਥ ਹੈ ਅੰਦਰ ਵਾਲੀ ਆਤਮਾ। ਆਪੀ ਨੇ ਭੋਗ ਭੋਗ ਕੋ ਕੋਈ ਭਸਮੜ ਭੌਰ ਸਦਾਇਆ, ਸਦਾਇਆ ਦਾ ਅਰਥ ਜਾਣਾ, ਅੰਦਰ ਵਾਲੀ ਆਤਮਾ ਜਾਣ ਲੱਗੀ। ਅੱਗੇ ਹੈ ਵੱਡਾ ਹੋਵਾ ਦੁਨੀਦਾਰ, ਠੀਕ ਹੈ ਸਾਡੇ ਗੁਰਮੁਖਾਂ ਵੱਡਾ ਹੋਵਾ ਦਾ ਅਰਥ ਕੀਤਾ ਕਿ ਜਿਹੜਾ ਦੁਨੀਆਂ ਦੇ ਤੌਰ ਤੇ ਵੱਡਾ, ਪਰ ਵੱਡਾ ਦਾ ਲਫ਼ਜ਼ੀ ਅਰਥ ਹੈ ਕਿ ਪੂਰਾ ਹੋ ਗਿਆ, ਮੌਤ ਹੋ ਗਈ। ਜਿਵੇਂ ਆਪਾਂ ਕਹਿੰਦੇ ਹਾਂ ਦੀਵੇ ਬਲਦੇ ਨੂੰ ਵੱਡਾ ਕਰ ਦਿਓ, ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਇੱਥੇ ਇੱਕ ਸਵਾਲ ਉੱਠਦਾ, ਜਿਹੜਾ ਭਸਮੜੀ ਹੋ ਗਿਆ ਉਹਦੇ ਕਿਹੜੇ ਗਲ 'ਚ ਸੰਗਲ ਪਾਇਆ ਗਿਆ? ਇੱਕ ਤਾਂ ਕਹਿ ਰਹੇ ਨੇ ਭਸਮੜ ਭੌਰ ਚਦਾਇਆ, ਸੂਝਵਾਨ ਕਹਿੰਦੇ ਨੇ ਜਿਹੜਾ ਸੂਖਸ਼ਮ ਸਰੀਰ ਮੰਨਿਆ ਜਾਂਦਾ, ਤਿੰਨ ਸਰੀਰ ਮੰਨਦੇ ਆ, ਸਤੂਲ ਹੈ, ਸੂਖਸ਼ਮ ਹੈ, ਤੀਜਾ ਕਾਰਨ ਹੈ। ਉਹ ਕਹਿੰਦੇ ਉਹਦੇ ਸੂਖਸ਼ਮ ਸਰੀਰ ਵਿੱਚ ਜਿਵੇਂ ਐਸ ਤਨ ਨੂੰ ਗਲਾਵਾਂ ਪਾਇਆ ਜਾਂਦਾ, ਉਹਦੇ ਕੀਤੇ ਹੋਏ ਕਰਮ ਹੀ ਬੰਦੇ ਦੇ ਸੰਗਲ ਬਣ ਕੇ ਤੁਰ ਪਏ। ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ 'ਚ ਇੱਕ ਤੁਕ ਹੁੰਦੀ ਹੈ ਕਿ ਜਿੰਨੇ ਬੰਦਾ ਔਗਣ ਕਰਦਾ ਉਹਨੇ ਜੰਜੀਰਾਂ ਬਣ ਜਾਂਦੀਆਂ ਨੇ, ਤੇ ਜਿੰਨੇ ਬੰਦਾ ਗੁਣ ਕਰਦਾ ਉਹ ਜੰਜੀਰਾਂ ਨੂੰ ਟੁੱਕਣ ਤੋੜਨ ਵਾਲਾ ਛੈਣਾ ਹਥੌੜੀ ਬਣ ਜਾਂਦਾ ਹੈ। ਇੱਕ ਹੈ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਗਲ ਸੰਗਲ ਘੱਤ ਚਲਾਇਆ। ਔਗਣ ਹੀ ਚੰਗਲ ਹੈ। ਮਹਾਰਾਜ ਕਹਿੰਦੇ ਨੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ, ਗੁਣ ਕੱਟਦਾ ਹੈ ਔਗਣ ਬੰਧਨ ਹੈ, ਗਲ ਸੰਗਲ ਘੱਤ ਚਲਾਇਆ। ਹੁਣ ਅਗਲੀ ਬੇਨਤੀ ਸੁਣੋ, ਸਤਿਗੁਰੂ ਕਹਿ ਰਿਹਾ ਇਹ ਆਪਾਂ ਇਹ ਨਾ ਕੁਝ ਗਿਆਨੀ ਜੀ ਨੇ ਇਸ ਤਰ੍ਹਾਂ ਕੀਤਾ ਨਹੀਂ, ਗੁਰੂ ਸਾਹਿਬ ਦਾ ਇੱਕ ਇੱਕ ਬੋਲ ਸੱਤ ਹੈ। ਵੱਡਾ ਹੋਵਾ ਦੁਨੀਦਾਰ, ਜਦੋਂ ਮੌਤ ਹੋਈ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ। ਇੱਥੇ ਜੋ ਬੰਦੇ ਨੇ ਕਰਮ ਕਰਤੂਤ ਕੀਤੀ ਉਹਨੂੰ ਵਾਚਿਆ ਗਿਆ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬੇਇਨਸਾਫੀ ਨਹੀਂ, ਬੈ ਲੇਖਾਂ ਕਰ ਸਮਝਾਇਆ, ਉਹਨੂੰ ਸਮਝਾ ਦਿੱਤਾ ਵੀ ਤੂੰ ਆਹ ਕੁਝ ਕੀਤਾ ਹੈ, ਤੂੰ ਸਰੀਰ ਧਾਰਨ ਕਰਕੇ ਕਰਮ ਕੀਤੇ ਆ, ਬੈ ਲੇਖਾਂ ਕਰ ਸਮਝਾਇਆ। ਹੁਣ ਅਗਲੀ ਤੁਕਾਂ ਨੇ ਥਾਂ ਨਾ ਹੋਵੀ ਪਾਉਂਦੀ, ਹੁਣ ਮਾਰ ਪੈਂਦਿਆਂ ਨੂੰ ਥਾਂ ਕੋਈ ਨਹੀਂ ਲੱਭਦੀ, ਥਾਂ ਨਾ ਹੋਵੀ ਪਾਉਂਦੀ ਹੁਣ ਸੁਣਿਆ ਕਿਆ ਰਵਾਇਆ। ਤੇ ਗੁਰੂ ਜੀ ਕਹਿੰਦੇ ਮਨ ਅੰਧਾ ਜਨਮ ਗਵਾਇਆ। ਸਿਰਫ ਉਹੀ ਸ਼ਬਦ ਲੱਗਾ ਰਹਿੰਦੇ ਹੋ ਜਿਹੜਾ ਭਗਤ ਸਦਨਾ ਜੀ ਦਾ, ਪਲੀਜ਼, ਕਿਉਂਕਿ ਪ੍ਰਮਾਣ ਅਸੀਂ ਕਿਤੋਂ ਕਿਤੋਂ ਦਿੰਦੇ ਹਾਂ, ਅੱਧੀ ਤੁੱਕ ਵੀ ਦੇ ਸਕਣਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਕਰਮ ਦਾ ਜ਼ਿਕਰ ਕੀਤਾ। ਥੋੜ੍ਹੇ ਜਿਹੇ ਇੱਕ ਦੋ ਬੇਨਤੀ ਹੋਰ ਸੁਣਿਓ। ਇਸਲਾਮ ਵਿੱਚ ਅਮਲਾਂ ਦਾ ਜ਼ਿਕਰ ਬੜਾ ਹੈ। ਅਸੀਂ ਬਾਬਾ ਫਰੀਦ ਸਾਹਿਬ ਨੂੰ ਜਦੋਂ ਉੱਥੇ ਵਿਚਾਰਾਂਗੇ ਨਾ ਜੀ, ਅਸੀਂ ਬੜੇ ਸ਼ਬਦ ਪੜ੍ਹਾਂਗੇ ਹੁੰਦੇ। ਇੱਕ ਆਉਂਦਾ ਫਰੀਦਾ, ਦੇ ਕਪਾਹੇ ਜੇਥੀਆ ਜੇ ਸਿਰਥੀਆ ਤਿਲਾਂ, ਕੰਮ ਆਦਾ ਅਰ ਕਾਗ ਦੇ ਕੁੰਨੇ ਕੋਇਲਿਆਂ, ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿੰਨਾਂ। ਹੁਣ ਇਹ ਕਰਮ ਮੰਨੇ ਨੀ, ਅਮਲ ਮੰਨੇ ਆ, ਪਰ ਇੱਕ ਮੇਰੀ ਬੇਨਤੀ ਹੈ, ਕਰਮ ਹੈ। ਅੱਜ ਭਗਤ ਜੀ ਜਿਹੜਾ ਸਾਨੂੰ ਤਰਵਾਸਾਂ ਪਾ ਦਿੰਦੇ ਹੈ ਨਾ, ਉਹ ਇਹ ਕਹਿੰਦੇ ਆ ਵਾਹਿਗੁਰੂ ਜੀ ਮੈਂ ਕਰਮ ਮਾੜੇ ਕੀਤੇ, ਵਾਸ਼ਨਾ ਖੈ, ਵਾਸ਼ਨਾ ਖਹਿੜਾ ਨਹੀਂ ਛੱਡਦੀ ਬਈ, ਸੱਚੀ ਮੁੱਚੀ ਮੈਨੂੰ ਰੋਜ਼ ਪੰਡਿਤ ਇਹ ਗੱਲ ਕਹਿ ਰਿਹਾ ਕਰਮਾਂ ਦੀ ਸਜ਼ਾ ਤੂੰ ਕਸਾਈ ਤੂੰ ਕਸਾਈ। ਕਹਿੰਦੇ ਜਦੋਂ ਮੈਂ ਸਭ ਕੁਝ ਛੱਡ ਕੇ ਤੇਰੀ ਸ਼ਰਨ ਵਿੱਚ ਆ ਗਿਆ, ਜੇ ਤੇਰਾ ਨਾਮ ਜਪ ਕੇ ਵੀ ਕਰਮਾਂ ਦੀ ਸਜ਼ਾ ਮਿਲਣੀ ਹੈ ਤੇ ਦਾਤਿਆ, ਫਿਰ ਤੇਰੀ ਸ਼ਰਨ ਦਾ ਲਾਭ ਕੀ ਹੈ? ਫਿਰ ਸੁਣਿਓ, ਮੈਂ ਭਾਈ ਸਾਹਿਬ ਨਾਲ ਕੱਲ ਗੱਲ ਕਰ ਰਿਹਾ ਸੀ, ਕਰਮ ਵੱਡਾ ਕਿ ਕਿਰਪਾ ਵੱਡੀ ਹੈ? ਹਾਂਜੀ, ਕਿਰਪਾ, ਕਰਮ ਬਹੁਤ ਕੁਝ ਕਰਦਾ, ਪਰ ਯਾਦ ਰੱਖਿਓ ਜਦੋਂ ਕਿਰਪਾ ਵਰਤਦੀ ਹੈ ਉਦੋਂ ਕਿਰਪਾ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਵੀ ਸਾੜ ਕੇ ਰਾਖ ਕਰ ਦਿੰਦੀ ਹੈ। ਨਾਮ ਵੱਡਾ ਹੈ ਕਿ ਕਰਮ ਵੱਡਾ ਹੈ? ਚਲੋ ਨਾਮ ਜਪਣਾ ਵੀ ਤੇ ਕਰਮ ਹੈ। ਗੁਰੂ ਸਾਹਿਬ ਦਾ ਇੱਕ ਬਚਨ, ਘੋਰ ਦੁਖਿੰਗ ਅਨਕ ਹਤਿੰਗ ਜਨਮ ਦਰਿਦਰੰਗ ਮਾਂ ਬਖਿਆਦੰਗ, ਕਿੰਨੇ ਬਚਨ ਕਿਹਾ, ਘੋਰ ਦੁਖਿੰਗ, ਘੋਰਾਂ ਦੁੱਖਾਂ 'ਚ ਕਰਿਆ ਹੋਇਆ ਹੈ, ਜਨਮਾਂ ਦਾ ਦਰਿਦਰੀ ਹੈ, ਕਈ ਬੰਦੇ ਨੇ ਕਤਲ ਕੀਤੇ ਆ, ਟ੍ਰਬਲ ਮੇਕਰ ਜਿੱਥੇ ਜਾਂਦਾ ਹੈ ਉੱਥੇ ਪਵਾੜੇ ਪਾ ਦਿੰਦਾ। ਜੇ ਏਡਾ ਪਾਪੀ ਬੰਦਾ ਰੱਬ ਦੇ ਨਾਮ ਵਾਲੇ ਪਾਸੇ ਜੁੜ ਪਏ, ਗੁਰੂ ਅਰਜਨ ਦੇਵ ਕਹਿੰਦੇ ਇਸ ਤਰ੍ਹਾਂ ਕਰਮ ਸੜ ਕੇ ਰਾਖ ਹੋ ਜਾਣਗੇ ਜਿਵੇਂ ਅੱਗ ਦੀ ਤੀਲੀ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਫਿਰ ਅਰਸ਼ਨ, ਪਰ ਇੱਥੇ ਇੱਕ ਗੱਲ ਨੋਟ ਰੱਖਿਓ, ਅੱਗੇ ਮੈਂ ਕਰਾਂਗਾ, ਇਹਦਾ ਮਤਲਬ ਇਹ ਨਹੀਂ ਕਿ ਇਸ ਨਾਂ ਦੇ ਥੱਲੇ ਬੰਦਾ ਰੋਜ਼ ਮਾੜੇ ਕਰਮ ਕਰੀ ਜਾਏ, ਬਖਸ਼ਿੰਦ ਤਾਂ ਹੈ ਉਹ। ਹਜ਼ੂਰ ਨੇ ਫਰਮਾਇਆ ਘੋਰ ਦੁਖਿੰਗ ਅਨਕ ਹਤਿੰਗ ਜਨਮ ਦਰਿਦਰੰਗ ਮਾਂ ਬਖਿਆਦੰਗ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮ ਕਰੋਤ ਸਹਿਸਕ੍ਰਿਤੀ।
ਜਿਵੇਂ ਅੱਗ ਲੱਕੜ ਨੂੰ ਸਾੜ ਕੇ ਰਾਹ ਕਰ ਦਿੰਦੀ ਗੁਰਮੁਖੋ, ਸੱਚ ਏਵੇ ਪਰਮਾਤਮਾ ਦਾ ਨਾਮ ਉਹਦੀ ਕਿਰਪਾ ਕਰਮਾਂ ਨੂੰ ਸਾੜ ਕੇ ਰਾਹ ਕਰ ਦਿੰਦੀ ਹੈ। ਇਸ ਤੋਂ ਅਗਲੀ ਬੇਨਤੀ, ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ ਸਾਡੇ 'ਤੇ, ਜਿਹੜਾ ਕਿਰਪਾ ਵਰਤਦੀ ਹੈ। ਆਪਾਂ ਬਾਰਾਂਵਾਂ ਪੜ੍ਹਦੇ ਹਾਂ ਜੀ, ਬਾਰਾਂਵਾਂ ਮਾਝ ਰਾਗ ਵਾਲਾ, ਵਿਛੋੜੇ ਤੋਂ ਸ਼ੁਰੂ ਹੁੰਦਾ ਅਤੇ ਮਿਲਾਪ 'ਤੇ ਖਤਮ ਹੁੰਦਾ, ਕਿਉਂਕਿ ਬਾਰਾਂਵਾਂ ਇਹ ਕਵਿਤਾ ਦੀ ਇੱਕ ਵਣਗੀ ਹੈ ਜੀ, ਜਿਵੇਂ ਦੋਹਰਾ ਹੈ ਜਾਂ ਸੀ ਹਰਫੀ ਪੜ੍ਹਦੇ ਸਨ। ਹੁਣ ਬਾਰਾਂਵਾਂ ਦਾ ਜਿਹੜਾ ਪਹਿਲਾ ਪਦਾ ਹੈ ਉਹ ਆਈ ਬੇਨਤੀ ਹੈ, ਕਿਰਤ ਕਰਮ ਕੇ ਵਿਛੜੇ। ਅਸੀਂ ਕਰਮਾਂ ਕਰਕੇ ਵਿਛੜ ਗਏ ਹਾਂ, ਕਰਮਾਂ ਨਾਲ ਮਿਲ ਨਹੀਂ ਸਕਣਾ, ਕਿਰਪਾ ਕਰੋ, ਕਿਉਂਕਿ ਕਿਰਪਾ ਹੀ ਕਰਮਾਂ ਦੀ ਦੂਰੀ ਮਿਟਾ ਕੇ ਤੇਰੇ ਨਾਲ ਮਿਲਾ ਸਕਦੀ ਹੈ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ, ਤੁਸੀਂ ਕਿਰਪਾ ਕਰਕੇ ਮਿਲਾ ਦਿਓ। ਮੇਰੀ ਅਰਜ਼ ਹੈ ਕਿ ਗੁਰ ਭਗਤ ਜੀ ਇੱਥੇ ਜਿਹੜੀ ਬੇਨਤੀ ਕਰ ਰਹੇ ਨੂੰ ਸੁਣਿਓ, ਉਹ ਕਹਿੰਦੇ ਮੈਂ ਕਾਮੀ ਵੀ ਹਾਂ। ਇਹ ਵੈਸੇ ਉਹ ਤਾਂ ਨਹੀਂ ਜੀ, ਉਹ ਤਾਂ ਏਡੀ ਬਖਸ਼ਿਸ਼ ਸਤਿਗੁਰਾਂ ਨੇ ਬਾਣੀ ਸਨਮਾਨ ਦਿੱਤਾ, ਪਰ ਸਾਨੂੰ ਸਮਝਾਉਣ ਵਾਸਤੇ ਉਹ ਕਹਿੰਦੇ ਤਵ ਗੁਣ ਕਹਾ ਜਗਤ ਗੁਰਾ। ਤਵ ਦਾ ਅਰਥ ਤੇਰੇ, ਗੁਣ ਦਾ ਅਰਥ ਕਰੀਏ ਪਰਉਪਕਾਰ, ਵਡਿਆਈ ਕਹਿ ਲਓ। ਤੇਰੀ ਵਡਿਆਈ ਫਿਰ ਕੀ, ਕਹਾ ਨਹੀਂ ਪਾਠ ਕਹਾ ਹੈ, ਕੀ ਹੋਇਆ ਕਿੱਥੇ ਹੈ। ਤਵ ਗੁਣ ਕਹਾ ਜਗਤ ਗੁਰਾ, ਜਗਤ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਤੇਰੀ ਵਡਿਆਈ ਫਿਰ ਕੀ ਹੋਈ। ਸਵਾਦ ਆ ਗਿਆ ਭਗਤੀ ਕਰਨ ਵਾਲੇ ਦਾ। ਜਦੋਂ ਲੋਕ ਬਹੁਤ ਤੰਗ ਕਰਦੇ ਨੇ, ਤੂੰ ਪਾਪੀ ਤੂੰ ਪਾਪੀ ਤੂੰ ਪਾਪੀ, ਉਦੋਂ ਸਮਾਜ ਦੀਆਂ ਗੱਲਾਂ ਸੁਣ ਕੇ ਫਿਰ ਸੱਚੀ ਦੱਸਾਂ ਜਿਹਨੇ ਪਾਪ ਕੀਤੇ ਹੁੰਦੇ ਨੇ ਫਿਰ ਰੱਬ ਦੇ ਚਰਨ ਪਕੜ ਕੇ ਆਪਣੀ ਫਰਿਆਦ ਕਰਦਾ। ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਸ ਹੈ, ਤੇਰੇ ਵਡਿਆਈ ਫਿਰ ਕਾਹਦੀ। ਜੇ ਮੇਰੇ ਕਰਮਾਂ ਨੇ ਮੈਨੂੰ ਤੰਗ ਕਰੀ ਜਾਣਾ ਫਿਰ ਮੈਨੂੰ ਦੱਸ ਤੇਰੀ ਸ਼ਰਨ ਕੀ ਹੈ, ਤੁਹਾਡੀ ਵਡਿਆਈ ਕੀ ਹੈ। ਮੈਂ ਰਹਾਉ ਦੀ ਤੁਕਲੀ ਰਹਾਉ ਦੀ ਤੁਕਾਂ ਨਾ। ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕੱਤ ਜਾਈਏ। ਸਿੰਘ ਦਾ ਅਰਥ ਸ਼ੇਰ, ਸ਼ਰਨ ਦਾ ਆਪਾਂ ਸਮਝਦੇ ਹਾਂ, ਕੱਤ ਕਾਫ ਕੀ ਫਾਇਦਾ, ਕਿਉਂ ਜਾਈਏ ਸ਼ੇਰ ਦੀ ਸ਼ਰਨ। ਸਿੰਘ ਸ਼ਰਨ ਕੱਤ ਜਾਈਏ, ਜੋ ਅੱਗੇ ਜੰਬੁਕ, ਜੰਬੁਕ ਦਾ ਲਫ਼ਜ਼ੀ ਅਰਥ ਹੁੰਦਾ ਜੀ ਗਿੱਦੜ। ਵਾਹ ਵਾਹ, ਕਹਿੰਦੇ ਸ਼ੇਰ ਤਾਕਤ ਵਾਲਾ ਹੈ, ਸ਼ੇਰ ਬਲਸ਼ਾਲੀ ਹੈ। ਜੇ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਵੀ ਗਿੱਦੜ ਦੀਆਂ ਭਬਕੀਆਂ ਨੇ ਡਰਾਈ ਜਾਣਾ, ਫਿਰ ਸ਼ੇਰਾ ਤੇਰਾ ਫਾਇਦਾ ਕਾਹਦਾ ਹੋਇਆ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਭਗਤ ਨਾ ਪਰਮਾਤਮਾ ਨਾਲ ਸਿੱਧੀਆਂ ਗੱਲਾਂ ਕਰਦਾ। ਅਸੀਂ ਭਗਤ ਨਾਮਦੇਵ ਜੀ ਦਾ ਸ਼ਬਦ ਪੜ੍ਹਦੇ ਹਾਂ ਨਾ, ਉਹਨਾਂ ਦਾ ਦੋਵਰੀ ਸ਼ਬਦ ਹੁੰਦਾ ਜੀ। ਵੈਸੇ ਇੱਕ ਤਾਂ ਹੁੰਦਾ ਇਹ ਪੰਡਿਆ ਮੋਕੋ, ਹਾਂ ਸਿੰਘ ਸ਼ਰਨ ਕੱਤ ਜਾਈਏ, ਮੰਦਰ 'ਚ ਗਏ। ਅਤੇ ਤੁਸੀਂ ਮੇਰਾ ਖਿਆਲ ਤੁਸੀਂ ਗਏ ਹੋਗੇ ਮਹਾਰਾਸ਼ਟਰ ਮੰਦਰ ਵੇਖਿਆ ਹੋਣਾ, ਅਤੇ ਯਾਦ ਰੱਖਿਓ ਅੱਜ ਵੀ ਮੰਦਰ ਜਿਹੜਾ ਉਹਦੇ ਵਿੱਚ ਨਾਮਦੇਵ ਜੀ ਉਸੇ ਤਰ੍ਹਾਂ ਬੈਠੇ ਆ ਜਿਵੇਂ ਪੁਜਾਰੀਆਂ ਨੇ ਪਹਿਲਾਂ ਬਿਠਾਇਆ ਸੀ। ਮੈਂ ਐਤਕੀ ਅਗਸਤ ਵਿੱਚ ਗਿਆ ਜੀ ਦਰਸ਼ਨ ਕਰਨ, ਹਜ਼ੂਰ ਸਾਹਿਬ ਜਾਣਾ ਸੀ ਕਥਾ ਕਰਨ, ਮੇਰੇ ਮਨ 'ਚ ਆਇਆ ਮੈਂ ਗਿਆ। ਭਗਤ ਜੀ ਜਿੱਥੇ ਬੈਠੇ ਨਾ ਉਸੇ ਤਰ੍ਹਾਂ ਹੀ ਜੀ, ਬਦਬੋ ਜੀ ਆਉਂਦੀ ਪਈ ਸੀ, ਥੋੜ੍ਹੀ ਜਿਹੀ ਇੱਕ ਮੂਰਤੀ ਜੀ ਰੱਖੀ। ਮੇਰੇ ਮਨ 'ਚ ਇੱਕੋ ਗੱਲ ਆਈ ਕਿ ਅਸਲੀਅਤ ਇਹ ਹੈ ਅੱਜ ਵੀ ਪੁਜਾਰੀ ਨੂੰ ਸ਼ੂਦਰ ਬਣਾ ਕੇ ਬੈਠਾ ਹੋਇਆ ਹੈ। ਕਿਉਂਕਿ ਮੈਂ ਤਰਕ ਨਹੀਂ ਕਰ ਰਿਹਾ, 12 ਸ਼ਿਵਲਿੰਗਮ ਨੇ ਪੂਰੇ ਇੰਡੀਆ 'ਚ, 11 ਜਿਹੜੇ ਮੰਦਰ ਨੇ ਸ਼ਿਵਲਿੰਗਮ ਵਾਲੇ, ਉਹਨਾਂ ਦਾ ਮੂੰਹ ਛੱਡਦੇ ਵਾਲੇ ਪਾਸੇ ਹੈ, ਇਸ ਮੰਦਰ ਦਾ ਮੂੰਹ ਲਹਿੰਦੇ ਵਾਲੇ ਪਾਸੇ ਹੈ। ਆਪ ਜੀ ਨੇ ਦਰਸ਼ਨ ਕੀਤੇ ਹੁਣ ਲਹਿੰਦੇ ਵਾਲੇ ਪਾਸੇ ਹੈ। ਉੱਥੇ ਬਣਾਉਣ ਲੱਗੇ ਸਨ ਜੀ, ਅਸਥਾਨ ਬਣਾਉਣ ਲੱਗੇ ਸਨ ਵੀ ਭਗਤ ਜੀ ਦੇ ਚਰਨ ਪਏ। ਉਹਨਾਂ ਨੇ ਕਿਹਾ ਨਹੀਂ ਨਹੀਂ, ਕਿਉਂਕਿ ਸੰਗਤ ਦਾ ਫਿਰ ਭਗਤ ਨਾਮਦੇਵ ਨੂੰ ਮੱਥਾ ਟੇਕ ਜੇ, ਸਾਨੂੰ ਕਿਹਨੇ ਪੁੱਛਣਾ ਹੈ, ਉੱਥੇ ਰੋਕ ਦਿੱਤਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਹੁਣ ਇਹ ਸ਼ਬਦ ਕਹਿਣਾ, ਹਸਤ ਖੇਲ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹਿੰਡੀ ਜਾਤ ਮੇਰੀ ਜਾਦਮ ਰਾਇਆ, ਛੀਤੇ ਛੀਪੇ ਕੇ ਜਨਮ ਕਾਹੇ ਕੋਈ। ਅੰਦਰ ਦੀ ਵੇਦਨਾ ਨਹੀਂ, ਇਸੇ ਤਰ੍ਹਾਂ ਸ਼ਬਦ ਹੈ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਵਾਹਿਗੁਰੂ ਇਕੱਲੀ ਕਵਿਤਾ ਨਹੀਂ, ਭਗਤ ਜੀ ਨੂੰ ਧੱਕੇ ਪੈ ਰਹੇ ਆ, ਅਪਮਾਨ ਜਗੀ ਸ਼ਬਦਾਵਲੀ ਵਰਤਦੇ ਪਏ ਆ, ਉਸ ਸੀਨੇ ਵਿੱਚੋਂ ਆਵਾਜ਼ ਨਿਕਲੀ ਪਰਮਾਤਮਾ
ਤੂੰ ਤਾਂ ਭਗਤ ਵਛਲੈ ਮੇਰੇ ਵਾਹਿਗੁਰੂ, ਤੂੰ ਮੈਨੂੰ ਭੁਲਾਈ ਨਾ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਬਿਸਾਰੇ ਰਾਮਈਆ, ਆਲਾ ਬੰਤੀ ਇਹ ਭਰਮ ਜੋਖ ਹੈ ਮੁਝ ਉਪਰ ਸਭ ਕੋ ਪਿਲਾ। ਇਹ ਵੱਡੀ ਜਾਤ ਵਾਲੇ ਅਮੀਰ ਲੋਕ ਮੈਨੂੰ ਤੰਗ ਕਰ ਰਹੇ ਆ, ਮੇਰੇ ਤੇ ਗੁੱਸੇ ਚ ਨੇ। ਮੁਝ ਉਪਰ ਸਭ ਕੋ ਪਿਲਾ, ਸ਼ੂਦ ਸ਼ੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਉਹਦੇ ਵਿੱਚ ਇੱਕ ਤੋਕੇ ਜਿਹੜੀ ਸ਼ਬਦ ਦੇ ਅਰਥ ਕਰਨ ਵੀ ਸਹਾਇਕ ਹੋਏਗੀ। ਇੱਕ ਤਾਂ ਇਹ ਪੰਡੀਆ ਮੋਕੋ ਢੇਡ ਕਹਿਤਾ, ਤੇਰੀ ਪੈਜ ਪਛਾਉਂਦੀ ਹੋਏ ਲਾ, ਵਾਹਿਗੁਰੂ ਇਹ ਸ਼ਬਦ ਕਹਿ ਦੇਣੇ। ਇਹ ਪੰਡਿਤ ਮੈਨੂੰ ਗਾਲਾਂ ਕੱਢ ਰਿਹਾ, ਇਹ ਲਫ਼ਜ਼ ਬੜਾ ਭੈੜਾ ਜੀ, ਢੇਡ ਕਹਿਤ ਕਹਿ, ਇਹ ਮੈਨੂੰ ਭੈੜੇ ਸ਼ਬਦ ਬੋਲ ਰਿਹਾ। ਕੋਈ ਨੀ, ਮੈਨੂੰ ਤਾਂ ਧੱਕਾ ਮਾਰਦਾ ਹੈਗਾ, ਚਲਾ ਜਾਵਾਂਗਾ, ਕਿਉਂਕਿ ਛਿੰਬੇ ਦੇ ਘਰ ਪੈਦਾ ਹੋਇਆ, ਪਰ ਮੈਂ ਨਾਮ ਤੇਰਾ ਜਪਣਾ ਵਾ, ਤੇਰੀ ਪੈਜ ਪਛਾਉਂਦੀ ਹੋਏ ਲਾ। ਦੇਖੀ ਤੇਰੀ ਬਖਸ਼ ਵਾਲਾ ਪਾਸਾ ਕਿਤੇ ਪਿੱਛੇ ਨਾ ਰਹਿ ਜਾਏ, ਮੈਨੂੰ ਕੋਈ ਨਹੀਂ, ਮੈਂ ਤਾਂ ਠੋਕਰਾਂ ਸਹੀ ਲਵਾਂਗਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਅਸਲ ਵਿੱਚ ਇਹਦੇ ਵਿੱਚ ਭਗਤ ਜੀ ਆਪਣੇ ਕੀਤੇ ਹੋਏ ਕਰਮਾਂ ਤੋਂ ਜਿਹੜੇ ਡਰਾ ਰਹੇ ਨੇ ਕਿ ਤੂੰ ਆ ਪਾ। ਮੈਂ ਫਿਰ ਬੇਨਤੀ ਕਰਾਂ, ਬੰਦਾ ਕਰਮ ਕਰਦਾ ਮਾੜੇ ਤੋਂ ਮਾੜੇ ਕਰਮ ਕਰਦਾ, ਪਰ ਜਦੋਂ ਵਾਹਿਗੁਰੂ ਜੀ ਦੀ ਸ਼ਰਨ ਵੀ ਚਲਾ ਜਾਏ, ਮੈਂ ਆਪ ਨੂੰ ਬੇਨਤੀ ਕੀਤੀ, ਕਿਰਪਾ ਵਿੱਚ ਇੰਨੀ ਵੱਡੀ ਤਾਕਤ ਤੇ ਕਰੋੜਾਂ ਜਨਮਾਂ ਦੇ ਕਰਮ ਵੀ ਸਾੜ ਦਿੰਦੀ ਹੈ। ਇੱਕ ਤੁਸੀਂ ਪਾਠ ਕਰਦੇ ਹੋ, ਕਾਮ ਕ੍ਰੋਧ ਮੋਹ ਵਸ ਕੀਆ, ਗੁਰੂ ਅਰਜਨ ਦੇਵ ਜੀ ਕਾਮ ਤੇ ਕ੍ਰੋਧ ਅਧੀਨ ਰਹਿ ਕੇ ਪਾਪ ਕੀਤੇ। ਕਾਮ ਕ੍ਰੋਧ ਵਸ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲਵਿਖ ਉਨ ਅੱਗ ਕੀਏ ਹੋਵਾ ਅਸੁਰ ਸੰਘਾਰ। ਪੋਥੀ ਗੀਤ ਕਬਿਤ ਕਿਚ ਕਦੇ ਨਾ ਕਰਨ ਧਰਿਆ, ਕਦੀ ਸੋਚਿਆ ਵੀ ਨਹੀਂ ਬੰਦਗੀ ਲਈ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਧਰਿਆ। ਮੇਰੀ ਫਿਰ ਬੇਨਤੀ ਹੈ ਜੀ, ਵੇਖੋ ਜੇ ਮੰਨ ਲਓ ਜ਼ਿੰਦਗੀ 'ਚ ਅਸੀਂ ਰੋਜ਼ ਪਾਪ ਕਰਮ ਕਰ ਰਹੇ ਹਾਂ, ਕਰਮਾਂ ਦਾ ਅਰਥ ਫੁਰਨਾ ਵੀ ਹੈ ਨਾ ਜੀ, ਫੁਰਨੇ ਵੀ ਉਹ ਜਿਹੇ ਬਣਦੇ ਆ, ਪਰ ਉਹ ਬੜਾ ਬਖਸ਼ਿੰਦ ਹੈ, ਉਹ ਬੜੇ ਕਿਰਪਾਲੂ ਨੇ। ਇੱਕ ਮੈਂ ਉਦਾਹਰਨ ਆਪ ਜੀ ਨੂੰ ਹੋਰ ਦਿਆਂਗਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤੇ ਅਕਸਰ ਗੁਰਸਿੱਖ ਸਾਡੇ ਸੁਣਾਉਂਦੇ ਆ ਜੀ, ਉਹਦੇ ਵਿੱਚ ਉਹਨਾਂ ਦੋ ਦੋ ਬਚਨ ਕੀਤੇ ਆ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਕੀ ਰੂਹਾਨੀਆਂ ਦੇ ਵਿੱਚ ਤੁਸੀਂ ਕਹਿੰਦੇ ਹੋ ਸਾਰੇ ਅਸੀਂ ਪੜ੍ਹਦੇ ਹਾਂ ਜੀ, ਪਰਮਾਤਮਾ ਆਪਣੇ ਭਗਤਾਂ ਨੂੰ ਪਿਆਰ ਕਰਦਾ, ਹਾਂਜੀ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ ਹਰ ਯੁੱਗ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਇਹਦੇ ਅਰਥ ਕਰਨ ਵਾਸਤੇ ਮੈਂ ਸਹਾਰਾ ਲਿਆ ਉਹਨਾਂ ਦਾ, ਉਹ ਕਹਿੰਦੇ ਕੋਈ ਵੀ ਬੋਲਦਾ ਇਹ ਸ਼ਬਦ ਕਹਿੰਦਾ ਪ੍ਰਭੂ ਭਗਤ ਵਛਲ ਹੈ, ਭਗਤੀ ਨੂੰ ਪਿਆਰ ਕਰਦਾ, ਇੰਨਾ ਪਿਆਰ ਕਰਦਾ। ਤੁਸੀਂ ਚੌਪੇ ਸਾਹਿਬ 'ਚ ਪੜ੍ਹਦੇ ਹੋ ਸੰਤਨ ਸੁੱਖ ਪਾਏ, ਇਹ ਸੁਖੀ ਅਸੀਂ ਪੜ੍ਹਦੇ ਹਾਂ ਜੇ ਉਹ ਸੰਤ ਦੁੱਖ ਹੁੰਦਾ ਉਹਨੂੰ ਦੁੱਖ ਪਹੁੰਚਦਾ, ਸੁੱਖ ਮਿਲਦਾ ਉਹਨੂੰ ਸੁੱਖ ਮਿਲਦਾ, ਪਰ ਉਹ ਕਹਿੰਦੇ ਜੇ ਸਿਰਫ ਭਗਤੀ ਨੂੰ ਪਿਆਰ ਕਰਨੇ, ਇਹ ਪ੍ਰਮਾਣ ਦਿੰਦੇ ਹਾਂ ਭਗਤੀ ਨੂੰ ਪਿਆਰ ਕਰਦਾ, ਭਗਤੀ ਨੂੰ ਪਿਆਰ ਕਰਦਾ, ਗੁਰਬਾਣੀ ਕਹਿ ਰਹੀ ਹੈ, ਪਰ ਕਹਿੰਦੇ ਮੈਂ ਭਗਤਾਂ ਦੀ ਕਤਾਰ 'ਚ ਨਹੀਂ ਆ ਰਿਹਾ, ਮੈਂ ਪਾਪੀਆਂ ਦੀ ਕਤਾਰ ਵਿੱਚ ਹਾਂ। ਅਤੇ ਉੱਥੇ ਭਾਈ ਸਾਹਿਬ ਗੁਰਦਾਸ ਸਾਹਿਬ ਕਹਿੰਦੇ ਆ ਕਿ ਉਸ ਦੇ ਘਰੋਂ ਇੱਕ ਆਵਾਜ਼ ਆਈ, ਜੇ ਮੈਂ ਭਗਤ ਵਚਲ ਹਾਂ ਤੇ ਚੇਤੇ ਰੱਖੀ ਮੈਂ ਪਤਿਤ ਪਾਵਨ ਵੀ ਹਾਂ, ਜੇ ਭਗਤੀ ਨੂੰ ਪਿਆਰ ਕਰਨਾ ਤੇ ਪਾਪ ਕਰਨ ਵਾਲਿਆਂ ਦਾ ਵੀ ਪਵਿੱਤਰਤਾ ਕਰ ਦੇਣਾ। ਇੱਕ ਪਾਠ ਹੈ ਜੀ, ਭਗਤ ਵਚਲ ਸੁਣ ਹੋ ਤੂੰ ਨਿਰਾਸ ਹਿਰਦੈ, ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾਸੈ, ਤੇਰੀ ਬਖਸ਼ਿਸ਼ ਹੋਵੇ। ਜਦੋਂ ਭਗਤ ਵਚਲ ਸੁਣਨਾ, ਪ੍ਰਭੂ ਭਗਤੀ ਨੂੰ ਪਿਆਰ ਕਰਦਾ, ਸਿਮਰਨ ਨੂੰ ਪਿਆਰ ਕਰਦਾ, ਤੇ ਮਨ ਨਿਰਾਸ਼ ਚਾ ਚਲਾ ਜਾਂਦਾ, ਬਿਲਕੁਲ ਤੇ ਭਗਤੀ ਖਾਏ ਨੀ। ਪਰ ਅੱਗੋਂ ਆਵਾਜ਼ ਆਉਂਦੀ ਹੈ ਕਿ ਇਸ ਪੁਜਾਰੀ ਦੀ ਜਾਂ ਪ੍ਰਚਾਰਕ ਦੀ ਗੱਲ ਮਤ ਸੁਣੀ, ਤੂੰ ਇੱਕ ਕਦਮ ਅੱਗੇ ਪੱਟ ਕੇ ਹਾਂ, ਜੇ ਮੈਂ ਭਗਤੀ ਨੂੰ ਪਿਆਰ ਕਰਨਾ ਤੇ ਜਿਹੜਾ

ਜੇ ਅਤ ਕਰੋਪ ਕਰੇ ਕਰਤਾਇਆ, ਜੇ ਗੁੱਸੇ ਚ ਆ ਕੇ ਬੱਚਾ ਮਾਂ ਨੂੰ ਮਾਰਨ ਨੂੰ ਪਵੇ। ਕਈ ਵਾਰੀ ਦੇਖੋ ਨਿੱਕਾ ਜਿਹਾ ਨਿਆਣਾ ਨਾ ਜੀ, ਤੁਸੀਂ ਦੇਖਿਆ ਹੋਣਾ ਜਦੋਂ ਗੁੱਸੇ ਚ ਆਉਂਦਾ ਵਾਲ ਪਕੜਨ ਨੂੰ ਪੈ ਜਾਂਦਾ ਮਾਈ ਦੇ, ਚੁੰਨੀ ਖੋਣ ਲੱਗ ਪੈਂਦਾ। ਪਰ ਮਹਾਰਾਜ ਕਹਿੰਦੇ ਕਦੀ ਤੁਸੀਂ ਦੇਖੋ ਮਾਂ ਕਿੰਨੀ ਸਜ਼ਾ ਦਿੰਦੀ ਉਹਨੂੰ ਕੋਈ ਦਿੰਦੀ? ਜੇ ਅਤ ਕਰੋਪ ਕਰੇ ਕਰਤਾਇਆ ਤਾਂ ਪੀ ਚੀਤ ਨਾ ਰਾਖ ਸਮਾਇਆ, ਮਾਂ ਚੇਤੇ ਚ ਨਹੀਂ ਰੱਖਦੀ। ਇੱਕ ਛੋਟੀ ਜਿਹੀ ਕਹਾਣੀ ਹੈ, ਕਿਸੇ ਬੱਚੇ ਨੇ ਬਹੁਤ ਗਲਤੀ ਕੀਤੀ, ਜਵਾਨੀ 'ਚ ਕੋਈ ਗਲਤੀ ਕਰ ਬੈਠਾ, ਉਹਨੂੰ ਜੇਲ੍ਹ ਹੋ ਗਈ, ਸਜ਼ਾ ਹੋ ਗਈ। ਜੇਲ੍ਹ 'ਚ ਉਹ ਬੰਦਾ ਬਦਲ ਗਿਆ, ਉਹਨੂੰ ਅਹਿਸਾਸ ਹੋ ਗਿਆ ਮੈਂ ਜ਼ਿੰਦਗੀ 'ਚ ਬੜੀ ਵੱਡੀ ਭੁੱਲ ਕੀਤੀ, ਗਲਤੀ ਕੀਤੀ, ਮੈਨੂੰ ਨਹੀਂ ਸੀ ਕਰਨਾ ਚਾਹੀਦਾ। ਕਹਿੰਦੇ ਨੇ ਇਹ ਵੀ ਪਤਾ ਸੀ ਵੀ ਮੇਰਾ ਬਾਪ ਬੜਾ ਸਖਤ ਏ, ਮੈਨੂੰ ਵਾਪਸ ਹੁਣ ਪਿੰਡ ਵਾਲਿਆਂ ਨੇ ਘਰ ਵਾਲਿਆਂ ਨੇ ਸਵੀਕਾਰ ਵੀ ਨਹੀਂ ਕਰਨਾ। ਉਹਦੇ ਚੰਗੇ ਕਰੈਕਟਰ ਕਰਕੇ ਕਈ ਸਾਲ ਜੀ ਸਦਾ ਭੁਗਤ ਕੇ ਉਹਨੂੰ ਜਿਸ ਦਿਨ ਰਿਹਾਈ ਮਿਲਣੀ ਸੀ ਉਹ ਤਰੀਕ ਆ ਗਈ। ਉਹਨੂੰ ਇਹ ਵੀ ਪਤਾ ਮੇਰੇ ਪਰਿਵਾਰ ਨੇ ਕਿਸੇ ਲੈਣ ਨਹੀਂ ਆਉਣਾ ਜੇਲ੍ਹ ਵਿੱਚ, ਕਿਉਂਕਿ ਜਿਹੜੀ ਕਰਮ ਕਰਤੂਤ ਮੈਂ ਕੀਤੀ ਮੈਨੂੰ ਕਿਸੇ ਨਹੀਂ ਬੁਲਾਉਣਾ। ਉਹਨੇ ਜੀ ਰਿਹਾਈ ਤੋਂ ਇੱਕ ਹਫ਼ਤਾ ਪਹਿਲਾਂ ਜੇਲ੍ਹ ਵਾਲੇ ਨੇ ਪੁੱਛਿਆ ਤੂੰ ਆਪਣੇ ਕਿਸੇ ਪਰਿਵਾਰ ਦੇ ਜੀ ਨੂੰ ਕੋਈ ਸੁਨੇਹਾ ਖਾ ਕੇ ਮਿੱਤਰ ਨੂੰ? ਕਹਿੰਦਾ ਮੈਂ ਇੱਕ ਚਿੱਠੀ ਭੇਜਣੀ ਚਾਹੁੰਦਾ ਆਪਣੇ ਮਾਪਿਆਂ ਨੂੰ। ਉਸ ਚਿੱਠੀ 'ਚ ਲਿਖਿਆ ਸੀ ਕਿ ਮੈਂ ਇੰਨੀਆਂ ਗਲਤੀਆਂ ਕੀਤੀਆਂ ਨੇ, ਉਹਦੀ ਸਜ਼ਾ ਮੈਨੂੰ ਮਿਲ ਗਈ ਅਤੇ ਮੈਂ ਭੁਗਤ ਵੀ ਲਈ, ਪਰ ਮੈਂ ਸੱਚੀ ਮੁੱਚੀ ਸਜ਼ਾ ਤੋਂ ਬਾਅਦ ਤੋਬਾ ਕਰਕੇ ਤੁਹਾਨੂੰ ਮੈਂ ਪੂਰੇ ਯਕੀਨ ਨਾਲ ਕਹਿਣਾ ਚਾਹੁੰਦਾ ਮੈਂ ਬਹੁਤ ਬਦਲ ਗਿਆ। ਮੈਨੂੰ ਪਤਾ ਮੇਰੀ ਗਲਤੀ ਨਾਲ ਤੁਸੀਂ ਸ਼ਰਮਸਾਰ ਹੋਵੋਗੇ, ਤੁਹਾਡੀ ਬਰਾਦਰੀ ਵੀ, ਸਮਾਜ ਵਿੱਚ, ਪਿੰਡ ਵਿੱਚ। ਮੈਂ ਵਾਪਸ ਆਉਣਾ ਚਾਹੁੰਦਾ, ਮੈਂ ਟ੍ਰੇਨ ਦੀ ਟਿਕਟ ਲੈ ਲਈ ਹੈ, ਮੈਨੂੰ ਲੈ ਦਿੱਤੀ ਇਹਨਾਂ ਨੇ, ਪਰ ਮੈਂ ਜਾਵਾਂਗਾ ਅੱਗੇ ਜਿਸ ਸਟੇਸ਼ਨ 'ਤੇ ਮੈਂ ਆਉਂਦਾ ਰਿਹਾ ਖੇਡਦਾ ਰਿਹਾ, ਉਹਦੇ ਬਾਰ ਬਾਰ ਇੱਕ ਰੁੱਖ ਹੈ, ਉਸ ਰੁੱਖ ਦੇ ਉੱਤੇ ਤੁਸੀਂ ਇੱਕ ਪੱਟੀ, ਕੋਈ ਚਿੱਟੀ ਕਹਿੰਦਾ ਕੋਈ ਲਾਲ ਲਿਖਦਾ, ਇਸ ਰੰਗ ਦਾ ਕੱਪੜਾ ਟੰਗ ਦਿਆ। ਜੇ ਉਹ ਕੱਪੜਾ ਟੰਗਿਆ ਹੋਵੇਗਾ ਇਹਦਾ ਮਤਲਬ ਤੁਸੀਂ ਮੈਨੂੰ ਮਾਫ ਕਰ ਦਿੱਤਾ, ਅਤੇ ਜੇ ਕੱਪੜਾ ਨਹੀਂ ਟੰਗਿਆ ਹੋਵੇਗਾ ਮੈਂ ਗੱਡੀ ਤੋਂ ਉਤਰਾਂਗਾ ਨਹੀਂ, ਅਗਲੇ ਸਟੇਸ਼ਨ 'ਤੇ ਚਲਾ ਜਾਵਾਂਗਾ ਜਿੱਥੇ ਮੈਨੂੰ ਅੱਗੇ ਥਾਂ ਬਣੇਗੀ। ਚਿੱਠੀ ਘਰ ਉਹ ਪਹੁੰਚ ਗਈ ਜੀ। ਹੁਣ ਘਰਦਿਆਂ ਨੇ ਚਿੱਠੀ ਪੜ੍ਹੀ, ਮਾਪਿਆਂ ਨੇ ਚਿੱਠੀ ਪੜ੍ਹੀ, ਉਹਦੀ ਰਿਹਾਈ ਦਾ ਸਮਾਂ ਆ ਗਿਆ। ਮੈਂ ਸਿਰਫ ਕਹਾਣੀ ਦਾ ਸਹਾਰਾ ਲਿਆ ਜੀ, ਵਾਹਿਗੁਰੂ ਕਿੰਨੇ ਬਖਸ਼ਿੰਦ ਨੇ। ਰਿਹਾਈ ਹੋਈ, ਉਹ ਟ੍ਰੇਨ 'ਤੇ ਸਵਾਰ ਹੋ ਕੇ ਚੱਲ ਪਿਆ। ਜਿਉਂ ਜਿਉਂ ਉਹਦਾ ਪਿੰਡ ਨੇੜੇ ਆ ਰਿਹਾ ਸੀ ਤਿਉਂ ਤਿਉਂ ਉਹਨੂੰ ਘਬਰਾਹਟ ਹੋ ਰਹੀ ਸੀ, ਪਤਾ ਨਹੀਂ ਕੀ ਫੈਸਲਾ ਦੇਣਗੇ ਮਾਪੇ। ਜਿਉਂ ਜਿਉਂ ਮੀਲ ਕਰਾਇਆ ਗਿਆ ਉਹਦੇ ਦਿਲ ਦੀ ਧੜਕਣ ਵਧਣ ਲੱਗ ਪਈ। ਕਦੀ ਅੱਖਾਂ ਬੰਦ ਕਰੇ ਰੁੱਖ ਦੇਖਾਂ ਕਿ ਨਾ, ਉਹਨੇ ਇੱਕੋ ਗੱਲ ਕਹੀ ਸੀ ਤੁਹਾਡੇ ਮਾਫ਼ ਕਰਨ ਦੀ ਨਿਸ਼ਾਨੀ ਹੋਵੇਗੀ ਤੁਸੀਂ ਟਾਹਣੀ ਦੇ ਉੱਤੇ ਇਸ ਰੰਗ ਦਾ ਕੱਪੜਾ ਟੰਗ ਦਿਆ, ਜੇ ਮੈਂ ਸਮਝਾਂਗਾ ਮਾਫ਼ ਕਰ ਦਿੱਤਾ, ਮੈਂ ਗੱਡੀ ਤੋਂ ਉਤਰ ਜਾਵਾਂਗਾ, ਜੇ ਨਹੀਂ ਟੰਗਿਆ ਹੋਵੇਗਾ ਨਹੀਂ। ਕਹਿੰਦੇ ਜਦੋਂ ਉਹ ਸਟੇਸ਼ਨ ਦੇ ਨੇੜੇ ਆਇਆ ਧੜਕਣ ਲੱਗ ਪਿਆ ਦਿਲ, ਚਿਹਰੇ ਦਾ ਰੰਗ ਹੋਰ, ਜਦੋਂ ਸਾਹਮਣੇ ਰੁੱਖ ਦੇਖਿਆ ਇੱਕ ਟਾਹਣੀ ਕੀ, ਜਿੰਨੀਆਂ ਟਾਹਣੀਆਂ ਸਨ ਬਾਪ ਨੇ ਸਾਰੀਆਂ ਟਾਹਣੀਆਂ ਉੱਤੇ ਕੱਪੜੇ ਬੰਨ ਦਿੱਤੇ, ਬੇਟਾ ਤੂੰ ਵਾਪਸ ਆ, ਤੈਨੂੰ ਅਸੀਂ ਮਾਫ਼ ਕਰ ਦਿੱਤਾ। ਇੱਕ ਬਾਪ, ਵਾਹਿਗੁਰੂ ਜੀ ਦੀ ਤੁਸੀਂ ਬਾਣੀ ਪੜ੍ਹਦੇ ਹੋ ਗੁਰਮੁਖੋ, ਬੰਦਾ ਕਦੀ ਬੰਦੇ ਨੂੰ ਮਾਫ਼ ਨਹੀਂ ਕਰਦਾ, ਵਾਹਿਗੁਰੂ ਬੜਾ ਬਖਸ਼ਿੰਦ ਹੈ, ਸਮਾਜ ਨਹੀਂ ਕਦੀ ਮਾਫ਼ ਕਰਦਾ। ਉਹ ਜਦੋਂ ਉਤਰਿਆ ਉਹਨੇ ਵੇਖਿਆ ਸਾਰੇ ਦਾ ਸਾਰਾ ਰੁੱਖ ਉਸ ਕੱਪੜੇ ਨਾਲ ਭਰਿਆ ਹੋਇਆ ਜਿਹੜਾ ਪ੍ਰਵਾਨਗੀ ਵਾਸਤੇ ਉਹਨੇ ਨਿਸ਼ਾਨੀ ਕਹੀ ਸੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਕਹਿੰਦੇ ਆ ਭਗਤ ਵਛਲ ਨੇ ਤੂੰ, ਮੇਰੇ ਕੋਲ ਭਗਤੀ ਨਹੀਂ। ਪਰ ਇਹ ਵੀ ਸੱਚ ਹੈ ਜਿਹੜਾ ਪਾਪ ਕਰਦਾ ਉਹਨੂੰ ਘਰ ਵੀ ਸੱਦ ਕੇ ਤੂੰ ਪਵਿੱਤਰ ਵੀ ਕਰ ਦੇਣਾ ਹੈ। ਭਗਤ ਵਚਲ ਸੁਣ ਹੋ ਤੂੰ ਨਿਰਾਸ਼ ਰਹੀਦਾ, ਪਤਤ ਪਾਵਨ ਸੁਣ ਆਸਾ ਉਰਤਾਰ ਹੋ, ਤਬ ਗੁਣ ਕਹਾ ਜਗਤ ਗੁਰਾ, ਪਤਤ ਪਾਵਨ ਸੁਣ ਆਸਾ ਉਰਤਾਰ ਹੋ, ਅੰਤਰ ਜਾਮੀ ਸੁਣ ਕੰਪਤ ਹੋ ਅੰਤਰਗਤ। ਜਦੋਂ ਇਹ ਸੁਣਾਇਆ ਜਾਂਦਾ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਜਦੋਂ ਗੁਰਬਾਣੀ ਵਿੱਚੋਂ ਇਹ ਸੁਣਾਉਂਦੇ ਹਾਂ ਆਪਾਂ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਾਂ ਛੁਪਾਵੇ ਸੋਨੇ, ਜਦੋਂ ਇਹ ਸੁਣਿਆ ਜਾਂਦਾ ਤੂੰ ਸਭ ਕੁਝ ਜਾਣਦਾ, ਸਦ ਸੁਣਦਾ ਸਦ ਵੇਖਦਾ ਸਭ ਦਰਿਆ ਭਰਪੂਰ। ਜਦੋਂ ਅਸੀਂ ਆ ਚਲੋ ਦਸਮ ਪੜ੍ਹਦੇ ਹਾਂ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਜਦੋਂ ਇਹ ਪਤਾ ਤੁਸੀਂ

0: ਅੰਦਰ ਦੀਆਂ ਜਾਣ ਦਿਓ ਤੇ ਮੇਰਾ ਅੰਦਰ ਕੰਬਦਾ ਦਾਤਾ ਜੀ ਸਤਿਗੁਰੂ ਜੀ ਮੈਂ ਕਿਹੜੀ ਨਜ਼ਰ ਨਾਲ ਤੇਰੇ ਦਰਬਾਰ ਚ ਆਵਾਂ ਮੇਰੇ ਅੰਦਰ ਦੇ ਗੰਦੇ ਤੋਂ ਗੰਦੇ ਫੁਰਨੇ ਨੂੰ ਤੈਨੂੰ ਪਤਾ ਹੈ ਬੰਦਾ ਕੋਈ ਸੋਚ ਕੇ ਆਇਆ ਡਰ ਲੱਗਦਾ ਨਾ ਅੰਤਰ ਜਾਮੀ ਸੁਣ ਕੰਪ ਤੂੰ ਅੰਤਰਗਤ ਅੱਗੇ ਦੀਨ ਕੈ ਦਿਆਲ ਸੁਣ ਭੈ ਪ੍ਰਮ ਟਾਰ ਹੋ ਜਦੋਂ ਇਹ ਪਤਾ ਲੱਗਦਾ ਕਿ ਜਾਣਨ ਦੇ ਬਾਵਜੂਦ ਵੀ ਉਹ ਕਿਰਪਾ ਦਾ ਖਜ਼ਾਨਾ ਪਰਦੇ ਪਾ ਦਿੰਦਾ ਨਾ ਫਿਰ ਤੇਰੇ ਦਰ ਤੇ ਆ ਜਾਣਾ ਨਹੀਂ ਤੂੰ ਮੈਨੂੰ ਲੋਕਾਂ ਸਾਹਮਣੇ ਨਸ਼ਰ ਨਹੀਂ ਕਰੇਗਾ ਇਹਦਾ ਮਤਲਬ ਮੇਰੇ ਅੰਦਰ ਦੇ ਪਾਪ ਦੱਸੇਗਾ ਨਹੀਂ ਕਿਸੇ ਨੂੰ ਤੀਜਾ ਵਚਨ ਕਹਿੰਦੇ ਪਾਣੀ ਵਰਸਦਾ ਹੈ ਬੱਦਲ ਪਰ ਸਿੰਬਲ ਦਾ ਰੁੱਖ ਨਿਕੰਮਾ ਇਸ ਪਾਣੀ ਵਿੱਚ ਵੀ ਫਲ ਵਿੱਚ ਰਸ ਨਹੀਂ ਭਰ ਸਕਦਾ ਰੂਹੀ ਭਰਿਆ ਰਹਿੰਦਾ ਨਾ ਜਿੰਨਾ ਮਰਜ਼ੀ ਸੌਣ ਵਰਸੇ ਪਰ ਕਹਿੰਦੇ ਹਾਂ ਸਿੰਬਲ ਵਿੱਚ ਵੀ ਤਬਦੀਲੀ ਆ ਜਾਂਦੀ ਕਿਤੇ ਚੰਦਨ ਆਪਣੀ ਸੁਗੰਧੀ ਦੇ ਦੇਵੇ ਤਾਂ ਉਂਝ ਤਾਂ ਨਿਫਲ ਹੈ ਨਾ ਉਹ ਭਾਈ ਸਾਹਿਬ ਕਹਿੰਦੇ ਆ ਜਲ ਧਰ ਸੰਗਮ ਕਹਿ ਅਫਲ ਸਿਮਲ ਦਰਮ ਚੰਦਨ ਸੁਗੰਧ ਸਨ ਬੰਧ ਮਹਿਲ ਗਾਰ ਹੈ ਜੇ ਕਿਤੇ ਚੰਦਨ ਦੀ ਸੁਗੰਧੀ ਮਿਲ ਜਾਏ ਤੇ ਸਿਮਲ ਵਿੱਚ ਵੀ ਸੁਗੰਧੀ ਆਉਣ ਲੱਗ ਪੈਂਦੀ ਹੈ ਹੇ ਦਾਤਾ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂੰ ਠੌਰ ਮੇਰੇ ਕਰਮਾਂ ਕਰਕੇ ਤਾਂ ਸੁਰਗ ਤਾਂ ਛੱਡੋ ਮੈਨੂੰ ਨਰਕ ਵਿੱਚ ਵੀ ਥਾਂ ਨਹੀਂ ਚਾਹੀਦੀ ਇੰਨੇ ਮਾੜੇ ਕਰਮ ਨੇ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂੰ ਠੌਰ ਤੁਮਰੋ ਬਿਰਧ ਕਰ ਆਸਰੋ ਸੁਮਾਰ ਹੂੰ ਮੈਂ ਤੇਰੇ ਬਿਰਧ ਬਾਣੇ ਕਰਕੇ ਤੇਰੇ ਸੁਭਾਅ ਕਰਕੇ ਜੀ ਬਿਰਧ ਅਰਥ ਸੁਭਾਅ ਵੀ ਹੁੰਦਾ ਹਮਰੀ ਗ੍ਰੰਥ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਮੇਰੇ ਕਰਨੀ ਕਰਕੇ ਨਰਕ ਚ ਵੀ ਥਾਂ ਨਹੀਂ ਤੇਰੇ ਬਿਰਧ ਕਰਕੇ ਮੈਂ ਬਚ ਸਕਦਾ ਹਾਂ ਇੱਥੇ ਭਗਤ ਜੀ ਨੇ ਕਿਹਾ ਕਿ ਵਾਹਿਗੁਰੂ ਜੀ ਤੁਸੀਂ ਸ਼ੇਰ ਹੋ ਮੇਰੇ ਕੀਤੇ ਕਰਮ ਗਿੱਦੜ ਨੇ ਤੇ ਜੇ ਤੇਰੀ ਬੰਦਗੀ ਕਰਕੇ ਵੀ ਕਰਮਾਂ ਨੇ ਡਰਾਈ ਜਾਣਾ ਫਿਰ ਸ਼ੇਰਾ ਤੇਰੀ ਸ਼ਰਨ ਵੀ ਜਾਣ ਦਾ ਕੀ ਫਾਇਦਾ ਹੈ ਫਿਰ ਸੁਣੀ ਤਵ ਗੁਣ ਕਹਾ ਜਗਤ ਗੁਰਾ ਆਪਾਂ ਅਰਥਾਂ ਵੱਲ ਧਿਆਨ ਦੇਣਾ ਤੇਰੇ ਗੁਣ ਤੇਰੀ ਵਡਿਆਈ ਫਿਰ ਕੀ ਜੋ ਕਰਮ ਨਾ ਨਸ ਹੈ ਜੇ ਮੇਰੇ ਮਾੜੇ ਕਰਮ ਨਾਸ ਨਹੀਂ ਹੋਣੇ ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗ੍ਰਸ ਹੈ ਜੇ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਵੀ ਗਿੱਦੜ ਨਹੀਂ ਡਰਾਈ ਜਾਣਾ ਉਹ ਗ੍ਰਸ ਹੈ ਦਰ ਤੇ ਗਿੱਦੜ ਵੱਢ ਕੇ ਖਾ ਜਾਏਗਾ ਫਿਰ ਤੇਰੀ ਸ਼ਰਨ ਦੀ ਕੀ ਵਡਿਆਈ ਜੀ ਰਹਾਓ ਹੁਣ ਅਗਲੀ ਬੇਨਤੀ ਸੁਣਿਓ ਮੈਂ ਕਹਿੰਦਾ ਭਗਤ ਜੀ ਨੇ ਉਦਾਹਰਨ ਕੈਸੀ ਲਈ ਹੁਣ ਜਦੋਂ ਬੰਦਾ ਕਹਿੰਦਾ ਮੇਰੇ ਤੇ ਰਹਿਮ ਕਰ ਫਲਾਣੇ ਤੂੰ ਬਖਸ਼ ਦਿੱਤਾ ਮੈਨੂੰ ਨਹੀਂ ਬਖਸ਼ੇਗਾ ਅਸੀਂ ਕਹਿੰਦੇ ਹਾਂ ਨਾ ਅੱਗੇ ਫਿਰ ਕਹਿੰਦੇ ਨ੍ਰਿਪ ਕੰਨਿਆਂ ਕੈ ਕਾਰਨੇ ਇੱਕ ਭਇਆ ਭੇਕਧਾਰੀ ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ ਹੁਣ ਇਹ ਸਾਖੀ ਹੈ ਚਾਹੇ ਤੁਸੀਂ ਸਿੰਘ ਸਭਾ ਮੂਵਮੈਂਟ ਤੋਂ ਪ੍ਰਭਾਵਿਤ ਵਿਦਵਾਨਾਂ ਦੇ ਟੀਕੇ ਪੜ੍ਹੋ ਚਾਹੇ ਸੰਪਰਦਾਇ ਪੜ੍ਹੋ ਇਹ ਕਹਾਣੀ ਕੀ ਹੈ ਨ੍ਰਿਪ ਦਰ ਤੇ ਰਾਜਾ ਕੰਨਿਆ ਦਾ ਅਰਥ ਹੈ ਬੇਟੀ ਧੀ ਜਿਹਦੇ ਅਜੇ ਵਿਆਹ ਨਹੀਂ ਹੋਇਆ ਨ੍ਰਿਪ ਕੰਨਿਆ ਕੈ ਕਾਰਨੇ ਕਾਰਨੇ ਦਾ ਅਰਥ ਲਈ ਵਾਸਤੇ ਰਾਜੇ ਦੀ ਬੇਟੀ ਵਾਸਤੇ ਇੱਕ ਭਇਆ ਭੇਕਧਾਰੀ ਭੇਕਧਾਰੀ ਦਾ ਅਰਥ ਪਖੰਡੀ ਜਿਹਨੇ ਭੇਕ ਧਾਰਨ ਕਰ ਲਿਆ ਉਹ ਕੌਣ ਸੀ ਕਹਿਣ ਲੱਗੇ ਉਹ ਭਗਤ ਨਹੀਂ ਸੀ ਕਾਮਾਰਥੀ ਉਹ ਕਾਮ ਅਰਥੀ ਸੀ ਕਾਮ ਦੀ ਵਾਸ਼ਨਾ ਦਾ ਪੀੜਿਆ ਸੀ ਉਹਨੇ ਕਾਮ ਲਈ ਕੀਤਾ ਸਵਾਰਥੀ ਖੁਦਗਰਜ ਸੀ ਜਿਹੜਾ ਕਾਮਾਰਥੀ ਸੀ ਸਵਾਰਥੀ ਸੀ ਖੁਦਗਰਜ ਸੀ ਵਾਕੀ ਪੈ ਸਵਾਰੀ ਤੂੰ ਉਸ ਕਾਮੀ ਬੰਦੇ ਦੀ ਪੈਜ ਰੱਖ ਦਿੱਤੀ ਤੇ ਮੈਂ ਤੇ ਤੇਰੇ ਚਰਨਾਂ ਡੇਕ ਕੇ ਕਹਿੰਦਾ ਮੇਰੀ ਪੈਜ ਨਹੀਂ ਰੱਖਣੀ ਆਹ ਸਿਦਕ ਹੈ ਸੱਚੀ ਤੁਹਾਨੂੰ ਦੱਸਾਂ ਇਹ ਸ਼ਬਦ ਜਿਹੜੇ ਨਾ ਕੱਲੀ ਸਾਖੀ ਕਹਾਣੀ ਨਹੀਂ ਇਹ ਅੰਦਰ ਦੀ ਵੇਦਨਾ ਹੈ ਜਦੋਂ ਕਿਤੇ ਅੰਦਰ ਅਹਿਸਾਸ ਕਰ ਲੈ ਮੈਂ ਭੁੱਲਾਂ ਕੀਤੀਆਂ ਇਹ ਸ਼ਬਦ ਨੂੰ ਆਧਾਰ ਬਣਾ ਕੇ ਬੇਨਤੀ ਕੀਤੀ ਜਾ ਸਕਦੀ ਹੈ ਹੁਣ ਮਨ 'ਚ ਇਹ ਵੀ ਆਏਗਾ ਜੀ ਭਗਤ ਜੀ ਤਾਂ ਚੈਲੇਂਜ ਕਰਦੇ ਪਏ ਨੇ ਖੀਰ ਤੇ ਬਹੁਤ ਨਿਮਰਤਾ 'ਚ ਹੁਣ ਇਹ ਨ੍ਰਿਪ ਕੰਨਿਆ ਕੌਣ ਹੈ ਇਹ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਵੀ ਕਿਹਾ ਜਿਵੇਂ ਰਾਜੇ ਦੀ ਕੰਨਿਆ ਦੀ ਖਾਤਰ ਭੇਖੀ ਨੇ ਪਖੰਡ ਕੀਤਾ ਪਰ ਸਾਖੀ ਤੇ ਕੋਈ ਆਏ ਨਾ ਇਹ ਕੌਣ ਹੈ ਰਾਜਾ ਕੌਣ ਹੈ ਕੰਨਿਆ ਤੇ ਕੌਣ ਹੈ ਕਾਮਾਰਥੀ ਅਸਲ 'ਚ ਕੀ ਇਹ ਕਿਹਾ ਜਾਂਦਾ ਹੈ ਕਿ ਰਾਜੇ ਦੀ ਕੰਨਿਆ ਸੀ ਉਹਨੇ ਵਿਸ਼ਨੂੰ ਜੀ ਦੇ ਭਜਨ ਸੁਣੇ ਸਾਧੂਆਂ ਦੀ ਸੰਗਤ ਕੀਤੀ ਉਹਦੇ ਮਨ 'ਚ ਇੱਕ ਖਿਆਲ ਪੈਦਾ ਹੋ ਗਿਆ ਪਹਿਲੀ ਗੱਲ ਤੇ ਮੈਂ ਵਿਆਹ ਕਰਾਉਣਾ ਨਹੀਂ ਜੇ ਮੈਂ ਵਿਆਹ ਕਰਾਇਆ ਤੇ ਮੈਂ ਵਿਸ਼ਨੂੰ ਜੀ ਨਾਲ ਹੀ ਕਰਾਉਣਾ ਹੈ ਪਲੀਜ਼ ਇਹ ਸਾਖੀ ਨੂੰ ਸੁੱਟਿਓ ਨਾ ਕਿਉਂਕਿ ਗੁਰਬਾਣੀ 'ਚ ਦੋ ਤੁਕਾਂ ਦੇ ਅਰਥ ਕਰਨ ਵਾਸਤੇ ਇਹਦੀ ਵਿਆਖਿਆ ਕਰਨੀ ਜ਼ਰੂਰੀ ਹੈ ਹੁਣ ਜੇ ਘੁਮਾ ਘੁੰਮ ਕੇ ਨਾ ਕੋਈ ਅਰਥ ਕਰਦਾ ਮਨ ਰਾਜਾ ਸੁਲਤਾਨ ਰਿਪੇ ਅਰਥ ਕਰਦਾ ਰਾਜੇ ਦੀ ਕੰਨਿਆ ਨੇ ਕਿਹਾ ਮੈਂ ਵਿਸ਼ਨੂੰ ਜੀ ਨਾਲ ਸ਼ਾਦੀ ਕਰਨੀ ਹੈ। ਉਹ ਬੈਰਾਗ ਚ ਆਈ, ਉਹਨੇ ਆਸ ਬਣਾ ਲਈ। ਕਹਿੰਦੇ ਇੱਕ ਤਰਖਾਣਾ ਕੰਮ ਕਰਦਾ ਸੀ ਜੀ, ਉਹ ਬੰਦਾ ਵਿਸ਼ਈ ਸੀ। ਉਹ ਉਸ ਬੀਬੀ ਨੂੰ, ਉਹ ਬੀਬੀ ਦਾ ਪਿਆਰ ਪਵਿੱਤਰ ਹੈ, ਉਸ ਨਿਰਮਲ ਖਿਰਦੇ ਨੂੰ ਵੇਖ ਕੇ ਉਹ ਬੰਦਾ ਉਹਦੇ ਸਰੀਰ ਦੇ ਸੁਹਾਪਣ ਤੇ ਮੋਹਿਤ ਹੋ ਗਿਆ। ਉਹ ਵੀ ਕਹਿੰਦਾ ਮੈਂ ਵਿਆਹ ਦੇਣਾ ਕਰਾਉਣਾ, ਪਰ ਰਾਣੀ ਉਹਨੂੰ ਪਤਾ ਹੀ ਨਹੀਂ ਰਾਜੇ ਦੀ ਕੰਨਿਆ ਨੂੰ। ਉਹਨੇ ਕੀ ਕੀਤਾ ਜੀ, ਨਕਲੀ ਬਾਵਾਂ ਬਣਾ ਲਈਆਂ। ਹੁਣ ਉਹ ਬੀਬੀ ਨੇ ਕਿਤੇ ਵਿਸ਼ਨੂੰ ਦੇਖਿਆ, ਉਹਨੇ ਪਖੰਡ ਚਾ ਕੀਤਾ, ਉਹ ਜਿਹਾ ਭੇਖ ਬਣਾ ਲਿਆ ਜੀ, ਮੈਂ ਤਾਂ ਚੱਕਰ ਲਾ ਲਿਆ, ਗਦਾ ਲਾ ਲਿਆ, ਵੀ ਮੈਂ ਤਾਂ ਵਿਸ਼ਨੂੰ ਪ੍ਰਗਟ ਹੋ ਗਿਆ। ਉਹ ਇੰਨੀ ਪ੍ਰਭਾਵਿਤ ਹੋਈ, ਉਹਨੇ ਬਾਪ ਨੂੰ ਕਿਹਾ ਮੈਂ ਇਹਦੇ ਨਾਲ ਵਿਆਹ ਕਰਨਾ ਹੈ। ਵਿਆਹ ਹੋ ਗਿਆ। ਰਾਜਾ ਇਸ ਗੱਲੋਂ ਖੁਸ਼ ਕਿ ਕਹਾਣੀ ਹੈ ਜੀ, ਰਾਜਾ ਇਸ ਗੱਲੋਂ ਖੁਸ਼ ਮੇਰਾ ਤਾਂ ਦਮਾਦ ਵਿਸ਼ਨੂੰ ਭਗਵਾਨ ਹੈ, ਮੈਨੂੰ ਕਿਹਦੀ ਪਰਵਾਹ। ਹੋਇਆ ਕੀ, ਕੋਈ ਸਮੇਂ ਬਾਅਦ ਉਹਦੇ ਤੇ ਦੂਸਰੇ ਰਾਜੇ ਨੇ ਹਮਲਾ ਕਰ ਦਿੱਤਾ ਤੇ ਕਿਹਾ ਜਾਂਦਾ ਉਹਨੇ ਗੱਲ ਕਹੀ, ਫੌਜੋ ਘਬਰਾਓ ਨਾ, ਆਪਣਾ ਜਵਾਈ ਵਿਸ਼ਨੂੰ ਹੈ। ਉਹਨੇ ਕਿਹਾ ਵੀ ਕਰ ਮਦਦ ਕਰ, ਤੇਰੇ ਕੋਲ ਤਾਂ ਇੰਨਾ ਕੁਝ ਤਾਕਤ ਹੈ, ਤੂੰ ਤਾਂ ਬਹੁਤ ਵੱਡੀ ਸ਼ਕਤੀ ਰੱਖਣਾ। ਕਹਿੰਦੇ ਉਦੋਂ ਉਹ ਪਖੰਡੀ ਡਰਿਆ, ਸੱਚੀ ਮੁੱਚੀ ਉਸ ਪਾਪ ਕਰਨ ਵਾਲੇ ਦਾ ਅੰਦਰ ਕੰਬ ਗਿਆ। ਉਹਨੇ ਕਿਹਾ ਮੈਂ ਫੜੇ ਜਾਣਾ। ਉਹਨੇ ਫਿਰ ਰੱਬ ਦੇ ਚਰਨਾਂ 'ਚ ਅਰਦਾਸ ਕੀਤੀ, ਦਾ ਰੱਬ ਜੀ ਮੈਂ ਪਖੰਡੀ ਖਾਂ, ਮੈਂ ਕਾਮੀ ਖਾਂ, ਪਰ ਨਾਮ ਤੇਰਾ ਵਰਤ ਲਿਆ। ਕਹਿੰਦੇ ਰੱਬ ਨੇ ਉਸ ਕਾਮੀ ਬੰਦੇ ਡਿੱਗੇ ਹੋਏ ਦੀ ਪੈਜ ਰੱਖ ਲਈ। ਰੱਬ ਜੀ ਜੇ ਕਾਮੀ ਦੀ ਪਰਦਾ ਢੱਕ ਸਕਣਾ ਤੇ ਮੇਰਾ ਕਿਉਂ ਨਹੀਂ ਢੱਕੇਗਾ। ਇਹ ਇਹ ਅਸਲ 'ਚ ਕਹਾਣੀ ਹੈ ਕਿ ਨ੍ਰਿਪ ਕੰਨਿਆ ਕਾ ਕਾਰਨ ਹੈ। ਇੱਕ ਭਇਆ ਭੇਖ ਧਾਰੀ, ਫਿਰ ਅਰ ਸੁਣਿਓ ਆਪਾਂ ਸ਼ਬਦ ਵੱਲ ਆਉਣਾ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਉਸ ਦੀ ਤੁਸੀਂ ਇੱਜ਼ਤ ਬਚਾ ਦਿੱਤੀ। ਅੱਗੇ ਆਪਾਂ ਪੜ੍ਹ ਚੁੱਕੇ ਹਾਂ, ਤਵ ਗੁਣ ਕਹਾ ਚਕਤ ਗੁਰਾ ਜੋ ਕਰਮ ਨਾ ਨਸ ਹੈ। ਅਸਲ 'ਚ ਸਾਰੀ ਗੱਲ ਕਰਮਾਂ ਦੀ ਹੈ ਕਿ ਉਸ ਕਾਮੀ ਦੇ ਕਰਮ ਮਾੜੇ ਸਨ, ਤੂੰ ਉਹਦੀ ਪੈਜ ਰੱਖਦੀ, ਮੇਰੀ ਕਿਉਂ ਨਹੀਂ ਰੱਖੇਗਾ। ਤਬ ਗੁਣ ਕਾਹ ਜਗਤ ਗੁਰਾ ਜੋ ਕਰਮ ਨਾ ਰਸ ਹੈ, ਸਿੰਘ ਸ਼ਰਨ ਕਥ ਜਾਈਏ ਜੋ ਜੰਬੋ ਗੁਰਸ ਹੈ ਰਹਾਉ, ਏਕ ਬੂੰਦ ਜਲ ਕਾਰਨ ਹੈ ਚਾਤਕ ਦੁੱਖ ਪਾਵੈ। ਜੇ ਇਸ ਜਨਮ 'ਚ ਨਹੀਂ ਕਰੇਗਾ ਫਿਰ ਬਣੇਗਾ ਕੀ? ਹੁਣ ਇਹ ਤਾਂ ਕਹਿੰਦੇ ਨੇ ਅਗਲੇ ਜਨਮ ਤੈਨੂੰ ਸਜ਼ਾ ਮਿਲੇਗੀ। ਇੱਕ ਬੂੰਦ ਦੀ ਖਾਤਰ ਚਾਤਕ ਤੜਫਦਾ, ਉਹ ਪਰਿਓ ਪਰਿਓ ਪੁਕਾਰਦਾ, ਉਹ ਆਵਾਜ਼ਾਂ ਮਾਰਦਾ, ਤੇ ਜੇ ਉਹਨੇ ਪਿਆਸੇ ਨੇ ਪ੍ਰਾਣ ਛੱਡ ਜਾਂਦੇ ਨੇ, ਉਦੋਂ ਬਾਅਦ ਭਾਵੇਂ ਤੂੰ ਮੋਹਲੇ ਧਾਰ ਬਾਰਿਸ਼ ਕਰੀ ਜਾ, ਉਹ ਵਿਚਾਰੇ ਨੇ ਪਾਣੀ 'ਚ ਰੁੜ ਨਹੀਂ, ਉਹਨੇ ਕਰਨਾ ਕੀ ਤੇਰੇ ਪਾਣੀ ਦਾ? ਇੱਕ ਬੂੰਦ ਚਾਹੀਦੀ ਹੈ। ਇੱਕ ਬੂੰਦ ਜਲ ਕਾਰਨ ਚਾਤਕ ਦੁੱਖ ਪਾਵੈ। ਪ੍ਰਾਣ ਗਏ ਜਦੋਂ ਮਾਰੀ ਗਿਆ, ਯਾਦ ਰੱਖਿਓ ਮੂਵੇ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣੇ ਕੋਇਲਾ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ। ਜਦੋਂ ਚਾਤਰਕ ਹੀ ਮਰ ਗਿਆ ਤੇ ਪਾਈ ਜਾ ਬਰਸਾਤ ਸਮੰਤੀ ਬੂੰਦਾ ਸੱਟੀ ਜਾਂਦਾ ਕੀ ਹੈ? ਇਹਦਾ ਮਤਲਬ ਕਿ ਜੇ ਮੈਂ ਹੁਣ ਪੁਕਾਰਨਾ ਪਿਆ, ਮੈਨੂੰ ਜਿਉਂਦੇ ਜੀ ਮੁਕਤ ਕਰ, ਮੈਨੂੰ ਆ ਕਰਮਾਂ ਦਾ ਡਰ ਲਾ, ਤੇ ਮੇਰੇ ਮਰਨ ਤੋਂ ਬਾਅਦ ਮੈਂ ਕੀ ਦੇਖਣਾ? ਲੋਕੀ ਤਾਂ ਮੈਨੂੰ ਜਿਉਂਦੇ ਨੂੰ ਕਹਿੰਦੇ ਪਏ। ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ। ਪ੍ਰਾਣ ਜਾਂ ਪ੍ਰਾਣ ਜੋ ਥਾਕੇ ਥਿਰ ਨਹੀਂ, ਕੈਸੇ ਬਿਰਮਾਵੂ, ਮੇਰਾ ਤੇ ਅੰਦਰ ਟਿਕਦਾ ਬਿਰਮਾਵੂ ਦਰ ਤੇ ਧੀਰੇ ਦਿਆਂ, ਮੈਂ ਕਿਵੇਂ ਆਪਣੇ ਨੂੰ ਅੰਦਰ ਨੂੰ ਧੀਰੇ ਦਿਆਂ, ਮੈਨੂੰ ਨਹੀਂ ਟਿਕਾਅ ਮਿਲਦਾ ਪਿਆ, ਮੈਨੂੰ ਡਰਾਇਆ ਜਾਂਦਾ, ਤੂੰ ਪਾਪੀ ਤੂੰ ਪਾਪੀ ਤੂੰ ਪਾਪੀ। ਮੈਨੂੰ ਯਾਦ ਹੈ ਭਾਈ ਵੀਰ ਸਿੰਘ ਨੇ ਗੱਲ ਲਿਖੀ ਸੀ, ਤੂੰ ਪਾਪੀ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ। ਇਸ ਤਰੀਕੇ ਕਿਹਾ ਜਾਂਦਾ ਵੀ ਤੂੰ ਪਾਪ ਕੀਤੇ ਤੂੰ ਸਜ਼ਾ ਮਿਲੇਗੀ। ਜਿਵੇਂ ਸਾਡੇ ਲੋਕ ਖਿਮਾ ਕਰਦੇ ਹੋ, ਅਸੀਂ ਇੰਨਾ ਸਖਤ ਬੋਲਦੇ ਹਾਂ, ਕੋਈ ਮੰਨ ਲਓ ਮਾੜਾ ਬੰਦਾ ਕੋਈ ਰਸਤੇ ਮਾੜੇ ਚੱਲ ਪਿਆ, ਉਹਨੂੰ ਸਟੇਜਾਂ 'ਤੇ ਭੰਡੀਏ ਤੇ ਨਾ? ਮੈਂ ਉਹਨੇ ਤੁਹਾਨੂੰ ਕਿਹਾ ਅਸੀਂ ਸਟੇਜਾਂ 'ਤੇ ਅਪਮਾਨਤ ਕਰਨੇ ਹਾਂ, ਗੁਰੂ ਨਹੀਂ ਇਸ ਤਰ੍ਹਾਂ ਅਪਮਾਨਤ ਕਰਦਾ ਹੁੰਦਾ। ਭਾਈ ਸਾਹਿਬ ਕਹਿੰਦੇ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸਕਾਈ, ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਪਾਈ। ਇਸ ਤੁਕ ਨੂੰ ਧਿਆਨ ਨਾਲ ਸੁਣਿਓ, ਉਦੋਂ ਸਤਰ ਨੂੰ ਬਖਸ਼ਣ ਵਾਲਾ ਮਿੱਤੋਂ, ਮਿੱਤੋਂ ਦਰ ਤੇ ਨਾ ਮਿੱਤ ਗਿਣਤੀ ਮਿੰਤੀ, ਜਿਹੜਾ ਬਖਸ਼ਣ ਵਾਲਾ ਉਹ ਮਿੱਤ ਤੋਂ ਬਾਹਰ ਹੈ, ਜਿਹੜੀਆਂ ਤੂੰ ਗੱਲਾਂ ਕਰਕੇ ਡਰਾਉਣਾ ਪਿਆ ਉਸ ਤੋਂ ਅੱਗੇ ਬਖਸ਼ਿੰਦ ਹੈ। ਅਸੀਂ ਮਿੱਤ ਵਿੱਚ ਭਾਈ, ਸਾਡੇ ਤਾਂ ਜਿਹੜੇ ਗੁਣ ਨੇ ਔਗਣ ਨੇ ਉਹ ਗਿਣਤੀ 'ਚ ਨੇ, ਬਖਸ਼ਿਸ਼ ਅਣਗਿਣਤ ਹੈ। ਤੂੰ ਪਾਪੀ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ, ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਭਾਈ, ਕਰਮ ਵਾਲੇ ਦੇ ਕਰਮ ਅਮਿੱਤੇ, ਕਰਮ ਵਾਲੇ ਦੇ ਜਿਹੜੇ ਕਰਮ ਨੇ ਉਹ ਗਿਣਤੀ 'ਚ ਨਹੀਂ ਆ ਸਕਦੇ, ਉਹ ਮਿੱਤ ਵਿੱਚ ਨੇ, ਜਿਹੜਾ ਬਖਸ਼ਾਂ ਕਰਨ ਵਾਲਾ ਉਹ ਗਿਣਤੀਆਂ ਤੋਂ ਬਾਹਰ ਹੈ। ਇਕਬਾਲ ਕਹਿੰਦਾ ਦੇਖੋ, ਹੁਣ ਮੈਂ ਇੱਕ ਦਿਨ ਨਾ ਇੱਕ ਉਰਦੂ ਅੱਜ ਮੈਂ ਭਾਈ ਸਾਹਿਬ ਸਾਂਝ ਕੀਤੀ, ਮੈਨੂੰ ਯਾਦ ਆ ਗਿਆ, ਉਹ ਕਹਿੰਦਾ ਇਹ ਰੋਜ਼ੇ ਕਿਆਮਤ ਖੁਦਾ ਪੁੱਛੇਗਾ ਇਨ ਪਾਕ ਬੀਨੋ ਸੇ। ਕਿਆਮਤ ਪਤਾ ਹੈ ਨਾ ਜੀ, ਜਦੋਂ ਇਸਲਾਮ ਕਹਿੰਦਾ ਵੀ ਕਿਆਮਤ ਹੋਣੀ, ਕਹਿੰਦਾ ਰੋਜ਼ੇ ਕਿਆਮਤ ਖੁਦਾ ਪੁੱਛੇਗਾ ਇਨ ਪਾਕ ਬੀਨੋ ਸੇ। ਪਾਕ ਬੀਨ ਸਮਝਦੇ, ਜਿਹੜੇ ਪਵਿੱਤਰ ਰਹਿੰਦੇ ਨੇ, ਅਸੀਂ ਬਿਲਕੁਲ ਸ਼ੁੱਧ ਹਾਂ, ਅਸੀਂ ਮਾੜਾ ਕਰਮ ਨਹੀਂ ਕੀਤਾ। ਕਹਿੰਦਾ ਰੋਜ਼ੇ ਕਿਆਮਤ ਖੁਦਾ ਪੁੱਛੇਗਾ ਇਨ ਪਾਕ ਬੀਨੋ ਸੇ, ਤੁਮਨੇ ਗੁਨਾਹ ਕਿਉਂ ਨਾ ਕੀਏ, ਕਿਆ ਮੈਂ ਬਖਸ਼ਾ ਦਿਨਾ ਤਾ। ਸਮਝ ਗਿਆ ਮੇਰੀ ਬੇਨਤੀ ਦਾ। ਕਹਿੰਦਾ ਰੱਬ ਇਹਨਾਂ ਤੋਂ ਪੁੱਛੇਗਾ, ਉਹ ਪਾਕ ਬੀਨੋ, ਤੁਸੀਂ ਮਾੜੇ ਕੰਮ ਕਿਉਂ ਨਹੀਂ ਕੀਤੇ, ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਸੀ ਮੈਂ ਬਖਸ਼ਾਂਦਾ, ਇਹਦਾ ਮਤਲਬ ਇਹ ਨਹੀਂ ਕਿ ਮਾੜੇ ਕਰਮ ਕਰਨੇ ਨੇ। ਉਹ ਮਜ਼ਾਕ 'ਚ ਕਹਿ ਰਿਹਾ, ਰੋਜ਼ੇ ਕਿਆਮਤ ਖੁਦਾ ਪੁੱਛੇਗਾ ਇਨ ਪਾਕ ਬੀਨੋ ਸੇ, ਤੁਮਨੇ ਗੁਨਾਹ ਕਿਉਂ ਨਾ ਕੀਏ, ਕਿਆ ਮੈਂ ਬਖਸ਼ਾਂਦ ਨਾ ਥਾ, ਮੈਂ ਬਖਸ਼ਿਸ਼ ਕਰਨ ਵਾਲਾ ਨਹੀਂ ਸਾਂ। ਉਹ ਬੜਾ ਕਿਰਪਾਲੂ ਹੈ। ਇਕਬਾਲ ਕਹਿੰਦਾ ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ। ਕਹਿੰਦੇ ਫਿਰ ਰੱਬ ਦੀ ਬਖਸ਼ਿਸ਼ ਦੇਖੋ, ਜਦੋਂ ਗੁਨਾਹ ਕਰਨ ਵਾਲਾ ਕਹਿੰਦਾ ਕਿ ਮੈਂ ਗਲਤੀ ਕੀਤੀ, ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ, ਤੜਪ ਕੇ ਸ਼ਾਨੇ ਕਰੀਮੀ ਨੇ ਲੈ ਲਿਆ ਬੋਸਾ। ਬੋਸਾ ਸਮਝਣਾ, ਹੱਥ ਚੁੰਮਣਾ। ਕਹਿੰਦੇ ਜਿਹੜੇ ਹੱਥ ਜੋੜ ਕੇ ਜਾਂ ਦੁਆ ਵਾਸਤੇ ਹੱਥ ਕੀਤੇ ਕਿ ਮੈਂ ਬੜੀਆਂ ਗਲਤੀਆਂ ਕੀਤੀਆਂ, ਕਹਿੰਦੇ ਰੱਬ ਇੰਨਾ ਖੁਸ਼ ਹੋਇਆ ਮੇਰੇ ਹੱਥਾਂ ਨੂੰ ਚੁੰਮਣ ਲੱਗ ਪਿਆ। ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ, ਤੜਪ ਕੇ ਸ਼ਾਨੇ ਕਰੀਮੀ ਨੇ ਲੈ ਲਿਆ ਬੋਸਾ, ਕਹਾ ਸਰ ਕੋ ਝੁਕਾ ਕਰਕੇ ਗੁਨਾਹਗਾਰ ਹੂੰ ਮੈਂ। ਮੈਂ ਆਪ ਨੂੰ ਬੇਨਤੀ ਕਰਾਂ, ਮੈਂ ਪਿੱਛੇ ਕੈਲਗਰੀ ਸ਼ਹਿਰ ਐਡਮਿੰਟਨ ਚੋਂ ਆ ਕੇ ਆਇਆ, ਭਾਈ ਲੱਦਾ ਜੀ ਆ ਗਏ ਆ, ਭਾਈ ਲੱਖੋ ਤੇ ਭਾਈ ਲੱਦਾ ਜੀ ਪਟੋਲੀਆ ਬਾਜ਼ਾਰ ਵਿੱਚ ਰਹਿੰਦੇ ਸਨ, ਭਾਈ ਗੁਰਦਾਸ ਨੇ ਲਿਖਿਆ। ਭਾਈ ਲੱਦਾ ਜੀ ਸੱਤਾ ਬਲਵਾਨ ਜੂੰ ਲੈ ਕੇ ਆ ਗਏ ਤੇ ਮੁੱਖ ਉਹਨਾਂ ਦਾ ਕਾਲਾ, ਆਪ ਕੀਤਾ ਗਲ 'ਚ ਜੁੱਤੀਆਂ ਸਨ, ਪਾਟੇ ਕੱਪੜੇ ਸਨ ਤੇ ਗਧੇ ਦੀ ਪੁਛਲ ਵਾਲੇ ਪਾਸੇ ਮੂੰਹ ਕਰਕੇ ਬੈਠੇ, ਨਸ਼ਰ ਇਸ ਤਰ੍ਹਾਂ ਕੀਤਾ ਗਿਆ। ਹਜ਼ੂਰ ਨੇ ਦੇਖਿਆ, ਕਹਿੰਦੇ ਨੇ ਇਹ ਕੀ ਬਣਾਇਆ ਭੇਖ। ਸੱਚੇ ਪਾਤਸ਼ਾਹ ਆਪ ਜੀ ਦਾ ਹੁਕਮ ਮੰਨਿਆ, ਆਪ ਜੀ ਨੇ ਕਿਹਾ ਸੀ ਜਿਹੜਾ ਇਹਨਾਂ ਦੀ ਹਮਾਇਤ 'ਤੇ ਆਏਗਾ ਉਹਦੇ ਨਾਲ ਆਹ ਕੁਝ ਕਰਾਂਗੇ, ਆਪਾਂ ਲਾਹੌਰ ਤੋਂ ਵੀ ਕਰਕੇ ਆਏ ਹਾਂ। ਸਤਿਗੁਰਾਂ ਨੇ ਅਗਲੇ ਜਿਹੜੇ ਸ਼ਬਦ ਕਹੇ, ਕਹਿਣ ਲੱਗੇ ਤੁਹਾਨੂੰ ਪਤਾ ਇਹਨਾਂ ਨੇ ਗੁਨਾਹ ਕੀ ਕੀਤਾ, ਇਹਨਾਂ ਨੇ ਗਲਤੀ ਗੁਨਾਹ ਕੀ ਕੀਤਾ। ਉੱਥੇ ਅਗਲੀ ਗੱਲ ਸੁਣਨ ਵਾਲੀ ਹੈ। ਭਾਈ ਸਾਹਿਬ ਜੀ ਕਹਿੰਦੇ ਆ, ਸਤਿਗੁਰੂ ਜੀ ਮੈਂ ਤੇਰੇ ਦਰ ਤੋਂ ਫਿਟਕਿਆਂ ਹੋਇਆ ਦਾ ਫਿਟਕਿਆ ਹੋਇਆ ਵਕੀਲ ਬਣ ਕੇ ਆਇਆ, ਤੁਸੀਂ ਸਾਡੇ ਔਗਣ ਨਾ ਦੇਖੋ, ਤੁਸੀਂ ਔਗਣਾਂ ਨੂੰ ਮਾਫ ਕਰਨ ਵਾਲਾ ਆਪਣਾ ਬਿਰਧ ਦੇਖੋ, ਤੁਸੀਂ ਸਾਡੇ ਔਗਣ ਨਾ ਦੇਖੋ, ਤੁਸੀਂ ਆਪਣੇ ਗੁਣ ਦੇਖੋ। ਮੈਂ ਬੇਨਤੀ ਕਰਾਂ ਸੰਗਤ ਜੀ, ਇੱਥੇ ਭਗਤ ਜੀ ਕਹਿ ਰਹੇ ਨੇ, ਪ੍ਰਾਣ ਜੋ ਥਾ ਕੇ ਥਿਰ ਨਹੀਂ, ਕੈਸੇ ਬਿਰਮਾਵੂ ਬੂਢ ਮੂਵੇ ਨੌਕਾ ਮਿਲੇ, ਕਉ ਕਾਹੇ ਚੜਾਹੂ। ਜੇ ਡੁੱਬ ਤੋਂ ਬਾਅਦ ਬੇੜੀ ਆ ਗਈ, ਫਿਰ ਬੇੜੀ ਨੂੰ ਕੀ ਕਰਨਾ, ਮਰਨ ਤੋਂ ਬਾਅਦ ਤਾਂ ਪਾਣੀ ਨੇ ਮੈਨੂੰ ਉਤਾਰ ਦੇਣਾ, ਡੁੱਬਦੇ ਨੂੰ ਉਤਾਰ। ਵਾਹ ਵਾਹ, ਬੂਢ ਮੂਵੇ ਜੋ ਬਹਿ ਨੌਕਾ ਮਿਲੇ, ਕਉ ਕਾਹੇ ਚੜਾਹੂ। ਮੈਂ ਨਾਹੀਂ ਕੱਚ ਹਾਂ ਨਹੀਂ, ਕਿਛ ਆਹੇ ਨਾ ਮੋਰਾ। ਫਿਰ ਬੇਨਤੀ ਸੁਣੇ, ਮੈਂ ਨਾਹੀਂ, ਮੈਂ ਕੁਛ ਵੀ ਨਹੀਂ। ਇੱਥੇ ਸਾਰੀ ਗੱਲ ਹੋ ਗਈ ਜੀ। ਪਹਿਲਾਂ ਲੱਗੇਗਾ ਵੀ ਇਹ ਸ਼ਬਦ ਕਹਿ ਦਿੱਤੇ ਵੀ ਨ੍ਰਿਪ ਕੰਨਿਆ ਕਾ ਕਾਰਨੇ, ਇਹ ਸ਼ਬਦ ਕਹਿ ਦਿੱਤੇ ਤੁਸੀਂ ਸ਼ੇਰ ਹੋ, ਗਿੱਦੜ ਦੀ ਕੀ ਪਰਵਾਹ, ਤੁਸੀਂ ਬੂੰਦ ਨਹੀਂ ਦਿੰਦੇ। ਅਖੀਰ ਤੇ ਪਿਆਰਿਓ ਕਹਿਣ ਲੱਗੇ, ਮੈਂ ਕੁਛ ਨਹੀਂ ਰਹਿ ਗਿਆ, ਮੈਂ ਨਾਹੀਂ ਕੱਚ ਹਾਂ ਨਾਹੀਂ, ਮੈਂ ਕੁਛ ਵੀ ਨਹੀਂ, ਮੇਰੀ ਕੁਛ ਵੀ ਅਪਣਤ ਨਹੀਂ, ਕਿਛ ਆਏ ਨਾ ਮੋਰਾ, ਮੇਰਾ ਕੋਈ ਵੀ ਸਹਾਰਾ ਤੇਰੇ ਤੋਂ ਬਿਨਾਂ ਨਹੀਂ। ਤਾਂ ਤੇਰੇ ਨਾਲ ਗੱਲਾਂ ਕੀਤੀਆਂ ਤੇ ਸੱਚੀ ਤੁਹਾਨੂੰ ਕਹਾਂ, ਇਹ ਗਿਆਨੀਆਂ ਵਾਲੀ ਸ਼ਬਦਾਵਲੀ ਨਹੀਂ, ਇਹ ਲਾਡ ਕਰਨ ਵਾਲਿਆਂ ਦੀ ਸ਼ਬਦਾਵਲੀ ਹੈ। ਮੈਂ ਨਾਹੀਂ ਕੱਚ ਹੋ ਨਹੀਂ, ਕਿਛ ਆਏ ਨਾ ਤੇਰਾ ਕੱਚ ਤੇ ਕਿਛ, ਮੈਂ ਨਾਹੀਂ ਕਛ ਹੋ ਨਹੀਂ ਕਿਛ ਆਏ ਨਾ ਮੋਰਾ ਅਵਸਰ ਲੱਜਾ ਰੱਖ ਲਓ। ਐਸ ਜਨਮ ਚ ਮੇਰੀ ਪੱਤ ਰੱਖ ਲੈ ਬਸ, ਜਿਉਂਦੇ ਜੀ ਪੱਤ ਰੱਖ, ਮੈਨੂੰ ਨੀ ਪਤਾ ਮਰਨ ਤੋਂ ਬਾਅਦ ਕਿੱਥੇ ਜਾਣਾ। ਅਵਸਰ ਲੱਜਾ ਰੱਖ ਲਿਖੋ ਅੱਗੇ ਸਦਨਾ ਜਨ ਤੌਰਾ। ਕਹਿਣ ਲੱਗੇ ਮੈਂ ਸਦਨਾ ਤੇਰਾ ਸੇਵਕ ਹਾਂ, ਤੇਰਾ ਭਗਤ ਹਾਂ, ਤੂੰ ਕਿਰਪਾ ਕਰ ਮੇਰੀ ਪੱਤ ਰੱਖ ਲੈ। ਮੈਂ ਸੰਗਤ ਜੀ ਇਸ ਕਰਕੇ ਸ਼ਬਦ ਚੁਣਿਆ ਸੀ, ਇੱਕ ਤਾਂ ਸ਼ਬਦ ਕੰਠ ਹੋ ਜਾਏਗਾ, ਦੂਜੀ ਮੇਰੀ ਬੇਨਤੀ ਸੀ, ਅਸੀਂ ਜ਼ਿੰਦਗੀ 'ਚ ਬਹੁਤ ਗੁਨਾਹ ਕੀਤੇ ਆ, ਅਜੇ ਜਿੰਨੀ ਦੇਰ ਤੱਕ ਸਾਹ ਨੇ ਕੀ ਪਤਾ ਕੀ ਕੁਝ ਕਰਨਾ, ਇਹ ਤਾਂ ਕਰਤਾਰ ਜਾਣਦਾ ਨਾ ਜੀ। ਐਵੇਂ ਕਹੀ ਜੀ ਨਹੀਂ, ਮੈਂ ਬਿਲਕੁਲ ਸੱਚੀ ਤੁਹਾਨੂੰ ਦੱਸਾਂ, ਭਗਤ ਰਵਿਦਾਸ ਮਹਾਰਾਜ ਜੀ ਦੀ ਸ਼ਤਾਬਦੀ ਆ ਰਹੀ ਹੈ, ਤੁਹਾਨੂੰ ਪਤਾ ਉਹਨਾਂ ਦਾ ਸ਼ਬਦ ਕਿਹੜਾ ਗੁਰੂ ਗ੍ਰੰਥ ਸਾਹਿਬ 'ਚ ਪਹਿਲਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੇਰੇ ਵਿੱਚ ਤੇ ਮੇਰੇ 'ਚ ਕੀ ਫਰਕ, ਕਣਕ ਕਟਿਕ ਜਲ ਤਰੰਗ ਜੈਸਾ। ਅੱਗੇ ਕੀ ਹੈ, ਜੋ ਪੈ ਹਮਨਾ ਹਾਂ, ਇਹ ਤੈਨੂੰ ਪਤਤ ਪਾਵਣ ਕਿੰਨੇ ਕਹਿਣਾ ਜੀ, ਅਸੀਂ ਨਾ ਕਰਤੂਤਾਂ ਕਰਦੇ ਤਾਂ। ਮੈਂ ਸਿੱਧੇ ਪੰਜਾਬੀ ਸ਼ਬਦ ਵਰਤੇ ਆ, ਜੋ ਪੈ ਹਮਨਾ ਪਾਪ ਕਰੰਤਾ ਆਹੇ ਅਨੰਤਾ, ਹੇ ਅਨੰਤ ਵਾਹਿਗੁਰੂ, ਜੇ ਅਸੀਂ ਪਾਪ ਨਾ ਕਰਦੇ ਪਤਤ ਪਾਵਣ ਨਾਮ ਕੈਸੇ ਹੁੰਤਾ, ਉਂਝ ਤਾਂ ਤੂੰ ਪਵਿੱਤਰ ਹੀ ਪਵਿੱਤਰ ਸੈ, ਪਰ ਪਤਤ ਪਾਵਣ ਤਾਂ ਬਣਿਆ ਜੇ ਅਸੀਂ ਗੁਨਾਹ ਕੀਤੇ ਆ। ਪਰ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਗੁਨਾਹਾਂ ਵਾਲੇ ਅਰਥ ਕਰਦੇ ਹਾਂ ਮਾੜੇ ਪਾਸੇ ਤੁਰ ਪੈਣਾ, ਇਹਦਾ ਮਤਲਬ ਇਹ ਹੈ ਕਿ ਜੇ ਰੱਬ ਨੇ ਜ਼ਿੰਦਗੀ ਬਖਸ਼ੀ ਹੈ, ਸਮਝ ਪੈ ਗਈ ਹੈ ਨਾ, ਲੋਕ ਤੈਨੂੰ ਕਹਿਣ ਤੂੰ ਪਾਪੀ ਪਾਪੀ, ਤੂੰ ਇਮਾਨਦਾਰੀ ਨਾਲ ਗੁਰੂ ਨੂੰ ਕਹਿ ਦੇ, ਇਸ ਤਰ੍ਹਾਂ ਪੱਤ ਢੱਕ ਲਈ ਜਿਵੇਂ ਉਸ ਪਖੰਡੀ ਦੀ ਟੱਕੀ ਸੀ, ਜਿਵੇਂ ਰਾਜੇ ਦੀ ਬੇਟੀ ਨਾਲ ਪਖੰਡ ਕਰਨ ਵਾਲੇ ਦੀ ਟੱਕੀ ਸੀ। ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਿਓ, ਕੱਲ੍ਹ ਸੰਗਤ ਜੀ ਇਸ ਸਮੇਂ ਦੇ ਮੁਤਾਬਕ ਇੱਥੋਂ ਮੁਤਾਬਕ ਕੱਲ੍ਹ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ, ਸਤਿਗੁਰੂ ਕਿਰਪਾ ਕਰੇ, ਖੁਸ਼ਕਿਸਮਤ ਹੋ ਤੁਸੀਂ ਖਾਲਸਾ ਜੀ ਜਿਹੜੇ ਤਿੰਨ ਦਿਨ ਆਪਣੇ ਇਸ਼ਟ ਦੇ ਮਨਾਉਂਦੇ ਹੋ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ, ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਅਤੇ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ। ਆਪ ਜੀ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ, ਮੇਰੇ ਤੋਂ ਲਫਜ਼ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸੰਗਤ ਜੀ ਬਖਸ਼ ਦੇਣਾ। ਅਸੀਂ ਤਾਂ ਸਿਰਫ ਅਰਦਾਸ ਇਹੀ ਕਰ ਸਕਦੇ ਹਾਂ, ਦਾਤਾ ਬਸ ਇਸ ਜਨਮ 'ਚ ਰੱਖ ਲੈ ਹੁਣ ਤੋਂ, ਮਿਹਰ ਕਰ। ਸਭ ਦਾ ਧੰਨਵਾਦ ਜੀ, ਮੈਂ ਇੱਥੋਂ ਦੇ ਸਮੁੱਚੇ ਪ੍ਰਬੰਧ ਦਾ, ਪ੍ਰਧਾਨ ਜੀ ਦਾ, ਸਕੱਤਰ ਸਾਹਿਬ ਸਾਰੇ, ਅਤੇ ਜਿੰਨਾ ਤੁਹਾਡਾ ਸਮੁੱਚਾ ਸਟਾਫ ਹੈ, ਗ੍ਰੰਥੀ ਸਾਹਿਬ, ਕੀਰਤਨੀ ਸਿੰਘ, ਬਹੁਤ ਕਮਾਲ ਦੇ ਜਥੇ ਜੀ, ਸਤਿਗੁਰਾਂ ਦੀ ਕਿਰਪਾ ਨੇ ਇੱਥੇ ਕੀਰਤਨ ਕਰ ਰਹੇ ਨੇ, ਭਾਈ ਸਾਹਿਬ ਵੀ ਬਹੁਤ ਆਉਣਾ। ਰੁਦਰਪੁਰ ਤੋਂ ਤੁਸੀਂ ਹਮੇਸ਼ਾ ਮਿਲੇ ਵੀ ਸ਼ਾਇਦ ਆਪਾਂ ਡਿਬਡਿਓ ਫਾਰਮ, ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਭੁੱਲਾਂ ਬਖਸ਼ ਦੇਣੀਆਂ, ਕੱਲ੍ਹ ਸ਼ਾਮ ਤੋਂ ਜੀ ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਦੀ ਵਿਚਾਰ ਚੱਲਣੀ ਹੈ, ਆਪ ਜੀ ਅਸੀਸ ਦੇਣ, ਜ਼ਰੂਰ ਆਇਓ। ਸਭ ਦਾ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਅਤਿ ਸਤਿਕਾਰਯੋਗ ਭਾਈ ਭਿੰਦਰ ਸਿੰਘ, ਭਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜਿਨ੍ਹਾਂ ਵੱਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ ਗਈ ਹੈ। ਭਾਈ ਸਾਹਿਬ ਜੀ ਵੱਲੋਂ ਵਿਸ਼ੇਸ਼ ਤੌਰ 'ਤੇ ਦੋ ਦਿਨਾਂ ਦੀ ਹਾਜ਼ਰੀ ਭਰੀ ਗਈ ਹੈ। ਆਸ ਰੱਖਦੇ ਹਾਂ ਕਿ ਆਉਣ ਸਮ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਭਾਈ ਸਾਹਿਬ ਜੀ ਪਾਸ ਦੁਬਾਰਾ ਵੈਨਕੂਵਰ ਦੀ ਫੇਰੀ ਦੌਰਾਨ ਸਮਾਂ ਹੋਵੇਗਾ, ਆਪਾਂ ਇੱਥੇ ਜ਼ਿਆਦਾ ਦਿਨਾਂ ਦੇ ਵਾਸਤੇ ਭਾਈ ਸਾਹਿਬ ਜੀ ਉਹਨਾਂ ਨੂੰ ਬੇਨਤੀ ਕਰਾਂਗੇ। ਹੁਣ ਗੁਰਦੁਆਰਾ ਸਾਹਿਬ ਵੱਲੋਂ ਭਾਈ ਜੀ, ਹੁਣ ਭਾਈ ਸਾਹਿਬ ਉਹਨਾਂ ਨੂੰ ਸਤਿਕਾਰ ਵਜੋਂ ਸਰੂਪਾ ਦਿੱਤਾ ਜਾਵੇਗਾ। ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ ਇੱਧਰ ਆਜਣ ਨਾਲ ਹੀ ਸਤਿਕਾਰਯੋਗ ਗਿਆਨੀ ਨਰਿੰਦਰ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਕਿਰਪਾ ਕਰਕੇ ਇੱਥੇ ਆਏ ਹਨ, ਕਿਉਂਕਿ ਇਹ ਸਾਰਾ ਕੁਛ ਉਹਨਾਂ ਦੇ ਉਪਰਾਲੇ ਸਦਕ ਹੁੰਦਾ ਹੈ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਭਾਈ ਸਾਹਿਬ ਜੀ ਹਰ ਸਾਲ ਭਾਈ ਸਾਹਿਬ ਜੀ ਉਹਨਾਂ ਦਾ ਇਹ ਪ੍ਰੋਗਰਾਮ ਇੱਥੇ ਲੀਕਦੇ ਹਨ, ਲੋਰ ਮਿਲਣ ਦੇ ਏਰੀਏ ਦੇ ਵਿੱਚ, ਇੱਥੇ ਨਾਲ ਹੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਾਸਤੇ ਵੀ ਇਹਨਾਂ ਵੱਲੋਂ ਸਮਾਂ ਦਿੱਤਾ ਜਾਂਦਾ ਹੈ। ਸੋ ਭਾਈ ਸਾਹਿਬ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਤੁਸੀਂ ਵੀ ਇੱਧਰ ਆ ਜਾਓ।

0: ਵੈਰੀ ਗੁੱਡ, ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ। ਭਾਈ ਸਾਹਿਬ ਜੀ ਵੱਲੋਂ ਕੱਲ੍ਹ ਤੋਂ ਲੈ ਕੇ 23 ਸਤੰਬਰ ਤੱਕ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਵਿਖੇ ਹਾਜ਼ਰੀਆਂ ਭਰੀਆਂ ਜਾਣਗੀਆਂ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਏ ਲੈਣੀ। ਗੁਰਮੁਖ ਪਿਆਰਿਓ, ਹੁਣ ਢਾਡੀ ਜਥੇ ਵੱਲੋਂ ਕੁਛ ਮਿੰਟਾਂ ਦੀ ਹਾਜ਼ਰੀ ਭਰੀ ਜਾਵੇਗੀ। ਸੇਵਾ ਨਿਭਾ ਰਹੇ ਹਨ ਬਹੁਤ ਹੀ ਸਤਿਕਾਰਯੋਗ ਭਾਈ ਰਛਪਾਲ ਸਿੰਘ ਜੀ ਭੁਮਾਲ ਅਤੇ ਉਹਨਾਂ ਦਾ ਢਾਡੀ ਜਥਾ। ਉਪਰੰਤ ਦੀਵਾਨਾਂ ਦੀ ਸਮਾਪਤੀ ਹੋਵੇਗੀ ਫੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਪਾਸੋਂ ਭਗਤ ਸਦਨਾ ਜੀ ਉਹਨਾਂ ਦਾ ਸ਼ਬਦ ਗੁਰਮਤਿ ਵਿਚਾਰਾਂ ਦੀ ਸਾਂਝ ਜੋ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਪਾ ਕੇ ਗਏ ਨੇ, ਗੁਰੂ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਆਪਾਂ ਕੱਲ੍ਹ ਵੀ ਬੇਨਤੀ ਕੀਤੀ ਸੀ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਵਿਖੇ ਬਾਬਾ ਨਰਿੰਦਰ ਸਿੰਘ ਜੀ ਦੇ ਜੋ ਪ੍ਰੋਗਰਾਮ ਉਲੀਕੇ ਹੁੰਦੇ ਨੇ ਆਉਂਦੇ ਨੇ, ਅਤੇ ਉਸ ਸਮੇਂ ਦੇ ਦੌਰਾਨ ਹੀ ਇਹ ਦੋ ਹਾਜ਼ਰੀਆਂ ਗੁਰਦੁਆਰਾ ਸੁੱਖ ਸਾਗਰ ਵਿਖੇ ਉਹਨਾਂ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਭਰੀਆਂ ਨੇ। ਸੰਗਤਾਂ ਨੂੰ ਨਿਹਾਲ ਕੀਤਾ ਏ, ਹੋਂ ਅਪਰਾਧੀ ਗੁਣਾਗਾਰ ਹੋਂ ਬੇਮੁੱਖ ਮੰਦਾ, ਚੋਰ ਜਾਰ ਜੋ ਆਰ ਹੋਂ ਪਰ ਘਰ ਜੋ ਹੁੰਦਾ, ਨਿੰਦਕ ਦੁਸ਼ਟ ਹਰਾਮ ਖੂਰ ਠੱਗ ਦੇਸ਼ ਠਗੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਵਾਰ ਦੇ ਵਿੱਚ ਉਹ ਜਿੱਥੇ ਔਗੁਣਾਂ ਦਾ ਜ਼ਿਕਰ ਕਰਦੇ ਨੇ, ਭਾਵੇਂ ਮੇਰੇ ਵਿੱਚ ਸਿਰੇ ਦੇ ਔਗੁਣ ਨੇ, ਮੈਂ ਬੇਮੁੱਖ ਹਾਂ, ਮੈਂ ਮੰਦਾ ਹਾਂ, ਮੈਂ ਚੋਰੀਆਂ ਕਰਨ ਵਾਲਾ ਹਾਂ, ਮੈਂ ਜੁਆਰੀਆਂ ਹਾਂ, ਮੈਂ ਪਰ ਘਰਾਂ ਨੂੰ ਤੱਕਣ ਵਾਲਾ ਹਾਂ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰਨ ਦਾ, ਇਹ ਪੰਜਾਂ ਵਿਕਾਰਾਂ ਨੇ ਤਾਂ ਲੱਗਣਾ ਹੀ ਸੀ, ਛੇਵਾਂ ਨਾਲ ਨਸ਼ੇ ਦਾ ਵੀ ਲੱਗ ਗਿਆ। ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਕੋਹ ਨਾ ਰੱਖਦਾ, ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ਣਦਾ। ਇਹ ਸਿਰੇ ਦੇ ਔਗੁਣ ਨੇ, ਮੈਂ ਵਿਸ਼ਵਾਸ ਘਾਤੀ ਵੀ ਬਣ ਗਿਆ। ਕਿਸੇ ਨੂੰ ਪਰਮਾਤਮਾ ਵਿਸ਼ਵਾਸ ਘਾਤੀ ਨਾ ਬਣਾਵੇ, ਕੋਈ ਸਾਡੇ 'ਤੇ ਭਰੋਸਾ ਕਰਕੇ ਸਾਡੇ ਨਾਲ ਸਾਡੇ ਵੱਲ ਆਵੇ, ਅਸੀਂ ਉਹਦਾ ਬੁਰਾ ਸੋਚੀਏ। ਅਖੀਰ 'ਤੇ ਫਿਰ ਕਹਿੰਦੇ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ਣਦਾ। ਇਹ ਪਰਮਾਤਮਾ ਦੇ ਗੁਣ ਗਾਉਣ ਵਾਲੀ ਢਾਡੀ, ਢਾਡੀ ਇਕੱਲਾ ਇਹ ਨਹੀਂ ਵੀ ਸਾਡੇ ਕੋਲ ਸਾਜ਼ ਨੇ, ਢੱਡ ਅਤੇ ਸਰੰਗੀ ਆ ਵੀ ਅਸੀਂ ਢਾਡੀ ਹਾਂ, ਢਾਡੀ ਤੁਸੀਂ ਵੀ ਹੋ। ਢਾਡੀ ਦੇ ਅਰਥ ਕੀਤੇ ਨੇ ਮਹਾਰਾਜ ਨੇ ਪਰਮਾਤਮਾ ਦੇ ਗੁਣ ਗਾਉਣ ਵਾਲਾ। ਚਾਹੇ ਆਪਾਂ ਨਿਤਨੇਮ ਕਰਦੇ ਹਾਂ ਉਦੋਂ ਢਾਡੀਆਂ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਾਂ ਉਦੋਂ ਢਾਡੀਆਂ, ਸੁਖਮਨੀ ਸਾਹਿਬ ਦਾ ਪਾਠ ਹੁੰਦਾ ਉਹਦੇ ਗੁਣ ਗਾਉਂਦੇ ਉਦੋਂ ਢਾਡੀਆਂ। ਇਹ ਪਰਮਾਤਮਾ ਦੇ ਗੁਣ ਗਾਉਣ ਵਾਲੇ, ਉਹਦਾ ਦਰ ਨਾ ਛੱਡੀ, ਉਹ ਤੇਰੇ ਔਗਣ ਨਹੀਂ ਚਿਤਾਰਦਾ, ਉਹ ਤੈਨੂੰ ਹਿੱਕ ਨਾਲ ਲਾਵੇਗਾ, ਤੈਨੂੰ ਗਲ ਨਾਲ ਲਾਵੇਗਾ। ਸਤਿਗੁਰਾਂ ਦਾ ਜਿੱਥੇ ਪਹਿਲਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ, ਅਤੇ ਗੁਰੂ ਮਹਾਰਾਜ ਜੀ ਦਾ ਧੰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਉਪਦੇਸ਼, ਜੋ ਮੈਸੇਜ ਏ, ਅੱਜ ਪੂਰੀ ਦੁਨੀਆਂ ਦੇ ਵਿੱਚ ਆਪਣੀ ਡਿਕਟੇਟਰਸ਼ਿਪ ਕਾਇਮ ਰੱਖਣ ਵਾਸਤੇ ਹਰ ਇੱਕ ਮੁਲਕ ਆ ਜਿਹੜਾ ਦੇਸ਼ ਆ ਉਹ ਆਪਣੀ ਧੌਂਸ ਜਮਾਉਣ ਵਾਸਤੇ ਜੋ ਕੁਝ ਵੀ ਹੋ ਰਿਹਾ ਸਾਡੇ ਸਾਹਮਣੇ ਹੈ। ਪਰ ਜੇ ਕਿਤੇ ਸ਼ਾਂਤੀ ਦੀ ਗੱਲ, ਜੇ ਕਿਤੇ ਪਿਆਰ ਦੀ ਗੱਲ, ਜੇ ਕਿਤੇ ਗੁਰੂ ਕੇ ਪਿਆਰਿਓ ਗਲਵੱਕੜੀਆਂ ਦੀ ਗੱਲ ਹੋਵੇ, ਜੇ ਕਿਤੇ ਇਨਸਾਨੀਅਤ ਦੀ ਗੱਲ ਹੋਵੇ, ਉਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੈਸੇਜ ਏ। ਸੁਣੋ ਪਿਆਰ ਅਤੇ ਸਤਿਕਾਰ ਦੇ ਨਾਲ ਪਮਾਲ ਦਾ ਢਾਡੀ ਜਿਹਾ ਗਾ ਕੇ।

0: ਜ਼ਿੰਦਗੀ ਨਿਮਾਣੀ ਇਹ ਦਿਨ ਚਾਰਦੀ
1: ਸੋਚੇ ਸਦਾ ਬੁਰਾ ਕਦੇ ਚੰਗਾ ਨਾ ਵਿਚਾਰਦੀ
0: ਆਪਣੇ ਹੱਥੋਂ ਨਾ ਬਾਜੀ ਹਰ ਬੰਦੇ ਆ ਆਪਣੇ ਹੱਥੋਂ ਨਾ ਬਾਜੀ ਹਰ

0: ਖਿਆਲਾਂ ਨੂੰ
1: ਪੜ ਪਾਣੀ ਰਸ਼ ਪਾਲ ਕੱਟੂਗੀ ਜੰਜਾਲਾਂ ਨੂੰ
0: ਕੱਢ ਦਿਲ ਵਿੱਚੋਂ ਪਾਲ ਮੰਦੜੇ ਖਿਆਲਾਂ ਨੂੰ
1: ਪੜ ਪਾਣੀ ਰਸ਼ ਪਾਲ ਕੱਟੂਗੀ ਜੰਜਾਲਾਂ ਨੂੰ
0: ਸੁੱਖਾਂ ਵਿੱਚ ਸਦਾ ਤੇਰਾ ਘਰ ਬੰਦਿਆ
1: ਸੁੱਖਾਂ ਵਿੱਚ ਸਦਾ

0: ਇੱਥੋਂ ਮਿਲੇ ਸਾਨੂੰ ਜਾਤ ਜ਼ਿੰਦਗੀ ਦੀ, ਇਸੇ ਦਰ ਤੋਂ ਹੁੰਦਾ ਜੀਵਨ ਸ਼ੁਰੂ ਸਾਡਾ। ਆਦਿ ਅੰਤ ਬਲਵੰਤ ਅਟਲ ਰਹਿਣਾ, ਪੂਜਣ ਯੋਗ ਇੱਕੋ ਸ਼ਬਦ ਗੁਰੂ ਸਾਡਾ, ਜੁਗੋ ਜੁਗ ਅਟਲ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਉਹਨਾਂ ਦੇ ਪਹਿਲੇ ਪ੍ਰਕਾਸ਼ ਪੁਰਬ ਜੋ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਵੀ ਮਨਾਏ ਜਾ ਰਹੇ ਨੇ। ਗੁਰੂ ਮਹਾਰਾਜ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਹੋਣ ਜੀ। ਆਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਦੇ ਵਿੱਚ ਸਭ ਨੇ ਜੁੜਨਾ ਹੈ। ਆਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਆਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹਲਾ।

ਆਈ ਕੋਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਤਿਆਰ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦਰੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨਉ ਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਗਵਾਹੀ ਦੇਖਣ ਡਟ ਕੀਤਾ ਤੇਰਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤਾ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਹੋਏ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸੰਧਿਆ ਦੇ ਸਮੇਂ ਗੁਰਮਤਾ ਸਮਾਗਮ ਸਜਾਏਗਾ। ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨਾਂ ਗੁਰਮਤ ਵਿਚਾਰਾਂ ਹੋਈਆਂ ਢਾਡੀ ਜਥੇ ਨੇ ਹਾਜ਼ਰੀ ਭਰੀ।

ਕਦਮ ਕਦਮ ਲੇਖੇ ਲਾਉਣੇ, ਤਿਲ ਫਲ ਬੇਟਾ ਮਾਂਦਰ ਪ੍ਰਵਾਨ ਕਰਨੀਆ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਰਹਿਮਤ ਕਰਨੀ ਸਾਰੇ ਸੰਸਾਰ ਨੂੰ, ਆਪ ਜੀ ਦੇ ਪਾਵਨ ਉਪਦੇਸ਼ਾਂ ਦੇ ਚੱਲਣ ਦੇ ਬਲ ਬੁੱਧ ਬਖਸ਼ਿਸ਼ ਕਰਨੇ, ਸਾਰਾ ਸੰਸਾਰ ਸੁਖੀ ਵਸੇ, ਸੱਚੇ ਪਾਤਸ਼ਾਹ ਜੀ ਆਪਣੀ ਰਹਿਮਤ ਵਰਤਾਉਣੀ।

0: ਖਾਲਸਾ
1: ਸਤਨਾਮ।

still made

गरीब

ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ।

ਤਿਨ ਵਡਿਆਈ ਕੋਇ ਰਾਉ ਨਾ ਜਾਣੇ ਮੇਰਾ ਵਾਹਿਗੁਰੂ ਕਉ ਨਾਨਕ ਸਭ ਤਿਨ ਵਡਿਆਈ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਵਤਾਈ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ

ਜ਼ਰੂਰ ਧੰਨਵਾਦ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੂੰ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਦੇ ਨਾਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈਰੈਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਭ ਦੀਆਂ ਹਾਜ਼ਰੀਆਂ ਸ਼ੋਭਾਵਨਾਵਾਂ ਪੂਰਨ ਕਰਨੀਆਂ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖਾ ਸੰਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖਿਆ ਸਮੇਂ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਾਏ ਬਾਹੇ ਮੇਰਾ ਸਤਿਗੁਰੂ ਸੋ ਥਾਨ ਸੁਹਾ।

بول سات سری اکال واہ گرو جی کا خالصہ

ਲਕਸ਼ਮੀ ਰੂਪਾਵੋ ਡੁੱਬਦੇ ਪੱਥਰ ਤਾਰੇ

ਬੇਨਤੀ ਸੁਣ ਪ੍ਰਭ ਮੇਰੇ ਬੇਹ ਨਾਮ ਕਰੇ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਭਦਾ ਤੇ ਗੁਰਪ੍ਰਸਾਦ ਕਿਨੈ ਬਿਰਲੇ ਜਾਤੇ ਗੁਰਪ੍ਰਸਾਦ ਕਿਨੈ ਬਿਰਲੇ ਜਾਤੇ ਸੋ ਕਹੋ ਟਲ ਗੁਰ ਸੇਵੀਐ

ਤੁਧ ਡਿਠੇ ਸੱਚੇ ਪਾਤਸ਼ਾਹ।

0: ਸਤਨਾਮ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ।

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਿਸ ਸਿਆਣ ਪਨ ਲੱਖ ਹੋਵੇ ਤਾਂ ਇੱਕ ਨਾ ਚਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਹੰਗਾਵੈ ਕੋ ਜੀ ਲੈ ਫਿਰ ਦੇ ਹੰਗਾਵੈ ਕੋ ਜਾਪੈ ਦਿਸੈ ਦੂਰ ਹੰਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਭਾਵ ਸਾਚਾ ਸਾਹਿਬ ਸਾਚ ਨਾ ਭਾਖਿਆ ਭਾਵੋ ਅਪਾਰ

ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਦੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤੁਸ ਭਾਵਾ ਬਿਨ ਭਾਣੇ ਕੇ ਨਾਹੇ ਕਰੀ ਜੇ ਤੀਸਰੇ ਠੂਰ ਪਾਈ ਵੇਖਾਂ ਬਿਨ ਕਰਮਾ ਕੇ ਮਿਲਾ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਦੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਮ ਰੁਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਵਾ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮੈਨ ਸੁਣਿਆ ਮੁਖ ਸਲਾਹ ਹੁਣ ਮਨ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸ ਤੋ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਤੇ ਹਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ

ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਹੋਇਆ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸੁ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਦੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੇ ਨਾਹੀਂ ਸੁਮਾਰ ਧੋ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰਾਏ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾ ਕਿਨਾਬ ਸਭ ਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਵਾਲਿ ਰੂਪ ਕੇਤੀ ਦਾਤ ਜਾਣੇ ਕੌਣ ਕੂਦ ਕੀਤਾ ਪਸਾਓ ਕੋ ਕਵਾਓ ਤਿਸ ਤੇ ਹੋਏ ਲੱਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ

ਸੰਤਖ ਜਪ ਸੰਤ ਭਾਵੋ ਸੰਤ ਪੂਜਾ ਸੰਤ ਤਪਤਾਵ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ

ਅਸੰਖ ਮੂਰਖੰਤ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾ ਹੇ ਜੋਰ ਸੰਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਔਰ ਕੂੜੇ ਫਿਰਾਹੇ ਅਸੰਖ ਨੀਚ ਮਲ ਭਾਖਾ ਹੈ ਅਸੰਖ ਨਿੰਦਕ ਸਰ ਕਰ ਹੈ ਭਾਰ ਨਾਨਕ ਨੀਚ ਕਹੇ ਵੀ ਚਾਰ ਵਾਰਿਆ ਨਾ ਜਾਵਾ ਇੱਕ ਵਾਰ।

ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਣ।

ਵਾਰਿਆ ਨ ਜਾਵਾ। ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਧਨ ਦੇ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜੋਹੇ ਦੇ, ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕਾ ਸੰਗ ਉਹ ਧੋਪੈ।

ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤੀਤ ਮਨਾਓ ਸਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤਮਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਵੋ ਕਵਣ ਸੋਵੇ ਲਾਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਦ ਯਾ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਾਹੁ ਨਾ ਕੋਈ ਜਾ ਕਰਤਾ ਸਿਰਟੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਹਿ ਵੱਡੀ ਨਾਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾ ਉਹ ਜਾਣੈ ਅੱਗੇ ਗਿਆ ਨਾ ਸੋਏ

ਹੇ ਤੇ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨਿੰਜੇ ਤਿਸ ਮਨੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ

ਚਰਨਾਂ ਤਮਾਏ, ਕਿਤੇ ਮੰਗਹਿ ਜੋ ਦੇ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਪ ਟਹਿਵੇ ਕਾਰ, ਕਿਤੇ ਲੈ ਲੈ ਮੁੱਕ ਕਿਰਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤੇ ਅੰਦੂ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਈ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜਿਤਿਆ ਮੋਹਿ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਭੇਕੇ ਈ ਕੇ, ਜਿਸ ਨੂੰ ਬਖਸ਼ੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਪਾਰ, ਮੁੱਲ ਵਪਾਰੀ ਅਮੁੱਲ ਭੰਡਾਰ, ਮੁੱਲਾ ਵਹਿ ਮੁੱਲ ਲੈ ਜਾਹੇ, ਅਮੁੱਲ ਪਾਏ ਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਮੁੱਲ ਤੋਲਾ ਮੁੱਲ ਪ੍ਰਵਾਨ, ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਮੁੱਲੋ ਮੁੱਲ ਆਖਿਆ ਨੰਦ ਆਇਆ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੈ ਵਖਿਆਨ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸ਼ਰ, ਆਖੇ ਸਿਧ, ਆਖੇ ਕਿਤੇ ਕੀਤੇ ਬੁੱਧ, ਆਖੇ ਦਾਨੁ, ਆਖੇ ਦੇਵ, ਆਖੇ ਸੁਰ ਨਰ ਮੁੰਜਨ ਸੇਵ ਕੀਤੇ, ਆਖੇ ਆਖਣ ਪਾਹੇ।

ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣਹਾਰੇ ਕੀਤੇ ਰਾਗ ਭਰੀ ਸੁ ਕਹੀਨ ਕੀਤੇ ਗਾਵਣਹਾਰੇ ਗਾਵਹਿ ਤੁਹਨੂੰ ਪਾਉਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵੀ

ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਾਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮੱਚ ਪਾਇਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋੜੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤਾ ਜਗਜੀਤ ਆਦੇਸ ਤਸਿਆ ਦੇਸ਼ ਆਦਨਾਦਨਾਦ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵੱਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲਿਖਿਆ ਵਹਿ ਭਾਗਵਾ ਦੇਸ ਤਸਿਆ ਦੇਸ ਆਦਨਾਦਨਾਦ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣਿਕ ਸੰਸਾਰੀ ਇੱਕ ਭੰਡਾਰੀ ਇਕ ਲਾਏ ਦੀ ਬਾਣ ਜਿਪਤ ਸੁਭਾਵੈ

ਨਾਦ ਜੁਗ ਜੁਗ ਏਕੋ ਵੇ ਸੁਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸਤ ਸਹਿ ਆਦੇ ਸਵਾਦਨ ਇਨਾ ਨਾਦ ਅਨਾਥ ਜੁਗ ਜੁਗ ਏਕੋ ਵੇ ਸਾ ਇੱਕ ਦੂਜੀ ਬਹੁ ਲੱਖ ਹੋ ਹੇ ਲੱਖ ਵਹਿ ਲੱਖ ਵੀ ਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀ ਸੇ ਤਰਾਹੇ ਪਤ ਪਵੜੀਆਂ ਚੜੀਏ ਹੋਏ ਇੱਕੀ ਸੁਣ ਗੱਲਾਂ ਆਕਾਸ ਕੀ ਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਥੈ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਖੋ ਕਰਮ ਕੀਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੀ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ

ਨਾਦ ਬਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਥਾ ਘਾਟ ਘੜੀਏ ਬਹੁਤ ਅਨੂਤਾ ਕੀਆਂ ਗੱਲਾਂ ਕਥੀਆਂ ਨਾਂ ਜਾਹਿ ਜੇ ਕੋ ਕਹੈ ਪਿਛੈ ਪਛਤਾਏ ਤਥਾ ਘੜੀਏ ਸੁਰਤ ਮਤ ਮਨ ਬੁੱਧ ਤਥਾ ਘੜੀਏ ਸੁਰਾ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ।

ਪਾਓ ਹਲਾਗਨ ਤਪਤਾ ਓ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ।

ਭੁਜੰਗ ਪ੍ਰਿਆਤ ਛੰਦ। ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰੈ ਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੈਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਮ ਪਰਮ ਰੂਪੇ ਨਮੋ ਜੋਗ ਜੋਗੇ ਸੁਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੋਗਤੇ ਨਮੋ ਜੋਗ ਜੋਗੇ ਸੁਰੰ ਪਰਮ ਜੋਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰ

ਸਰਬੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੂਰ ਦਾ ਦੰਗ ਅਗੰ ਉਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰੋਸ਼ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਲੰ ਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਾ ਸਤਾਮ।

ਦੇਸਿਆਂ ਭੇਸਿਆਂ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮਸਤਵੰ ਨਰੇ ਨਾਥੇ ਨਮਸਤਵੰ ਪ੍ਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਭੇਸੇ ਨਮੋ ਰਾਜ ਰਾਜ ਨਮੋ ਸਾਹ ਸਾਜੇ ਨਮੋ ਸਾਹ ਸਾਹੇ ਨਮੋ ਮਹਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪ੍ਰੀਤੰ ਨਮੋ ਸਰਵ ਗਿਆਨ ਨਮੋ ਪਰਮਤਾਨ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵਦ੍ਰਿਸੰ ਨਮੋ ਸਰਵਕ੍ਰਿਸੰ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿੱਧੇ ਕਿਰਪਾਲੰ ਸਰੂਪੇ ਕਰਮ ਕੁਕਰਮੰ ਪ੍ਰਣਾਸੀ ਸੁ

ਉਦਾਰ ਸਰਬਪਾਲਕ ਸਰਬਕਾਲਕ ਸਰਬਕੋ ਪੁਨਕਾਲ ਜਤਰ ਤੰਤਰ ਬਿਰਾਜ ਹੀ ਅਭੂਤ ਰੂਪ ਨਿਸਾਲ ਨਾਮ ਠਾਮ ਨਾ ਜਤ ਜਾ ਕਰ ਰੂਪ ਰੰਗ ਨਾਰੇਖ ਵਾਦ ਪੁਰਖ ਉਦਾਰ ਮੂਰਤ ਅਜੋ ਨਾ ਦਾ ਸੇਖ ਦੇ ਸਭ ਨਾ ਭੇਸ ਜਾ ਕਰ ਰੂਪ ਰੇਖ

ਹੀਨ ਚੱਕਰ ਬੱਕਰ ਫਿਰੇ ਚਿਤਰ ਚਕਮਾਨ ਹੀ ਪੁਰਤੀਨ ਲੋਕ ਚੌਦਹਿ ਕੇ ਬਿਖੈ ਜਗ ਜਾਪੈ ਜੇ ਜਾਪ ਆਸ ਦੇਵ ਅਨਾਤਮਾ ਮੂਰਤ ਸਾਪ ਥਾਪਿਓ ਸਭੈ ਜੇ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਪਰ ਸਰਬ ਵਿਸਵ ਚਿਓ ਸੁਯਮ ਪਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੋਗਤਾ ਅਕਾਲ ਪੁਰਖ ਆਦੇਸ਼ ਧਰਮ ਧਾਮ ਸੁਪਰਮ ਰਹਿਤ ਭੂਤ ਅਲਖ ਭੇ ਸੰਗ ਰਾਗ ਨਾ ਰੰਗ ਜਾ ਕੈ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਆਨ ਉਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗਨਾਤਮਿਕ ਪੁਰਖ ਪਾਰੁ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤੇ ਪਾਰੁ ਸਰਬ ਗੰਤਾ ਸਰਬ ਹੰਤਾ ਸਰਬ ਤੇਨ ਭੇਖ ਸਰਬ ਸ਼ਾਸਤ੍ਰ ਨਾ ਜਾਣੈ ਜੇ ਰੂਪ ਰੰਗ ਅਰੇਖ ਪਰਮ ਵੇਦ ਪੁਰਾਨ ਜਾ ਕਹਿ ਨੇਤ ਭਗਤ ਨੇਤ

ਕਾਰਨ ਭੂਤ ਅੰਗਾ ਭਾਇ ਭੰਗਾ ਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਵਾਲਿਸ ਕਰਮ ਅਦ੍ਰਿਸ਼ਯ ਧਰਮ ਸਰਬਾਪਨ।

ਕਿਆ ਫੂਲ ਗੁਨਾਹ ਇੱਕ ਸਾਹਨ ਸ਼ਾਹ ਇੱਕ ਕਾਰਨ ਕੁਨਿੰਦ ਹੈ ਕਰੋਜੀ ਦੇਹੰਦ ਹੈ ਕਰਾਜ ਕਰੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਵਤਰ ਮਾਨੀ ਹੈ ਕਿ ਸਰਵਤਰ ਦਾਨੀ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾਵ ਹੋ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਪੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਮਾਨੀ ਹੈ ਸਦੈਵ ਪ੍ਰਧਾਨੀ ਹੈ ਕਿ ਸਰਵਤਰ ਜਾਪੀ ਹੈ ਕਿ ਸਰਵਤਰ ਥਾਪੀ ਹੈ ਕਿ ਸਰਵਤਰ ਪਾਨ ਹੈ ਕਿ ਸਰਵਤਰ ਮਾਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰ ਕਲੀਮੇ ਕਿ ਪਰਮ ਫਹੀਮੇ ਕਿ ਆਕਲ ਅਲਾਮੇ ਕਿ ਸਾਹਿਬ ਕਲਾਮੇ ਕਿ ਹੁਸਨੁਲ ਵਜੂ ਹੈ ਤਮਾਮੁਲ ਰੁਜੂ ਹੈ ਹਮੇ ਸੁਲੋ ਸਲਾਮੈ ਸਲੀ ਖਤਮੁਦਾਮੈ ਗਨੀਮੁਲ ਸ਼ਿਕਸਤ ਹੈ ਗਰੀਬੁਲ ਪਰਸਤ ਹੈ ਬਿਲੰਦੁਲ ਮਕਾਨ ਹੈ ਜਮੀਨੁਲ ਜਮਾਨ ਹੈ ਤਮੀਜੁਲ ਤਮਾਮੈ ਰਜੂਲ ਨਿਦਾਨ ਹੈ ਹਰੀਫੁਲ ਅਜੀਮੈ ਰਜਾਇਕ ਯਕੀਨ ਅਨੇਕ ਉਲਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਜੋਗਤ ਸੁਧਾ ਹੈ ਸਦੈਵ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋਪਰਾਜ ਹੈ ਸਦਾ ਸਰਵਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਹੰਗਾਧ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਬ ਭਾਗੇ ਸੁ ਸਰਬਾਨੁਰਾਗੈ ਤ੍ਰਿਭੁਗ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਥੀਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵ ਸਦਾ ਹੈ ਬਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਵੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਧੰਦ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ

ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਮ ਸਰਬੰਗ ਧਰਮ ਸਰਬੰਗ ਯੋਗਤਾ ਸਰਬੰਗ ਮੁਕਤਾ ਰਸਾਵਲ ਸ਼ੰਤੁ ਐ ਪ੍ਰਸਾਦ। ਨਮੋ ਨਰਕਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬੇਭੂਤੇ ਪਰਮਾਥਮ ਪਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ। ਨ ਪੁੱਤਰੈ ਨ ਪੁੱਤਰੈ ਨ ਸੁਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨ ਸਾਕੰ ਸਰੀਕ ਹੈ ਅਮਿਤੁ ਅਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਸ਼ੰਤੁ ਐ ਪ੍ਰਸਾਦ। ਕਿ ਜਾ ਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ੁਰ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਅਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਹੁਸਨ ਉਲ ਜਮਾਲ ਹੈ ਗਨੀਮ ਉਲ ਖਿਰਾਜ ਹੈ ਗਰੀਬ ਉਲ ਨਿਵਾਜ਼ ਹੈ ਹਰੀ ਫੁਲ ਸਿਕੰਨ ਹੈ ਹਰਾਸ ਉਲ ਫਿਕਨ ਹੈ ਕਲੰਕ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇ ਕਰੀਮ ਹੈ ਸਮਸਤੁਲ ਜੁਬਾ ਹੈ ਸਾਕੇ ਸਾਹਿਬ ਕਿਰਾ ਹੈ ਕਿ ਨਰਕਮ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸੁਲ ਰਵਨ ਹੈ ਤਮਾਮਲੋ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਭੇਖ ਹੈ ਜਿਵੀਨ ਉਲ ਜਮਾ ਹੈ ਅਮੀ ਕੁਲੇ ਮਾ ਹੈ ਕਰੀਮ ਉਲ ਕਮਾਲ ਹੈ ਕਿ ਦੂਰਤ ਜਮਾਲ ਹੈ ਕਿ ਅਚਰੰਗ ਪ੍ਰਕਾਸ਼ ਹੈ ਕਿ ਅਮੇ ਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮੇ ਤੋ ਵਿਭੂਤ ਹੈ ਕਿ ਅਮੇ ਤੋ ਪਸਾਹ ਹੈ ਕਿ ਆਤਮਾ ਪ੍ਰਭਾ ਹੈ ਕਿ ਅਚਰੰਗ ਅਨੰਗ ਹੈ ਕਿ ਅਮੇ ਤੋ ਅਭੰਗ ਹੈ ਮਦ ਭਾਰ ਛੰਦ ਤੁਐ ਪ੍ਰਸਾਦ। ਮੁਨ ਮਨ ਪ੍ਰਣਾਮ ਗੁਣਗਨ ਮੁਦਾ ਮਰ ਵਰ ਅਗਨ ਹਰ ਨਰ ਪਰ ਭਾਨੇ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅਨ ਛਿਜੇ ਅੰਗ ਆਸਨੇ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮਨ ਦਿਸ ਵਸ ਅਭੰਡ ਜਲ ਥਲ ਮਹੰਤ ਦਿਸ ਵਸ ਬੇਅੰਤ ਅਨੁਭਵ ਅਨਾਸ ਧ੍ਰਿਤ ਧਰ ਧੁਰਾਸ ਅਜਾਨ ਬਾਹੂ ਇੱਕੇ ਸਦਾ ਓਂਕਾਰ ਵਾਦ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਰੇ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜਗਾਤ ਅਜਿਜ ਨ ਬਾਤਨ ਝੰਝਗਾਤਨ ਰੰਜ ਬਾਤਨ ਟੁੱਟ ਭੰਡਾਰਨ ਠਟ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਣਮ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੁਐ ਪ੍ਰਸਾਦ। ਕਰੁਣਾਲੇ ਹੈ ਅਰਕਾਲੇ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਅਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਨ ਹੈ ਜਗ ਕੇ ਕਰਨ ਹੈ ਮਨਮਾਨੀ ਹੈ ਜਗ ਜਾਨੀ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬ ਪਾਸੇ ਹੈ ਸਰਵਨਾਸੇ ਹੈ ਕਰੁਣਾ ਕਰ ਹੈ ਵਿਸ਼ਵੰ ਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਜਪ ਹੈ

ਅਜੈ ਅਲੈ ਭੈ ਅਭੈ ਭੂਅਜੂ ਅਨਾਸ ਕਾ ਸਗੰਜ ਭੰਜ ਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾ ਅਟਾਹ ਅਨਾਥੇ ਪਰਮਾਥੇ ਅਜੋ ਨਿਯਮੋ ਨੀ ਨਰਾਗੇ ਨਰੰਗੇ ਨੂ ਰੂਪੇ ਨਰੇ।

ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਮੈਨੂੰ ਏਕ ਰਤੀ ਕੇ ਮਤਿ ਮਤੰਗ ਜਰੇ ਜਰਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਪਹਿ ਤੂੰ ਕਹਾ ਪੈ ਭੂਪਤ ਅੰਤ ਕਹੋ ਨੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਾਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਮ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਪ੍ਰਸਿੱਖ ਹੈ ਬੇਦ ਪੁਰਾਨ ਪਤੇ ਪੁਰਾਨ ਜਮੀਨ ਜਮਾਨ ਸਮਾਨ ਕੇ ਭੇਖ ਹੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੁ ਏਕ ਨਾ ਲੇਖੈ ਸੁਧ ਸੁਪਾਹ ਦੁਰੰਤ ਦੁਬਾਹ ਸੁਸਾਸ ਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਵਤ ਪੰਖਾ ਲੈ ਨਹਾ ਲੈਂਗੇ ਤੋਰ ਅਰੀਨ ਮਰੋਰ ਮਵਾਸ ਮਾਤ ਮਤੰਗਨ ਮਾਨ

ਤਾ ਕਉ ਕਰਪਾ ਹਨੇ ਅਨੁਮਾਨ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿ ਪੇਵੇ ਆਪ ਆਪ ਆਪਣੀ ਬੁੱਧ ਹੈ ਜੇਤੀ ਵਰਨ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਨ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਅਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਭਵ ਆ ਜੁਗਾ ਸਰੂਪ ਸੁਯੰਭਵ।

ਜੇ ਅਸਤੁ ਤਵ ਸਰਣੀ ਪ੍ਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ, ਪੁਰਖ ਜਵਨ ਪਗ ਪਰੇ ਤੇ ਹਾਰੇ, ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇੱਕ ਵਾਰ ਤਿਆ ਹੈ ਤਾ ਕੇ ਕਾਲ ਨਿਕ ਨਹੀਂ ਹੈ, ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ।

ਸ਼੍ਰੀ ਅਸਤੁਜਾ ਪਹੇ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੁਖ ਨਤ ਸਾਹਿਬ ਵਿਆਪਤ ਕੋਈ ਅੜਿੱਲ ਸੁਣੇ ਗੁੰਗ ਜੋ ਆਹੇ ਸੁਰ ਸੁਣਾ।

ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ

ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ,

ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਪਹਾੜਾਂ

ਸੁਣਿਓ। ਪਵਿੱਤ ਸੰਗਤ ਸਵਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਿਜ ਨਾ ਉਪਜੈ ਵਿਣ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿਜਿਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਸ਼ੂ ਰਹੁ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾਏ ਵਜਾਏ ਜਿਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਾਂ ਮੈਲੇ

ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ

ਗੁਰ ਮੁਖ ਸਦਾ ਸੰਭਾਲੀਐ ਕਹਿ ਨਾਨਕੇਵੜ ਦਾਤਾ ਸੋ ਕਿਉਂ ਮਨੋਂ ਵਿਸਾਰੀਐ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ,

ਹਰ ਹਰ ਨਿਤ ਜਪੇ ਉਹ ਜੀ ਉਹ ਲਾਹਾ ਖੱਟੇ ਹੋ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਹਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ।

ਜਿਚਰ ਹਰ ਰਸ ਪੱਲੇ ਨਾ ਪਾ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨ ਤ੍ਰਿਸ਼ਨਾ ਲਾਗੇ ਆਏ। ਇਹ ਵਰਸ ਕਰਮੀ ਪਾਈਏ, ਸਤਿਗੁਰ ਮਿਲੇ ਜਸੁ ਆਏ, ਕਹਿ ਨਾਨਕ ਹੋਰ ਅਨਰਸ ਸਭ ਵਿਸ

ਗੁਰੂ ਪਿਆਰਿਓ, ਆਪ ਸਭ ਨੂੰ ਗੁਰੂ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਬਹੁਤ ਬਹੁਤ ਵਧਾਈਆਂ। ਸਤਿਗੁਰੂ ਕਿਰਪਾ ਕਰੇ ਇਹ ਗੁਰਬਾਣੀ ਚਾਨਣ ਸਾਡੇ ਹਿਰਦਿਆਂ ਵਿੱਚ ਹੋਵੇ ਅਤੇ ਅਸੀਂ ਸਹੀ ਰਾਹ ਪਕੜ ਲਈਏ, ਗੁਰਬਾਣੀ ਦੇ ਦਰਸਾਏ ਹੁਕਮ 'ਤੇ ਚੱਲ ਪਈਏ। ਸਤਿਗੁਰੂ ਕਿਰਪਾ ਕਰੇ। ਅੱਜ ਦਾ ਪ੍ਰੋਗਰਾਮ ਥੋੜ੍ਹਾ ਛੋਟਾ ਰੱਖਣਾ ਹੈ, ਆਪਾਂ 7:05 'ਤੇ ਸਮਾਪਤੀ ਕਰਨੀ ਹੈ। ਉਸ ਉਪਰੰਤ ਸਹਿਜ ਪਾਠ ਦੇ ਭੋਗ ਪੈਣਗੇ। ਆਓ ਅਗਲਾ ਕੀਰਤਨ ਸੁਣਦੇ।

एक ओंकार सतगुरु प्रसाद श्लोक महला नौवां।

ਪੰਚਮ ਹਰਖ ਦੇ ਸਾਖ ਸੁਣਾਵਹਿ ਬੰਗਾਲ ਮਧ ਮਾਧਵ ਗਾਵਹਿ ਲਲਿਤ ਬਿਲਾਵ ਲਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕਉ ਸਖ ਆਲਾ ਪਹਿ ਸੰਗ ਰਾਗਨੀ ਪਾਂ ਚੌਥਾ ਪਹਿ ਗੁਣ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿਹੁਤੀ ਉਚਾਰੀ ਧਨਾਸਰੀਏ ਪਾਂਚੋ ਗਾਈ ਮਾਰ ਰਾਗ ਕੌਸਕ ਸੰਗਲਾਈ ਮਾਰੂ ਮਸੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਭਾਰਾ ਖਉ ਹਟਿਓ ਪੌਰਾਨੰਦ ਗਾਏ ਅਸ਼ਟਮਾਲ ਕੌਸਕ ਸੰਗਲਾਏ ਪੁਨ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੁਤ ਉੱਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗਲਾਈ ਪਾਂਚੋਂ ਵਾਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਆਏ ਸਰਸ ਬਾਨੋ ਆਹੇ ਬਿਨੋਦਾ ਗਾਵਹਿ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਪਾਇਆ ਸਹਿ ਸੇ ਤੀਮਨ ਵਧੀਆਂ ਵਾਧਾਈਆਂ ਰਾਗਤ ਪਰਵਾਰ ਪਰੀਆਂ ਸਭ ਗਾਵਣੇ ਆਈਆਂ ਸਬਦੋ ਤੰਗਾ ਵਹੋ ਹਰੀ ਕੇ ਰਾਮੰਜਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮੰਨੇ ਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਹੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਬਿਨਵੰਤ ਨਾਨਕ ਗੁਰ ਚਰਨ ਲਾਗੇ ਸੁਣਤੇ ਪੁਨੀਤ ਕਹਿਤੇ ਪਵਿੱਤ।

ਸਿੱਖ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ

ਤੇ ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸ

ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਅਮਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ

ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ ਉਪਰੰਤ ਆਪ ਜੀ ਦੀਆਂ ਸੰਗਤਾਂ ਵੱਲੋਂ ਸੰਗਤੀ ਰੂਪ ਵਿੱਚ ਵਾਹਿਗੁਰੂ ਸਿਮਰਨ ਜਾਪ ਪਾਵਨ ਬਾਣੀ ਦੇ ਸ਼ਬਦ ਕੀਰਤਨ ਹੋਏ। ਸਤਿਗੁਰੂ ਜੀ ਕਿਰਪਾ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ। ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀਆਂ ਸਰਬੱਤ ਸੰਗਤਾਂ ਵੱਲੋਂ ਆਪ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਜਾ ਰਹੀਆਂ ਹਨ। ਕਿਰਪਾ ਕਰਨੀ ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਗੁਰਬਾਣੀ ਆਸੇ ਅਨੁਸਾਰ ਜੀਵਨ ਜਿਉਣ ਦੀ ਸਮੱਤ ਬਖਸ਼ਣੀ ਆਪਣੇ ਚਰਨਾਂ ਦੀ ਪ੍ਰੀਤ ਗੁਰਬਾਣੀ ਦੇ ਨਾਲ ਪ੍ਰੇਮ ਬਖਸ਼ਣਾ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਸਤਿਕਾਰਯੋਗ ਬੀਬੀ ਮਨਜੀਤ ਕੌਰ ਬੀਬੀ ਰਣਜੀਤ ਕੌਰ ਅਤੇ ਸਮੂਹ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਬੀਬੀ ਸੁਰਜੀਤ ਕੌਰ ਦੀ ਆਤਮਿਕ ਸ਼ਾਂਤੀ ਵਾਸਤੇ ਆਪਣੇ ਗ੍ਰਹਿ ਵਿਖੇ ਪਾਵਨ ਬਾਣੀ ਦੇ ਸਹਿਜ ਪਾਠ ਕੀਤੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਪੂਰਨਤਾ ਦੇ ਭੋਗ ਪਏ ਹਨ। ਕਿਰਪਾ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਦੇ ਵਿੱਚ ਨਿਵਾਸਾ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਿਸ਼ ਕਰਨੇ ਉਸ ਵਿਛੜੀ ਹੋਈ ਰੂਹ ਆਤਮਾ ਤੋਂ ਆਪ ਜੀ ਦੇ ਭਾਣੇ ਅੰਦਰ ਜੀਵਨ ਬਤੀਤ ਕਰਦਿਆਂ ਸੰਸਾਰ ਦੀ ਯਾਤਰਾ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ ਸਤਿਗੁਰ ਜੀ ਅਵਗਣਾਂ ਨੂੰ ਨਾ ਚਿਤਾਰਦੇ ਹੋਏ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਦੇ ਵਿੱਚ ਨਿਵਾਸਾ ਬਖਸ਼ਣਾ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਹੋਏ ਆਪ ਅੰਗੀਕਾਰ ਕਰਨੇ ਲੋਕ ਪਰਲੋਕ ਵਿੱਚ ਇੱਜ਼ਤ ਮਾਨ ਸਤਿਕਾਰ ਬਖਸ਼ਣਾ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ

ਗੁਰ ਭੇਟਤ ਅਲਖ ਲਖਾਇਆ, ਜੈਸੇ ਬਿਖੈ ਹੇਤ ਪਰ ਨਾਰੀ, ਐਸੇ ਨਮੇ ਪ੍ਰੀਤ ਮੁਰਾਰੀ, ਜੈਸੇ ਤਪਤੇ ਨਿਰਮਲ ਕਾਮਾ,

गुर जस नहीं को देव जिस मस्तक भाग सो लागा सेव।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਨਿਰੰਕਾਰ ਪਿਤਾ ਦੀ ਕਿਰਪਾ ਦੁਆਰਾ ਆਪਾਂ ਇਹ ਮਨੁੱਖਾ ਸਰੀਰ ਲੈ ਕੇ ਸਤਸੰਗਤ ਰੂਪ ਦੇ ਵਿੱਚ ਜੁੜ ਬੈਠੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਸਰਵਣ ਕਰ ਰਹੇ ਹਾਂ, ਨਾਲ ਦੀ ਨਾਲ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ। ਅੱਜ ਦਾ ਜੋ ਦਿਹਾੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਜੋ ਹੋਇਆ ਉਸ ਸੰਬੰਧ ਵਿੱਚ ਹੈ, ਜਿੱਥੇ ਆਪਾਂ ਸ਼ਬਦ ਦੀ ਵਿਚਾਰ ਕਰਨੀ ਆ ਉੱਥੇ ਅਸੀਂ ਗੁਰੂ ਦੀ ਬਾਣੀ ਦੁਆਰਾ ਇਹ ਵੀ ਸਮਝਣਾ ਵੀ ਗੁਰਬਾਣੀ ਜੋ ਸਾਡੇ ਲਈ ਲਿਖੀ ਗਈ ਹੈ, ਜੋ ਸਾਨੂੰ ਗੁਰੂ ਸਾਹਿਬ ਇਹ ਬੜਾ ਪਰਉਪਕਾਰ ਕਰਕੇ ਗਏ ਆ ਕਿ ਅਸੀਂ ਇਸ ਗੁਰਬਾਣੀ ਨੂੰ ਸਮਝਿਆ ਵਿਚਾਰਿਆ ਜੀਵਨ 'ਚ ਢਾਲਿਆ। ਸੋ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਸਤਿਗੁਰ ਕਿਰਪਾ ਕਰਨ, ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਣ। ਅੱਜ ਦਾ ਜੋ ਮੁੱਖ ਵਾਕ ਹੈ ਇਹਦੇ ਵਿੱਚ ਵੀ ਸਾਨੂੰ ਚਾਰ ਕੁ ਉਦਾਹਰਣਾਂ ਦੇ ਕੇ ਪ੍ਰੇਮ ਦੀ ਗੱਲ ਕੀਤੀ ਗਈ ਹੈ। ਜਿੰਨਾ ਚਿਰ ਗੁਰੂ ਨਾਲ ਪ੍ਰੇਮ ਨਹੀਂ ਪੈਂਦਾ ਉਨਾ ਚਿਰ ਗੁਰੂ ਤੁਹਾਨੂੰ ਕੁਛ ਸੋਝੀ ਵੀ ਨਹੀਂ ਦਿੰਦਾ। ਬਿਨਾਂ ਪ੍ਰੇਮ ਤੋਂ ਬਾਣੀ ਪੜ੍ਹਿਆ ਨਹੀਂ ਸਮਝ ਆਉਂਦੀ। ਇਹ ਅਰਦਾਸ ਕਰਨੀ ਹੈ, ਬੇਨਤੀ ਕਰਨੀ ਹੈ, ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਨੂੰ ਸੋਝੀ ਬਖਸ਼ੋ, ਪ੍ਰੀਤ ਬਖਸ਼ੋ। ਇਸ ਕਰਕੇ ਗੁਰੂ ਸਾਹਿਬਾਂ ਨੇ ਸਾਡੇ 'ਤੇ ਤਰਸ ਕੀਤਾ। ਇਹ ਸਾਰੀ ਬਾਣੀ ਜੋ ਅਕਾਲ ਪੁਰਖ ਨੇ ਗੁਰਮੁਖਾਂ ਤੋਂ ਆਪ ਉਚਾਰਨ ਕਰਾਈ, ਉਸ ਬਾਣੀ ਨੂੰ ਪੰਜਵੇਂ ਜਾਮੇ 'ਚ ਜਾ ਕੇ ਇਕੱਤਰ ਕੀਤਾ, ਜੋ ਸਮੇਂ ਦੀ ਲੋੜ ਸੀ। ਕਿਉਂਕਿ ਜਿਹੜੀ ਗੁਰਬਾਣੀ ਸੀ ਗੁਰੂ ਸਾਹਿਬਾਂ ਦੀ, ਬਹੁਤ ਸਾਰੇ ਜੀਵਾਂ ਨੇ ਆਪਣੀ ਬਾਣੀ ਉਚਾਰ ਕੇ ਨਾਨਕ ਪਦ ਲਾ ਕੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਗੁਰੂ ਅਰਜਨ ਦੇਵ ਜੀ ਨੇ ਬਾਣੀ ਇਕੱਤਰ ਕਰਕੇ ਭਗਤਾਂ ਦੀ ਇਸ ਬਾਣੀ ਨੂੰ ਪੋਥੀ ਪਰਮੇਸ਼ਰ ਕਾ ਥਾਨ ਦਿੱਤਾ। ਹੁਣ ਪਰਮੇਸ਼ਰ ਕਹਿੰਦੇ ਨੇ ਵਾਹਿਗੁਰੂ ਜੀ ਨੂੰ, ਇਸ ਬਾਣੀ ਅਤੇ ਉਸ ਵਾਹਿਗੁਰੂ 'ਚ ਕੋਈ ਫਰਕ ਨਹੀਂ, ਕਿਉਂਕਿ ਉਹ ਵੀ ਬੇਅੰਤ ਹੈ, ਇਹ ਬਾਣੀ ਵੀ ਬੇਅੰਤ ਹੈ। ਇਸ ਕਰਕੇ ਉਸ ਪੋਥੀ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ਵਾਨ ਕੀਤਾ। ਇਸ ਦੀ ਆਪਾਂ ਦਿਨੇ ਵਿਚਾਰ ਕਰਾਂਗੇ, ਕਿਉਂਕਿ ਆਪਣੇ ਕੋਲ ਸਮਾਂ ਸੀਮਿਤ ਹੈ, ਸ਼ਬਦ ਦੀ ਵਿਚਾਰ ਵੀ ਕਰਨੀ ਹੈ। ਇਹ ਦੋ ਦਿਨ ਆਪਾਂ ਐਤਵਾਰ ਤੱਕ ਇਹੀ ਵਿਚਾਰ ਕਰਾਂਗੇ ਨਾਲ ਨਾਲ। ਆਓ, ਜੋ ਅੱਜ ਦਾ ਸ਼ਬਦ ਹੈ ਭਗਤ ਨਾਮਦੇਵ ਜੀ ਦਾ, ਇਸ ਵਿੱਚ ਸਾਨੂੰ ਪ੍ਰੀਤ ਦੀ ਗੱਲ ਉਹਨਾਂ ਨੇ ਦੱਸੀ ਗਈ ਹੈ ਵੀ ਬਿਨਾਂ ਪ੍ਰੀਤ ਤੋਂ ਜੀਵਨ ਇੱਕ ਮੁਰਦੇ ਦੇ ਸਮਾਨ ਹੈ। ਇਸ ਕਹਿੰਦੇ ਜਦੋਂ ਤੁਹਾਡੇ ਅੰਦਰ ਇਹ ਪ੍ਰੀਤ ਪੈਦਾ ਹੋਊਗੀ, ਉਦਾਹਰਨ ਦਿੱਤੀ ਗਈ ਹੈ ਫਿਰ ਬਾਹਰਲੀ। ਆਓ, ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਨਵਾਓ ਸਤਿਗੁਰਾਂ ਨੂੰ ਸੀਸ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌਂਡ ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ। ਕਹਿੰਦੇ ਮੈਨੂੰ ਪਰਮੇਸ਼ੁਰ ਜਿਹੜਾ ਵਾਹਿਗੁਰੂ ਹੈ ਉਹ ਜਦੋਂ ਵਿਸਰ ਜਾਂਦਾ ਹੈ, ਮੋਹੇ ਲਾਗਤੀ ਤਾਲਾ ਬੇਲੀ, ਤਲਬ ਤਾਲਾ ਬੰਦਾ ਤਲਬ ਤਲਬ ਕਹਿੰਦੇ ਨੇ, ਜਿਵੇਂ ਕੋਈ ਨਸ਼ਾ ਜੀਵ ਕਰਦਾ ਹੋਵੇ ਨਾ, ਉਹਨੂੰ ਨਸ਼ਾ ਨਾ ਮਿਲੇ, ਉਹਨੂੰ ਇੰਨੀ ਤੋੜ ਲੱਗਦੀ ਹੈ ਕਿ ਉਹ ਭੱਜਦਾ ਹੈ। ਇਸੇ ਤਰ੍ਹਾਂ ਹੀ ਸਾਡੇ ਅੰਦਰ ਇਹ ਤਲਬ ਜਦੋਂ ਪੈਦਾ ਹੁੰਦੀ ਹੈ, ਤੜਫ ਪੈਦਾ ਹੁੰਦੀ ਆ, ਉਦੋਂ ਅਸੀਂ ਗੁਰੂ ਵੱਲ ਨੂੰ ਦੌੜਾਂਗੇ। ਜਦੋਂ ਸਾਡੇ ਅੰਦਰ ਸੰਸਾਰ ਦੇ ਪਦਾਰਥਾਂ ਦੀ ਤੜਫ ਹੈ ਤਾਂ ਪਦਾਰਥਾਂ ਵੱਲ ਦੌੜਾਂਗੇ, ਅਤੇ ਉਦੋਂ ਸਾਡੇ ਮਨ ਨੂੰ ਕਹਿਤਾ ਮਨ ਮੁੱਖ। ਜਦੋਂ ਇਹੀ ਮਨ ਗੁਰੂ ਵੱਲ ਦੌੜਦਾ, ਇਹਨੂੰ ਇਹ ਤੜਫ ਲੱਗਦੀ ਆ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਨੈਣੀ ਨੀਰ ਵਹਿ ਵਹਿ ਚੱਲੇ ਜੀਓ। ਇਹ ਅਵਸਥਾ ਹੈ ਵਿਰਾਗ ਦੀ ਅਵਸਥਾ, ਭਗਤ ਨਾਮਦੇਵ ਜੀ ਆਪਣੀ ਬਿਆਨ ਕਰਦੇ ਨੇ। ਅਸੀਂ ਆਪਣਾ ਦੇਖਣਾ,
ਇਸ ਕਰਕੇ ਕਹਿੰਦੇ ਮੈਨੂੰ ਤੋੜ ਲੱਗ ਜਾਂਦੀ ਹੈ ਜੇ ਮੈਂ ਗੁਰੂ ਦੇ ਦਰਸ਼ਨ ਨਾ ਕਰਾਂ। ਉਦਾਹਰਣ ਦਿੱਤੀ ਆ ਬਛੜੇ ਬਿਨ ਗਾਏ ਅਕੇਲੀ, ਜਦੋਂ ਨਾ ਗਾਂ ਛੋਟਾ ਬੱਛਾ ਹੁੰਦਾ ਉਹਦਾ, ਉਹ ਤੋਂ ਬੱਛਾ ਦੂਰ ਕਰ ਦਿਉ, ਗਾਂ ਦਾ ਇੰਨੀ ਬੁਰੀ ਹਾਲਤ ਹੋ ਜਾਂਦੀ ਹੈ। ਜਿਨ੍ਹਾਂ ਨੇ ਪ੍ਰੈਕਟੀਕਲ ਹੈ ਦੇਖਿਆ, ਬੱਚਿਆਂ ਨੇ ਅੱਜ ਕੱਲ੍ਹ ਦੇਖਿਆ ਨਹੀਂ ਇਹ ਖੇਲ, ਇਸ ਕਰਕੇ ਗੁਰਬਾਣੀ 'ਚ ਉਦਾਹਰਣਾਂ ਦਿੱਤੀਆਂ ਗਈਆਂ। ਜਿਨ੍ਹਾਂ ਨੇ ਨੇਤਰਾਂ ਨਾਲ ਦੇਖਿਆ, ਗਾਈਆਂ ਰੱਖੀਆਂ ਹੁੰਦੀਆਂ ਸੀ ਆਪਣੇ ਘਰਾਂ ਦੇ ਵਿੱਚ, ਅਤੇ ਉਹ ਗਾਂ ਟਿਕਦੀ ਨਹੀਂ ਸੀ ਉਨ੍ਹਾਂ ਚਿਰ ਜਿੰਨਾ ਚਿਰ ਬੱਛੜਾ ਉਹਦੇ ਸਾਹਮਣੇ ਨਹੀਂ ਲਿਆਂਦਾ ਜਾਂਦਾ ਸੀ। ਇਵੇਂ ਹੀ ਕਹਿੰਦੇ ਉਦਾਹਰਣ ਦਿੱਤੀ ਆ ਉਹਦੀ, ਵੀ ਜਿਵੇਂ ਇੱਕ ਗਊ ਨੂੰ ਬੱਛੜੇ ਨਾਲ ਪਿਆਰ ਹੈ, ਇਵੇਂ ਹੀ ਸਿੱਖ ਨੂੰ ਗੁਰੂ ਨਾਲ ਪਿਆਰ ਹੈ ਅਤੇ ਪਰਮਾਤਮਾ ਨਾਲ ਪਿਆਰ ਹੈ। ਗੁਰੂ ਦੇ ਰਾਹੀਂ ਪਰਮਾਤਮਾ ਦੇ ਸਨਮੁੱਖ ਹੋ ਜਾਂਦਾ ਜਦੋਂ, ਫਿਰ ਜਦੋਂ ਥੋੜ੍ਹਾ ਜਿਹਾ ਵਿਛੋੜਾ ਪੈਂਦਾ ਉਦੋਂ ਫਿਰ ਇਹ ਤੋੜ ਮਹਿਸੂਸ ਕੀਤੀ ਗਈ ਹੈ। ਜਿਵੇਂ ਕਿ ਗੁਰਬਾਣੀ 'ਚ ਦੱਸਿਆ ਗਿਆ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਇੱਕ ਘੜੀ ਦਾ ਪਲ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਕਹਿੰਦੇ, ਇੱਕ ਘੜੀ ਦਿਵਸ ਮੁੱਕ ਕਬੂ ਨਾ ਬਿਹਾਵੈ, ਦਰਸ਼ਨ ਕੀ ਮੋਏ ਆਸ ਘਨੇਰੀ, ਐਸਾ ਕੋਈ ਸੰਤ ਮੁੱਕ ਪਿਰਹਿ ਮਿਲਾਵੇ, ਕੋਈ ਐਸਾ ਗੁਰਮੁਖ ਮਿਲ ਜਾਵੇ ਮੈਨੂੰ ਮੇਰੇ ਪ੍ਰੀਤਮ ਨੂੰ ਮਿਲਾ ਦੇਵੇ। ਬਰਾਗ ਦੀ ਹਾਲਤ ਹੈ। ਗੁਰੂ ਨਾਨਕ ਦੇਵ ਜੀ ਸਤਿਗੁਰ ਸਰੂਪ ਬੈਠੇ ਨੇ, ਸੰਗਤਾਂ ਬੈਠੀਆਂ ਨੇ, ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰੇਮ 'ਚ ਕਿਹਾ ਵੀ ਜੇ ਤੁਹਾਨੂੰ ਕੋਈ ਪ੍ਰੀਤਮ ਦੀ ਗੱਲ ਸੁਣਾ ਦੇਵੇ ਤੁਸੀਂ ਕੀ ਦਿਓਗੇ। ਉਹ ਬਰਾਗੀ ਸੀ। ਤੈ ਸਾਹਿਬ ਕੀ ਬਾਤ ਜੇ ਆਖਿਆ, ਕਹੋ ਨਾਨਕ ਕਿਆ ਦੀਜੈ, ਕਹਿੰਦੇ ਸੀਸ ਵੱਢੇ ਕਰ ਬੈਠਣ ਦੀਜੈ, ਬਿਨਸਰ ਸੇਵ ਕਰੀਜੈ। ਕਿੰਨੀ ਵਿਰਾਗੀ ਹਾਲਤ ਹੁੰਦੀ ਹੈ ਗੁਰਮੁਖਾਂ ਦੀ। ਸਾਡੇ ਅੰਦਰ ਇੰਨਾ ਪ੍ਰੇਮ ਪੈਦਾ ਹੋਣਾ ਚਾਹੀਦਾ ਗੁਰੂ ਪ੍ਰਤੀ ਹਰ ਵੇਲੇ। ਇਹ ਪ੍ਰੇਮ ਦੀ ਕਹਾਣੀ ਹੈ, ਅਤੇ ਪ੍ਰੇਮ ਤੋਂ ਬਿਨਾਂ ਪਾਇਆ ਵੀ ਨਹੀਂ ਜਾਂਦਾ। ਇਸ ਕਰਕੇ ਮਹਾਰਾਜ

ਕਾਮਦੇਵ ਜੀ ਕਹਿੰਦੇ ਜਿਵੇਂ ਪਾਣੀ ਤੋਂ ਬਿਨਾਂ ਮੱਛੀ ਦਾ ਜੀਵਨ ਨਹੀਂ, ਪਰ ਮੱਛੀ ਨੂੰ ਨਹੀਂ ਪਤਾ ਮੇਰਾ ਜੀਵਨ ਪਾਣੀ ਹੈ, ਉਹਨੂੰ ਉਦੋਂ ਪਤਾ ਲੱਗਦਾ ਜਦੋਂ ਪਾਣੀ ਤੋਂ ਵੱਖ ਹੁੰਦੀ ਹੈ। ਸਾਡਾ ਸਾਰਿਆਂ ਦਾ ਜੀਵਨ ਕੀ ਹੈ? ਬ੍ਰਹਮ ਸੱਚ ਨਿਰੰਕਾਰ। ਜਦੋਂ ਸਾਨੂੰ ਇਸ ਦੇਹ ਦੇ ਵਿੱਚੋਂ ਵੱਖ ਕੀਤਾ ਜਾਊਗਾ ਉਦੋਂ ਪਤਾ ਲੱਗੂ ਵੀ ਸਾਡਾ ਜੀਵਨ ਤਾਂ ਇਹ ਬ੍ਰਹਮ ਸੀ ਜਿਹਨੂੰ ਅਸੀਂ ਸਾਰੀ ਉਮਰ ਪਛਾਣਦੇ ਨਹੀਂ। ਇਸ ਕਰਕੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਆ, ਇਵੇਂ ਹੀ ਉਦਾਹਰਣ ਦੇ ਰਹੇ ਨੇ ਸਾਨੂੰ ਵੀ ਜਿਹੜੇ ਗੁਰਸਿੱਖ ਹੈ ਉਹ ਗੁਰੂ ਅਤੇ ਪਰਮੇਸ਼ੁਰ ਤੋਂ ਬਿਨਾਂ ਇਸ ਤਰ੍ਹਾਂ ਤੜਫਦੇ ਨੇ ਜਿਵੇਂ ਮੱਛੀ ਤੜਫਦੀ ਆ। ਪਾਣੀਆਂ ਬਿਨਾਂ ਮੀਣ ਤੜਫ, ਕਹਿੰਦੇ ਪਾਣੀ ਤੋਂ ਬਿਨਾਂ ਜਿਵੇਂ ਮੱਛੀ ਦਾ ਜੀਵਨ ਨਹੀਂ, ਪਰ ਮੱਛੀ ਨੂੰ ਨਹੀਂ ਪਤਾ ਮੇਰਾ ਜੀਵਨ ਪਾਣੀ ਹੈ, ਪਤਾ ਉਦੋਂ ਲੱਗੂ ਜਦੋਂ ਵੱਖ ਕੀਤਾ ਜਾਊਗਾ। ਇਸੇ ਤਰ੍ਹਾਂ ਜਿਉਂਦੇ ਜੀ ਜਿਨ੍ਹਾਂ ਨੇ ਜਾਣ ਲਿਆ, ਉਹ ਜਿਵੇਂ ਮੱਛੀ ਪਾਣੀ ਜਦੋਂ ਜ਼ਿਆਦਾ ਪਾਣੀ ਹੁੰਦਾ ਉਨਾ ਆਨੰਦ ਲੈਂਦੀ ਹੈ, ਇਸ ਤਰ੍ਹਾਂ ਗੁਰਮੁਖ ਜਿੰਨਾ ਉਹਦੇ ਵਿੱਚ ਸਮਾਉਂਦਾ ਜਾਂਦਾ ਹੈ ਉਨਾ ਆਨੰਦ ਬਿਸਮਾਦ ਵੱਧਦਾ ਜਾਂਦਾ ਹੈ। ਇਸ ਕਰਕੇ ਉਦਾਹਰਣ ਦਿੱਤੀ ਗਈ ਹੈ ਸਿਰਫ ਮੱਛੀ ਦੀ, ਇੱਕ ਜਾਨਵਰ ਦੀ। ਮਹਾਰਾਜ ਸੱਚੇ ਪਾਤਸ਼ਾਹ ਭਗਤ ਰਵਿਦਾਸ ਜੀ ਨੇ ਤਾਂ ਇੱਕ ਸ਼ਬਦ ਵੀ ਆਉਂਦਾ ਹੈ, ਕਹਿੰਦੇ ਮੱਛੀ ਦੀ ਪਾਣੀ ਨਾਲ ਇੰਨੀ ਪ੍ਰੀਤ ਆ, ਉਹਨੂੰ ਫੜ ਵੀ ਲਿਆ ਜਾਂਦਾ, ਉਹਨੂੰ ਕੱਟ ਵੀ ਦਿੱਤਾ ਜਾਂਦਾ, ਉਹਦਾ ਭੋਜਨ ਵੀ ਖਾਂਦੇ ਨੇ ਲੋਕ, ਕਹਿੰਦੇ ਪਰ ਪੇਟ 'ਚ ਜਾ ਕੇ ਵੀ ਉਹ ਪਾਣੀ ਤੋਂ ਦੇਖ ਲਓ ਬੰਦਾ ਪਾਣੀ ਪਾਣੀ ਮੰਗਦਾ। ਇਹ ਉਦਾਹਰਣ ਦਿੱਤੀ ਗਈ ਹੈ ਮੱਛੀ ਦੀ, ਕਹਿੰਦੇ ਮੀਨ ਪੱਕਰ ਫਾਂਕਿਓ ਔਰ ਕੱਟਿਓ ਰਾਧ ਕੀਓ ਬਹੁ ਬਾਨੀ। ਕਹਿੰਦੇ ਮੱਛੀ ਨੂੰ ਫੜਿਆ, ਫੜ ਕੇ ਕੱਟਿਆ, ਕੱਟ ਕੇ ਉਹਨੂੰ ਰਿੰਨਿਆ, ਰਾਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੀ। ਫਿਰ ਉਸ ਟੁਕੜਾ ਟੁਕੜਾ ਕਰਕੇ ਕਹਿੰਦਾ ਉਹਨੂੰ ਭੋਜਨ ਬਣਾ ਲਿਆ ਆਪਦਾ ਮਨੁੱਖ ਨੇ। ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਕਹਿੰਦੇ ਫਿਰ ਵੀ ਜਦੋਂ ਪੇਟ 'ਚ ਗਈ ਤਾਂ ਬੰਦਾ ਪਾਣੀ ਮੰਗਦਾ, ਇੰਨਾ ਪ੍ਰੇਮ ਹੈ ਮੱਛੀ ਦਾ ਪਾਣੀ ਨਾਲ। ਇਸੇ ਤਰ੍ਹਾਂ ਹੀ ਗੁਰਸਿੱਖ ਦਾ ਪ੍ਰੇਮ ਇੰਨਾ ਹੋਣਾ ਚਾਹੀਦਾ, ਭਾਵੇਂ ਉਹਨੂੰ ਖੰਡ ਖੰਡ ਕਰ ਦਿੱਤਾ ਜਾਵੇ ਪਰ ਉਹ ਗੁਰੂ ਤੋਂ ਮੁੱਖ ਨਾ ਮੋੜੇ। ਅੱਜ ਅਸੀਂ ਪਤਾ ਨਹੀਂ ਕਿਉਂ ਗੁਰੂ ਨੇ ਸਭ ਕੁਛ ਦਿੱਤਾ, ਅਸੀਂ ਮੁੱਖ ਗੁਰੂ ਤੋਂ ਮੋੜੀ ਬੈਠੇ ਹਾਂ। ਇਸ ਕਰਕੇ ਗੁਰੂ ਵੱਲ ਮੁੱਖ, ਕਹਿੰਦੇ ਭਾਵੇਂ ਖੰਡ ਖੰਡ ਹੋ ਜਾਣ, ਇਹ ਫਿਰ ਗੁਰੂ ਸਾਹਿਬਾਂ ਨੇ ਜੋ ਕਿਹਾ ਉਹ ਕਰਕੇ ਦਿਖਾਇਆ। ਬੰਦ ਬੰਦ ਕਟਾਏ ਗਏ ਪਰ ਗੁਰੂ ਤੋਂ ਮੁੱਖ ਨਹੀਂ ਮੋੜਿਆ, ਪਰਮੇਸ਼ੁਰ ਦੇ ਸਨਮੁੱਖ ਰਹੇ, ਚਰਖੜੀਆਂ 'ਤੇ ਚੜ੍ਹ ਗਏ। ਅਸੀਂ ਰੋਜ਼ ਅਰਦਾਸ 'ਚ ਉਹਨਾਂ ਦਾ ਨਾਂ ਲੈਂਦੇ ਹਾਂ। ਇਹ ਪ੍ਰੇਮ ਦੀਆਂ ਕਹਾਣੀਆਂ ਸਾਰੀਆਂ, ਐਸੀ ਰਾਮ ਨਾਮਾ ਬਿਨ ਵਾਪਰੋ ਨਾਮਾ, ਨਾਮ ਦੇ ਆਪਣੀ ਬਾਣੀ ਦੇ ਵਿੱਚ ਆਪਣਾ ਨਾਮ ਦਰਜ ਕਰਦੇ ਦੱਸਦੇ ਨੇ, ਕਹਿੰਦੇ ਮੈਂ ਗਰੀਬ ਨੂੰ ਇੰਨੀ ਤੜਫ ਹੈ ਜਿੰਨੀ ਮੱਛੀ ਨੂੰ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਮੈਂ ਵੀ ਰਾਮ ਨਾਮ ਬਿਨਾਂ ਤੜਫ ਤੜਫ ਕੇ ਮਰ ਜਾਂਦਾ। ਹੁਣ ਰਾਮ ਅਤੇ ਨਾਮ, ਰਾਮ ਕਹਿੰਦੇ ਨੇ ਰਮਿਆ ਹੋਇਆ ਵਾਹਿਗੁਰੂ ਜੋਤ ਸਰੂਪ, ਨਾਮ ਉਹਦੇ ਮੁੱਖ 'ਚੋਂ ਨਿਕਲੀ ਹੋਈ ਸ਼ਬਦ ਬਾਣੀ ਜੀ ਤੋਂ ਦੁਨੀਆ ਪੈਦਾ ਹੋਈ ਹੈ। ਸਾਡਾ ਤੱਤ ਸਹਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਆ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਕਿਸੇ ਵਿਰਲੇ ਨੂੰ ਪਤਾ ਹੋਊਗਾ ਵੀ ਸਾਰੀ ਗੁਰਬਾਣੀ ਦਾ ਤੱਤ ਸਾਰ ਕੀ ਹੈ, ਰਾਮ ਨਾਮ। ਇੰਨੀ ਗੱਲ ਜਿਹਨੇ ਬੁੱਝ ਲਈ ਨਾ 1430 ਅੰਗ ਪੜ੍ਹ ਕੇ ਪਾਸ 100%। ਰਾਮ ਅਤੇ ਨਾਮ ਦਾ ਹੀ ਭੇਦ ਦਿੱਤਾ ਗਿਆ ਹੈ, ਪੜ੍ਹ ਲਓ ਗੁਰਬਾਣੀ ਸਾਰੀ। ਸਾਰੇ ਮਹਾਂਪੁਰਖਾਂ ਨੇ ਰਾਮ ਰਮਿਆ ਹੋਇਆ ਪਰਮੇਸ਼ਰ ਜੋਤ ਸਰੂਪ, ਅਤੇ ਨਾਮ ਉਹਦੇ ਮੁੱਖ 'ਚੋਂ ਨਿਕਲੀ ਹੋਈ ਬਾਣੀ ਸ਼ਬਦ ਜੀ ਤੋਂ ਦੁਨੀਆ ਪੈਦਾ ਹੋਈ ਹੈ। ਇਸੇ ਨੂੰ ਸਤਨਾਮ ਕਹਿ ਦਿੱਤਾ ਗਿਆ, ਇਸੇ ਨੂੰ ਰਾਮ ਨਾਮ ਕਹਿ ਦਿੱਤਾ ਗਿਆ, ਇਸੇ ਨੂੰ ਹਰ ਨਾਮ ਕਹਿ ਦਿੱਤਾ ਗਿਆ, ਇਸੇ ਨੂੰ ਨਾਮ ਨਿਰੰਜਣ ਕਹਿ ਦਿੱਤਾ ਗਿਆ, ਇਸੇ ਨੂੰ ਜੋਤ ਨਿਰੰਜਣ ਕਹਿ ਦਿੱਤਾ ਗਿਆ। ਦੇਖੋ ਸ਼ਬਦ ਬਹੁਤ ਆ, ਭਾਵੇਂ ਗੱਲ ਇੱਕ ਹੀ ਆਉਣੀ ਹੈ ਵਾਰ ਵਾਰ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਨਾਨਕ ਲਿਖ ਹੈ ਇੱਕ ਗੱਲ, ਜਿਹਨੇ ਇੱਕ ਗੱਲ ਇਹ ਗੱਲ ਨੂੰ ਬੁੱਝ ਲਿਆ ਔਰ ਹਉਮੈ ਚੱਖਣਾ ਚਾਖ ਬਾਕੀ ਚੱਖ ਮਾਰਨ ਦੇ ਬਰਾਬਰ। ਸਾਰੀ ਗੁਰਬਾਣੀ ਨੂੰ ਪੜ੍ਹ ਕੇ ਰਾਮ ਨਾਮ ਨੂੰ ਬੁੱਝਣਾ ਅਤੇ ਉਹ ਕਿਹੜੀ ਜਗ੍ਹਾ ਜਿੱਥੇ ਰਾਮ ਅਤੇ ਨਾਮ ਹੈ ਨਹੀਂ ਗਾ। ਤਾਂ ਹੀ ਤਾਂ ਗੁਰਬਾਣੀ ਨੇ ਕਿਹਾ ਨਾ ਬਿਨ ਨਾਵ ਹੈ ਨਾ ਹੀ ਕੋ ਥਾਂ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪਰਮੇਸ਼ੁਰ ਅਤੇ ਪਰਮੇਸ਼ੁਰ ਦਾ ਨਾਮ ਨਹੀਂ ਮੌਜੂਦ, ਹਰ ਜਗ੍ਹਾ 'ਤੇ ਸਾਡੇ ਅੰਦਰ ਵੀ ਅਤੇ ਸਾਡੇ ਬਾਹਰ ਵੀ। ਇਸ ਕਰਕੇ ਐਸੇ ਰਾਮ ਨਾਮਾ, ਇਹੋ ਜਿਹਾ ਰਾਮ ਦਾ ਨਾਮ ਹੈ ਜਿਹਦੇ ਬਿਨਾਂ ਮੈਂ ਮੱਛੀ ਦੀ ਤਰ੍ਹਾਂ ਤੜਫ ਤੜਫ ਕੇ ਮਰ ਜਾਂਦਾ, ਮੇਰੀ ਸੁਰਤੀ ਜਦੋਂ ਦੂਰ ਜਾਂਦੀ ਹੈ। ਇਹ ਪ੍ਰੇਮ ਸੀ ਇੰਨਾ ਉਹਨਾਂ ਦਾ, ਰਾਮ ਨਾਮ ਨਾਲ ਰਹਾਓ, ਇਹ ਰਹਾਓ ਦੀ ਪੰਗਤੀ ਹੈ, ਸ਼ਬਦ ਦਾ ਮੂਲ ਭਾਵ ਆ, ਜਾਣੀ ਦੀ ਤੱਤ ਸਾਰ ਹੈ ਸ਼ਬਦ ਦਾ। ਸਾਰੀ ਗੁਰਬਾਣੀ ਦਾ ਤੱਤ ਸਾਰ ਹੈ ਰਾਮ ਨਾਮ, ਇਹ ਖੋਜ ਕਰਨੀ ਪੈਂਦੀ ਹੈ। ਜਿੰਨਾ ਚਿਰ
ਸਾਨੂੰ ਕੋਈ ਖੋਜੀ ਨਾ ਨਾ ਮਿਲੇ ਉਹਨਾਂ ਚਿਰ ਅਸੀਂ ਖੋਜ ਵੀ ਨਹੀਂ ਕਰ ਸਕਦੇ। ਕੋਈ ਐਸਾ ਕੋਈ ਸਮਾਂ ਬਣਦਾ ਇਸ ਕਰਕੇ ਜਿਨ੍ਹਾਂ ਨੇ ਖੋਜ ਕੀਤੀ, ਜਿਵੇਂ ਰਾਮ ਰਾਮ ਰਾਮ ਦੀ ਇਹਨਾਂ ਨੇ ਖੋਜ ਕੀਤੀ ਆਪਣੇ ਗੁਰੂ ਨੂੰ ਮਿਲ ਕੇ। ਇੱਥੇ ਫਿਰ ਇਸ ਸ਼ਬਦ 'ਚ ਫਿਰ ਗੁਰੂ ਦਾ ਭੇਦ ਦਿੰਦੇ ਨੇ, ਗੁਰੂ ਨੇ ਸਾਨੂੰ ਇਹ ਭੇਦ ਦਿੱਤਾ। ਜਿਵੇਂ ਅੱਜ ਬਾਣੀ ਗੁਰੂ ਹੈ, ਇਹ ਭੇਦ ਦੇ ਰਹੇ ਨੇ। ਜੈਸੇ ਗਾਏ ਕਾ ਬਾਦਸ਼ਾਹ ਛੁਟਲਾ, ਥਨ ਚੋਕਤਾ ਮਾਖਣ ਘੂਟਲਾ। ਕਹਿੰਦੇ ਪ੍ਰੇਮ ਕਿੰਨਾ, ਜਿਵੇਂ ਗਾਂ ਦਾ ਬੱਚਾ ਨਾ ਕਿਤੇ ਛੁੱਟ ਜਾਵੇ, ਉਹ ਸਿੱਧਾ ਹੀ ਥਣਾਂ ਨੂੰ ਜਾਂਦਾ, ਕਿਉਂਕਿ ਉਹਦਾ ਦੁੱਧ ਨਾਲ ਪ੍ਰੇਮ ਹੈ। ਇੱਥੇ ਮੱਖਣ ਕਹਿਤਾ, ਦੁੱਧ ਦੇ ਵਿੱਚ ਹੀ ਮੱਖਣ ਹੁੰਦਾ, ਉਹ ਦੋਨੇ ਚੀਜ਼ਾਂ ਨੂੰ ਇਕੱਠੇ ਹੀ ਸਭ ਕੁਛ ਨੂੰ ਛਕਦਾ। ਇਸ ਕਰਕੇ ਮਹਾਰਾਜ ਕਹਿੰਦੇ ਜੈਸੇ ਗਾਇਕਾ ਬਾਦਸ਼ਾਹ ਛੁੱਟਲਾ, ਜਦੋਂ ਬੱਚਾ ਛੁੱਟੂਗਾ ਸਿੱਧਾ ਗਾਂ ਦੇ ਥਣਾਂ ਨੂੰ ਜਾ ਕੇ ਚੁੰਬੜੂਗਾ, ਇੰਨਾ ਪ੍ਰੇਮ ਆ ਉਹਦਾ ਦੁੱਧ ਨਾਲ। ਉਦਾਹਰਣ ਦਿੱਤੀ ਗਈ ਹੈ, ਪਹਿਲਾਂ ਗਾਂ ਦੀ ਬੱਚੇ ਨਾਲ, ਹੁਣ ਬੱਚੇ ਦੀ ਦੁੱਧ ਨਾਲ। ਬਾਹਰੀ ਪ੍ਰੀਤ ਹੈ ਇਹ ਭਾਵੇਂ, ਪਰ ਇਹ ਸਾਨੂੰ ਅੰਦਰਲੀ ਪ੍ਰੀਤ ਦੀ ਗੱਲ ਕੀਤੀ ਗਈ। ਹੁਣ ਜੈਸੇ ਗਾਇਕਾ ਬਾਦਸ਼ਾਹ ਛੁੱਟਲਾ, ਥਨ ਚੋਕਤਾ ਮਾਖਣ ਘੂਟਲਾ, ਕਹਿੰਦੇ ਇਸੇ ਤਰ੍ਹਾਂ ਹੀ ਨਾਮਦੇਵ ਨੇ ਆਪਣੇ ਗੁਰੂ ਨੂੰ ਮਿਲ ਕੇ ਨਾਰਾਇਣ ਨੂੰ ਪਾਇਆ, ਅਤੇ ਮੈਂ ਹਰ ਵੇਲੇ ਉਸ ਦਾ ਰਸ ਚੱਖਦਾ ਰਹਿੰਦਾ, ਨਾਮ ਰਸ ਦੀ ਪ੍ਰਾਪਤੀ ਕੀਤੀ। ਕਹਿੰਦੇ ਨਾਮਦੇਵ ਨਾਰਾਇਣ ਪਾਇਆ, ਗੁਰ ਭੇਟਤ ਅਲੱਖ ਲਿਖਾਇਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨਾਮਦੇਵ ਜੀ ਕਹਿੰਦੇ ਨਾਮਦੇਵ ਨਾਰਾਇਣ ਪਾਇਆ, ਮੈਂ ਵਾਹਿਗੁਰੂ ਨੂੰ ਪਾਇਆ। ਨਾਮਦੇਵ ਨਾਰਾਇਣ ਪਾਇਆ, ਰੱਬ ਨੂੰ ਉਹਨਾਂ ਨੇ ਪਾਇਆ। ਅੱਜ ਦਾ ਜਿਹੜਾ ਸਾਡਾ ਸਮਾਂ ਨਾ, ਅਸੀਂ ਪ੍ਰਚਾਰਕ ਹਾਂ ਜਿਹੜੇ, ਅਸੀਂ ਕਹਿ ਦਿੰਦੇ ਰੱਬ ਨੂੰ ਪਾਇਆ ਹੀ ਨਹੀਂ ਜਾ ਸਕਦਾ, ਉਹਨੂੰ ਮਹਿਸੂਸ ਕੀਤਾ ਜਾ ਸਕਦਾ, ਕਿਉਂਕਿ ਉਹਨਾਂ ਨੇ ਪਾਇਆ ਨਹੀਂ। ਪਾਇਆ ਜਾ ਸਕਦਾ ਗੁਰਬਾਣੀ ਕਹਿੰਦੀ ਹੈ, ਪਰ ਤੁਸੀਂ ਵੀ ਪਾ ਸਕਦੇ ਹੋ। ਗੁਰਬਾਣੀ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਤੁਸੀਂ ਉਹਨੂੰ ਸਾਰੇ ਦੇਖਦੇ ਹੋ। ਸਤਿਗੁਰ ਕਹਿੰਦੇ ਨੇ ਨਿਰੰਕਾਰ ਨੂੰ, ਕਹਿੰਦੇ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ। ਜਿੰਨੀ ਦੁਨੀਆ ਪੈਦਾ ਕੀਤੀ ਉਹਨੇ ਆਪਦੇ ਵਿੱਚੋਂ ਪੈਦਾ ਕੀਤੀ, ਉਹਦੇ ਵਿੱਚ ਹੀ ਹਾਂ ਆਪਾਂ, ਜਿਵੇਂ ਮੱਛੀ ਪਾਣੀ 'ਚ ਹੈ, ਇੰਨਾ ਨੇੜੇ ਜਿੰਨਾ ਮੱਛੀ ਦੇ ਨੇੜੇ ਪਾਣੀ ਹੈ, ਇੰਨਾ ਨੇੜੇ ਸਾਡੇ ਹਰੀ ਹੈ, ਪਰਮਾਤਮਾ ਹੈ। ਦੁੱਖ ਦੀ ਗੱਲ ਹੁੰਦੀ ਹੈ ਜਦੋਂ ਨਾ ਦਿਸੇ, ਕਿਉਂਕਿ ਪਰਦਾ ਹੈ, ਪਰਦਾ ਪਾਸੇ ਗੁਰੂ ਕਿਰਪਾ ਕਰਕੇ ਹੁੰਦਾ। ਜਦੋਂ ਉਹ ਫਿਰ ਕਹਿੰਦਾ ਨਾਮ ਦਿਓ ਨਾਰਾਇਣ ਪਾਇਆ, ਮੈਂ ਉਸ ਵਾਹਿਗੁਰੂ ਨੂੰ ਪਾਇਆ। ਨਾਰਾਇਣ ਇੱਕ ਪਰਮਾਤਮਾ, ਇੱਥੇ ਨਾਰਾਇਣ ਨੂੰ ਔਂਕੜ ਲੱਗਿਆ, ਇੱਕ ਨਾਰਾਇਣ ਆਮ ਨਾਂ ਵੀ ਰੱਖ ਦਿੰਦੇ ਆਪਾਂ, ਇੱਕ ਨਾਰਾਇਣ ਉਹ ਜਿਹੜਾ ਇੱਕ ਹੈ। ਕਿਵੇਂ ਪਾਇਆ? ਗੁਰ ਭੇਟਤ ਅਲੱਖ ਲਿਖਾਇਆ, ਕਹਿੰਦੇ ਗੁਰੂ ਨੇ ਮੈਨੂੰ ਉਹ ਜੋ ਲਖਿਆ ਨਹੀਂ ਜਾ ਸਕਦਾ, ਹਾਂ ਇਹ ਹੈ ਕਿ ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਉਹਨੂੰ ਪਾਇਆ ਜਾ ਸਕਦਾ। ਕਹਿੰਦੇ ਗੁਰੂ ਦੁਆਰਾ ਮੈਂ ਉਹਨੂੰ ਪਾਇਆ, ਗੁਰ ਭੇਟਤ ਅਲੱਖ ਲਿਖਾਇਆ। ਲਿਖਾਇਆ ਹੁੰਦਾ ਲਖਣਾ, ਮੈਥੋਂ ਗੁਰੂ ਨੇ ਫਿਰ ਬੁਲਾਇਆ, ਪਰਮਾਤਮਾ ਨੇ ਮੈਨੂੰ ਆਪ ਫਿਰ ਕਿਹਾ ਵੀ ਹੁਣ ਤੂੰ ਸੰਸਾਰ ਨੂੰ ਦੱਸ। ਜਿਵੇਂ ਬਾਬਾ ਕਬੀਰ ਜੀ ਕਹਿੰਦੇ ਨੇ, ਗੁਰਦੀਨੀ ਬਸਤ ਕਬੀਰ ਕੋ ਲੈਵੋ ਬਸਤ ਸੰਭਾਲ, ਕਬੀਰ ਦੀਨੀ ਸੰਸਾਰ ਕੋ ਲੀਨੀ ਜਸ ਮਸਤਕ ਭਾਗ, ਅੰਮ੍ਰਿਤ ਰਸ ਜਨ ਪਾਇਆ ਥਿਰਤਾ ਕਾ ਸੁਹਾਗ। ਇਸ ਕਰਕੇ ਕਹਿੰਦੇ ਜਿਨ੍ਹਾਂ ਨੇ ਪਾਇਆ ਉਹਨਾਂ ਨੇ ਫਿਰ ਉਹਦਾ ਦੁਨੀਆਂ ਨੂੰ ਜਾ ਕੇ ਦੱਸਿਆ। ਸਾਡੇ ਵਾਲਾ ਅੱਜ ਕਹਿ ਦਿੰਦੇ, ਅਸੀਂ ਕਹਿ ਦਿੰਦੇ ਜਿਹਨੇ ਪਾਇਆ ਜੀ ਉਹ ਬੋਲਦੇ ਨਹੀਂ, ਉਹ ਨਾਮਦੇਵ ਦਾ ਸ਼ਬਦ ਆ, ਜਿਨ ਹਰ ਪਾਇਓ ਤਿਨੇ ਛਪਾਇਓ, ਇਹ ਇੰਨੀ ਪੰਗਤੀ ਬੋਲ ਦਿੰਦੇ, ਜਦੋਂ ਕਿ ਇਹਦੇ 'ਚ ਉਹਨਾਂ ਪੰਡਿਤਾਂ ਨੂੰ ਫਟਕਾਰ ਪਾਈ ਗਈ ਆ। ਕਹਿੰਦੇ ਤੁਸੀਂ ਪੰਡਿਤ ਹੋਏ ਕੋਈ ਬੇਦਬ ਖਾਨੇ, ਮੂਰਖ ਨਾਮ ਦਿਓ ਰਾਮੇ ਜਾਣੇ। ਕਹਿੰਦੇ ਹੇ ਪੰਡਿਤੋ, ਤੁਸੀਂ ਤਾਂ ਧਾਰਮਿਕ ਗ੍ਰੰਥਾਂ 'ਤੇ ਵੀ ਕਬਜ਼ਾ ਕਰੀ ਬੈਠੇ ਹੋ, ਸਾਨੂੰ ਤਾਂ ਪੜ੍ਹਨ ਵੀ ਨਹੀਂ ਦਿੰਦੇ। ਕਹਿੰਦੇ ਤੁਸੀਂ ਪੰਡਿਤ ਹੋ ਕੇ ਵੇਦਾਂ ਦਾ ਵਿਖਿਆਨ ਕਰਦੇ ਹੋ, ਜਿਵੇਂ ਆਪਾਂ ਵੀ ਗੁਰਬਾਣੀ ਦਾ ਕਰਦੇ ਹਾਂ। ਕਹਿੰਦੇ ਮੈਂ ਮੂਰਖ ਨਾਮਦੇਵ ਨੇ ਉਹਨੂੰ ਪਾਇਆ। ਇਸ ਕਰਕੇ ਉਸੇ ਸ਼ਬਦ ਦੇ ਵਿੱਚ ਫਿਰ ਇਹ ਆਉਂਦਾ ਹੈਗਾ ਵੀ ਤੁਸੀਂ ਕਹਿੰਦੇ ਹੋ ਨੇੜੇ ਆ, ਕੋਈ ਕਹਿੰਦਾ ਦੂਰ ਹੈ, ਉਹਨੂੰ ਪਾਇਆ ਨਹੀਂ ਜਾ ਸਕਦਾ, ਉਹਨੂੰ ਦੇਖਿਆ ਨਹੀਂ ਜਾ ਸਕਦਾ, ਇਹ ਖੰਡਨ ਕੀਤਾ ਹੋਇਆ। ਪਰ ਅਸੀਂ ਇਹ ਇੱਕੋ ਪੰਗਤੀ ਬੋਲਦੇ ਨੇ, ਕਿਉਂਕਿ ਸਾਨੂੰ ਗੁਰਬਾਣੀ ਦਾ ਪੂਰਾ ਸ਼ਬਦ ਅਸੀਂ ਪੜ੍ਹਿਆ ਨਹੀਂ ਹੁੰਦਾ, ਅਸੀਂ ਮੰਨ ਜਾਂਦੇ ਹਾਂ। ਕਿਉਂਕਿ ਸਾਡੇ ਨਾਲ ਵੀ ਬਹੁਤ ਵਾਰ ਅਜਿਹੀਆਂ ਗੱਲਾਂ ਕਰਦੇ ਨੇ ਕਈ ਜੀਵ ਵੀ, ਜਿਹਨੇ ਪਾਇਆ ਜੀ ਬੋਲਦਾ ਹੀ ਨਹੀਂ, ਉਹ ਕਹਿੰਦੇ ਬੋਲਦਾ ਤਾਂ ਚੁੱਪ ਹੀ ਨਹੀਂ ਕਰਦਾ, ਤੁਸੀਂ ਕਿਉਂ ਬੋਲਦਾ ਨਹੀਂ? ਉਹਨਾਂ ਨੂੰ ਬੰਦ ਬੰਦ ਕੱਟ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, ਉਹ ਕਹਿੰਦੇ ਚੁੱਪ ਨਹੀਂ ਹੋਵਾਂਗੇ, ਅਸੀਂ ਬੋਲਾਂਗੇ, ਉਹਨੂੰ ਹੀ ਬੋਲਾਂਗੇ, ਤੁਹਾਡੀ ਉਸਤਤ ਨਹੀਂ ਅਸੀਂ ਕਰਾਂਗੇ। ਇਸ ਕਰਕੇ ਜਿਹਨੇ ਪਾਇਆ ਉਹ ਉਹਦੀ ਉਸਤਤ ਕਰੂਗਾ, ਦੂਜੇ ਬੰਦੇ ਦੀ ਸਲਾਹ ਨਹੀਂ ਕਰੂਗਾ ਕਿਤੇ ਵੀ। ਤਾਂ ਕਰਕੇ ਕਹਿੰਦੇ ਗੁਰ ਭੇਟਤ ਅਲੱਖ ਲਿਖਾਇਆ, ਅਲੱਖ ਜਿਹਨੂੰ ਲਖਿਆ ਨਹੀਂ ਜਾ, ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਮੈਂ ਉਸ ਨੂੰ ਲਖਿਆ ਪਾਇਆ ਔਰ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ।
ਨਾਮਦੇਵ ਜੀ ਦੱਸ ਰਹੇ ਨੇ ਵੀ ਮੈਂ ਉਹਨੂੰ ਪਾਇਆ ਨਾਮ ਦੇ ਉਹ ਨਰਾਇਣ ਪਾਇਆ। ਜੈਸੇ ਵਿਖੇ ਹੇਤ ਪਰ ਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ। ਹੁਣ ਉਦਾਹਰਨ ਦੇਖੋ ਕਿਹੋ ਜਿਹੀ ਦਿੱਤੀ ਹੈ, ਪ੍ਰੀਤ ਦੀ ਗੱਲ, ਪ੍ਰੇਮ ਦੀ ਆ, ਭਾਵੇਂ ਕਿ ਇਹ ਪ੍ਰੇਮ ਸਾਨੂੰ ਨਰਕਾਂ ਚ ਲੈ ਜਾਂਦਾ। ਜੈਸੇ ਵਿਖੇ ਹੇਤ ਪਰ ਨਾਰੀ, ਕਹਿੰਦੇ ਜਿਵੇਂ ਵਿਖੇ ਵਾਸ਼ਨਾ ਕਾਮ ਵਾਸ਼ਨਾ ਦੇ ਵਿੱਚ ਕਈ ਜੀਵ ਗੁਲਤਾਨ ਹੋਇਆ। ਅੱਜ ਕੱਲ੍ਹ ਤਾਂ ਮਹਾਰਾਜ ਦੀ ਬਾਹਲੀ ਕਿਰਪਾ ਹੈ ਇਹਨਾਂ ਲੋਕਾਂ 'ਤੇ। ਇੱਕ ਤਾਂ ਸਾਰਾ ਕੁਛ ਵੱਧ ਰਿਹਾ ਕਿ ਅਸੀਂ ਗੁਰੂ ਤੋਂ ਦੂਰ ਚਲੇ ਗਏ, ਜੇ ਗਿਆਨ ਹੋਵੇ ਫਿਰ ਅਸੀਂ ਇਹ ਤੋਂ ਬਚ ਵੀ ਸਕਦੇ ਹਾਂ। ਹੁਣ ਇੱਥੇ ਕਹਿੰਦੇ ਨੇ, ਕਹਿੰਦੇ ਜੈਸੇ ਵਿਖੇ ਹੇਤ ਪਰ ਨਾਰੀ, ਜਿਵੇਂ ਵਿਸ਼ੇ ਦੀ ਭੋਗਣ ਲਈ ਪਰ ਨਾਰੀ ਵੱਲ ਮਨੁੱਖ ਲੁਭਾਏਵਾਨ ਹੁੰਦਾ, ਪਰ ਨਾਰੀ ਦੇ ਵਿੱਚ ਵੀ ਜੇ ਵਿਸ਼ੇ ਵਿਕਾਰ ਹੋਵਣ ਤਾਂ ਉਹ ਮਨੁੱਖ ਵੱਲ ਲੁਭਾਏਵਾਨ ਹੁੰਦੀ ਹੈ ਆਪਣੇ ਪਤੀ ਨੂੰ ਛੱਡ ਕੇ। ਹੁਣ ਇਹ ਕਹਿੰਦੇ ਵੀ ਹੈ ਤਾਂ ਹੇਤ, ਇਹ ਵੀ ਪਿਆਰ ਆ, ਪਰ ਇਹ ਪਿਆਰ ਜਿਹੜਾ ਹੈ ਇਹ ਤੁਹਾਨੂੰ ਜਨਮ ਤੋਂ ਮਰਨ ਦੇ ਵਿੱਚ ਲੈ ਜਾਊ, ਨਰਕ 'ਚ ਲੈ ਜਾਊਗਾ। ਹੇ ਕਾਮੰਗ ਨਰਕ ਵਿਸਰਾਮੰਗ, ਇਸ ਕਰਕੇ ਇਹ ਨਰਕਾਂ ਨੂੰ ਲੈ ਜਾਂਦਾ, ਕਹਿਣ ਤੋਂ ਭਾਵ ਜੂਨਾਂ 'ਚ ਲੈ ਜਾਊਗਾ। ਹੁਣ ਉਦਾਹਰਨ ਦਿੱਤੀ ਹੈ ਪਰ ਇਹ ਤੁਹਾਨੂੰ, ਕਹਿੰਦੇ ਜੈਸੇ ਵਿਖੇ ਹੇਤ ਪਰ ਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ, ਕਹਿੰਦੇ ਮੇਰੀ ਐਂ ਪ੍ਰੀਤ ਆ। ਉਹਨਾਂ ਨੂੰ ਕੋਈ ਦੂਜਾ ਨਹੀਂ ਦਿੰਦਾ ਹੁੰਦਾ ਜਿਹੜੇ ਵਾਸ਼ਨਾ ਦੇ ਵਿੱਚ ਹੁੰਦੇ ਨੇ, ਉਹ ਦੁਨੀਆਂ ਨਹੀਂ ਦੇਖਦੇ, ਫਿਰ ਅੰਧੇ ਕਿਹਾ ਉਹਨਾਂ ਨੂੰ ਗੁਰਬਾਣੀ 'ਚ। ਇਸ ਕਰਕੇ ਕਹਿੰਦੇ ਵਿਖੇ ਹੇਤ ਪਰ ਨਾਰੀ, ਜਿਵੇਂ ਪਰਾਈ ਨਾਰੀ ਵੱਲ ਮਨੁੱਖ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਪਰ ਤਰਿਆ ਰੂਪ ਨਾ ਪੇਖਿਆ ਨੇਤਰ, ਇਹ ਨਿਸ਼ਾਨੀ ਹੈ ਗੁਰੂ ਦੇ ਸਿੱਖ ਦੀ ਜਿਹਨੇ ਬਾਣੀ ਪੜ੍ਹ ਕੇ ਖੋਜ ਕਰ ਲਈ ਆ। ਇਸ ਕਰਕੇ ਉਹ ਫਿਰ ਦੱਸ ਰਹੇ ਨੇ, ਕਹਿੰਦੇ ਜੈਸੇ ਵਿਖੇ ਹੇਤ ਵਾਸ਼ਨਾ, ਵਿਖੇ ਵਿਖਾ ਕਹਿੰਦੇ ਨੇ ਜ਼ਹਿਰ, ਇਸ ਕਰਕੇ ਪਰ ਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ, ਮੁਰਾਰੀ ਕਹਿੰਦੇ ਨੇ ਵਾਹਿਗੁਰੂ ਨੂੰ, ਕਹਿੰਦੇ ਮੇਰੀ ਇਉਂ ਪ੍ਰੀਤ ਰੱਬ ਨਾਲ ਆ, ਮੇਰੀ ਹੋਰ ਕਿਸੇ ਨਾਲ ਪ੍ਰੀਤ ਨਹੀਂ ਹੈ, ਸੰਸਾਰ ਦੇ ਨਾਲ ਮੇਰੀ ਪ੍ਰੀਤ ਟੁੱਟ ਗਈ ਆ, ਰਹਿੰਦਾ ਮੈਂ ਸੰਸਾਰ ਦੇ ਵਿੱਚ ਹੀ ਹਾਂ, ਪਰਿਵਾਰ ਦੇ ਵਿੱਚ ਹੀ ਹਾਂ। ਅਤੇ ਗੁਰਬਾ ਭਾਈ ਸਾਹਿਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਏਕਾ ਨਾਰੀ ਜਤੀ ਹੋਏ, ਇਹ ਨਹੀਂ ਹੈ, ਇਹ ਗ੍ਰਸਤ ਜੀਵਨ ਹੈ, ਪਰ ਨਾਰੀ ਧੀ ਭੈਣ ਵਿਖਾਣੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਇਹ ਨਹੀਂ ਹੈ ਮਹਾਰਾਜ ਕਹਿੰਦੇ। ਪਰ ਕਹਿੰਦੇ ਇਹ ਜਿਹੜਾ ਵਿਖੇ ਵਾਸ਼ਨਾ ਹੈ ਸਾਡੇ ਅੰਦਰ, ਇਹ ਕਦੋਂ ਪੈਦਾ ਹੁੰਦੀ ਹੈ? ਜਦੋਂ ਗੁਰੂ ਦੀ ਮੱਤ ਨਹੀਂ ਹੁੰਦੀ, ਇਹ ਮਨ ਜਿਹੜਾ ਹੈ ਮਸਤ ਹਾਥੀ ਦੀ ਤਰ੍ਹਾਂ ਫਿਰਦਾ। ਫਿਰ ਜਦੋਂ ਗੁਰੂ ਦਾ ਗਿਆਨ ਇਹ ਕੁੰਡਾ ਹੈ, ਫਿਰ ਮਨ ਕੰਟਰੋਲ 'ਚ ਹੋ ਜਾਂਦਾ ਹੈ। ਐਸੇ ਨਾਮੇ ਪ੍ਰੀਤ ਮਰਾਰੀ, ਚੌਥੀ ਉਦਾਹਰਨ ਦੇ ਰਹੇ ਨੇ, ਜੈਸੇ ਤਾਪ ਤੇ ਨਿਰਮਲ ਕਾਮਾ ਤੈਸੇ ਰਾਮ ਨਾਮ ਬਿਨ ਬਪਰੋ ਨਾਮਾ। ਕਹਿੰਦੇ ਜਿਵੇਂ ਕਿ ਜੈਸੇ ਤਾਪ ਤੇ ਨਿਰਮਲ ਕਾਮਾ, ਜਦੋਂ ਨਾ ਅਸਮਾਨ ਸਾਫ਼ ਹੋਵੇ ਅਤੇ ਜੇਠ ਹਾੜ੍ਹ ਦੀ ਧੁੱਪ ਹੋਵੇ, ਕਹਿੰਦੇ ਵੀ ਉਹ ਇੰਨਾ ਤਪਸ਼ ਹੁੰਦੀ ਆ ਕਿ ਤੜਪ ਪੈਦਾ ਕਰ ਦਿੰਦੀ ਆ, ਬੰਦੇ ਨੂੰ ਪਾਣੀ ਨਾ ਮਿਲੇ ਤਾਂ ਉਹਦੀ ਮੌਤ ਵੀ ਹੋ ਜਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਮੇਰੇ ਅੰਦਰ ਤੜਪ, ਮੇਰੇ ਅੰਦਰ ਇੰਨੀ ਇਹ ਮਾਇਆ ਦੀ ਜਲਣ ਪੈਦਾ ਹੋ ਜਾਂਦੀ ਹੈ ਕਿ ਤੇਰੇ ਤੈਸੇ ਰਾਮ ਨਾਮ ਬਿਨ ਬਪਰੋ ਨਾਮਾ ਇਹ ਗਰੀਬ ਨਾਮ ਦੇਵ। ਕਹਿੰਦੇ ਇਸ ਤਰ੍ਹਾਂ ਰੱਬ ਦੇ ਨਾਮ ਤੋਂ ਬਿਨਾਂ ਜਦੋਂ ਮੈਂ ਦੂਰ ਚਲਿਆ ਜਾਂਦਾ, ਇਹ ਸੰਸਾਰ ਦੀ ਅਗਨ ਮੈਨੂੰ ਸਾੜਦੀ ਹੈ, ਜਿਵੇਂ ਕਿ ਉਹ ਅਗਨ ਜੀਵਾਂ ਨੂੰ ਸਾੜਦੀ ਹੈ। ਸੂਰਜ ਦੀ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੇ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ। ਇਸ ਕਰਕੇ ਕਹਿੰਦੇ ਇਸ ਅਗਨ ਤੋਂ ਬਚਣ ਲਈ ਜਿਹੜੀ ਅੰਦਰ ਦੀ ਜਿਹਨੂੰ ਤ੍ਰਿਸ਼ਨਾ ਅਗਨ ਕਿਹਾ, ਉਹ ਪਰਮੇਸ਼ਰ ਦਾ ਨਾਮ ਹੈ। ਐਸਾ ਹੈ ਕਹਿੰਦੇ ਤੇਰਾ ਨਾਮ, ਆਪਾਂ ਇੱਕ ਸ਼ਬਦ ਬਹੁਤ ਵਾਰ ਸੁਣਦੇ ਹਾਂ ਵੀ ਜਦੋਂ ਅਸੀਂ ਗੁਰੂ ਤੋਂ, ਬਾਣੀ ਤੋਂ, ਪਰਮੇਸ਼ਰ ਤੋਂ ਦੂਰ ਚਲੇ ਜਾਂਦੇ ਹਾਂ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ। ਜਿਨ੍ਹਾਂ ਨੂੰ ਬਾਣੀ ਵਿਸਰ ਜਾਂਦੀ ਹੈ, ਜਿਨ੍ਹਾਂ ਨੂੰ ਗੁਰੂ ਦਾ ਗਿਆਨ ਨਹੀਂ ਹੈਗਾ, ਉਹ ਜੀਵ ਤੜਫਦੇ ਨੇ ਸੰਸਾਰ 'ਚ। ਅੱਜ ਆਪਾਂ ਹਾਲਤ ਦੇਖ ਰਹੇ ਹਾਂ ਸੰਸਾਰ ਦੀ, ਸਾਰਾ ਕੁਛ ਸਾਡੇ ਕੋਲ ਹੁੰਦਾ ਹੈ ਪਰ ਅਸੀਂ ਫਿਰ ਦੁਖੀ ਹਾਂ। ਕਿਉਂ? ਕਿਉਂਕਿ ਸਾਨੂੰ ਰਾਮ ਨਾਮ ਦਾ ਭੇਤ ਨਹੀਂ ਆਇਆ। ਇਹ ਰਾਮ ਨਾਮ ਤੋਂ ਬਿਨਾਂ ਸਾਡੀ ਇਹ ਅੰਦਰ ਦੀ ਜਿਹੜੀ ਤੜਫ ਹੈ, ਤਪਸ਼ ਹੈ, ਉਹ ਕਹਿੰਦੇ ਨਹੀਂ ਬੁੱਝਣੀ। ਨਾਮਦੇਵ ਜੀ ਨੇ ਇੱਕ ਬਾਹਰਲੀ ਉਦਾਹਰਨ ਦੇ ਕੇ ਅੰਦਰ ਦੀ ਉਦਾਹਰਨ ਦਿੱਤੀ ਹੈ। ਜਿਵੇਂ ਸਾਡੇ ਅੰਦਰ ਇਸ ਮਨ ਨੂੰ ਇਹ ਸੰਸਾਰ ਦੀ ਅਗਨ ਪੋ ਰਹੀ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਜਿਵੇਂ ਮਾਤਾ ਦੇ ਗਰਭ ਦੇ ਵਿੱਚ ਸਾਡੀ ਰੱਖਿਆ ਕੀਤੀ ਪਰਮੇਸ਼ਰ ਨੇ ਇਹ ਨਾਮ ਦੁਆਰਾ,
ਤੇ ਐਸੀ ਬਾਹਰ ਮਾਇਆ, ਇੱਥੇ ਮਾਇਆ ਦੇ ਵਿੱਚ ਵੀ ਸਾਡੀ ਉਹ ਰੱਖਿਆ ਕਰਦਾ। ਜੇ ਅਸੀਂ ਉਸ ਪਰਮੇਸ਼ਰ ਨਾਲ ਜੁੜੇ ਰਹੀਏ, ਵਾਹਿਗੁਰੂ ਨਾਲ ਜੁੜੇ ਰਹੀਏ, ਤਾਂ ਕਰਕੇ ਇੱਥੇ ਜੈਸੇ ਤਾਪ ਤੇ ਨਿਰਮਲ ਘਾਮਾਂ ਤੈਸੇ ਰਾਮ ਨਾਮ ਬਿਨ ਵਪਰੋ ਨਾਮਾ, ਮੈਂ ਕਹਿੰਦੇ ਇਸ ਤਰ੍ਹਾਂ ਨਾਮ ਤੋਂ ਬਿਨਾਂ ਜੀਵਤ ਮਰ ਜਾਂਦਾ। ਇਸ ਕਰਕੇ ਗੁਰੂ ਨਾਲ ਜੁੜਨਾ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਇਹ ਜਿਹੜਾ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾਉਣਾ, ਇਹਦਾ ਮਕਸਦ ਇਹੀ ਹੁੰਦਾ ਕਿ ਅਸੀਂ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰੀਏ, ਗੁਰੂ ਦੀ ਮੱਤ ਲਈਏ। ਗੁਰਬਾਣੀ ਗਾਦ ਬੋਧ ਹੈ, ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਆਓ ਸਲੋਕ ਪੜ੍ਹ ਕੇ ਸਮਾਪਤੀ ਕਰੀਏ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ, ਦਿਵਸ ਰਾਤ ਦੋਏ ਦੋਈ ਦਾਇਆ ਖੇਲਾ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਬਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਿਨੇ ਕਰਤ ਜਾਤਾ। ਨਾਨਕ ਕੀ ਅਰਦਾਸ ਸੁਣੀ ਜੈ, ਡੂਬਤ ਪਾਹਨ ਪਰ ਮੇਰੇ ਲਈ ਜੈ। ਸੂਹੀ ਮਹੱਲਾ ਪੰਜਵਾਂ। ਜੀਵਤ ਮਰੈ ਬੁਝੈ ਪ੍ਰਭ ਸੋਏ, ਤਿਸ ਜਨ ਕਰ ਮੈਂ ਪ੍ਰਾਪਤ ਹੋਏ। ਸੁਣ ਸਾਜਨੇ ਉਦਤੁਰ ਤਰੀਐ, ਮਿਲ ਸਾਧੂ ਹਰਿ ਨਾਮ ਉਚਰੀਐ ਰਹਾਉ। ਏਕ ਬਿਨਾ ਦੂਜਾ ਨਹੀਂ ਜਾਣੈ, ਘਟ ਘਟ ਅੰਤਰ ਪਾ ਬ੍ਰਹਮ ਪਛਾਨੈ। ਜੋ ਕਿਛ ਕਰੈ ਸੋਈ ਭਲ ਮਾਨੈ, ਆਦਿ ਅੰਤ ਕੀ ਕੀਮਤ ਜਾਣੈ। ਕੋਹ ਨਾਨਕ ਤਿਸ ਜਨ ਬਲਿਹਾਰੀ, ਜਾ ਕੈ ਹਿਰਦੈ ਵਸੇ ਮੁਰਾਰੀ। ਸੂਹੀ ਮਹੱਲਾ ਪੰਜਵਾਂ। ਗੁਰ ਪਰਮੇਸੁਰ ਕਰਣੈ ਹਾਰ, ਸਗੋ ਸ੍ਰਿਸ਼ਟ ਕੋ ਦੇ ਆਧਾਰ। ਗੁਰ ਕੇ ਚਰਨ ਕਮਲ ਮਨ ਧਿਆਏ, ਦੁਖ ਦਰਦ ਇਸ ਤਨ ਤੇ ਜਾਏ ਰਹਾ। ਪਵਜਲ ਡੂਬਨ ਸਤਿਗੁਰ ਕਾਢੈ।

ਕਿਨਾ ਵੇਲਾ ਜਾਤੇ ਸੁਨੋ ਬਿਨੋ ਪ੍ਰ ਮੇਰੇ ਮੀਤਾ ਚਰਨ ਕਮ ਵਸੇ ਮੇਰਾ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੂਹੀ ਮਹੱਲਾ ਪੰਜਵਾ ਮੀਤ ਸਾਜਨ ਸੁਤ ਬੰਦ ਪਪਾਈ ਜਤ ਕਤ ਪੇ ਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੂਖ ਸਹਿਜ ਆਨੰਦ ਬਿਸਰਾਮ ਰਹਾਓ ਪਾਰ ਬ੍ਰਹਮ ਜਪ ਪਹਿਰ ਸਨਾਹ ਕੋਟ ਆਵਤ ਤਿਸ ਬੇਦ ਤਨਾਹੇ ਹਰ ਚਰਨ ਸਰਣ ਗੜ ਕੋਟ ਹਮਾਰਾ ਕਾਲ ਕੰਟਕ ਜਮ ਤਿਸ ਨ ਬਿਦਾਰੈ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਅਨੰਦ ਬਿਨੋਦ ਮੰਗਲ ਸੁਖਤਾਹਾ ਚਲ ਸਖੀਏ ਪ੍ਰਭ ਰਾਵਣ ਜਾਹਾ ਸਾਧ ਜਨਾ ਕੀ ਚਰਣੀ ਪਾਹਾ ਰਹਾਉ ਕਰ ਬੇਨਤੀ ਜਨ ਧੂਰ ਬਾਛਾਹਾ ਜਨਮ ਜਨਮ ਕੇ ਕਿਲ ਵਿਖਲਾਹਾ ਮਨ ਤਨ ਪ੍ਰਾਣ ਜੀਓ ਅਰ ਪਾਹਾ ਹਰ ਸਿਮਰ ਸਿਮਰ ਮਾਨ ਮੋਹ ਕਟਾਹਾ ਦੀਨ ਦਿਆਲ ਕਰੋ ਉਤਸਾਹਾ ਨਾਨਕ ਦਾਸ ਹਰ ਸਰਣ ਸਮਾਹਾ ਸੂਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਰਿਦ ਮਾਹਿ ਨਿਵਾਸਾ ਸੁਣ ਮਨ ਤਨ ਤੁਜ ਸੁਖ ਦਿਖ ਲਾਵੋ ਹਰ ਅਨਕ ਬਿਜਨ ਤੁਜ ਭੋਗ ਪੰਚਾਵੋ ਰਹਾਓ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਧਤਾ ਕੇ ਬੰਨੇ ਨ ਜਾਹੀ ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ ਪਾ ਬ੍ਰਹਮ ਕੀ ਸਰਨ ਜਨ ਤਾਕੀ ਜਨਮ ਜਨਮ ਕੇ ਪੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੂਹੀ ਮਹੱਲਾ ਪੰਜਵਾਂ ਅਨਕ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਅਪਣਾ ਕਰਿਆ ਤੁਮੇ ਛਡਾਏ ਲਿਓ ਜਨ ਅਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾ ਪਰਬਤ ਦੋਖ ਮਹਾਂ ਬਿਕਰਾਲਾ ਖਿਨ ਮਹਿ ਦੂਰ ਕੀਏ ਦਯਾਲਾ ਸੋਗ ਰੋਗ ਬਿਪਤਤ ਭਾਰੀ ਦੂਰ ਪਈ ਜਪ ਨਾਮ ਮੁਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਹੇ ਨਾਨਕ ਸਰਣਾਏ ਸੂਹੀ ਮਹੱਲਾ ਪੰਜਵਾਂ ਦੀਨ ਛਡਾਏ ਦੁਨੀ ਜੋ ਲਾਏ ਦੁਹੀ ਸਰਾਈ ਖੁਨਾਮੀ ਕਹਾਏ ਜੋਤਿਸ ਭਾਵੈ ਸੋ ਪਰਵਾਣ ਆਪਣੀ ਕੁਦਰਤ ਆਪੇ ਜਾਣ ਰਹਾਓ ਸੱਚਾ ਧਰਮ ਪੁੰਨ ਭਲਾ ਕਰਾਏ ਦੀਨ ਕਹਿ ਤੋਸੈ ਦੁਨੀ ਨ ਜਾਏ ਸਰਬ ਨਿਰੰਤਰ ਏਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੈ ਬੋਲਾਇਆ ਤੇਰਾ ਸੂਹੀ ਮਹੱਲਾ ਪੰਜਵਾਂ ਪ੍ਰਾਤਹਿ ਕਾਲੇ ਹਰੇ ਨਾਮ ਉਚਾਰੀ ਈਤ ਊਤ ਕੀ ਓਟ ਸਵਾਰੀ ਸਦਾ ਸਦਾ ਚੱਪੀਐ ਹਰਨਾਮ ਪੂਰਨ ਹੋਵੇ ਮਨ ਕੇ ਕਾਮ ਰਹਾਓ ਪ੍ਰਭ ਅਭੈਨਾਸੀ ਰਹਿਣ ਦਿਨ ਗਾਓ ਜੀਵਤ ਮਰਤ ਨਿਹਚੁਲ ਪਾਵੇ ਥਾਓ ਸੋ ਸਾਹੋ ਸੇਵ ਜਿਤ ਤੋਟਨਾ ਆਵੈ ਖਾਤ ਖਰਚਤ ਸੁਖ ਅਨੰਦ ਵਿਹਾਵੈ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਧਿਆਇਆ ਸੂਹੀ ਮਹੱਲਾ ਪੰਜਵਾਂ ਗੁਰ ਪੂਰੇ ਜਾ ਭੈ ਦਇਆ ਦੁਖ ਬਿਨਸੇ ਪੂਰਨ ਭਈ ਕਾਲ ਪੇਖ ਪੇਖ ਜੀਵਾ ਦਰਸ ਤੁਮਾਰਾ ਚਰਨ ਕਮਲ ਜਾਈ ਬਲਿਹਾਰਾ ਤੁਝ ਬਿਨੁ ਠਾਕੁਰ ਕਵਨੁ ਹਮਾਰਾ ਰਹਾਓ ਸਾਧ ਸੰਗਤ ਸਿਉ ਪ੍ਰੀਤ ਬਣੇ ਆਈ ਪੂਰਬ ਕਰਮ ਲਿਖਤ ਧੁਰ ਪਾਈ ਜਪੇ ਹਰਿ ਹਰਿ ਨਾਮ ਅਚਰਜ ਪ੍ਰਤਾਪ ਜਾਲ ਨਾ ਸਾ ਕਹੇ ਤੀਨੇ ਤਾਪ ਨਿਮਿਖ ਨਾ ਬਿਸਰਹੇ ਹੈ ਚਰਨ ਤੁਮਾਰੇ ਨਾਨਕ ਮਾਗੈ ਦਾਨੁ ਪਿਆਰੇ ਸੂਹੀ ਮਹੱਲਾ ਪੰਜਵਾਂ ਸੇ ਸੰਜੋ ਕਰੋ ਮੇਰੇ ਪਿਆਰੇ ਜਿਤੁ ਰਸਨਾ ਹਰਿ ਨਾਮ ਉਚਾਰੇ ਸੁਣੇ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਗਾਵੇ ਗੁਣ ਸਦਾ ਰਸਾਲਾ ਰਹਾਓ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤੇ ਸੁਨੇਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਰਾਮ ਰਮਤ ਸੰਤਨ ਸੁਖ ਮਾਨਾ ਨਾਨਕ ਦੇਵਨਹਾਰ ਸੁਜਾਨਾ ਸੂਹੀ ਮਹੱਲਾ ਪੰਜਵਾਂ ਬਹਿਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿਥਿਆ ਮੋਹ ਬੰਧੇ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਓ ਕਰਤ ਬੇਕਾਰ ਦਉ ਕਰ ਝਾਰਤ ਰਾਮ ਰਤਨ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਔਦ ਬੇਹਾਣੀ ਜੈ ਜਗਦੀਸ ਕੀ ਗਤ ਨਹੀਂ ਜਾਣੀ ਸਰਨ ਸਮਰਥ ਅਗੋਚਰ ਸਵਾਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਸੂਹੀ ਮਹੱਲਾ ਪੰਜਵਾਂ ਸਾਧ ਸੰਗਤ ਰੈ ਪੈ ਸਾਗਰ ਹਰਿ ਹਰਿ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾ ਨਾਰਾਇਣ ਦੁਖ ਰੋਗ ਸੋਗ ਸਭ ਬਿਨਸੇ ਗੁਰ ਪੂਰੇ ਮਿਲ ਪਾਪ ਤਜਾਇਣ ਰਹਾਓ ਜੀਵਨ ਪਦ ਵੀ ਹਰ ਕਾ ਨਾਓ ਮਨ ਤਨ ਨਿਰਮਲ ਸਾਚ ਸਵਾਓ ਆਟ ਪਹਿ ਪਾ ਬ੍ਰਹਮ ਤਿਆਈਐ ਪੂਰਬ ਲਿਖਤ ਹੋਏ ਤਪਾਈਐ ਸਰਨ ਪਏ ਜਪ ਦੀਨ ਦਿਆਲਾ ਨਾਨਕ ਜਾਚੈ ਸੰਤਰ ਵਾਲਾ ਸੂਹੀ ਮਹੱਲਾ ਪੰਜਵਾਂ ਘਰ ਕਾ ਕਾਜ ਨਾ ਜਾਣੀ ਰੂੜਾ ਝੂਠੈ ਤੰਦੈ ਰਚਿਓ ਮੂੜਾ ਜਿਤ ਤੂੰ ਲਾਵੇ ਤਿਤ ਤਿਤ ਲੱਗਣਾ ਜਾ ਤੂੰ ਦੇਹ ਤੇਰਾ ਨਾਉ ਜਪਨਾ ਰਹਾਓ ਹਰ ਕੇ ਦਾਸ ਹਰ ਸੀ ਤੀਰਾ ਤੇ ਰਾਮ ਰਸਾਇਣ ਅੰਧਨ ਅੰਧਨ ਮਾਤੇ ਪਹ ਪੱਕਰ ਪਵ ਆਪੇ ਕਾਢੇ ਜਨਮ ਜਨ ਕੇ ਟੂਟੇ ਗਾਢੇ ਉਧਰ ਸਵਾਮੀ ਪਰ ਕਿਰਪਾ ਧਾਰੇ ਨਾਨਕ ਦਾਸ ਹਰ ਸਰਨ ਦੁਆਰੇ ਸੂਹੀ ਮਹੱਲਾ ਪੰਜਵਾਂ
संत प्रसाद नहीं चलो कर पाया, सर्व सुख फिर नहीं ढोला।

आया गुरु त्याय हर चरण मन चिन्हे ताते करता अस्थुर किन्ने रहाओ गुण गावत अचुत अविनाशी ताते काटी जम की फांसी कर कृपाली ने लड़ लाए सदा आनंद नानक गुण गाए सूही महला पंजवा अमृत बचन साध की बाणी जो जो जपै तिसकी गत होवै हरे हर नाम नित रसन बखानी रहाओ कली काल के मिटे कलेसा एको नाम मन मह प्रवेशा साधु तुर मुख मस्त कलाई नानक उधर हर गुर सरणाई सूही महला पंजवा कर तीजा गोविंदा गुण गाओ दयाला दर्शन देहो पूर्ण कृपाला रहाओ कर कृपा तुम ही प्रतिपाला जियो पेंडो सब तुमरा माला अमृत नाम चला जप नाला नानक जाचा संतर वाला सूही महला पंजवा तिस बिन दूजा वो न कोई अपे थमै सच्चा सोई हर हर नाम मेरा आधार करुण कारण समर्थ अपार रहाओ सब रोग मिटावे नवा निरोआ नानक रखा आपे होआ सूही महला पंजवा दर्शन कौ लोचा सब कोई पूरा भाग प्राप्त होई रहाओ श्याम सुंदर तज नींद क्यों आई महा मोहनी दूता लाई प्रेम बिछोहा करत कसाई निर्दय जानतो तिसे दया न पाई अनक जन्म बीतियन परमाई कर वासना देवै दुत्तर माई दिन रहने अपना किया पाई किस दोष न दीजै किरत पवाई सुन साजन संत जन पाई चरण सरण नानक गत पाई राग सूही महला पंजवां घर चौथा एक ओंकार सतगुर प्रसाद भली सुहावी छापरी जा मह गुन गाए कित ही कामना धोल हर जित हर बिसराए रहाओ अनंत गरीबी साध संग जित प्रवचित आए जल जाओ एहो बटपना माया लपटाए पीसन पीस ओट कामरी सुख मन संतोखाया सो राजन किता काज जित नह तृपताए नगन फिरत रंग एक कह ओह शोभा पाए पाट पटंब बिरथिया जेह रच लोभाए सब किश तुमरै हाथ प्रभाव करे कराए सास सास सिमरत राह नानक दान पाए सूही महला पंजवा हर का संत प्राण धन तिसका पनेहारा भाई मीत सुत सगल ते जी हूं ते प्यारा रहाओ केसा का कर बीजना संत टोर टुलावो शीस निहारो चरण तल धूर मुख लावो मिष्ट बचन बेनती करो दीन की न्याई तज अवमान सरणी परो हर गुण निद पाई अवलोकन पुनः पुनः करो जन का दरसार अमृत बचन मन मह सिंचो बंदो बार बार चितवो मन आसा करो जन का संग मागो नानक कौ प्रभ दया कर दास चरणी लागो सूही महला पंजवा जिन मोहे ब्रह्मंड खंड ताहू मह पाओ राख ले हो एहो बिखेई जियो देहो अपना नाव रहा जाते नाही को सुखी ताकै पाछै जाओ छोड़ जाहे जो सगल कौ फिर लपटाओ करो कृपा करुणावते तेरे हर गुण गाओ नानक की प्रभ बेनती साध संग समाओ राग सूही महला पंजवा घर पंजवा पड़ताल एक ओंकार सतगुर प्रसाद प्रीत प्रीत गुरिया मोहन लालना जप मन गोबिंद एकै अवर नहीं को लेखा संत लाग मनहे छाड़ दुबदा की कुरिया रहाओ निर्गुण हरिया सरगुण धरिया अनक कोठरिया भिन्न भिन्न भिन्न भिन्न करिया विच मन कोट वरिया निज मंदर प्रिया तह आनंद करिया नह मरिया नह जरिया कीर्तन जुड़िया बहु विद फिरिया पर को हिरिया बिखना किरिया अब साधु संग परिया हर द्वारा खरिया दर्शन करिया नानक गुर मिरिया बहरे ना फिरिया सूही महला पंजवा रास मंडलो कीनो आखारा सगलो साज रखियो पासारा रहाओ बहु विद रूप रंग आपारा पेखा खुशी भोग नहीं हारा सब रस लैत बस निरारा बारन चहनो नाही मुख ना मासारा कहनो ना जाए खेलो तुहारा नानक रेण संत चनारा सूही महला पंजवा तो मैं आया सरनी आया भरोसा आया कृपा आया ज्यों पावै त्यों राखो स्वामी मार्ग गुरु हे पठाया रहाओ महां दुत्तर माया जैसे पवन चुलाया सुन सुन ही डराया करोरो थ्रम राया ग्रह अंध कूपाया पावक सगराया गही ओट साधाया नानक हर त्याया अब मैं पूरा पाया राग सूही महला पंजवा कर सेवा एक ओंकार सतगुर प्रसाद सत गुर पास बेनंतिया मिला नाम आधारा तुठा सच्चा पात साहो ताप गया संसारा
ਭਗਤਾ ਕੀ ਟੇਕ ਤੂੰ, ਸੰਤਾ ਕੀ ਓਟ ਤੂੰ, ਸੱਚਾ ਸਿਰਜਨਹਾਰਾ ਰਹਾਉ। ਸੱਚ ਤੇਰੀ ਸਾਮਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੇ ਖਾ ਜੀਨੀਆ, ਸੱਚ ਤੇਰਾ ਪਾਸਾਰਾ, ਤੇਰਾ ਰੂਪ ਅਗਮ ਹੈ ਅਨੂਪ, ਤੇਰਾ ਦਰਸਾਰਾ, ਹਾਂ ਕੁਰਬਾਣੀ ਤੇਰਿਆ ਸੇਵਕਾ, ਜਿਨ ਹਰ ਨਾਮ ਪਿਆਰਾ, ਸਭੇ ਇੱਛਾ ਪੂਰੀਆ, ਜਾ ਪਾਇਆ ਅਗਮ ਅਪਾਰਾ, ਗੁਰੂ ਨਾਨਕ ਮਿਲਿਆ ਪਾ ਬ੍ਰਹਮ, ਤੇਰਿਆ ਚਰਣਾ ਕੋ ਬਲਿਹਾਰਾ। ਰਾਗ ਸੂਹੀ ਮਹੱਲਾ ਪੰਜਵਾਂ, ਕਰੋ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੇਰਾ ਭਾਣਾ ਤੂੰ ਹੈ ਮਨਾਏ, ਹੇ ਜਿਸਨੋਂ ਹੋਏ ਦਿਆਲਾ, ਸਾਈ ਭਗਤ ਜੋ ਤੁਧ ਭਾਵੈ, ਤੂੰ ਸਰਬ ਜੀ ਅਪ੍ਰਥ ਪਾਲਾ, ਮੇਰੇ ਰਾਮ ਰਾਏ ਸੰਤਾ ਟੇਕ ਤੁਮਾਰੀ, ਜੋ ਤੁਧ ਭਾਵੈ ਸੋ ਪ੍ਰਵਾਨ, ਮੰਤਨ ਤੂੰ ਹੈ ਆਧਾਰੀ ਰਹਾਓ, ਤੂੰ ਦਿਆਲ ਕਿਰਪਾਲ ਕਿਰਪਾ ਨਿਧ, ਮਨਸਾ ਪੂਰਨ ਹਾਰਾ, ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ, ਤੂੰ ਭਗਤਨ ਕਾ ਪਿਆਰਾ, ਤੂੰ ਅਥਾਹ ਹੋ ਅਪਾਰ ਅਤ ਉੱਚਾ, ਕੋਈ ਅਵ ਨਾ ਤੇਰੀ ਭਾਤੇ, ਇਹ ਅਰਦਾਸ ਹਮਾਰੀ ਸੁਆਮੀ, ਵਿਸਰ ਨਾਹੀ ਸੁਖਦਾਤੇ, ਦਿਨ ਰਹਿਣ ਸਾਸ ਸਾਸ ਗੁਣ ਗਾਵਾ, ਜੇ ਸੁਆਮੀ ਤੁਧ ਭਾਵਾ, ਨਾਮ ਤੇਰਾ ਸੁਖ ਨਾਨਕ ਮਾਗੈ, ਸਾਹਿਬ ਤੁਠੈ ਪਾਵਾ। ਸੂਹੀ ਮਹੱਲਾ ਪੰਜਵਾਂ, ਵਿਸਰਹਿ ਨਾਹੀ ਜਿਤ ਤੂੰ ਕਬਹੂ, ਸੋ ਥਾਨ ਤੇਰਾ ਕੇਹਾ, ਆਟ ਪਹਿਰ ਜਿਤ ਤੁਧ ਧਿਆਈ, ਨਿਰਮਲ ਹੋਵੈ ਦੇਹਾ, ਮੇਰੇ ਰਾਮ ਹੋ ਸਾਥ ਸੋ ਥਾਨ, ਭਾਲਣ ਆਇਆ ਖੋਜਤ ਖੋਜਤ ਪਹਿਆ, ਸਾਧ ਸੰਗ ਤਿੰਨ ਸਰਣਾਈ ਪਾਇਆ ਰਹਾਓ। ਵੇਦ ਪੜੇ ਪੜ ਬ੍ਰਹਮੇ ਹਾਰ, ਇੱਕ ਤਿਲ ਨਹੀਂ ਕੀਮਤ ਪਾਈ, ਸਾਧਕ ਸਿੱਧ ਫੇਹ ਪਿਲਲਾ ਤੇ ਪੀ ਮੋਹੇ ਮਾਈ, ਦਸ ਔਤਾਰ ਰਾਜੇ ਹੋਏ ਵਰਤੇ, ਮਹਾਂਦੇਵ ਔ ਧੂਤਾ, ਤਿੰਨ ਪੀ ਅੰਤ ਨਾ ਪਾਇਓ, ਤੇਰਾ ਲਾਇ ਥੱਕੇ ਬੇਭੂਤਾ, ਸਹਿਜ ਸੁਖ ਆਨੰਦ ਨਾਮ ਰਸ, ਸੰਤੀ ਮੰਗਲ ਗਾਇਆ, ਸਫਲ ਦਰਸ਼ਨ ਭੇਟਿਓ, ਗੁਰ ਨਾਨਕ ਦਾ ਮੰਤਨ ਹਰਿ ਹਰਿ ਧਿਆਇਆ। ਸੂਹੀ ਮਹੱਲਾ ਪੰਜਵਾਂ, ਕਰਮ ਧਰਮ ਪਾਖੰਡ, ਜੋ ਦੀ ਸਿਹ ਤਿੰਨ ਜਮ, ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ, ਸੰਤ ਹੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ, ਰਹਾਉ ਕੋਟ ਤੀਰਥ ਮਜਨ, ਇਸਨਾਨਾ ਇਸ ਕਲ ਮਹਿ ਮੈਲ ਪ੍ਰੀਜੈ, ਸਾਧ ਸੰਗ ਜੋ ਹਰਿ ਗੁਣ ਗਾਵੈ, ਸੋ ਨਿਰਮਲ ਕਰ ਲੀਜੈ, ਵੇਦ ਕਤੇਬ ਸਿਮ੍ਰਿਤ ਸਭੇ ਸਾਸਤ, ਇਨ ਪੜਿਆ ਮੁਕਤ ਨ ਹੋਈ, ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੋਹਵੰਨਾ ਕੋ ਸਾਜਾ, ਗੁਰਮੁਖ ਨਾਮ ਜਪੈ ਉਦਰੈ, ਸੋ ਕਲ ਮਹਿ ਘਟ ਘਟ ਨਾਨਕ ਮਾਝਾ। ਸੂਹੀ ਮਹੱਲਾ ਪੰਜਵਾਂ, ਜੋ ਕਿਛ ਕਰੈ ਸੋਈ ਪਰਮਾਨੇ, ਓਏ ਰਾਮ ਨਾਮ ਰੰਗਰਾਤੇ, ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ, ਮੇਰੇ ਰਾਮ ਹਰ ਸੰਤਾ ਜੇ ਵਡ ਨਾ ਕੋਈ, ਭਗਤਾ ਬਣਿਆਈ ਪ੍ਰਭ ਆਪਣੇ ਸਿਉਂ, ਜਲ ਥਲ ਮਹਿ ਅਲ ਸੋਈ ਰਹਾਉ। ਕੋਟ ਅਪਰਾਧੀ ਸੰਤ ਸੰਗ ਉਦਰੈ, ਜਮ ਤਾ ਕੈ ਨੇੜ ਨਾ ਆਵੈ, ਜਨਮ ਜਨਮ ਕਾ ਪਿਛੜਿਆ ਹੋਵੈ, ਤਿੰਨ ਹਰਿ ਸਿਉ ਆਣ ਮਿਲਾਵੈ, ਮਾਇਆ ਮੋਹ ਭਰਮ ਭਉ ਕਾਟੈ, ਸੰਤ ਸਰਨ ਜੋ ਆਵੈ, ਜੇਹਾ ਮਨੋਰਥ ਕਰ ਆਰਾਧੇ, ਸੋ ਸੰਤਨ ਤੇ ਪਾਵੈ, ਜਾਨਕੀ ਮਹਿਮਾ ਕੇ ਤਕ ਵਰਨੋ, ਜੋ ਪ੍ਰਭ ਆਪਣੇ ਭਾਣੇ, ਕੋਹ ਨਾਨਕ ਜਿਨ ਸਤਿਗੁਰ ਭੇਟਿਆ, ਸੇ ਸਭ ਤੇ ਭੈ ਨਿਕਾਣੇ। ਸੂਹੀ ਮਹੱਲਾ ਪੰਜਵਾਂ, ਮਹਾਂ ਅਗਨ ਤੇ ਤੁਧ ਹੱਥ ਦੇ ਰਾਖੇ ਪੈ, ਤੇਰੀ ਸਰਣਾਈ ਤੇਰਾ ਮਾਣ ਤਾਣ, ਰਿਧਿ ਅੰਤਰ ਹੋ ਦੂਜੀ ਆਸ ਚੁਕਾਈ, ਮੇਰੇ ਰਾਮ ਰਾਏ ਤੁਧ ਚਿੱਤੇ ਆਇਆ, ਉਭਰੇ ਤੇਰੀ ਟੇਕ ਪ੍ਰਭਾਸਾ ਤੁਮਰਾ, ਜਪ ਨਾਮ ਤੁਮਹਾਰਾ ਉਧਰੇ ਰਹਾਉ। ਅੰਧ ਕੂਪ ਤੇ ਕਾਢ ਲੀਏ, ਤੁਮ ਆਪ ਪਹਿ ਕਿਰਪਾਲਾ, ਸਾਰ ਸੰਭਾਲ ਸਰਬ ਸੁਖ ਦੀ ਆਪ ਕਰੇ ਪ੍ਰਤ ਪਾਲਾ, ਆਪਣੀ ਨਦਰ ਕਰੇ ਪਰਮੇਸ਼ਵਰ ਬੰਧਨ ਕਾਜ ਛਡਾਏ, ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ, ਭਰਮ ਗਿਆ ਪੈ ਮੋਹ ਬੇਨਾਸੇ, ਮਿਟਿਆ ਸਗਲ ਵੇ ਸੂਰਾ, ਨਾਨਕ ਦਇਆ ਕਰੀ ਸੁਖਦਾਤੈ, ਭੇਟਿਆ ਸਤਿਗੁਰ ਪੂਰਾ। ਸੂਹੀ ਮਹੱਲਾ ਪੰਜਵਾਂ, ਜਬ ਕਛੁ ਨਾ ਸੀਓ, ਤਬ ਕਿਆ ਕਰਤਾ ਕਵਨ ਕਰਮ ਕਰੇ ਆਇਆ, ਆਪਣਾ ਖੇਲ ਹੋਏ ਆਪ ਕਰ ਦੇਖਿਆ ਠਾਕੁਰ ਰਚਨ ਰਚਾਇਆ, ਮੇਰੇ ਰਾਮ ਰਾਏ ਮੁੱਝ ਤੇ ਕਛੁ ਨਾ ਹੋਈ, ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਉ। ਗਣਤੀ ਗਣੀ ਨਾ ਛੂਟੈ ਕਤਹੁ ਕਾਚੀ ਦੇਹ ਇਆਣੀ, ਕਿਰਪਾ ਕਰੋ ਪ੍ਰਭ ਕਰਨਾ ਹਾਰੇ, ਤੇਰੀ ਬਖਸ਼ ਨਿਰਾਲੀ ਜੀ ਜਨ ਸਭ ਤੇਰੇ ਕੀਤੇ, ਘਟ ਘਟ ਤੁਹੀ ਧਿਆਈਐ, ਤੇਰੀ ਗਤ ਮਿੱਤ ਤੂੰ ਹੈ ਜਾਣ ਹੈ, ਕੁਦਰਤ ਕੀਮ ਨਾ ਪਾਈਐ, ਨਿਰਗੁਣ ਮੁਗਧ ਅਜਾਨ ਅਗਿਆਨੀ, ਕਰਮ ਧਰਮ ਨਹੀਂ ਜਾਣਾ, ਦਇਆ ਕਰੋ ਨਾਨਕ ਗੁਣ ਗਾਵੈ, ਮਿੱਠਾ ਲੱਗੈ ਤੇਰਾ ਭਾਣਾ। ਸੂਹੀ ਮਹੱਲਾ ਪੰਜਵਾਂ, ਭਾਗ ਠਰੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰਨਾਮਾ, ਪ੍ਰਵਾਨ ਗਣੀ ਸਹੀ ਇਹ ਆਏ, ਸਫਲ ਤਿਨਾ ਕੇ ਕਾਮਾ, ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ, ਕੇਸਾ ਕਾ ਕਰ ਚਬਰ ਟੁਲਾਵਾ, ਚਰਨ ਧੂੜ ਮੁਖ ਲਾਈ ਰਹਾਉ। ਜਨਮ ਮਰਨ ਤੁਹ ਮਹਿ ਨਾਹੀ, ਜਨ ਪਰੋ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ,
ਹਰ ਸਿਉਂ ਲੈਨ ਮਿਲਾਏ। ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਾਤੇ, ਸੱਚਾ ਸੁਖ ਸੱਚੀ ਵੜਿਆਈ ਜਿਸਕੇ ਸੇ ਤਿੰਨ ਜਾਤੇ। ਪੱਖਾ ਫੇਰੀ ਪਾਣੀ ਢੋਵਾ, ਹਰ ਜਨ ਕੈ ਪੀਸਣ ਪੀਸ ਕਮਾਵਾ। ਨਾਨਕ ਕੀ ਪ੍ਰਭ ਪਾਸ ਬੇਨੰਤੀ, ਤੇਰੇ ਜਨ ਦੇਖਣ ਪਾਵਾ। ਸੂਹੀ ਮਹੱਲਾ ਪੰਜਵਾਂ। ਪਾ ਬ੍ਰਹਮ ਪਰਮੇਸ਼ਵਰ ਸਤਿਗੁਰ ਅਪੇ ਕਰਣਾ ਹਾਰਾ, ਚਰਨ ਧੂੜ ਤੇਰੀ ਸੇਵਕ ਮਾਗੈ, ਤੇਰੇ ਦਾਸਨ ਕਉ ਬਲਿਹਾਰਾ। ਮੇਰੇ ਰਾਮ ਰਾਏ ਜਿਉਂ ਤਾ ਜਿਉਂ ਰਾਖੇ ਤਿਉਂ ਰਹੀ ਹੈ, ਤੁਤ ਭਾਵੈ ਤਾ ਨਾਮ ਜਪਾਵੇ, ਸੁਖ ਤੇਰਾ ਦਿੱਤਾ ਲਹੀ ਹੈ। ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ, ਤਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸਰਦਾ ਲਾਏ। ਸਿਮਰ ਸਿਮਰ ਸਿਮਰ ਨਾਮ ਜੀਵਾ, ਤਨ ਮਨ ਹੋਏ ਨਿਹਾਲਾ, ਚਰਨ ਕਮ ਤੇਰੇ ਧੋਏ ਧੋਏ ਪੀਵਾ, ਮੇਰੇ ਸਤਿਗੁਰ ਦੀਨ ਦਿਆਲਾ। ਕੁਰਬਾਨ ਜਾਇਓ ਸਵੇਲਾ ਸੁਹਾਵੀ, ਜਿਤ ਤੁਮਰੈ ਦੁਆਰੈ ਆਇਆ। ਨਾਨਕ ਕਹੋ ਪ੍ਰਭੈ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਸੂਹੀ ਮਹੱਲਾ ਪੰਜਵਾਂ। ਤੁਧ ਚਿਤਿਆਏ ਮਹਾ ਆਨੰਦਾ, ਜਿਸ ਵਿਸਰਹੇ ਸੋ ਮਰ ਜਾਏ, ਦਇਆਲ ਹੋਵੇ ਜਿਸ ਉਪਰ ਕਰਤੇ, ਸੋ ਤੁਧ ਸਦਾ ਧਿਆਏ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭੇ ਆਪਣੇ ਆਗੈ, ਸੁਣ ਸੁਣ ਜੀਵਾ ਤੇਰੀ ਬਾਣੀ। ਰਹਾਓ ਚਰਨ ਧੂੜ ਤੇਰੇ ਜਨ ਕੀ ਹੋਵਾ, ਤੇਰੇ ਦਾਸਨ ਕੋ ਬਲ ਜਾਈ। ਅੰਮ੍ਰਿਤ ਬਚਨ ਰਿਦੈ ਔਰ ਧਾਰੀ, ਤਉ ਕਿਰਪਾ ਤੇ ਸੰਗ ਪਾਈ। ਅੰਤਰ ਕੀ ਗਤ ਤੁਧ ਪਹਿ ਸਾਰੀ, ਤੁਧ ਜੇਵੜਿਵ ਨਾ ਕੋਈ। ਜਿਸ ਨੂੰ ਲਾਏ ਲਹਿ ਸੋ ਲਾਗੈ, ਭਗਤ ਤੁਹਾਰਾ ਸੋਈ। ਦੋਇ ਕਰ ਜੋੜੇ ਮੰਗੋ, ਇੱਕੋ ਦਾਨਾ ਸਾਹਿਬ ਤੁਠੈ ਪਾਵਾ। ਸਾਸ ਸਾਸ ਨਾਨਕ ਆਰਾਧੇ, ਆਠ ਪਹਿਰ ਗੁਣ ਗਾਵਾ। ਸੂਹੀ ਮਹੱਲਾ ਪੰਜਵਾਂ। ਜਿਸਕੇ ਸਿਰ ਉਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ, ਤੇਰੇ ਤੇਰੇ ਸੇਵਕਾ ਭਾਉ ਕਿਛ ਨਾਹੀਂ, ਜਮ ਨਹੀਂ ਆਵੈ ਨੇਰੇ। ਰਹਾਉ ਜੋ ਤੇਰਾ ਰੰਗ ਰਾਤੇ ਸੁਆਮੀ, ਤਿੰਨ ਕਾ ਜਨਮ ਮਰਨ ਦੁੱਖ ਨਾਸਾ। ਤੇਰੀ ਬਖਸ਼ ਨਾ ਮੇਟੈ ਕੋਈ, ਸਤਿਗੁਰ ਕਾ ਦਿਲ ਆਸਾ। ਨਾਮ ਧਿਆਇਨ ਸੁਖ ਫਲ ਪਾਇਨ, ਆਠ ਪਹਿਰ ਆਰਾ ਦੇਹੇ। ਤੇਰੀ ਸਰਨ ਤੇਰਾ ਪਰਵਾਸੈ, ਪੰਚ ਦੁਸਦਾ ਸਦਹੇ। ਗਿਆਨ ਧਿਆਨ ਕਿਛੁ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੁ ਨਾਨਕ, ਜਿਨ ਕਲ ਰਾਖੀ ਮੇਰੀ। ਸੂਹੀ ਮਹੱਲਾ ਪੰਜਵਾਂ। ਸਗਲ ਤਿਆਗੋਰ ਸਰਨੇ ਆਇਆ, ਰੱਖੋ ਰੱਖ ਨਹਾਰੇ। ਜਿਤ ਤੂੰ ਲਾਵੇ ਤਿਤ ਹਮ ਲਾਗੇ, ਕਿਆ ਇਹ ਜੰਤ ਵਿਚਾਰੇ। ਮੇਰੇ ਰਾਮ ਜੀ ਤੂੰ ਪ੍ਰਵੰਤਰ ਜਾਮੀ, ਕਰ ਕਿਰਪਾ ਗੁਰਦੇਵ ਦੇ ਆਲਾ। ਗੁਣ ਗਾਵਾ ਨਿਤ ਸੁਆਮੀ, ਰਹਾਉ ਆਠ ਪਹਿ ਪ੍ਰਭ ਆਪਣਾ ਧਿਆਈਐ। ਗੁਰ ਪ੍ਰਸਾਦ ਪਾਉ ਤਰੀਐ, ਆਪ ਤਿਆਗ ਹੋਈਐ ਸਵਰੇਣਾ। ਜੀਵਤਿਆਂ ਯੋ ਮਰੀਐ, ਸਫਲ ਜਨਮ ਤਿਸਕਾ ਜਗ ਭੀਤਰ। ਸਾਧ ਸੰਗ ਨਾਵ ਜਾਪੇ, ਸਗਲ ਮਨੋਰ ਤਿਸਕੇ ਪੂੰਜਿਸ ਦਇਆ ਕਰੇ ਪ੍ਰਭ ਆਪੇ। ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ, ਤੇਰੀ ਸਰਨ ਦਇਆਲਾ। ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰ ਵਾਲਾ। ਰਾਗ ਸੂਹੀ ਅਸ਼ਟਪਦੀਆ ਮਹੱਲਾ ਪਹਿਲਾ। ਘਰ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬੈਣਾ। ਰਹਾਉ ਸਹਿਜ ਸੀਗਾਰ ਕਾਮਣ ਕਰ ਆਵੈ, ਤਾ ਸੋਹਾ ਗਣ ਜਾਂ ਕੰਤੈ ਭਾਵੈ। ਨਾ ਤਿਸ ਰੂਪ ਨਾ ਰੇਖਿਆ ਕਾਈ, ਅੰਤ ਨਾ ਸਾਹਿਬ ਸਿਮਰਿਆ ਜਾਈ। ਸੁਰਤ ਮਤ ਨਾਹੀ ਚਤੁਰਾਈ, ਕਰ ਕਿਰਪਾ ਪ੍ਰਭ ਲਾਭ ਪਾਈ। ਖਰੀ ਸਿਆਣੀ ਕੰਤ ਨਾ ਭਾਣੀ, ਮਾਇਆ ਲਾਗੀ ਭਰਮ ਭੁਲਾਣੀ। ਹੋਮੈ ਜਾਈ ਤਕ ਅੰਤ ਸਮਾਈ, ਤੋ ਕਾਮਣ ਪਿਆਰੇ ਨਵ ਨਿਧ ਪਾਈ। ਅਨਕ ਜਨਮ ਬਿਸਰਤ ਦੁੱਖ ਪਾਇਆ, ਕਰ ਗਹਿ ਲੇ ਹੋ ਪ੍ਰੀਤਮ ਪ੍ਰਭ ਰਾਇਆ। ਭਣਿਤ ਨਾਨਕ ਸੋਹ ਹੈਪੀ ਹੋ ਸੀ, ਜੈ ਭਾਵੈ ਪਿਆਰਾ ਤੈ ਰਾਵੇ ਸੀ। ਸੂਹੀ ਮਹੱਲਾ ਪਹਿਲਾ। ਘਰ ਨਾਵਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਕੱਚਾ ਰੰਗ ਕੋ ਸੰਭਕਾ, ਥੋੜਿਆ ਦਿਨ ਚਾਰ ਜੀਓ। ਵਿਣ ਨਾਵੈ ਭਰਮ ਭੁੱਲੀਆ, ਠੱਗ ਮੁੱਠੀ ਕੂੜੇ ਆਰ ਜੀਓ। ਸੱਚੇ ਸੇ ਤੀਰਤਿਆ, ਜਨਮ ਨਾ ਦੂਜੀ ਵਾਰ ਜੀਓ। ਰੰਗੇ ਕਾਕਿਆ ਰੰਗੀਐ, ਜੋ ਰਤੇ ਰੰਗ ਲਾਏ ਜੀਓ। ਰੰਗਣ ਵਾਲਾ ਸੇਵੀਐ, ਸੱਚੇ ਸਿਉਂ ਚਿਤ ਲਾਏ ਜੀਓ। ਰਹਾਉ ਚਾਰੇ ਕੁੰਡਾ ਜੇ ਪਵਹਿ, ਬਿਨ ਭਾਗਾ ਧਨ ਨਾਹੇ ਜੀਉ। ਅਵਗਣ ਮੁੱਠੀ ਜੇ ਫਿਰੇ, ਬਦਿਕ ਥਾਇ ਨ ਪਾਹੇ ਜੀਉ। ਗੁਰ ਰਾਖੇ ਸੇ ਉਬਰੇ, ਸ਼ਬਦ ਰਤੇ ਮਨ ਮਾਹੇ ਜੀਉ। ਚਿੱਟੇ ਜਿਣਕੇ ਕੱਪੜੇ, ਮੈਲੇ ਚਿਤ ਕਠੋਰ ਜੀਉ। ਤਿੰਨ ਮੁਖ ਨਾਮ ਨਾ ਉਪਜੈ, ਦੂਜੈ ਵਿਆਪੇ ਚੋਰ ਜੀਉ। ਮੂਲ ਨਾ ਬੂਝੇ ਆਪਣਾ, ਸੇ ਪਸੂਆ ਸੇ ਢੋਰ ਜੀਉ। ਨਿਤ ਨਿਤ ਖੁਸ਼ੀਆ ਮਨ ਕਰੇ, ਨਿਤ ਨਿਤ ਮੰਗੈ ਸੁਖ ਜੀਉ। ਕਰਤਾ ਚਿਤ ਨਾ ਆਵੇ, ਫਿਰ ਫਿਰ ਲੱਗੇ ਦੁੱਖ ਜੀਉ। ਸੁਖ ਦੁੱਖ ਦਾ ਤਾ ਮਨ ਵਸੈ, ਤੇ ਤੋ ਤਨ ਕੈਸੀ ਭੁੱਖ ਜੀਉ। ਬਾਕੀ ਵਾਲਾ ਤਲਬੀਆ ਸਿਰ ਮਾਰੇ ਜੰਦਾਰ ਜੀਉ। ਲੇਖਾ ਮੰਗੈ ਦੇਵਣਾ, ਪੁੱਛੈ ਕਰ ਵਿਚਾਰ ਜੀਉ। ਸੱਚੇ ਕੀ ਲਿਵ ਉਬਰੈ, ਬਖਸੇ ਬਖਸਣਹਾਰ ਜੀਉ। ਅਨਕੋ ਕੀ ਜੈ ਮਿੱਤੜਾ, ਖਾਕ ਰਲੈ ਮਰ ਜਾਏ ਜੀਉ।
ਬਹੁ ਰੰਗ ਦੇਖ ਭੁਲਾਇਆ, ਭੁੱਲ ਭੁੱਲ ਆਵੈ ਜਾਏ ਜੀਓ, ਨਦ ਪ੍ਰਭੂ ਤੇ ਛੁੱਟੀਐ ਨਦਰੀ ਮੇਲ ਮਿਲਾਏ ਜੀਓ, ਗਾਫਲ ਗਿਆਨ ਵੇ ਹੂਣਿਆ ਗੁਰ ਬਿਨੁ ਗਿਆਨੁ ਨ ਭਾਲ ਜੀਓ, ਖਿੰਚੋ ਤਾਣ ਵੇ ਗੁੱਚੀਐ ਬੁਰਾ ਭਲਾ ਦੋਏ ਨਾਲ ਜੀਓ, ਬਿਨੁ ਸਬਦੈ ਪੈ ਰੱਤਿਆ ਸਭ ਜੋ ਹੀ ਜਮਕਾਲ ਜੀਓ, ਜਿਨ ਕਰ ਕਾਰਨ ਧਾਰਿਆ ਸਭ ਸੈ ਦੇਹ ਆਧਾਰ ਜੀਓ, ਸੋ ਕਿਉਂ ਮਨ ਹੋਵੇ ਸਾਰੀਐ ਸਦਾ ਸਦਾ ਦਾਤਾਰ ਜੀਓ, ਨਾਨਕ ਨਾਮ ਨ ਵੀਸਰੈ ਨਿਧਾਰਾ ਆਧਾਰ ਜੀਓ। ਸੂਹੀ ਮਹੱਲਾ ਪਹਿਲਾ ਕਾਫੀ ਕਰ ਦਸਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਨਸ ਜਨਮ ਦੋ ਲੰਬ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ, ਚਲੈ ਜਨਮ ਸਵਾਰ ਵਖਰ ਸਚੁ ਲੈ ਪਤ ਪਾਏ ਦਰਬਾਰ, ਸਤਿਗੁਰ ਸ਼ਬਦ ਭੈ ਰਹਾਓ ਮਨ ਤਨ ਸਚ ਸਲਾਹੇ, ਸਾਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ, ਹੋ ਜੀਵਾਂ ਗੁਣ ਸਾਰੇ ਅੰਤਰ ਤੂੰ ਵਸੈ, ਤੂੰ ਵਸੇ ਮਨ ਮਾਹੇ ਸਹਿਜੇ ਰਸ ਰਸੈ, ਮੂਰਖ ਮਨ ਸਮਝਾਏ ਆਖੋ ਕੇਤੜਾ, ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ, ਨਿਤ ਨਿਤ ਹਿਰਦੈ ਸੰਭਾਲੇ ਪ੍ਰੀਤਮ ਆਪਣਾ, ਜੇ ਚੱਲੇ ਗੁਣ ਨਾਲ ਨਾਹੀਂ ਦੁੱਖ ਸੰਤਾਪਣਾ, ਮਨਮੁਖ ਭਰਮ ਭੁਲਾਣਾ ਨਾ ਤੇ ਸੁਰਵੰਗ ਹੈ, ਮਰਸੀ ਹੋਏ ਵੇਡਾਣ ਮਨ ਤਨ ਭੰਗ ਹੈ, ਗੁਰ ਕੀ ਕਾਰ ਕਮਾਏ ਲਾਹ ਕਰੇ ਆਣਿਆ, ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ, ਇੱਕ ਨਾਨਕ ਕੀ ਅਰਦਾਸ ਜੇ ਤੋ ਤੋ ਭਾਵ ਸੀ, ਮੈਂ ਦੀਜਾ ਨਾਮ ਨਿਵਾਸ ਹਰ ਗੁਣ ਗਾਵ ਸੀ। ਸੂਹੀ ਮਹੱਲਾ ਪਹਿਲਾ, ਜਿਉਂ ਆਨਣ ਲੋਹਾ ਪਾਏ ਭਨ ਕੜਾਈਐ, ਤਿਉਂ ਸਾਕਤ ਜੋਨੀ ਪਾਏ ਭਵੈ ਭਵਾਈਐ, ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ, ਹੋਮੈ ਆਵੈ ਜਾਏ ਭਰਮ ਭੁਲਾਵਣਾ, ਰਹਾਓ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਤੇ ਆਈਐ, ਮੇਲ ਹੈ ਤੁਝੇ ਰਜਾਏ ਸਬਦੋ ਕਮਾਈਐ, ਤੂੰ ਕਰ ਕਰ ਵੇਖੇ ਆਪ ਦੇਹ ਸੋ ਪਾਈਐ, ਤੂੰ ਦੇਖੇ ਥਾਪ ਉਹ ਥਾਪ ਦਰ ਵੀ ਨਾਈਐ, ਦੇਹੀ ਹੋਵ ਖਾਕ ਪਵਨ ਓਡਾਈਐ, ਇਹੋ ਕਿੱਥੈ ਘਰ ਉਹ ਤਾਕ ਮਹਿਲ ਨਾ ਪਾਈਐ, ਦੇਹੋ ਦੀਵੀ ਅੰਧ ਘੋਰ ਕਬ ਮੁਹਾਈਐ, ਗਰਭ ਮੁਸੈ ਘਰ ਚੋਰ ਕਿਸ ਰੂਆਈਐ, ਗੁਰਮੁਖ ਚੋਰ ਨ ਲਾਗ ਹਰ ਨਾਮ ਜਗਾਈਐ, ਸਬਦ ਨਿਵਾਰੀ ਆਗ ਜੋਤ ਦੀਪਾਈਐ, ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈਐ, ਸਦਾ ਰਹਿ ਨਿਹਕਾਮ ਜੇ ਗੁਰਮਤ ਪਾਈਐ, ਰਾਤ ਦੇਹੈ ਹਰ ਨਾਮ ਮਨ ਵਸਾਈਐ, ਨਾਨਕ ਮੇਲ ਮਿਲਾਏ ਜੇ ਤੁਧ ਪਾਈਐ। ਸੂਹੀ ਮਹੱਲਾ ਪਹਿਲਾ, ਮਨ ਹੋਣਾ ਨਾਮ ਵਿਸਾਰ ਅਹਿਨਸ ਧਿਆਈਐ, ਤਿਉਂ ਜਿਉਂ ਰੱਖੇ ਕਿਰਪਾ ਧਾਰ ਤੇ ਵੈ ਸੁਖ ਪਾਈਐ, ਮੈਂ ਅੰਦਲੇ ਹਰ ਨਾਮ ਲੁਕਟੀ ਢੋਹਣੀ, ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ, ਰਹਾਓ ਜਿਹ ਦੇਖੋ ਤਿਹ ਨਾਲ ਗੁਰ ਦੇਖਾ ਲਿਆ, ਅੰਤਰ ਬਾਹਰ ਭਾਲ ਸਬਦੇ ਨਿਹਾਲਿਆ, ਸੇਵੀ ਸਤਿਗੁਰ ਭਾਏ ਨਾਮ ਨਿਰੰਜਨਾ, ਤੁਧ ਭਾਵੈ ਤਿਵੈ ਰਜਾਏ ਭਰਮ ਭਾਉ ਪੰਜਨਾ, ਜਨਮਤ ਹੀ ਦੁਖ ਲਾਗੈ ਮਰਣਾ ਆਏ ਕੈ, ਜਨਮ ਮਰਨ ਪਰਵਾਣੁ ਹਰ ਗੁਣ ਗਾਏ ਕੈ, ਹੋ ਨਾਹੀ ਤੂੰ ਹੋਵੇ ਤੁਧ ਹੀ ਸਾਜਿਆ, ਆਪੇ ਥਾਪੇ ਉਹ ਥਾਪੇ ਸਭ ਦੇ ਨਿਵਾਜਿਆ, ਦੇਹੀ ਭਸਮ ਰੁਲਾਏ ਨਾ ਜਾਪੀ ਕਹਿ ਗਇਆ, ਆਪੇ ਰਹਿਆ ਸਮਾਏ ਸੋ ਵਿਸਮਾਦ ਭਇਆ, ਤੂੰ ਨਾਹੀ ਪ੍ਰਭ ਦੂਰੇ ਜਾਣੇ ਸਭ ਤੂੰ ਹੈ, ਗੁਰਮੁਖੇ ਵੇਖ ਹੈ ਦੂਰੇ ਅੰਤਰ ਭੀ ਤੂੰ ਹੈ, ਮੈਂ ਦੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ, ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ ਰਾਗ। ਸੂਹੀ ਮਹੱਲਾ ਤੀਜਾ, ਕਰ ਪਹਿਲਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਾ ਮੈਂ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ, ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧੁ ਨਾ ਜਾਪੈ, ਕੋਟੀ ਬਦਲਾ ਜਨਮ ਗਵਾਇਆ, ਚੀਨਸ ਨਾਹੀ ਆਪੈ, ਗੁਰਮੁਖ ਹੋਵੈ ਤਾਂ ਏਕੋ ਜਾਣੈ, ਹੋਮੈ ਦੁੱਖ ਨਾ ਸੰਤਾਪੈ, ਬਲਿਹਾਰੀ ਗੁਰ ਆਪਣੇ ਵਿਟੋਂ, ਜਿਨ ਸਾਚੇ ਸਿਉਂ ਲਿਬਲਾਈ, ਸ਼ਬਦ ਚੀਨੇ ਆਤਮ ਪ੍ਰਗਾਸਿਆ, ਸਹਿਜ ਰਹਿਆ ਸਮਾਈ ਰਹਾਓ, ਗੁਰਮੁਖ ਗਾਵੈ ਗੁਰਮੁਖ ਬੂਝੈ, ਗੁਰਮੁਖ ਸ਼ਬਦ ਵਿਚਾਰੇ, ਜੀਓ ਪਿੰਡ ਸਭ ਗੁਰਤੇ ਬੁਝੈ, ਗੁਰਮੁਖ ਕਾਰਜ ਸਵਾਰੇ, ਮਨਮੁਖ ਅੰਧਾ ਅੰਧ ਕਮਾਵੈ, ਬਿਖ ਖੱਟੇ ਸੰਸਾਰੇ, ਮਾਇਆ ਮੋਹੇ ਸਦਾ ਦੁੱਖ ਪਾਏ, ਬਿਨ ਗੁਰ ਅਤ ਪਿਆਰੇ, ਸੋਈ ਸੇਵਕ ਜੇ ਸਤਿਗੁਰ ਸੇਵੇ, ਚਾਲੈ ਸਤਿਗੁਰ ਪਾਏ, ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ, ਸੱਚੀ ਬਾਣੀ ਗੁਰਮੁਖ ਆਖੈ, ਹੋਮੈ ਵਿੱਚ ਹੋ ਜਾਏ, ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ, ਗੁਰਮੁਖ ਘਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ, ਸਦਾ ਅਲਿਪਿਤ ਸਾਚੈ ਰੰਗ ਰਾਤਾ, ਗੁਰ ਕੈ ਸਹਿਜ ਸੁਭਾਏ, ਮਨਮੁਖ ਸਦ ਹੀ ਕੂੜੋ ਬੋਲੈ, ਬਿਖ ਬੀਜੈ ਬਿਖ ਖਾਏ, ਜਮਕਾਲ ਬਾਧਾ ਤ੍ਰਿਸ਼ਨਾ ਦਾਦਾ, ਬਿਨ ਗੁਰ ਕਵਣ ਛਡਾਏ, ਸੱਚਾ ਤੀਰਥ ਜਿਤ ਸਤ ਸਰਨਾਵਣ, ਗੁਰਮੁਖ ਆਪ ਬੁਝਾਏ, ਅੱਠ ਸੱਠ ਤੀਰਥ ਗੁਰ ਸ਼ਬਦ ਦੇ ਖਾਏ, ਤਿਤ ਨਾ ਤੈ ਮਲ ਜਾਏ, ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾਮਲ ਲੱਗੈ ਨਾ ਲਾਏ, ਸੱਚੀ ਸਿਫਤ ਸੱਚੀ ਸਾ ਲਾਹਾ, ਪੂਰੇ ਗੁਰ ਤੇ ਪਾਏ, ਤਨ ਮਨ ਸਭ ਕਿਛ ਹਰ ਤਿਸ ਕੇਰਾ, ਦੁਰਮਤ ਕਹਿਣ ਨਾ ਜਾਏ, ਹੁਕਮ ਹੋਵੈ ਤਾਂ ਨਿਰਮਲ ਹੋਵੈ, ਹੋਮੈ ਵਿੱਚ ਹੋ ਜਾਏ,
ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੈ ਸਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਏ ਹਰ ਕਾ ਨਾਮ ਸਤਿਕਰ ਜਾਣੈ ਗੁਰ ਕੈ ਪਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੈ ਨਾਏ ਪਿਆਰੇ ਏਕੋ ਸੱਚਾ ਸਭ ਹੈ ਵਰਤੈ ਵੇਲਾ ਕੋ ਵਿਚਾਰੇ ਆਪੇ ਮੇਲ ਲੈ ਤਬਕਸੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤੈ ਗੁਰਮੁਖ ਕੋ ਹੀ ਜਾਣੈ ਜੰਮਣ ਮਰਨਾ ਹੁਕਮ ਵਰਤੈ ਗੁਰਮੁਖ ਆਪ ਪਛਾਣੈ ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੈ ਜੇ ਵਿੱਚੋਂ ਆਪ ਗਵਾਏ ਸੂਹੀ ਮਹੱਲਾ ਤੀਜਾ ਕਾਇਆ ਕਾਮਣੇ ਅਤ ਸਵਾਲਿਓ ਪਿਰ ਵਸੈ ਜਿਸ ਨਾਲੇ ਪੇਰੇ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹੋਮੈ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸੱਚ ਸਮਾਣੀ ਰਹਾਓ ਕਾਇਆ ਅੰਦਰ ਸਭ ਕਿਛ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ ਕਾਇਆ ਕਾਵਣ ਸਦਾ ਸੁਹੇਲੀ ਗੁਰਮੁਖ ਨਾਮ ਸੰਭਾਲਾ ਕਾਇਆ ਅੰਦਰ ਆਪੇ ਵਸੈ ਲਖਨਾ ਲਖਿਆ ਜਾਈ ਮਨ ਮੁਖ ਮੁਗਧ ਬੂਝੈ ਨਾਹੀ ਬਾਹਰ ਭਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਥਮੀ ਹਾਟ ਪੱਟਣ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਐ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤੋਲਾਵੈ ਆਪੇ ਤੋਲਣ ਹਾਰਾ ਇਹੋ ਮਨ ਰਤਨ ਜਵਾਹਰ ਇਹੋ ਮਨ ਰਤਨ ਜਵਾਹਰ ਮਾਣਕ ਤਿਸਕਾ ਮੋਲ ਅਫਾਰਾ ਮੋਲ ਕੀਤੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ ਗੁਰਮੁਖ ਹੋਵੈ ਸੋ ਕਾਇਆ ਖੋਜੈ ਹੋਰ ਸਭ ਭਰਮ ਪੁਲਾਈ ਜਿਸਨੂੰ ਦੇ ਸੋਹੀ ਜਨ ਪਾਵੈ ਹੋਰ ਕਿਆ ਕਰੋ ਕੋ ਕਰੇ ਚਤੁਰਾਈ ਕਾਇਆ ਅੰਦਰ ਭਉ ਭਾਉ ਵਸੈ ਗੁਰਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਬਿਸਨ ਮਿਹੇਸਾ ਸਭ ਉਪਤ ਜਿਤ ਸੰਸਾਰਾ ਸੱਚਾ ਆਪਣਾ ਖੇਲ ਉਰਚਾਇਆ ਆਵਾ ਗੁਣ ਪਾਸਾਰਾ ਪੂਰਾ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੈ ਸੱਚਾ ਆਪ ਸਵਾਰੀ ਵਿਣ ਆਵੈ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵੜਿਆਈ ਪਾਏ ਜਿਸਨੂੰ ਹਰ ਕਿਰਪਾ ਧਾਰੀ ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਾ ਲਾਹੇ ਜੋ ਮਰ ਵੰਸੀ ਲੋਕ ਨਾ ਸਾ ਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪ੍ਰਵਾਹੋ ਰਹਾਓ ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ ਜਮਪੁਰ ਬਦੇ ਮਾਰੀਏ ਵੇਲਾ ਨਾ ਲਹਨ ਗੁਰਮੁਖ ਜਨਮ ਸਖਾਰਤਾ ਸੱਚਾ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜਾ ਭਾਏ ਰਚਾਨ ਤਿਸਨਾ ਭੁਖਨਾ ਉੱਤਰੈ ਅੰਦਰ ਜਲਤ ਫਿਰਾਨ ਦੋਸਤਾਂ ਨਾਲ ਦੋਸਤੀ ਨਾਲ ਸੰਤਾ ਵੈਰ ਕਰਨ ਆਪ ਡੁੱਬੇ ਕੁਟੰਬ ਸਿਉਂ ਸਗਲੇ ਕੁੱਲ ਡੋਬਨ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ ਏ ਮਨ ਜੈਸਾ ਸੇਵੇ ਤੈਸਾ ਹੋਵੇ ਤੇ ਕਰਮ ਕਮਾਏ ਆਪ ਬੀਜ ਆਪ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ ਉਹ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤੈਨੂੰ ਨਾ ਤਮਾਏ ਗੁਣਕਾਰੀ ਗੁਣ ਸੰਗ੍ਰਹਿ ਅਵਰਾ ਬਦੇ ਸੇਨ ਸੇਵਟ ਭਾਗੀ ਜੇ ਉਹਨਾਂ ਮਿਲ ਰਹੇ ਅੰਦਰ ਨੂੰ ਨਾਮ ਲੈਣ ਦੇਸੀ ਰਿਜਕ ਸੰਭਾਹੇ ਜਿਨਿਉ ਪਾਈ ਮੇਦਨੀ ਏਕ ਹੈ ਦਾਤਾਰ ਸੱਚਾ ਆਪ ਤਣੀ ਸੋ ਸੱਚ ਤੇਰਾ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸੇ ਮੇਲ ਲਏ ਸੋ ਪ੍ਰਭ ਸਦਾ ਸਮਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹਿ ਹੁਮੈ ਸ਼ਬਦ ਜਲਾਏ ਸੋ ਸੋਹ ਸੱਚਾ ਵਿਸਰੈ ਤਿਰਗ ਜੀਵਨ ਸੰਸਾਰ ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾ ਉਰਧਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹੇਤ ਪਿਆਰ ਫਿਰ ਸਾ ਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਮਨ ਮੁਖ ਮਨ ਨਾ ਭਿੱਜੀ ਅਤ ਮੈਲੇ ਚਿਤ ਕਠੋਰ ਸੱਪੈ ਦੁੱਧ ਪੀ ਆਈਐ ਅੰਦਰ ਵਿਸ ਨਿਕੋਰ ਆਪ ਕਰੇ ਕਿਸੇ ਆਖੀਐ ਆਪੇ ਬਖਸਣ ਹਾਰ ਗੁਰ ਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸੀਗਾਰ ਸੱਚਾ ਸਾਹੋ ਸੱਚੇ ਵਣਜਾਰੇ ਉਥੈ ਕੂੜੇ ਨਾ ਟਿਕਾਨੈ ਉਹਨਾਂ ਸੱਚ ਨਾ ਭਾਵੇ ਦੁਖੀ ਮਾਹ ਪਚਾਨੈ ਹੋਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ ਪਿਆ ਕਿਰਤ ਕਮਾਵਣਾ ਕੋਏ ਨਾ ਮੇਟਣ ਹਾਰ ਸੰਤਾ ਸੰਗਤ ਮਿਲ ਰਹਿ ਤਾਂ ਸੱਚ ਲੱਗਾ ਪਿਆਰ ਸੱਚ ਸਲਾਹੀ ਸੱਚ ਮਨ ਅੰਦਰ ਸੱਚਾ ਸੱਚਿਆਰ ਗੁਰ ਪੂਰੇ ਪੂਰੀ ਮਤ ਹੈ ਇਹਨੇ ਸੁਨਾਮ ਧਿਆਏ ਹੋਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕਰ ਹਾਏ ਗੁਰੂ ਸਾਲਾਹੀ ਆਪਣਾ ਨਿਵ ਨਿਵ ਲਾਗਾ ਪਾਏ ਤਨ ਮਨ ਸੋ ਪੀ ਆਗੈ ਧਰੀ ਵਿੱਚੋਂ ਆਪ ਗੋਆਏ
ਖਿੰਚੋ ਤਾਣ ਵੇ ਗੁੱਚੀਆ ਇੱਕ ਸਿਉਂ ਲਵਲਾਏ ਹੁਮੈ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ ਸਤਿਗੁਰ ਨੂੰ ਮਿਲੇ ਸੇ ਭਾਏ ਰਾ ਸੱਚਾ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚਾ ਦੇ ਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇ ਵਨ ਅਵਗਣ ਵੇਕਣ ਪਲ ਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖ ਉਪਜੈ ਸੱਚੀ ਭਗਤ ਕਰੇਨ ਸੱਚ ਵੜਨ ਜਹੇ ਗੁਰ ਸ਼ਬਦ ਸਿਉਂ ਲਾਹ ਨਾਮ ਲੈਨ ਸੁਵੈਨਾ ਰੂਪਾ ਪਾਪ ਕਰ ਸੰਚੀਐ ਚੱਲੈ ਨਾ ਚੱਲਦਿਆ ਨਾਲ ਵਿਣ ਨਾਵੈ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ ਮਨ ਕਾਤੋ ਸਾਹਰ ਨਾਮ ਹੈ ਹਿਰਦੈ ਰੱਖੋ ਸੰਭਾਲ ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੈ ਨਾਲ ਇਹ ਮਨ ਮੂਲੋ ਭੁੱਲਿਆ ਜਾ ਸੇ ਪਤ ਗਵਾਏ ਇਹੋ ਜਗਤ ਮੋਹੇ ਦੂਜੈ ਵਿਆਪਿਆ ਗੁਰਮਤੀ ਸੱਚੋ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉਂ ਰਹਿ ਸਮਾਏ ਸੋ ਸੋਹੋ ਮੇਰਾ ਰੰਗੁਲਾ ਰੰਗੇ ਸਹਿਜ ਸੁਭਾਏ ਕਾਮਣ ਰੰਗ ਤਾਂ ਚੜੈ ਜਾ ਪਿਰਕੈ ਅੰਕ ਸਮਾਏ ਚਿਰੀ ਵਿੱਚ ਹੁੰਨੇ ਭੀ ਮਿਲਣ ਜੋ ਸਤਿਗੁਰ ਸੇ ਵੰਨੇ ਅੰਤਰ ਨਵ ਨਿਦ ਨਾਮ ਹੈ ਖਾਨ ਖਰਚਨ ਨਾ ਨਿਖੁੱਟਈ ਹਰ ਗੁਣ ਸਹਿਜ ਰਵਨ ਨਾ ਓਏ ਜਨਮੇ ਨਾ ਮਰੇ ਨਾ ਓਏ ਦੁੱਖ ਸਹਨ ਗੁਰ ਰਾਖੇ ਸੇ ਉਬਰੇ ਹਰ ਸਿਉਂ ਕੇਲ ਕਰਨ ਸੱਜਣ ਮਿਲੇ ਨਾ ਵਿਛੜੇ ਜੇ ਅੰਦਰ ਮਿਲੇ ਰਹਨ ਏਸੋ ਜਗ ਮਹਿ ਵਿਲੇ ਜਾਣੀ ਹੈ ਨਾਨਕ ਸੱਚ ਲਹਨ ਸੂਹੀ ਮਹੱਲਾ ਤੀਜਾ ਹਰਜੀ ਸੂਖਮ ਅਗੁਮ ਹੈ ਕਿਤ ਬਿਧ ਮਿਲਿਆ ਜਾਏ ਗੁਰ ਕਾ ਸ਼ਬਦ ਭਰਮ ਕੱਟਿਆ ਚਿੰਤ ਵਸੈ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹਉ ਤਿਨ ਕਹਿ ਬਲਿਹਾਰਨ ਹੈ ਮਨ ਹਰ ਗੁਣ ਸਦਾ ਰਵਨ ਰਹਾਉ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸੇ ਨਾਮ ਲਹਨ ਨਾਮ ਧਿਆਇਨ ਰੰਗ ਸਿਉਂ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਵੈ ਲਿਖਿਆ ਗੁਰ ਭਾਣਾ ਮਨ ਲੈਨ ਵਡਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ ਗੁਰ ਪੂਰੈ ਵੇਖਾ ਲਿਆ ਪ੍ਰਭਾਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵ ਨ ਕੋਏ ਗੁਰ ਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸਨੋ ਆਖੀਆ ਸਬਦ ਵੇਖੋ ਲਿਵਲਾਏ ਬੁਰਾ ਭਲਾ ਤਿਚ ਰਾਖਦਾ ਜਿਚੁਰ ਹੈ ਦੁਹ ਮਾਹੇ ਗੁਰਮੁਖ ਏਕੋ ਬੁਝਿਆ ਇੱਕ ਸਮਾਹੇ ਸਮਾਏ ਸਾ ਸੇਵਾ ਸਾ ਪ੍ਰਭਾਵ ਸੀ ਜੋ ਪ੍ਰਪਾਏ ਥਾਏ ਜਨ ਨਾਨਕ ਹਰ ਆਰਾਧਿਆ ਗੁਚਰਨੀ ਚਿਤ ਲਾਏ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪਹਿ ਆਪ ਵੇਚਾਈ ਦਰਸਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲ ਹੇ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇਹ ਤਾਂ ਤੁਝੇ ਅਰਾਧੀ ਦੁੱਖ ਭੀ ਤੁਝੈ ਧਿਆਈ ਜੇ ਭੁੱਖ ਦੇਹ ਤਾਂ ਇਥੀ ਰਾਜਾ ਦੁੱਖ ਵਿੱਚ ਸੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵ ਹੈ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰਾ ਹਰ ਮਿਲ ਲੈ ਹੋ ਵਡਿਆਈ ਅੱਖੀ ਕਾੜ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਾਹਲੇ ਤਾਂ ਤੁਝੇ ਅਰਾਧੀ ਜੇ ਮਾਰ ਕੱਢੇ ਭੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋਟ ਨਾ ਜਾਈ ਜੇ ਤੁਧ ਵੱਲ ਰਹਿ ਤਾਂ ਕੋਈ ਕਿਹੋ ਆਖੋ ਤੁਧ ਵਿਸਰੈ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਪਿਆ ਦੇਵਾਨਾ ਹਰ ਤੋ ਦਰਸ਼ਨ ਕਹਿਤਾਈ ਝੱਖੜ ਝਾਗੀ ਮੀਹੋ ਵਰਸੈ ਭੀ ਗੁਰ ਦੇਖਣ ਜਾਈ ਸੁਮੰਦ ਸਾਗਰ ਹੋਵੈ ਬਹੁ ਖਰਾ ਗੁਰ ਸਿੱਖ ਲੰਘ ਗੁਰ ਪਹਿ ਜਾਈ ਜਿਉਂ ਪੁਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜਿਉਂ ਧਰਤੀ ਸੋਭ ਕਰੇ ਜਲ ਬਰਸੈ ਤਿਉਂ ਸਿੱਖ ਗੁਰ ਮਿਲ ਬਿਗਸਾਈ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ ਜੋ ਤੁਧ ਸੇਵੇ ਸੋ ਤੂੰ ਹੈ ਹੋਵੇ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ ਜਿਸ ਤੂੰ ਦੇਹੇ ਸੋਈ ਜਨ ਪਾਏ ਹੋ ਨਿਫਲ ਸਭ ਚਤੁਰਾਈ ਸਿਮਰ ਸਿਮਰ ਸਿਮਰ ਗੁਰ ਅਪਨਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੈ ਨਾਨਕ ਵੇਚਾਰਾ ਹਰਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ ਜੇ ਬਖਸੇ ਤਾਂ ਗੁਰ ਵੜਿਆਈ ਗੁਰਮੁਖੇ ਬੋਲੇ ਸੋ ਥਾਏ ਪਾਏ ਮਨ ਮੁਖ ਕਿਛੁ ਥਾਏ ਨ ਪਾਈ ਪਾਲਾ ਕੱਕਰ ਵਰਫ ਵਸੈ ਗੁਰ ਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈ ਦੇਖੋ ਗੁਰ ਅਪਨਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਉਪਾਵ ਕਰੀ ਗੁਰ ਕਾਰਣ ਗੁਰ ਭਾਵੈ ਸੋ ਥਾਏ ਪਾਈ ਰਹਿਣ ਦਿਨ ਸਗੋ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਉ ਪਿੰਡ ਗੁਰੂ ਹੈ ਗੁਰ ਮੇ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੋਸਾਈ ਰਾਗ ਸੂਹੀ ਮਹੱਲਾ ਚੌਥਾ ਅਸ਼ਟਪਦੀਆਂ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਅੰਦਰ ਸੱਚਾ ਨੇਹ ਲਾਇਆ ਪੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰਦੇਖਾ ਸਾਹਮਣੇ ਮੈਂ ਹਰਿ ਹਰਿ ਨਾਮ ਵਿਸਾਹੁ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹੋ ਰਹਾਓ ਹੁਣ ਸਤਿਗੁਰ ਵੇਖ ਵਿਗਸੀਆ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲੀ ਉਹਨ ਪਾਇਆ ਮੋਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦੇਹੋ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ ਸੁਤਿਆਂ ਗੁਰ ਅਸਾ ਲਾਹੀਆ ਉੱਠਦਿਆਂ ਪੀ ਗੁਰ ਆ ਲਾਓ ਕੋਈ ਐਸਾ ਗੁਰਮੁਖ ਜੇ ਮਿਲੈ ਹੋ ਤਾਂ ਕੇ ਧੋਵਾ ਪਾਓ ਕੋਈ ਐਸਾ ਸੱਜਣ ਲੋੜ ਲੋਹੋ ਮੈਂ ਪ੍ਰੀਤਮ ਦੇਹ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਭਾਏ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਓ ਹੋਂ ਤਿਸ ਬਿਨ ਘੜੀ ਨਾ ਜੀਵਉ ਬਿਨ ਦੇਖੇ ਮਰ ਜਾਓ ਜਿਉਂ ਮੱਛਲੀ ਬਿਨ ਪਾਣੀਆਂ ਰਹਿ ਨਾ ਕਿਤੈ ਉਹ ਪਾਏ ਤਿਉਂ ਹਰ ਬਿਨ ਸੰਤ ਨਾ ਜੀਵੇ ਬਿਨ ਹਰ ਨਾਮੈ ਮਰ ਜਾਏ ਮੈਂ ਸਤਿਗੁਰ ਸੀਤੀ ਪਿਰ ਹੜੀ ਕਿਉ ਗੁਰ ਬਿਨ ਜੀਵਾ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਹਰ ਹਰ ਨਾਮ ਰਤਨ ਹੈ ਗੁਰ ਤੁੱਠਾ ਦੇਵੈ ਮਾਏ ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਮਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮ ਦੇ ਦਿਰੜਾਏ ਜਿਸ ਪ੍ਰਾਪਤ ਸੋਲਾ ਹੈ ਗੁਰ ਚਰਨੀ ਲਾਗੈ ਆਏ ਅਕਥ ਕਹਾਣੀ ਪ੍ਰੇਮ ਕੀ ਕਉ ਪ੍ਰੀਤਮ ਆਖੈ ਆਏ ਤਿਸ ਦੇਵਾ ਮਨੇ ਆਪਣਾ ਨਿਵ ਨਿਵ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਣ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਮੈ ਰਹੇ ਅਸਮਾਏ ਰਾਮ ਨਾਮ ਤੰਦ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਹਿ ਮੰਨਿਆ ਗੁਰ ਪੂਰੇ ਸਾਬਾਸ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਰਜ ਰਹਿਓ ਵਿਖਿਆ ਕੈ ਸੰਗਾ ਮਨਹੇ ਬਿਆਪਤ ਅਨਕ ਤਰੰਗਾ ਮੇਰੇ ਮਨ ਅਗਮ ਅਗੋਚਰ ਕਥ ਪਾਈਐ ਪੂਰਨ ਪਰਮੇਸ਼ਰ ਰਹਾਓ ਮੋਹ ਮਗਨ ਮਹਿ ਰਹੇ ਆਬੇ ਆਪੇ ਅਤ ਤ੍ਰਿਸਨਾ ਕਬੂ ਨਹੀਂ ਧਰਾਪੇ ਬਸੇ ਕ੍ਰੋਧ ਸ੍ਰੀ ਚੰਡਾਰਾ ਗਿਆਨ ਨਾ ਸੂਝੈ ਮਹਾਂ ਗੁਬਾਰਾ ਭ੍ਰਮਤ ਵਿਆਪਤ ਚਰੇ ਕਵਾਰਾ ਜਾਣੋ ਨਾ ਪਾਈਐ ਪਰਬ ਦਰ ਬਾਰਾ ਆਸਾ ਅੰਦੇਸਾ ਬੰਦ ਪਰਾ ਨਾ ਮਹਿਲ ਨਾ ਪਾਵੈ ਫਿਰਤ ਬੇਗਾਨਾ ਸਗਲ ਬਿਆਦ ਕੈ ਵਸ ਕਰ ਦੀਨਾ ਫਿਰਤ ਪਿਆਸ ਜਿਉਂ ਜਲ ਬਿਨ ਮੀਨਾ ਕਸ਼ੂ ਸਿਆਨ ਉਹ ਕਿਤਨਾ ਮੋਰੀ ਏਕ ਆਸਾ ਕੋ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲ ਲੈ ਹੋ ਨਾਨਕ ਅਰਦਾਸੇ ਭਇਓ ਕਿਰਪਾਲੋ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ ਰਾਗ ਸੂਹੀ ਮਹੱਲਾ ਪੰਜਵਾਂ ਘਰੋ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੁਖ ਸਾਗਰ ਕਰ ਕਿਰਪਾ ਉਧਰ ਹਰਨਾਗਰ ਚਰਨ ਕਮਲ ਸਰਨਾਏ ਨਾਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਉ ਅਨਾਥਾ ਨਾਥ ਭਗਤ ਪੈ ਮੇਟਨ ਸਾਧ ਸੰਗ ਜਮ ਦੂਤਨਾ ਭੇਟਨ ਜੀਵਨ ਰੂਪ ਅਨੂਪ ਦਿਆਲਾ ਰਵਨ ਗੁਣਾ ਕੱਟਿਆ ਜਮ ਜਾਲਾ ਅੰਮ੍ਰਿਤ ਨਾਮ ਰਸਨਿਤ ਜਾਪੈ ਰੋਗ ਰੂਪ ਮਾਇਆ ਨ ਵਿਆਪੈ ਜਪੈ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਚ ਵਟ ਵਾਰੇ ਮਨ ਬਚ ਕਰਮ ਪ੍ਰਭ ਏਕ ਧਿਆਏ ਸਰ ਫਲਾ ਸੋਈ ਜਨ ਪਾਏ ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦਿ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆ ਘਰ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਡਿੱਠਿਆ ਮਨ ਰਹਿਸੀਆ ਕਿਉ ਪਾਈਐ ਤਿੰਨ ਸੰਗ ਜੀਉ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਉ ਤਿੰਨ ਸਿਉ ਪ੍ਰੀਤ ਨਾ ਟੁੱਟੇ ਕਬ ਹੁਨਾ ਹੋਵੈ ਭੰਗ ਜੀਉ ਪਾ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾ ਤੇਰੇ ਨਿਤ ਜੀਉ ਆਏ ਮਿਲਹੋ ਸੰਤ ਸੱਜਣਾ ਨਾਮ ਜਪੇ ਮਨ ਮਿੱਤ ਜੀਉ ਰਹਾਉ ਦੇਖੈ ਸੁਣੇ ਨਾ ਜਾਣੇ ਮਾਇਆ ਮੋਹਿਆ ਅੰਧ ਜੀਉ ਕਾਚੀ ਦੇਹ ਵਿਣਸਣੀ ਕੂੜ ਕਮਾਵੈ ਤੰਦ ਜੀਉ ਨਾਮ ਤਿਆਵੇ ਸੇ ਜਿਨ ਚਲੇ ਗੁਰਪੂਰੇ ਸੰਬੰਧ ਜੀਉ ਹੁਕਮੇ ਜੁਗ ਮਹਿ ਆਇਆ ਚੱਲਣ ਹੁਕਮ ਸੰਜੋਗ ਜੀਉ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਉ ਜਿਸਨੂੰ ਕਰਤਾ ਵਿਸਰੈ ਤਿਸੇ ਵਿਛੋੜਾ ਸੋਗ ਜੀਉ ਆਪਣੇ ਪ੍ਰਭਾਣਿਆ ਦਰਗ ਹੈ ਪੈਦਾ ਜਾਏ ਜੀਉ ਐਥੈ ਸੁਖ ਮੁਖ ਉਚਲਾ ਇੱਕੋ ਨਾਮ ਧਿਆਏ ਜੀਉ ਆਦਰ ਦਿੱਤਾ ਪਾ ਬ੍ਰਹਮ ਗੁਰ ਸੇਵਿਆ ਸਤ ਪਾਏ ਜੀਉ ਥਾਂ ਥਨੰਤਰ ਰਵ ਰਹਿਆ ਸਰਬ ਜੀਆ ਪ੍ਰਤਪਾਲ ਜੀਉ ਸਚ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜੀਉ ਮਨ ਤੇ ਕਬੂਨਾ ਵੀਸਰੈ ਜਾ ਆਪੇ ਹੋਏ ਦਿਆਲ ਜੀਉ ਆਵਣ ਜਾਣਾ ਰਹਿ ਗਏ ਮਨ ਉਠਾ ਨਿਰੰਕਾਰ ਜੀਉ ਤਾਕਾ ਅੰਤ ਨਾ ਪਾਈਐ ਉਚਾ ਗਮ ਅਪਾਰ ਜੀਉ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲਖਵਾਰ ਜੀਉ ਸਾਚ ਨੇਹੋ ਤਿਨ ਪ੍ਰੀਤ ਮਾਨ ਜਿਨ ਮਨ ਉਠਾ ਆਪ ਜੀਉ ਗੁਣ ਸਾਜੀ ਤਿਨ ਸੰਗ ਬਸੇ ਆਠ ਪਹਿ ਪ੍ਰਭ ਜਾਪ ਜੀਉ ਰੰਗ ਰਤੇ ਪਰਮੇਸਰੈ ਬਿਨਸੇ ਸਗਲ ਸੰਤਾਪ ਜੀਉ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਉ ਤੂੰ ਸਮਰੱਥ ਤੂੰ ਸਰਮੈ ਤੂੰ ਹੈ ਬੁੱਧ ਵਿਵੇਕ ਜੀਉ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਉ
ਰਾਗ ਸੂਹੀ ਮਹੱਲਾ ਪੰਜਵਾਂ, ਅਸ਼ਟਪਦੀਆਂ ਘਰ ਦਸਵਾਂ, ਕਾਫੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ, ਜੇ ਭੁੱਲੀ ਜੇ ਚੁੱਕੀ ਸਾਈਂ ਭੀ ਤਹਿ ਜੀ ਕਾਢੀਆ, ਜਿਨ੍ਹਾਂ ਨੇ ਹੋ ਦੂ ਜਾਣੇ ਲੱਗਾ ਝੂਰ ਮਰਹੋ ਸੇ ਵਾਢੀਆ, ਹੋ ਨਾ ਛੋਡੋ ਕੰਤ ਪਾਸ ਆਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ ਰਹਾਓ, ਸੱਜਣ ਤੂੰ ਹੈ ਸੈਨ ਤੂੰ ਮੈਂ ਤੁਝ ਉੱਪਰ ਬਹੁ ਮਾਣੀਆ, ਜਾ ਤੂੰ ਅੰਦਰ ਤਾਂ ਸੁੱਖੇ ਤੂੰ ਨਿਮਾਣੀ ਮਾਣੀਆ, ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖ ਹਾਲ, ਇਹਾ ਪਾਏ ਮੂੰਹ ਦਾਤਣੀ ਨਿਤ ਹਿਰਦੈ ਖਸਮਾਲ, ਭਾਵ ਜੁਲਾਈ ਪੰਧ ਤਉ ਨੈਣੀ ਦਰਸ ਦਿਖਾਲ, ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰਥੀ ਵੈ ਕਿਰਪਾਲ, ਕੀਤੀ ਲੱਖ ਕਰੋੜ ਪ੍ਰਿਯੇ ਰੋਮ ਨਾ ਪੁੱਜਣ ਤੇਰੇ ਆ, ਤੂੰ ਸਾਹੀ ਹੂੰ ਸਾਹੂ ਹਾਂ ਕਹਿ ਨਾ ਸਕਾ ਗੁਣ ਤੇਰੇ ਆ, ਸਹੀਆ ਤਉ ਅਸੰਖ ਮੰਯੋ ਮੰਯੋ ਹਬ ਵਧਾਣੀਆਂ, ਹਿਕ ਭੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆਂ, ਜੈ ਡਿੱਠੇ ਮਨ ਧੀਰੀ ਐ ਕਿਲ ਵਿਖ ਵੰਨ ਦੂਰੇ, ਸੋ ਕਿਉ ਵਿਸਰੈ ਮਾਓ ਮੈਂ ਜੋ ਰਹਿਆ ਭਰ ਪੂਰੇ, ਹੋਏ ਨਿਮਾਣੀ ਟਹਿ ਪਈ ਮਿਲਿਆ ਸਹਿਜ ਸੁਭਾਏ, ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ, ਸੂਹੀ ਮਹੱਲਾ ਪੰਜਵਾਂ, ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ, ਨਾਮ ਨਿਧਾਨ ਅਪਾਰ ਭਗਤਾ ਮਨ ਵਸੈ, ਜਨ ਮਰ ਮੋਹ ਦੁੱਖ ਸਾਧੂ ਸੰਗ ਨਸੈ ਰਹਾਓ, ਮੋਹੇ ਬਾਦ ਅਹੰਕਾਰ ਸਰਪ ਰੁੰਨਿਆ, ਸੁਖ ਨ ਪਾਇਨ ਮੂਲ ਨਾਮ ਵਿਛੁੰਨਿਆ, ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਧਿਆ, ਸੋਧਤ ਸੋਧਤ ਸੋਧ ਤਤ ਵਿਚਾਰਿਆ, ਨਾਮ ਬਿਨਾਂ ਸੁਖ ਨਾਹੇ ਸਰ ਪਰ ਹਾਰਿਆ, ਆਵੇ ਚਾਹੇ ਅਨੇਕ ਮਰ ਮਰ ਜਨਮ ਤੇ, ਬਿਨ ਬੂਝੇ ਸਭ ਵਾਦ ਜੁਨੀ ਭਰਮ ਤੇ, ਜਿਨ ਕੋ ਭੈ ਦਿਆਲ ਤਿਨ ਸਾਧੂ ਸੰਗ ਭਇਆ, ਅੰਮ੍ਰਿਤ ਹਰ ਕਾ ਨਾਮ ਤਿਨੀ ਤਿਨੀ ਜਨੀ ਜਪ ਲਿਆ, ਖੋਜੇ ਕੋਟ ਅਸੰਖ ਬਹੁਤ ਅਨੰਤ ਕੇ, ਜਿਸ ਪੁਜਾਏ ਆਪ ਨੇੜਾ ਤੇ ਸਹੇ, ਵੇਸਰ ਨਾਹੀ ਦਾ ਤਾਰ ਆਪਣਾ ਨਾਮ ਦੇ ਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਹ ਹੋਏ ਹੋ, ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ, ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ, ਮਾਇਓ ਕੁਚੱਜੀ ਅਮਾਵਣ ਜੋਸੜੇ, ਹੋ ਕਿਉਂ ਸੋਹ ਰਾਵਣ ਜਾਓ ਜੀਓ, ਇੱਕ ਦੂ ਇੱਕ ਚੜੰਦੀ ਆ, ਕੌਣ ਜਾਣੈ ਮੇਰਾ ਨਾਉ ਜੀਓ, ਜਿਨੀ ਸਖੀ ਸੋਹ ਰਾਵਿਆ ਸੇ ਅੰਬੀ ਛਾਵੜੀ ਇਹ ਜੀਓ, ਸੇ ਗੁਣ ਮਨੁ ਨਾ ਆਵਨੀ ਹੋ ਕਹਿ ਜੀ ਦੋਸਤ ਰਹਿਓ ਜੀਓ, ਕਿਆ ਗੁਣ ਤੇਰੇ ਵਿਥਰਾ ਹੋ ਕਿਆ ਕਿਆ ਕਿਨਾ ਤੇਰਾ ਨਾਉ ਜੀਓ, ਇੱਕ ਤ ਟੋਲ ਨਾ ਅੰਬੜਾ ਹੋ ਸਤ ਕੁਰਬਾਣਾ ਤੇਰਾ ਜਾਓ ਜੀਓ, ਸੋਇਨਾ ਰੂਪਾ ਰੰਗਲਾ ਅਮਰੁਤ ਰੰਗਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸਹਿ ਦਿੱਤੀਆ ਮੈਂ ਤਿੰਨ ਸਿਉ ਲਾਇਆ ਚਿੱਤੁਰ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹੋ ਇੰਨੀ ਟੋਲੀ ਭੁੱਲੀਆ ਸੋ ਤਿਸ ਕੰਤ ਨਾ ਬੈਠੀ ਪਾਸ ਜੀਓ, ਅੰਬਰ ਕੁੰਜਾ ਕੁੱਲੀਆ ਬਗ ਬੈਠੇ ਆਏ ਜੀਓ, ਸਾ ਤਨ ਚੱਲੀ ਸਾਹੁਰੈ ਕਿਆ ਮੋਹ ਦੇਸੀ ਅੱਗੇ ਜਾਏ ਜੀਓ, ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀਆਸ ਜੀਓ, ਤੈ ਸਹਿ ਨਾਲੋ ਮੁਤੀਆਸ ਦੁੱਖਾਂ ਘੂਤਰੀਆਸ ਜੀਓ, ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ, ਸਭੇ ਰਾਤੀ ਸੋਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ, ਸੂਹੀ ਮਹੱਲਾ ਪਹਿਲਾ ਸੁਚੱਜੀ, ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ, ਤੁਧ ਅੰਤਰ ਹੋਂ ਸੁਖ ਵਸਾ ਤੂੰ ਅੰਤਰ ਸਾ ਵਾਸ ਜੀਓ, ਭਾਣੈ ਤਖਤ ਬੜਾਈਆ ਭਾਣੈ ਭੀਖ ਉਦਾਸ ਜੀਓ, ਭਾਣੈ ਥਲ ਸਿਰ ਸਰ ਵਹਿ ਕਮਲ ਫੁਲੈ ਆਕਾਸ ਜੀਓ, ਭਾਣੈ ਪਵ ਜਲ ਲੰਘੀਐ ਭਾਣੈ ਮੰਜ ਪਰਿਆਸ ਜੀਓ, ਭਾਣੈ ਸੋ ਸੋਹ ਰੰਗਲਾ ਸਿਫਤ ਰੱਤਾ ਗੁਣਤਾਸ ਜੀਓ, ਭਾਣੈ ਸੋਹ ਪੀਹਾਵਲਾ ਹੋਂ ਆਵਣ ਜਾਣ ਮੋਹਿਆਸ ਜੀਓ, ਤੂੰ ਸੋਹ ਅਗਮ ਅਤੋਲਵਾ ਹੋਂ ਕਹਿ ਕਹਿ ਟਹਿ ਪਹੀ ਆਸ ਜੀਓ, ਕਿਆ ਮਾਗੋ ਕਿਆ ਕਹਿ ਸੁਣੀ ਮੈਂ ਦਰਸਨ ਭੂਖ ਪਿਆਸ ਜੀਓ, ਗੁਰਸਬ ਦੀ ਸੋਹ ਪਾਇਆ ਸਚੋ ਨਾਨਕ ਕੀ ਅਰਦਾਸ ਜੀਓ, ਸੂਹੀ ਮਹੱਲਾ ਪੰਜਵਾਂ, ਗੁਣਵੰਤੀ ਜੋ ਦੀਸੈ ਗੁਰ ਸਿੱਖੜਾ, ਤਿਸ ਨਿਵ ਨਿਵਲਾ ਗਉ ਪਾਏ ਜੀਓ, ਆਖਾ ਬਿਰਥ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ, ਸੋਈ ਦਸ ਉਪ ਦੇਸੜਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ, ਇਹ ਮਨ ਤੈ ਕੂ ਡੇਵ ਸਾ ਮੈਂ ਮਾਰਗ ਦੇ ਹੋ ਬਤਾਏ ਜੀਓ, ਹੋ ਆਇਆ ਦੂਰ ਹੋ ਚੱਲ ਕੈ ਮੈਂ ਤੱਕੀ ਤੋ ਸਰਣ ਆਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ, ਇਤ ਮਾਰਗ ਚੱਲੇ ਭਾਈੜੇ ਗੁਰ ਕਹਿ ਸੁਕਾਰ ਕਮਾਏ ਜੀਓ, ਤਿਆਂਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਓ ਜੀਓ, ਇਉਂ ਪਾਵੇ ਹਰ ਦਸਾਵੜਾ ਨਹਿ ਲੱਗੈ ਤੱਤੀ ਵਾਓ ਜੀਓ, ਹੋ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ, ਹਰ ਭਗਤ ਖਜ਼ਾਨਾ ਬਖਸਿਆ ਗੁਰ ਨਾਨਕ ਕੀਆ ਪਸਾਓ ਜੀਓ, ਮੈਂ ਪੋਹੜਨਾ ਤ੍ਰਿਸ਼ਨਾ ਭੁੱਖੜੀ ਹੋਂ ਰਜਾ ਤ੍ਰਿਪਤ ਅਗਾਏ ਜੀਓ, ਜੋ ਗੁਰ ਦੀ ਸਹਿ ਸਿੱਖੜਾ ਤਿਸ ਨਿਵ ਨਿਵਲਾ ਗਉ ਪਾਏ ਜੀਓ, ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਪਹਿਲਾ, ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ, ਭਰ ਜੋਬਨ ਮੈਂ ਮਤ ਪਈੜੈ ਘਰ ਪਾਹੁਣੀ ਬਲਰਾਮ ਜੀਓ, ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ, ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ, ਵਰ ਘਰ ਦਰ ਦਰਸੁਨ ਨਹੀਂ ਜਾਤਾ ਪਿਰਕਾ ਸਹਿਜ ਨਾ ਪਾਇਆ,
ਸਤਿਗੁਰ ਪੂਛਣ ਮਾਰਗ ਚਾਲੀ ਸੂਤੀ ਰਹਿਣ ਵੇਹਾਣੀ ਨਾਨਕ ਬਾਲ ਤਨ ਰਾ ਡੇਪਾ ਬਿਨ ਪੇ ਧਨ ਕੁਮਲਾਣੀ ਬਾਬਾ ਮੈਂ ਵਰ ਦੇਹੇ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਓ ਰਵ ਰਿਹਾ ਜੁਗ ਚਾਰ ਤਿਰ ਪਵਨ ਬਾਣੀ ਜਿਸ ਕੀ ਬਲਰਾਮ ਜੀਓ ਤੇਰੇ ਪਵਨ ਕੰਤਰ ਵੈ ਸੋਹਾਗਣ ਅਵਗਣਵੰਤੀ ਦੂਰੇ ਜੈਸੀ ਅਸਾ ਤੈਨ ਤੈਸੀ ਮਨਸਾ ਪੂਰ ਰਹਿਆ ਭਰ ਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਣਾ ਮੈਂ ਲੈ ਵੇਸੇ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹਮ ਭੀ ਵੰਨਿਆ ਸਾਹੁ ਰਹਿ ਬਲਰਾਮ ਜੀਓ ਸਾਹ ਹੁਕਮ ਰਜਾਏ ਸੋਨਾ ਚੱਲੈ ਜੋ ਪ੍ਰਭ ਕਰੈ ਬਲਰਾਮ ਜੀਓ ਕਿਰਤ ਪਿਆ ਕਰਤਾ ਕਰ ਪਾਇਆ ਮੇਟ ਨਾ ਸਕੈ ਕੋਈ ਜਾਈ ਨਾ ਨਰਹਿ ਨਿਹ ਕੇਵਲ ਰਵ ਰਹਿਆ ਤਿਹੁ ਲੋਈ ਮਾਏ ਨਿਰਾਸੀ ਰੋਏ ਵਿੱਚ ਛੁੰਨੀ ਬਾਲੀ ਬਾਲਾ ਹੇ ਤੇ ਨਾਨਕ ਸਾਚ ਸਬਦ ਸੁਖ ਮਿਹਲੀ ਗੁਰ ਚਰਨੀ ਪ੍ਰਭ ਚੇਤੇ ਬਾਬੁਲ ਦਿੱਤਰੀ ਦੂਰ ਨਾ ਆਵੈ ਘਰ ਪਈਐ ਬਲਰਾਮ ਜੀਓ ਰਹਿਸੀ ਵੇਖ ਹਦੂਰ ਫਿਰ ਰਾਵੀ ਘਰ ਸੋਹੀਐ ਬਲਰਾਮ ਜੀਓ ਸਾਚੇ ਫਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨ ਸੰਜੋਗੀ ਮੇਲ ਥਾਨ ਸੋਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਸੱਚ ਪੱਲੈ ਸੱਚ ਬੋਲੈ ਫਿਰ ਭਾਏ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤੇ ਅੰਕ ਸਮਾਏ ਰਾਗ ਸੂਹੀ ਮਹੱਲਾ ਪਹਿਲਾ ਛੰਤ ਘਰ ਦੂਜਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਹਮ ਘਰ ਸਾਜਨੇ ਆਏ ਸਾਚਾ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੀਤੀ ਮਨ ਲਾਇਆ ਅੰਧੁਨ ਮੇਲ ਪਿਆ ਮਨ ਮਾਨਿਆ ਕਰ ਮੰਦਰ ਸੋਹਾਏ ਪੰਚ ਸਬਦ ਤੁਨ ਅਨ ਹਦਵਾ ਜੇ ਹਮ ਕਰ ਸਾਜਨੇ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਹੋ ਤਾ ਪ੍ਰਭ ਭਾਵ ਹੋ ਸੋਹਲਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤਰੇ ਪਵਨ ਰੂਪ ਦੇਖਾਇਆ ਸਖੀ ਮਿਲ ਹੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਮਨ ਤਨ ਅੰਮ੍ਰਿਤ ਪਿੰਨਾ ਅੰਤਰ ਪ੍ਰੇਮ ਰਤੰਨਾ ਅੰਤਰ ਰਤਨ ਪਦਾਰਥ ਮੇਰਾ ਪਰਮ ਤਤ ਵਿਚਾਰੋ ਜੰਤ ਭੇਖ ਤੂੰ ਸਫਲਿਓ ਦਾਤਾ ਸਿਰਸੇ ਦੇ ਵਣਹਾਰੋ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਨਹੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਭੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਅਪਾਰਾ ਤੁਧ ਬਿਨ ਕੌਣ ਬੁਝਾਏ ਸਿੱਧ ਸਾਧ ਸਿਆਣੇ ਕੇਤੇ ਤੁਝ ਬਿਨ ਕਵਣ ਕਹਾਏ ਕਾਲ ਬੇਕਾਲ ਭੇ ਦੇਵਾਨੇ ਮਨ ਰਾਖਿਆ ਗੁਰ ਠਾਏ ਨਾਨਕ ਅਵਗਣ ਸ਼ਬਦ ਚਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੂਹੀ ਮਹੱਲਾ ਪਹਿਲਾ ਕਰ ਤੀਜਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਆਵੋ ਸਜਣਾ ਹੋ ਦੇਖਾ ਦਰਸ਼ਨ ਤੇਰਾ ਰਾਮ ਕਰੇ ਆਪਣਾ ਖੜੀ ਤੱਕਾ ਮੈਂ ਮਨ ਚਾਉ ਘਨੇਰਾ ਰਾਮ ਮਨ ਚਾਉ ਘਨੇਰਾ ਸੁਣ ਪਰ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਈ ਨਿਹ ਕੇਵਲ ਜਨਮ ਮਰਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕੋਬਲ ਜਾਈਏ ਸੱਚ ਮਿਲੇ ਕਰੇ ਆਏ ਸਾਜਨਾ ਤਾਂ ਤਨ ਖਰੀ ਸਰਸੀ ਰਾਮ ਹਰ ਮੋਹੜੀ ਸਾਚ ਸਬਦ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾ ਰਾਵੀ ਰੰਗ ਰਾਤੈ ਅਵਗਣ ਮਾਰ ਗੁਣੀ ਕਰ ਛਾਇਆ ਪੂਰੈ ਪੁਰਖ ਵਿਧਾਤੈ ਤਸਕਰ ਮਾਰ ਵਸੀ ਪਚਾਇਣ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤ ਮਿਲੇ ਪਿਆਰੇ ਵਰ ਪਾਇੜਾ ਬਾਲਦੜੀਏ ਆਸਾ ਮਨਸਾ ਪੂਰੀ ਰਾਮ ਪਿਰ ਰਾਵੇੜੀ ਸਬਦ ਰਲੀ ਰਵ ਰਹੇ ਅਨਹਿ ਦੂਰੀ ਰਾਮ ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸਕੀ ਨਾਰ ਸਬਾਈ ਆਪੇ ਰਸੀਆ ਆਪੇ ਰਾਵੇ ਜਿਉਂ ਤਿਸ ਦੀ ਵੜਿਆਈ ਅਮਰ ਅਡੋਲ ਅਮੋਲ ਅਪਾਰਾ ਗੁਰ ਪੂਰੈ ਸੁੱਚ ਪਾਈਐ ਨਾਨਕ ਆਪੇ ਜੋਗ ਸਜੋਗੀ ਨਦ ਕਰੇ ਲਵਲਾਈਐ ਫਿਰ ਉੱਚੜੀਐ ਮਾਰੜੀਐ ਤਿਹੁ ਲੋਆ ਸਿਰਤਾ ਜਾ ਰਾਮ ਹੋ ਬਿਸਮ ਪਈ ਦੇਖ ਗੁਣਾ ਅਨਹ ਸਬਦ ਅਗਾਜਾ ਰਾਮ ਸਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸਾਨੋ ਨਾ ਬਿਨਾ ਖੋਟੇ ਨਹੀਂ ਠਾਹਰ ਨਾਮ ਰਤਨ ਪੁਰਵਾਣੋ ਪਾਤੇ ਮਤ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵੇ ਨਾਸੀ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਤੰਦੜੈ ਲਾਇਆ ਦਾਨ ਤੇਰਾ ਕਟ ਚਾਨਣਾ ਤੰਦ ਚੰਦੋ ਦੀਪਾਇਆ ਚੰਦੋ ਦੀਪਾਇਆ ਦਾਨ ਹਰ ਕਾ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਗ ਲਾੜੇ ਨਾਲ ਸੋਹੈ ਪਰਖ ਮੋਹਣੀਆਂ ਲਿਆ ਵਿਵਾਹ ਹੋਆ ਸੋਭ ਸੀਤੀ ਪੰਚ ਸਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਤੰਦੜੈ ਲਾਇਆ ਹੋਂ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਇਹੋ ਤਨ ਜਿਨ ਸਿਉਂ ਗਾੜਿਆ ਮਨ ਲੀੜਾ ਦੀ ਤਾ ਲੀਆ ਤਾ ਦੀਆ ਮਾਨ ਜਿਨ ਸਿਉਂ ਸੇ ਸੱਜਣ ਕਿਉਂ ਵਿਸਰਹੇ ਜਿਨ ਦਿਸ ਆਇਆ ਹੋਹੇ ਰਲਦੀਆ ਜੀ ਸੇਤੀ ਗਹਿ ਰਹੇ ਸਗਲ ਗੁਣ ਅਵਗੁਣ ਨਾ ਕੋਈ ਹੋਹੇ ਨੀਤਾ ਨੀਤਾ ਹੋਂ ਬਲਿਹਾਰੀ ਸਾਜਨਾ ਮੀਤਾ ਵਰੀਤਾ ਗੁਣਾ ਕਾ ਹੋਵੈ ਵਾਸਲਾ ਕਟ ਵਾਸ ਲਈ ਜੈ
ਜੇ ਗੁਣ ਹੋਵਨ ਸਾਜਨਾ ਹੋਵਨ ਸਾਜਨਾ ਮਿਲ ਸਾਜ ਕਰੀਜੈ ਸਾਜ ਕਰੀਜੈ ਗੁਣੇ ਕੇਰੀ ਛੋੜ ਅਵਗਣ ਚਲੀਐ ਪਹੇ ਪਟੰਬਰ ਕਰ ਅਡੰਬਰ ਆਪਣਾ ਪੇੜ ਮਲੀਐ ਜਿੱਥੈ ਜਾਏ ਬਹੀਐ ਭਲਾ ਕਹੀਐ ਝੋਲੇ ਅੰਮ੍ਰਿਤ ਪੀਜੈ ਗੁਣਾ ਕਾ ਹੋਵੈ ਵਾਸਲਾ ਕਟ ਵਾਸ ਲਈਜੈ ਆਪ ਕਰੇ ਕਿਸੀ ਆਖੇ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਐ ਜੇ ਭੁੱਲੜਾ ਹੋਈ ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ ਸੁਣੇ ਦੇਖੇ ਬਾਜ ਕਹੇ ਦਾਨ ਅਣਵੰਗਿਆ ਦੇਵੈ ਦਾਨ ਦੇ ਦਾਤਾ ਜਗ ਬਿਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸੀ ਆਖਿਆ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉਂ ਟਲੈ ਇਸਨਾਨ ਦਾਨ ਸੁਗਿਆਨ ਮੱਜਨ ਆਪ ਅਛਲਿਓ ਕਿਉਂ ਛਲੈ ਪਰ ਪੰਚ ਮੋਹ ਬੇਕਾਰ ਥਾ ਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸਾ ਸੋਈ ਸਾਹਿਬ ਸੋ ਸਾ ਲਾਹੀਐ ਜਿਨ ਕਾਰੁਣ ਕੀਆ ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਣਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚਾ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉਂ ਮਿਲੈ ਹੋਏ ਪਰਾਇਆ ਸਾਹਿਬ ਸੋ ਸਾ ਲਾਹੀਐ ਜਿਨ ਜਗਤ ਉਹ ਪਾਇਆ ਆਏ ਗਿਆ ਕੀ ਨਾ ਆਇਓ ਕਿਉਂ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਸੀ ਤੀਰਾਤਾ ਸਾਹਿਬ ਰੰਗਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਹ ਸਾਰਿਆ ਪੰਚ ਭੂ ਨਾਇਕੋ ਆਪ ਸਿਰਿੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਆਪ ਗਣਿਆਰੇ ਤੂੰ ਸੁਣ ਪਿਆਰੇ ਤੂੰ ਤਭਾਵੈ ਸੱਚ ਸੋਈ ਆਵਨ ਜਾਣਾ ਨਾ ਥੀਐ ਸਾਚੀ ਮਤ ਹੋਈ ਅੰਜਨ ਦਸਾ ਅੰਜਿਆ ਜਾਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਾਣਾ ਆਵੈ ਆਪ ਜਾਣਾ ਆਵੈ ਮਾਰਗ ਭਾਵੈ ਆਪੇ ਮਨੂਆ ਲੇਵੇ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਪੇ ਵੇ ਤੰਤ ਮੰਤ ਪਾਖੰਡ ਨਾ ਜਾਣੈ ਰਾਮ ਹਿਰਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਝੈ ਗੁਰ ਸਬਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉਂ ਭਰ ਕਰ ਜਾਹੀ ਸਾਜਨ ਰਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰੇ ਲਿਆ ਕਰਮ ਧਰਮ ਸਭਾਇਆ ਅੱਠ ਸੱਠ ਤੀਤ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੈ ਕਿਸੈ ਭਾਣ ਤਿਸੈ ਭਾਣਾ ਪਾਇਆ ਸਾਜਨ ਰੰਗ ਰੰਗੀਲਰੇ ਰੰਗ ਲਾਲ ਬਣਾਇਆ ਅੰਧਾ ਆਗੂ ਜੀਏ ਥੀਐ ਕਿਉਂ ਪਾਦਰ ਜਾਣੈ ਆਪ ਮੁਸਹਿਮਤ ਹੋਛਿਆ ਕਿਉਂ ਰਾਹੋ ਜਾਣੈ ਕਿਉਂ ਰਾਹੇ ਜਾਵੈ ਮਹਿਲ ਪਾਵੈ ਅੰਧ ਕੀਮਤ ਅੰਧਲੀ ਵਿਣ ਨਾਮ ਹਰਕੇ ਕਛ ਨਾ ਸੂਝੈ ਅੰਧ ਬੁੱਢੋ ਧਲੀ ਧੰਦਲੀ ਦਿਨ ਰਾਤ ਚਾਨਣ ਚਾ ਉਪਜੈ ਸਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪਹਿ ਕਰ ਬੇਨੰਤੀ ਰਾਹੋ ਪਾਦਰ ਗੁਰ ਦੱਸੈ ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ ਕਿਸ ਪਹਿ ਖੋਲੋ ਗੰਠੜੀ ਦੁਖੀ ਭਰੇ ਆਇਆ ਦੁਖੀ ਭਰੇ ਆਇਆ ਜਗਤ ਸਵਾਇਆ ਕੌਣ ਜਾਣੈ ਵਿਧ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਤੋੜਨਾ ਆਵੈ ਫੀਰੀਆ ਨਾ ਵੇਹੂਣੇ ਊਣੇ ਝੂਨੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ ਗੁਰ ਮਹਿਲੀ ਘਰ ਆਪਣੈ ਸੋ ਭਰ ਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸਬਦ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ਗੁਰ ਮਹਿਲੀ ਘਰ ਆਪਣੈ ਸੋ ਭਰ ਪੁਰ ਲੀਣਾ ਕੀਤਾ ਕਿਆ ਸਾ ਲਾਹੀਐ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਾਣਾ ਆਵੈ ਆਪ ਭੁੱਲ ਨਾ ਭੁੱਲੇ ਜੈ ਜੈਕਾਰ ਕਰੇ ਤੁਧ ਭਾਵੇ ਗੁਰ ਕਾ ਸ਼ਬਦ ਅਮੁੱਲੇ ਹੀਣ ਹੋ ਨੀਚ ਕਰੋ ਬੇਨੰਤੀ ਸੱਚ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੂਹੀ ਛੰਤ ਮਹੱਲਾ ਤੀਜਾ ਕਰ ਦੂਜਾ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਰਾ ਹਰ ਤੇ ਆਵਹੋ ਗੁਰਮੁਖੇ ਹਰ ਫਲ ਪਾਵਹੋ ਗੁਰਮੁਖੇ ਫਲ ਪਾਵਹੋ ਹਰ ਨਾਮ ਤੇ ਆਵਹੋ ਜਨਮ ਜਨਮ ਕੇ ਦੁਖ ਨਿਵਾਰੇ ਬਲਿਹਾਰੀ ਗੁਰ ਆਪਣੇ ਵਿੱਟ ਹੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪ ਹੋ ਸੁਖ ਫਲ ਹਰ ਜਨ ਪਾਵਹੋ ਨਾਨਕ ਕਹਿ ਸੁਣੋ ਜਨ ਭਾਈ ਸੁਖ ਸੋਹਰਾ ਹਰ ਤੇ ਆਵਹੋ ਸੁਣ ਹਰ ਗੁਣ ਪੀਨੇ ਸਹਿਜ ਭਾਏ ਗੁਰਮਤ ਸਹਿਜੇ ਨਾਮ ਤੇ ਆਏ ਜਿਨ ਕੋ ਧੁਰ ਲਿਖਿਆ ਤਿੰਨ ਗੁਰੂ ਮਿਲਿਆ ਤਿੰਨ ਜਨਮ ਮਰਨ ਭਉ ਕਾ ਭਾਗਾ ਅੰਦਰੋ ਦੁਰਮਤ ਦੂਜੀ ਖੋਈ ਸੋ ਜਨ ਹਲ ਲਾਗਾ ਜਿਨ ਕੋ ਕਿਰਪਾ ਕਿੰਨੀ ਮੇਰੇ ਸੁਆਮੀ ਤਿੰਨ ਅੰਦਨ ਹਰ ਗੁਣ ਗਾਏ ਸੁਣ ਮਨ ਭੀਨੇ ਸਹਿਜ ਭਾਏ ਜੁਗ ਮਹਿ ਰਾਮ ਨਾਮ ਨਿਸਤਾਰਾ ਗੁਰ ਤਿਬਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਾ ਹੋ ਤੇਰਾ ਤੂੰ ਹਮਾਰਾ ਜੁਗ ਮਹਿ ਰਾਮ ਨਾਮ ਨਿਸਤਾਰਾ ਸਾਜ ਨਿਆਏ ਉੱਠੇ ਕਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੁੱਖ ਨਾ ਲਾਗੈ ਆਏ ਦਹਿ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜਵੇ ਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਜ ਨਿਆਏ ਉੱਠੇ ਕਰ ਮਾਹੀ
ਇੱਕ ਓਹੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ ਭਗਤ ਜਨਾ ਕੀ ਹਰ ਜੀ ਉਹ ਰਾਖਿਆ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੈ ਹੁਮ ਮੈਂ ਸ਼ਬਦ ਜਲਾਇਆ ਰਾਮ ਹੁਮ ਮੈਂ ਸ਼ਬਦ ਜਲਾਇਆ ਮੇਰੇ ਹਰ ਪਾਏ ਆਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹੇ ਦਰਸਾਚੈ ਜਿਨੀ ਸੱਚੋ ਸੱਚੋ ਕਮਾਇਆ ਹਰ ਭਗਤਾ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚ ਹੋਂ ਆਪ ਗਵਾਵੇ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਔਗੁਣ ਪਛਾਣੇ ਹਰ ਨਾਮ ਵਖਾਣੈ ਪੈ ਭਗਤ ਮੀਠੀ ਲਾਗੀ ਅੰਦਿਨ ਭਗਤ ਕਰੇ ਦਿਨ ਰਾਤੀ ਕਰਹੀ ਮਹਿ ਬਹਿ ਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਜੀ ਹਰ ਜੀਓ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰ ਸਾਚੇ ਅੰਦਰ ਨਾਮ ਸੰਭਾਲੇ ਮਨ ਮੁਖ ਭਗਤ ਕਰੇ ਬਿਨ ਸਤਿਗੁਰ ਭਗਤ ਨ ਹੋਈ ਰਾਮ ਹੋਮੈ ਮਾਇਆ ਰੋਗ ਵਿਆਪੇ ਮਰ ਜਨਮੇ ਦੁੱਖ ਹੋਈ ਰਾਮ ਮਰੇ ਜਨਮੇ ਦੁੱਖ ਹੋਈ ਦੂਜੈ ਭਾਏ ਪਰ ਜਿਵੇ ਗੋਈ ਵਿਣ ਗੁਰ ਤਤ ਨ ਜਾਣਿਆ ਭਗਤ ਵੇ ਹੁਣਾ ਸਭ ਜਗ ਭਰਮਿਆ ਤੇ ਗਿਆ ਪਛਤਾਨਿਆ ਕੋਟ ਮਦੇ ਕਿਨੈ ਪਛਾਣਿਆ ਹਰ ਨਾਮਾ ਸੱਚ ਸੋਈ ਨਾਨਕ ਨਾਮ ਮਿਲੈ ਵੜਿਆਏ ਦੂਜੈ ਭਾਏ ਪਤ ਖੋਈ ਭਗਤਾਂ ਕਹਿ ਕਰ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਖੁੱਟ ਕਦੇ ਨਾ ਖੁੱਟੈ ਹਰ ਦੀਆ ਸਹਿਜ ਸੁਭਾਇਆ ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੈ ਸ਼ਬਦ ਸੁਹਾਇਆ ਨਾਨਕ ਆਪੇ ਬਖਸ ਮਿਲਾਏ ਜੁਗ ਜੁਗ ਸੋਭਾ ਪਾਇਆ ਸੂਹੀ ਮਹੱਲਾ ਤੀਜਾ ਸ਼ਬਦ ਸੱਚੈ ਸੱਚ ਸੋਹਿਲਾ ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ ਹੋਮੈ ਸਭ ਕਿਲ ਵਿਖ ਕਾਟੇ ਸਾਚ ਰੱਖਿਓ ਉਤਾਰੇ ਰਾਮ ਸੱਚ ਰੱਖਿਓ ਉਤਾਰੇ ਦੁੱਤਰ ਤਾਰੇ ਫਿਰ ਭਵ ਜਲ ਤਰੁਣ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾ ਲਿਆ ਸੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸਾਚੈ ਸਤਿਗੁਰ ਸੱਚ ਬੁਝਾਇਆ ਪਤ ਰਾਖਿਆ ਸੱਚ ਸੋਈ ਰਾਮ ਸੱਚਾ ਭੋਜਨ ਭਾਉ ਸੱਚਾ ਹੈ ਸੱਚੈ ਨਾਮ ਸੁਖ ਹੋਈ ਰਾਮ ਸਾਚੈ ਨਾਮ ਸੁਖ ਹੋਈ ਮਰੈ ਨਾ ਕੋਈ ਗਰਮ ਨਾ ਜੂਨੀ ਵਾਸਾ ਗਰਮ ਨਾ ਜੂਨੀ ਵਾਸਾ ਜੋਤੀ ਜੋਤਿ ਮਿਲਾਈ ਸੱਚ ਸਮਾਈ ਸੱਚ ਨਾਏ ਪ੍ਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਹੋਏ ਅੰਦਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤ ਘਰ ਸੋਹਲਾ ਹੋਈ ਰਾਮ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਜਹ ਦੇਖਾ ਤਹ ਸੱਚ ਪਸਰਿਆ ਵਰਨਾ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋਹੇ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ ਸੱਚੋ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸੱਚ ਜਾਣੇ ਸਾਚੇ ਸੋਝੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ ਸਾਚ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੂਹੀ ਮਹੱਲਾ ਤੀਜਾ ਜੁਗ ਚਾਰੇ ਧਨ ਪੇ ਧਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵ ਨਾ ਕੋਈ ਰਾਮ ਤਿਸ ਬਿਨ ਅਵ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਤਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੇ ਮੁਕਤ ਨਾ ਹੋਈ ਨਾਨਕ ਕਾਮਣ ਕੰਤਾ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਤਨ ਬਾਲੜੀ ਹਰ ਵਰ ਭਾਵੇ ਸੋਈ ਰਾਮ ਸਦਾ ਹੋਵੇ ਸੋ ਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ ਹੋਮੈ ਮਾਰ ਪਛਾਣਿਆ ਕਰੜੀ ਕਾਰ ਕਮਾਵੈ ਸ਼ਬਦ ਸਮਾਵੈ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਤਨ ਬਾਲੜੀ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰੇ ਪਾਏ ਸਾ ਤਨ ਬਾਲੀ ਤੁਰ ਮੇਲੀ ਮੀਰੈ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ ਰਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭਾਣੀ ਸੱਚੋ ਸਿੰਗਾਰ ਬਣਾਇਆ ਕਾਮਣ ਨਿਰਮਲ ਹੋਮੈ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵੈ ਨਿਧ ਪਾਈ ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ
अंधिन हो शब्द रहो अनहल शब्द बजाए राम, अनहल शब्द बजाए हर जीव कर आए हर गुण गाव हो नारी, अंधिन भक्त करे गुर आज्ञा सा तन कंध प्यारी, गुर का शब्द वस्या कट अंतर से जन शब्द सुहाए, नानक तिन कर सद ही सोहला हर कर कृपा करे आए, भगता मन आनंद पया हर नाम रहे लबलाए राम, गुरु मुखे मन निर्मल हुआ निर्मल हर गुण गाए राम, निर्मल गुण गाए नाम मन वसाए हर की अमृत बाणी, जिन मन वस्या सही जन स्तरे कट कट शब्द समाणी, तेरे गुण गावे सहज समावे शब्दे मेल मिलाए, नानक सफल जन्म तिन के राजे सतगुर हर मार्ग पाए, संत संगत से मेल पया हर हर नाम समाए राम, गुर कै शब्द सा जीवन मुक्त पहे हर कै नाम लिव लाए राम, हर नाम चित लाए गुर मेल मिलाए, मुनुआ

ਸਾਈ ਸਾਹ ਤਨ ਕੰਧ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸਬਦ ਸਿਗਾਰੀ ਮੇਰਾ ਪ੍ਰਭ ਸਾਚਾ ਸਦੀ ਸਾਚਾ ਜਿਨੇ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰਚਰਨੀ ਚਿਤ ਲਾਇਆ ਪਿਰ ਪਾਇੜਾ ਬਾਲੜੀਏ ਅੰਦਿਨ ਸਹਜੇ ਮਾਤੀ ਰਾਮ ਗੁਰਮਤੀ ਅਨੰਦ ਭਇਆ ਤਿੰਨ ਤਿਤ ਤਨ ਮੈਲ ਨਰਾਤੀ ਰਾਮ ਤਿਤ ਤਨ ਮੈਲ ਨਰਾਤੀ ਹੈ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅੰਦਿਨ ਰਾਵੇ ਹੈ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤਿ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੈ ਬੜਿਆਈ ਪ੍ਰਭ ਰਾਵੇ ਰੰਗ ਰਾਤੀ ਪਿਰ ਰਾਵੇ ਰੰਗ ਰਾਤੜੀਏ ਪਿਰ ਕਾ ਮਹਿਲ ਤਿਨ ਪਾਇਆ ਰਾਮ ਸੋ ਸੋਹੋ ਅਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾ ਹਰ ਪਾਇਆ ਹਰ ਕਾਮਣ ਮਨ ਪਾਣੀ ਅੰਦਨ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕ ਵਰਤੈ ਬਿਨ ਗੁਰ ਕਿਨੈ ਨ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੀਤੀ ਚਿਤ ਲਾਇਆ ਕਾਮਣ ਮਨ ਸੁਹਲੜਾ ਸਾਜ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰਧਾਰੇ ਰਾਮ ਹਰ ਰਾਖੇ ਉਰਤਾਰੇ ਪਨਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹੇ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣਾ ਗੁਰ ਕੈ ਸਬਦ ਸਵਾਰੇ ਸੂਹੀ ਮਹਲਾ ਤੀਜਾ ਸੁਹਲੜਾ ਹਰ ਰਾਮ ਨਾਮ ਗੁਰ ਸਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਭੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨੰਦ ਸੁਰਤ ਸਮਾਣੀ ਹਰ ਹਰ ਏਕੋ ਪਾਇਆ ਹੈ ਪ੍ਰਭ ਨਾਨਕ ਕਿਰਪਾ ਧਾਰੇ ਸੋਹਰਾ ਹਰ ਰਾਮ ਨਾਮ ਗੁਰਸਬ ਦੀ ਵਿਚਾਰੇ ਹਮ ਨੀ ਵੀ ਪ੍ਰਭ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬਹੁ ਕਿਰਪਾ ਧਾਰੀ ਹਰ ਕਾ ਸ਼ਬਦ ਸੁਭਾਏ ਰਾਮ ਮਿਲੋ ਸ਼ਬਦ ਸੁਭਾਏ ਆਪ ਗਵਾਏ ਰੰਗ ਸਵਰ ਲੀਆ ਮਾਣੇ ਸੇਜ ਸੁਖਾ ਲੀ ਜਾ ਪ੍ਰਭ ਪਾਇਆ ਹਰ ਨਾਮ ਸਮਾਣੇ ਨਾਨਕ ਸੋਹਾਗਣ ਸਾਵੜ ਪਾਗੀ ਜੇ ਚੱਲੈ ਸਤਿਗੁਰ ਭਾਏ ਹਮ ਨੀ ਵੀ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਘੱਟ ਘੱਟੇ ਸਭਨਾ ਵਿੱਚ ਏਕੋ ਰਾਮ ਪਧਾਰੋ ਰਾਮ ਇੱਕ ਨਾ ਪ੍ਰਭ ਦੂਰ ਵਸੈ ਇੱਕ ਨਾ ਮਨ ਆਧਾਰ ਹੋ ਰਾਮ ਇੱਕ ਨਾ ਮਨ ਆਧਾਰ ਹੋ ਸਿਰਜਣਹਾਰੋ ਵਡਭਾਗੀ ਗੁਰ ਪਾਇਆ ਘੱਟ ਘੱਟ ਹੈ ਪ੍ਰਭ ਏਕੋ ਸਵਾਮੀ ਗੁਰਮੁਖ ਲਖ ਲਖਾਇਆ ਸਹਿਜੇ ਆਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਘੱਟ ਘੱਟੇ ਸਭਨਾ ਵਿੱਚ ਏਕੋ ਰਾਮ ਪਧਾਰੋ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਨਾਮ ਸਮਾਇਆ ਰਾਮ ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਇਆ ਪੁ ਗਵਾਏ ਨਿਜ ਕਰ ਪਾਇਆ ਵਾ ਸਭ ਵੇਖ ਬੁੱਧੀ ਸੁਖ ਰਹਿਣ ਵੇ ਹਾਣੀ ਗੁਰਮਤਿ ਨਾਮ ਪ੍ਰਗਾਸਾ ਹਰ ਹਰ ਆਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੂਹੀ ਮਹੱਲਾ ਚੌਥਾ ਛੰਤ ਘਰ ਪਹਿਲਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ ਗੁਰਬਾਣੀ ਸਤ ਮੀਠੀ ਲਾਗੀ ਪਾਪ ਵੇਕਾਰ ਗਵਾਇਆ ਹੋਮੈ ਰੋਗ ਗਇਆ ਪਹੁ ਪਾਗਾ ਸਹਿਜੇ ਸਹਿਜ ਮਿਲਾਇਆ ਕਾਇਆ ਸਹਿਜ ਗੁਰਸਬਦ ਸੁਖਾਲੀ ਗਿਆਨ ਤਤ ਕਰ ਭੋਗੋ ਅੰਦਿਨ ਸੁਖ ਮਾਣੇ ਨਿਤ ਰਲੀਆ ਨਾਨਕ ਧੁਰ ਸੰਜੋਗੋ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਸੰਤਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ ਬਾਣੀ ਗੁਰਗਾਈ ਪਰਮਗਤ ਪਾਈ ਪੰਚ ਮਿਲੇ ਸੋਹਾਇਆ ਗਇਆ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਪਰਮ ਗਵਾਇਆ ਹੋਮੈ ਪੀਰ ਗਈ ਸੁਖ ਪਾਇਆ ਰੋਗਤ ਪਹਿ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨ ਮੁਖ ਵਿਚੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂੜ ਕੂੜ ਵੇ ਹਜੇ ਕੂੜ ਲਈ ਬਲਰਾਮ ਜੀਓ ਕੂੜ ਕਵਟ ਕਮਾਵੈ ਮਹਾਂ ਦੁਖ ਪਾਵੈ ਬਿਨ ਸਤਿਗੁਰ ਮਗ ਨਾ ਪਾਇਆ ਉੱਜੜ ਪੰਥ ਪ੍ਰਮੈ ਗਾਵਾਰੀ ਖਿਨ ਖਿਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗਣਾਏ ਹਿਰਦੈ ਤਨ ਉਹ ਮਾਹੀਆ ਬਲਰਾਮ ਜੀਓ ਪੰਡਿਤ ਪਾਦੇ ਅਣਬੱਤੀ ਬਹਿ ਵਚਾਈਆ ਬਲਰਾਮ ਜੀਓ ਪਤੀ ਵਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਕਰੇ ਆਏ ਗੁਣੀ ਗਿਆਨੀ ਬਹਿਮਤਾ ਪਕਾਇਆ ਫਿਰ ਏ ਤਤ ਦਿਵਾਏ ਵਰ ਪਾਇਆ ਪੁਰਖ ਅਗਮ ਅਗੋਚਰ ਸਦ ਨਵਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੈ ਮੇਲੇ ਵਿਛੜ ਕਦੇ ਨ ਜਾਈ ਸੂਹੀ ਮਹਲਾ ਚੌਥਾ ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜ ਹੋ ਹਰ ਨਾਮ ਧਿਆਵ ਹੋ ਸਿਮ੍ਰਿਤ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾ ਆਰਾਧ ਹੋ ਸਭ ਕਿਲ ਵਿਖ ਪਾਗ ਗਵਾਇਆ ਸਹਿਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਪੈ ਮਨ ਹੋਏ ਹੁਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਵਗਾਇਆ ਹਰ ਵੇਖਿਆ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਹੇ ਆ ਪਰ ਪੂਰੇ ਅੰਤਰ ਬਾਹਰ

0: ਪ੍ਰਭ ਏਕੋ ਮਿਲ ਹਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਏ, ਅਨਹਦ ਸ਼ਬਦ ਵਜਾਏ, ਹਰ ਤੀਜੜੀ ਲਾਭ ਮਨਚਾਓ ਪਹਿਆ ਬੈਰਾ ਗੀਆ, ਬਲਰਾਮ ਜੀਓ ਸੰਜਨਾ ਮੇਲ ਹਰ ਪਾਇਆ ਵਡਭਾਗੀ ਆ, ਬਲਰਾਮ ਜੀਓ ਨਿਰਮਲ ਹਰ ਪਾਇਆ, ਹਰ ਗੁਣ ਗਾਇਆ ਮੁਖ ਬੋਲੀ, ਹਰ ਬਾਣੀ ਸੰਜਨਾ ਵਡਭਾਗੀ ਪਾਇਆ, ਹਰ ਕਥੀਆ ਅਕਥ ਕਹਾਣੀ ਹਿਰਦੈ ਹਰ ਹਰ ਹਰ ਤੁਨ ਉਪਜੀ, ਹਰ ਜਪੀਆ ਮਸਤਕ ਭਾਗ ਜੀਓ, ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਬੈਰਾਗ ਜੀਓ, ਹਰ ਚੌਥੜੀ ਲਾਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠ ਮਨ ਤਨ ਮੀਠਾ ਲਾਇਆ ਬਲਰਾਮ ਜੀਓ, ਹਰ ਮੀਠਾ ਲਾਇਆ ਮੇਰੇ ਪਰ ਪਾਇਆ, ਅੰਦਨ ਹਲਦੇ ਲਾਈ ਮਨ ਚਿੰਦਿਆ ਫਲ ਪਾਇਆ, ਸੁਆਮੀ ਹਰ ਨਾਮ ਭਜੀ ਵਾਧਾਈ, ਹਰ ਪ੍ਰਭ ਠਾਕਰ ਕਾਜ ਰਚਾਇਆ, ਤਨ ਹਿਰਦੈ ਨਾਮ ਵੇਗਾਸੀ, ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਛੰਤ ਮਹੱਲਾ ਚੌਥਾ ਘਰ, ਦੂਜਾ ਗੁਰਮੁਖੇ ਹਰ ਗੁਣ ਗਾਏ, ਹਿਰਦੈ ਰਸਨ ਰਸਾਏ, ਹਰ ਰਸਨ ਰਸਾਏ ਮੇਰੇ ਪ੍ਰਭਾਏ, ਮਿਲਿਆ ਸਹਿਬ ਸੁਭਾਏ, ਅੰਦਨ ਭੋਗ ਭੋਗੇ ਸੁਖ ਸੋਵੈ, ਸਬਦ ਰਹਿਲ ਬਲਾਏ, ਵੱਡਾ ਭਾਗ ਗੁਰ ਪੂਰਾ ਪਾਈਏ, ਅੰਦਰ ਨਾਮ ਧਿਆਏ, ਸਹਿਜੇ ਸਹਿਜ ਮਿਲਿਆ ਜਗ ਜੀਵਨ, ਨਾਨਕ ਸੁਨ ਸਮਾਏ, ਸੰਗਤ ਸੰਤ ਮਿਲਾਏ, ਹਰਸਨ ਨਿਰਮਲ ਨਾਏ, ਨਿਰਮਲ ਜਲ ਨਾਏ, ਮਹਿਲ ਗਵਾਏ ਭੇ ਪਵਿੱਤ ਸਰੀਰਾ, ਦੁਰਮਤ ਮੈਲ ਗਈ ਪਰੰਪਾਗਾ, ਹੋਮੈ ਬਿਨ ਠੀ ਪੀਰਾ, ਨਦ ਪ੍ਰਭੂ ਸਤਸੰਗਤ ਪਾਏ, ਨਿਜ ਕਰ ਹੋਆ ਵਾਸਾ, ਹਰ ਮੰਗਲ ਰਸ ਰਸਨ ਰਸਾਏ, ਨਾਨਕ ਨਾਮ ਨਾਮ ਪ੍ਰਗਾਸਾ, ਅੰਤਰ ਰਤਨ ਵਿਚਾਰੇ, ਗੁਰਮੁਖ ਨਾਮ ਪਿਆਰੇ, ਹਰ ਨਾਮ ਪਿਆਰੇ, ਸਬਦ ਨਿਸਤਾਰੇ, ਅਗਿਆਨ ਅੰਧੇਰ ਗਵਾਇਆ, ਗਿਆਨ ਪ੍ਰਚੰਡ ਬਲਿਆ ਕਟ ਚਾਨਣ ਕਰ ਮੰਦਰ ਸੋਹਾਇਆ, ਤਨ ਮਨ ਅਰਪ ਸੀਗਾਰ ਬਣਾਏ, ਹਰ ਪ੍ਰਭ ਸਾਚੇ ਪਾਇਆ, ਜੋ ਪ੍ਰਭ ਕਹਿ ਸੋਈ ਪਰ ਕੀਜੈ, ਨਾਨਕ ਅੰਕ ਸਮਾਇਆ, ਹਰ ਪ੍ਰਭ ਕਾਜ ਰਚਾਇਆ, ਗੁਰਮੁਖ ਵਿਆਹਣ ਆਇਆ, ਵਿਆਹਣ ਆਇਆ ਗੁਰਮੁਖ ਹਰ ਪਾਇਆ, ਸਾ ਤਨ ਕੰਤ ਪਿਆਰੀ, ਸੰਜਨਾ ਮਿਲ ਮੰਗਲ ਗਾਏ, ਹਰ ਜੀਵ ਆਪ ਸਵਾਰੀ, ਸੁਰ ਨਰ ਗਣ ਗੰਧਰਵ ਮਿਲ ਆਏ, ਅਪੂਰਵ ਜਾਈ ਬਣਾਈ, ਨਾਨਕ ਪ੍ਰਭ ਪਾਇਆ ਮੈਂ ਸਾਚਾ, ਨਾ ਕਦੇ ਮਰੈ ਨਾ ਜਾਈ, ਰਾਗ ਸੂਹੀ ਛੰਤ ਮਹੱਲਾ ਚੌਥਾ ਘਰ, ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਵੋ ਸੰਤ ਜਨ ਹੋ ਗੁਣ ਗਾਵੇ, ਗੋਬਿੰਦ ਘੇਰੇ ਰਾਮ, ਗੁਰਮੁਖ ਮਿਲ ਰਹੀ ਹੈ ਘਰ ਵਾਜੇ, ਸ਼ਬਦ ਕਨੇਰੇ ਰਾਮ, ਸ਼ਬਦ ਕਨੇਰੇ ਹਰ ਪ੍ਰਭ ਤੇਰੇ, ਤੂੰ ਕਰਤਾ ਸਭ ਥਾਈ, ਇਹਨੇ ਸਜੱਪੀ ਸਾ ਸਦਾ ਸਾ ਲਾਹੀ, ਸਾਚ ਸ਼ਬਦ ਲਿਵਲਾਈ, ਅੰਦਨ ਸਹਿਜ ਰਹਿ ਰੰਗਰਾਤਾ, ਰਾਮ ਨਾਮ ਰਿਦ ਪੂਜਾ, ਨਾਨਕ ਗੁਰਮੁਖ ਏਕ ਪਛਾਣੈ, ਉਹ ਨਾ ਜਾਣੈ ਦੂਜਾ, ਸੋ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ, ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ, ਪ੍ਰਭ ਮੇਰਾ ਸੁਆਮੀ ਅੰਤਰ ਜਾਮੀ, ਕਟ ਕਟ ਰਵਿਆ ਸੋਈ, ਗੁਰਮਤਿ ਸਚੁ ਪਾਈਐ ਸਹਿਜ ਸਮਾਈਐ, ਤਿਸ ਬਿਨ ਅਵਰ ਨ ਕੋਈ, ਸਹਿਜੇ ਗੁਣ ਗਾਵਾ ਜੇ ਪ੍ਰਭਾਵ ਆਪੇ ਲੇ ਮਿਲਾਏ, ਨਾਨਕ ਸੋ ਪ੍ਰਭ ਸਬਦੇ ਜਾ ਪੈ, ਇਹਨੇ ਸਨਾਮ ਧਿਆਏ, ਇਹੋ ਜਗੋ ਦਿੱਤੁਰ ਮਨਮੁਖ ਪਾਰ ਨਾ ਪਾਹੀ ਰਾਮ, ਅੰਤਰ ਹੋਮੈ ਮਮਤਾ ਕਾਮ ਕ੍ਰੋਧ ਚਿਤਰਾਹੀ ਰਾਮ, ਅੰਤਰ ਚਿਤਰਾਈ ਥਾਈ ਨਾ ਪਾਈ, ਬਿਰਥਾ ਜਨਮ ਗਵਾਇਆ, ਜੈ ਮਗ ਦੁਖ ਪਾਵੈ ਚੋਟਾ ਖਾਵੈ, ਅੰਤ ਗਹਿ ਪਛਤਾਇਆ, ਬਿਰ ਨਾਵੈ ਕੋ ਬੇਲੀ, ਨਾਹੀ ਪੁੱਤ ਕੁਟੁੰਬ ਸੁਤ ਭਾਈ, ਨਾਨਕ ਮਾਇਆ ਮੋਹ ਪਸਾਰਾ, ਆਗੈ ਸਾਥ ਨਾ ਜਾਏ, ਹੋਂ ਪੁੱਛੋ ਆਪਣਾ ਸਤਿਗੁਰ ਦਾਤਾ, ਕਿਨ ਬਿਧ ਦੁੱਤ ਤਰੀਐ ਰਾਮ, ਸਤਿਗੁਰ ਭਾਏ ਚਲੋ ਜੀਵਤਿਆਂ ਮਰੀਐ ਰਾਮ, ਜੀਵਤਿਆਂ ਮਰੀਐ ਭੋਜਲ ਤਰੀਐ, ਗੁਰਮੁਖ ਨਾਮ ਸਮਾਵੈ, ਪੂਰਾ ਪੁਰਖ ਪਾਇਆ ਵਡਭਾਗੀ, ਸਚਨਾਮ ਲਿਵਲਾਵੈ, ਮਤ ਪ੍ਰਗਾਸ ਭਈ ਮਨ ਮਾਨਿਆ, ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ, ਜੋਤੀ ਜੋਤ ਮਿਲਾਈ, ਸੂਹੀ ਮਹੱਲਾ ਚੌਥਾ ਘਰ, ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰ ਸੰਤ ਜਨੋ ਪਿਆਰਾ, ਮੈਂ ਮਿਲਿਆ ਮੇਰੀ ਤਿਸਨਾ ਬੁੱਝ ਗਈ ਆਸੇ, ਹੋ ਮਨ ਤਨ ਦੇਵਾ ਸਤਿਗੁਰੈ, ਮੈਂ ਮੇਲੇ ਪ੍ਰਭ ਗੁਣਤਾਸੇ, ਤਨ ਧਨ ਗੁਰੂ ਵਡਪੁਰਖ ਹੈ, ਮੈਂ ਦੱਸੇ ਹਰ ਸਾਬਾਸੇ, ਵਡਭਾਗੀ ਹਰ ਪਾਇਆ, ਜਨ ਨਾਨਕ ਨਾਮ ਹੈ ਵਿਗਾਸੇ, ਗੁਰ ਸੱਜਣ ਪਿਆਰਾ, ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ, ਘਰ ਆਵ ਹੋਚਰੀ ਵਿਛੁਨਿਆ, ਮਿਲ ਸਬਦ ਗੁਰੂ ਪ੍ਰਭ ਨਾਹਾ, ਹੋਂ ਤੁਜ ਬਾਜੋਖਰੀ ਓਡੀਣੀਆਂ, ਜੋ ਜਲ ਮੀਨ ਬਿਨ ਮੀਨ ਮਰਾਹਾ, ਵਡਭਾਗੀ ਹਰ ਧਿਆਇਆ, ਜਨ ਨਾਨਕ ਨਾਮ ਸਮਾਹਾ, ਮਨ ਦਹ ਦਿਸ ਚਲ ਚਲ ਭਰਮਿਆ, ਮਨ ਮੁਖ ਭਰਮ ਭੁਲਾਇਆ, ਨਿਤ ਆਸਾ ਮਨ ਚਿਤਵੈ, ਮਨ ਤ੍ਰਿਸ਼ਨਾ ਭੁੱਖ ਲਗਾਇਆ, ਅਨਤਾ ਧਨ ਤਰ ਧਰ ਦੱਬਿਆ, ਫਿਰ ਵਿਖ ਭਾਲਣ ਗਿਆ, ਜਨ ਨਾਨਕ ਨਾਮ ਸਲਾਹੇ, ਤੂੰ ਬਿਨ ਨਾਵੈ ਪਚ ਪਚ ਮੋਇਆ, ਗੁਰ ਸੁੰਦਰ ਮੋਹਨ ਪਾਏ, ਕਰੇ ਹਾ ਪ੍ਰੇਮ ਬਾਣੀ ਮਨ ਮਾਰਿਆ, ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ, ਮਨ ਆਸਾ ਚਿੰਤ ਵਿਸਾਰਿਆ, ਮੈਂ ਅੰਤਰ ਵੇਦ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ, ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ, ਸੂਹੀ ਛੰਤ ਮਹੱਲਾ ਚੌਥਾ, ਮਾਰੇ ਹਿਸ ਵੇ ਜਨ ਹੋਮੈ ਵਿਖਿਆ, ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ, ਦੇਹ ਕੰਚਨ ਵੇ ਵੰਨਿਆ, ਇਨ ਹੋਮੈ ਮਾਰ ਵੇ ਗੁੱਤੀਆ, ਮੋਹ ਮਾਇਆ ਵੇ ਸਭ ਕਾਲਖਾ, ਇਨ ਮਨਮੁਖ ਮੂੜ ਸਜੁੱਤੀਆ, ਜਨ ਨਾਨਕ ਗੁਰਮੁਖ ਉਭਰੇ, ਗੁਰ ਸਭ ਦੀ ਹੁੰਮੈ ਛੁੱਟਿਆ। ਵਸੇ ਆਣੇ ਹੋਵੇ ਜਨ ਇਸ ਮਨ ਕੋ, ਮਨ ਵਾਸੇ ਜਿਉ ਨਿਤ ਭਾਉਂਦਿਆ, ਦੁੱਖ ਰਹਿਣ ਵੇ ਹਾਣੀਆਂ, ਨਿਤ ਆਸਾ ਆਸ ਕਰੇ ਦਿਆ। ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚੋਦਿਆ, ਜਨ ਨਾਨਕ ਪ੍ਰਭ ਦੇ ਹੋ ਮਤੀ ਛੱਡ ਆਸਾ, ਨਿਤ ਸੁਖ ਸੋਦਿਆ। ਸਾ ਤਨ ਆਸਾ ਚਿਤ ਕਰੇ ਰਾਮ ਰਾਜਿਆ, ਹਰ ਪ੍ਰਭ ਸੀਜੜੀਐ ਆਈ, ਮੇਰਾ ਠਾਕਰ ਅਗਮ ਦਿਆਲ ਹੈ। ਰਾਮ ਰਾਜਿਆ ਕਰ ਕਿਰਪਾ ਲੇ ਹੋ ਮਿਲਾਈ, ਮੇਰਾ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ, ਹਰ ਸਰਦਾ ਸੇਜ ਵਿਛਾਈ। ਜਨ ਨਾਨਕ ਪ੍ਰਭਾਣੀਆ ਰਾਮ ਰਾਜਿਆ, ਮਿਲਿਆ ਸਹਿਜ ਸੁਭਾਈ। ਇਕਤ ਸੇਜਾ ਪ੍ਰਭੋ ਰਾਮ ਰਾਜਿਆ, ਗੁਰ ਦੱਸੇ ਹਰ ਮੇਲੇ, ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ, ਗੁਰ ਕਿਰਪਾ ਕਰੇਈ। ਹੋਂ ਗੁਰ ਮਿਟ ਹੋਂ ਕੋਲ ਕਮਾਇਆ, ਰਾਮ ਰਾਜਿਆ ਨੀ ਸਤਿਗੁਰ ਆਗਿਆ ਦੇਈ, ਗੁਰ ਤੁਠਾ ਜੀਓ ਰਾਮ ਰਾਜਿਆ, ਜਨ ਨਾਨਕ ਹਰ ਮੇਲੇ। ਰਾਗ ਸੂਹੀ ਚੰਦ ਮਹੱਲਾ ਪੰਜਵਾਂ ਘਰ, ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ, ਸੁਣ ਬਾਵੇ ਤੂੰ ਗਾਏ ਦੇਖ ਭੁਲਾਨਾ, ਸੁਣ ਬਾਵੇ ਨੇਹ ਕੂੜਾ ਲਾਇਓ ਕੁਸੰਬ ਰਗਾਨਾ, ਕੂੜੀ ਡੇਕ ਭੁੱਲੋ ਅਡਲ ਹੈ ਨਾ ਮੁੱਲੋ, ਗੋਬਿੰਦ ਨਾਮ ਮਜੀਠਾ, ਥੀ ਬਹਿ ਲਾਲਾ ਤੂੰ ਲਾਲਾ, ਸਬਦ ਚੀਨ ਗੁਰ ਮੀਠਾ, ਮਿਥਿਆ ਮੋਹਿ ਮਗਨ ਥੀ ਰਹਿਆ, ਝੂਠ ਸੰਗ ਲਪਟਾਨਾ, ਨਾਨਕ ਦੀਨ ਸਰਨ ਕਿਰਪਾ ਨਿਧ ਰਾਖ ਲਾਜ ਭਗਤਾਨਾ, ਸੁਣ ਬਾਵਰੇ ਸੇਵ ਠਾਕੁਰ ਨਾਥ ਪੁਰਾਣਾ, ਸੁਣ ਬਾਵਰੇ ਜਵਾਇਆ ਤੁ ਜਾਣਾ, ਨਿਹਚਲ ਹਵਾਸੀ ਸੁਣ ਪਰਦੇਸ ਸੰਗ ਸੰਗ ਮਿਲ ਰਹੀ ਹੈ, ਹਰ ਪਾਗੀ ਹਰ ਪਾਗੀਆ ਪਾਗੀ ਸੁਣ ਬਹਿ ਰਾਗੀ ਚਰਨ ਪ੍ਰਭੂ ਕਹਿ ਰਹੀ ਹੈ, ਇਹੋ ਮਨ ਦੀਜਾ ਸੰਕਨਾ ਕੀਜਾ ਗੁਰਮੁਖ ਤਜ ਬਹੁਮਾਣਾ, ਨਾਨਕ ਦੀਨ ਭਗਤ ਪਵਤਾਰਨ ਤੇਰੇ ਕਿਆ ਗੁਣ ਆਖ ਵਖਾਣਾ, ਸੁਣ ਬਾਵਰੇ ਕਿਆ ਕੀਜਾ ਕੂੜਾ ਮਾਨੋ, ਸੁਣ ਬਾਵਰੇ ਹਬ ਵੈਸੀ ਕਰੋ ਗੁਮਾਨੋ, ਨਿਚੁਲ ਜਾਣਾ ਮਿਥਿਆ ਮਾਣਾ, ਸੰਤ ਪ੍ਰਭੂ ਹੋਏ ਦਾਸ, ਜੀਵਤ ਮਰੀਐ ਪਹੁੰਚ ਤੁਈ, ਜੇ ਥੀ ਵੈ ਕਰਮ ਲਿਖਿਆ ਸਾ, ਗੁਰ ਸੇਵੀ ਜੈ ਅੰਮ੍ਰਿਤ ਭੀਜੈ ਲਾਭੇ ਸਹਿਜ ਧਿਆਨ, ਨਾਨਕ ਸਰਣ ਪਿਆ ਹਰ ਦੁਆਰਾ, ਹੋਂ ਬਲ ਬਲ ਸਦ ਕੁਰਬਾਨ, ਸੁਣ ਬਾਵਰੇ ਮਤ ਜਾਣੇ ਪ੍ਰਭ ਮੈਂ ਪਾਇਆ, ਸੁਣ ਬਾਵਰੇ ਥਿਓ ਰੇਣ ਜਿਨੀ ਪ੍ਰਭ ਧਿਆਇਆ, ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ, ਵਡਭਾਗੀ ਦਰਸ਼ਨ ਪਾਈਐ, ਥਿਉ ਨੇ ਮਾਣਾ ਸਦ ਕੁਰਬਾਨਾ, ਸਗਲਾ ਆਪ ਮਿਟਾਈਐ, ਉਹ ਧਨ ਭਾਗ ਸੁਧਾ ਜਿਨ ਪ੍ਰਭ ਲੱਦਾ, ਹਮ ਤਿਸ ਪਹਿ ਆਪ ਵੇਚ ਆਇਆ, ਨਾਨਕ ਦੀਨ ਸਰਨ ਸੁਖ ਸਾਗਰ ਰਾਖੋ ਲਾਜ ਅਪਣਾਇਆ। ਸੂਹੀ ਮਹੱਲਾ ਪੰਜਵਾਂ, ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤਿਸ ਕੈ ਬਲਰਾਮ ਜੀਓ, ਹਰ ਅੰਮ੍ਰਿਤ ਭਰੇ ਭੰਡਾਰ, ਸਭ ਕੁਛ ਹੈ ਘਰ ਤਿਸ ਕੈ ਬਲਰਾਮ ਜੀਓ, ਬਾਬਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ, ਜਿਸ ਸਿਮਰਤ ਦੁੱਖ ਕੋਈ ਨਾ ਲਾਗੈ, ਭੋਜਲ ਪਾਰੇ ਉਤਾਰਾ, ਆਦਿ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾ, ਨਾਨਕ ਨਾਮ ਮਹਾਰਸ ਮੀਠਾ ਅੰਦਨ ਮਨ ਤਨ ਪੀਵਾ, ਹਰ ਆਪੇ ਲਏ ਮਿਲਾਏ ਕਿਉਂ ਵਿਛੋੜਾ ਥੀ ਵਹੀ, ਬਲਰਾਮ ਜੀਓ, ਜਿਸਨੋ ਤੇਰੀ ਟੇਕ ਸੋ ਸਦਾ ਸਦ ਜੀ ਵਹੀ, ਬਲਰਾਮ ਜੀਓ, ਤੇਰੀ ਟੇਕ ਤੁਜੈ ਤੇ ਪਾਈ, ਸਾਚੇ ਸਿਰਜਣ ਹਾਰਾ, ਜਿਸ ਤੇ ਖਾਲੀ ਕੋਈ ਨਾਹੀ, ਐਸਾ ਪ੍ਰਭੂ ਹਮਾਰਾ, ਸੰਜਨਾ ਮਿਲ ਮੰਗਲ ਗਾਇਆ, ਦਿਨ ਰਹਿਣਿਆਸ ਤੁਮਾਰੀ, ਸਫਲ ਦਰਸ ਭੇਟਿਆ ਗੁਰਪੂਰਾ, ਨਾਨਕ ਸਦ ਬਲਿਹਾਰੀ, ਸੰਭਲਿਆ ਸਚ ਥਾਨ ਮਾਨ ਮਹਤੁ ਸਚ ਪਾਇਆ, ਬਲਰਾਮ ਜੀਓ, ਸਤਿਗੁਰ ਮਿਲਿਆ ਗੁਣ ਦਿਆਲ, ਗੁਣ ਅਭਿਨਾਸੀ ਗਾਇਆ, ਬਲਰਾਮ ਜੀਓ, ਗੁਣ ਗੋਬਿੰਦ ਗਾਓ, ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ, ਸੁਭ ਦੇਵ ਸਾਈ ਗਹਿ ਕੰਠ ਲਾਏ, ਮਿਲੇ ਅੰਤਰ ਜਾਮੀਆਂ, ਸਤ ਸੰਤੋਖ ਵਜਹੇ ਵਾਜੇ ਅਨਹਦਾ ਚੁਣਕਾਰੇ, ਸੁਣ ਪੈ ਬਿਨਾਸੇ ਨਾਨਕ ਪ੍ਰਭ ਪੁਰਖ ਕਰਣੈ ਹਾਰੇ, ਉਪਜਿਆ ਤਤ ਗਿਆਨ ਸਾਹੁਰੈ ਪਈਆ ਇੱਕ ਹਰ, ਬਲਰਾਮ ਜੀਓ, ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਕੈ, ਭਿੰਨ ਕਰ ਬਲਰਾਮ ਜੀਓ, ਬਿਸਮ ਭਿਖੈ ਬਿਸਮ ਸੁਣਿਆ, ਬਿਸਮਾਦ ਨਦਰੀ ਆਇਆ, ਜਲ ਥਲ ਮਹੀਅਲ ਪੂਰਨ ਸਵਾਮੀ, ਕਟ ਕਟ ਰਹਿਆ ਸਮਾਇਆ, ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ, ਕੀਮਤ ਕਹਿਣ ਨਾ ਜਾਏ, ਜਿਸ ਕੇ ਚਲ ਨਾ ਚਾਹੀ ਲੱਖਣੇ, ਨਾਨਕ ਤਿਸ ਹੈ ਧਿਆਏ। ਰਾਗ ਸੂਹੀ ਛੰਤ ਮਹੱਲਾ ਪੰਜਵਾਂ, ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੋਬਿੰਦ ਗੁਣ ਗਾਵਣ ਲਾਗੇ, ਹਰੰਗੇ ਅੰਦਨ ਜਾਗੇ, ਹਰੰਗ ਜਾਗੇ ਪਾਪ ਭਾਗੇ, ਮਿਲੇ ਸੰਤ ਪਿਆਰਿਆ, ਗੁਰ ਚਰਨ ਲਾਗੇ ਪਰਮ ਭਾਗੇ, ਕਾਜ ਸਗਲ ਸਵਾਰਿਆ, ਸੁਣ ਸ਼ਰਵਣ ਬਾਣੀ ਸਹਿਜ ਜਾਣੀ, ਹਰ ਨਾਮ ਜਪ ਵਡ ਭਾਗੈ, ਬਿਨਵੰਤ ਨਾਨਕ ਸਰਨ ਸਵਾਮੀ ਜੀਓ, ਪਿੰਡ ਪ੍ਰਭ ਆਗੈ, ਅਨਹ ਸ਼ਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ, ਗੁਣ ਗਾਏ ਹਰ ਹਰ ਦੁੱਖ ਨਾਸੇ ਰਸ ਉਪਜੈ ਮਨ ਘਣਾ, ਮਨ ਤਨੁ ਨਿਰਮਲ ਦੇਖ ਦਰਸਨ, ਨਾਮ ਪ੍ਰਭ ਕਾ ਮੁਖ ਭਣਾ, ਹੋਏ ਰੇਣ ਸਾਧੂ ਪ੍ਰਭ ਅਰਾਧੂ, ਆਪਣੇ ਪ੍ਰਭ ਭਾਵਾ, ਬਿਨਵੰਤ ਨਾਨਕ ਦਇਆ ਤਾਰ ਹੋ, ਸਦਾ ਹਰ ਗੁਣ ਗਾਵਾ, ਗੁਰਮਿਲ ਸਾਗਰ ਤਰਿਆ, ਹਰ ਚਰਨ ਜਪਤ ਨਿਸਤਰਿਆ, ਹਰ ਚਰਨ ਧਿਆਏ ਸਭ ਫਲ ਪਾਏ, ਮਿੱਟੇ ਆਵਣ ਜਾਣਾ ਪਾਏ, ਭਗਤ ਸੁਪਾਏ ਹਰ ਜਪ ਆਪਣੇ ਪ੍ਰਭਾਵਾ, ਜਪ ਏਕ ਅਲਖ ਅਪਾਰ ਪੂਰਨ, ਤਿਸ ਬਿਨਾ ਨਹੀਂ ਕੋਈ, ਬਿਨਵੰਤ ਨਾਨਕ ਗੁਰ ਭਰਮ ਖੋਇਆ, ਜਤ ਤੇਖਾ ਤਤ ਸੋਈ, ਪਤਤ ਪਾਵਨ ਹਰਨਾਮਾ, ਪੂਰਨ ਸੰਤ ਜਨਾ ਕੇ ਕਾਮਾ, ਗੁਰ ਸੰਤ ਪਾਇਆ ਪ੍ਰਭ ਤਿਆਇਆ, ਸਗਲ ਇੱਛਾ ਪੁੰਨੀਆ, ਹੁਣ ਤਾਪ ਬਿਨਸੇ ਸਦਾ ਸਰ ਸੇ ਪਰ, ਮਿਲੇ ਚਰੀ ਵਿਛੁੰਨਿਆ, ਮਨ ਸ਼ਾਂਤ ਆਈ ਵਜੀ ਵਧਾਈ ਮਨੋ ਕਦੇ ਨਾ ਵਿਸਰੈ ਬਿਨਵੰਤ ਨਾਨਕ ਸਤਿਗੁਰ ਦਰੜਾਇਆ ਸਦਾ ਭਜ ਜਗ ਦੀਸਰੈ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਠਾਕਰੋ ਬੈ ਰਾਗਰੋ ਮੈਂ ਜੇਹੀ ਕਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹੰਸਾ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਡਦਾਣਾ ਕਰ ਮਹਿਰਮਤ ਸਾਈਂ ਕਿਰਪਾ ਕੀ ਜੈ ਸਮਤ ਦੀਜੈ ਅਟ ਪਹਿ ਤੁ ਧਿਆਈ ਗਰਬ ਨਾ ਕੀ ਜੈ ਰੇਣ ਹੋਵੀ ਜੈ ਤਾਗਤ ਜੀ ਰੇ ਸੇਰੀ ਤੇਰੀ ਸਭ ਉਪ ਨਾਨਕਾ ਠਾਕੁਰ ਮੈਂ ਜੇਹੀ ਕਣ ਚੇਰੀ ਰਾਮ ਤੁਮ ਗੌਹਰ ਅਤ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ਤੁਮ ਵੱਡੇ ਵੱਡੇ ਵੱਡ ਊਚੇ ਹੋ ਹੋ ਇਤਨੀ ਕਲਹੁਰੀਆ ਰਾਮ ਹੋ ਕਿਛ ਨਾਹੀ ਏਕੋ ਤੂੰ ਹੈ ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਸ਼ਟ ਨਿਮਕ ਪ੍ਰਭ ਜੀਵਾ ਸਰਬ ਰੰਗ ਰਸਮਾਨਾ ਚਰਨ ਹੇ ਸੰਨੀ ਦਾਸ ਹੇ ਦਾਸੀ ਮਨ ਮੋਲੈ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਣਾ ਆਪਨ ਭਾਵਨ ਕਰੀਆ ਤੁਝ ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤੁਰਾਈ ਤੇਰੀ ਤੂੰ ਜਾਣਾ ਹੈ ਜਾਣਾ ਰਾਮ ਸੋਈ ਜਾਣੈ ਸੋਈ ਪਛਾਣੈ ਜਾ ਕੁੰਦਰ ਸਰਿੰਦੇ ਮਨਮੁਖ ਭੁੱਲੀ ਬਹੁਤੀ ਰਾਹੀ ਫਾਤੀ ਮਾਇਆ ਫੰਦੇ ਠਾਕੁਰ ਪਾਣੀ ਸਾ ਗੁਣਵੰਤੀ ਤਿਨਹੀ ਸਭ ਰੰਗ ਮਾਣਾ ਨਾਨਕ ਕੀ ਤਰ ਤੂੰ ਹੈ ਠਾਕੁਰ ਤੂੰ ਨਾਨਕ ਪਾ ਕਾ ਮਾਣਾ ਹੋ ਵਾਰੀ ਵਈਆ ਘੋਲੀ ਵਈਆ ਤੂੰ ਪਰਬਤ ਮੇਰਾ ਉੱਲਾ ਰਾਮ ਹੋ ਬਲ ਜਾਈ ਲੱਖ ਲੱਖ ਲੱਖ ਵਰੀਆ ਜਿਨ ਪ੍ਰਮ ਪਰਦਾ ਖੁੱਲਾ ਰਾਮ ਮਿਟੇ ਅੰਧਾਰੇ ਚੱਤ ਜੇ ਬਿਕਾਰੇ ਠਾਕੁਰ ਸਿਉ ਮਨਮਾਨਾ ਪ੍ਰਭਜੀ ਪਾਣੀ ਸੇ ਪ੍ਰਭਜੀ ਪਾਣੀ ਪਈ ਨਿਕਾਣੀ ਸਫਲ ਜਨਮ ਪਰਵਾਨਾ ਪਈ ਅਮੋਲੀ ਭਾਰਾ ਧੋਲੀ ਧੋਲੀ ਮੁਕਤ ਜੁਗ ਦਰ ਖੁੱਲਾ ਕਹੋ ਨਾਨਕ ਕਹੋ ਨਿਰਭਉ ਹੋਈ ਸੋ ਪਰ ਮੇਰਾ ਉੱਲਾ ਸੂਹੀ ਮਹੱਲਾ ਪੰਜਵਾਂ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨੇ ਬਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਧ ਪੀ ਪ੍ਰਾਣ ਮਨ ਭਾਣਾ ਰਾਮ ਜੀਉ ਪਿੰਡ ਸਭ ਤਿਸਕਾ ਦੀਆ ਸਰਬ ਗੁਣਾ ਭਰ ਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰ ਪੂਰੇ ਤਾਂ ਕਿ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੈ ਨਾਨਕ ਸਤਿਗੁਰਬਾਣਾ ਐਸਾ ਗੁਰ ਵਡਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲਵਿਕ ਉਤਰੇ ਹਰ ਸੰਤ ਧੂੜੀ ਨੇ ਤਿਨਾਪੈ ਰਾਮ ਹਰ ਧੂੜੀ ਨਾਈਐ ਪ੍ਰਭੂਤੀ ਆਈਐ ਬਹੁੜੇ ਜੋਨਨਾ ਆਈਐ ਗੁਚਰਨੀ ਲਾਗੇ ਪ੍ਰਮ ਭਉ ਪਾਗੇ ਮਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋ ਗੁਣ ਨਾਹੀ ਸੰਤਾਪ ਹੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪ ਹੈ ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕੈ ਬਸ ਆਏ ਰਾਮ ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੀ ਸਫਲ ਜਨਮ ਹੋਆ ਭਾਉ ਭਾਗਾ ਹਰ ਭੇਟਿਆ ਏਕ ਮੁਰਾਰੀ ਜਿਸਕਾ ਸਾਥ ਨਹੀਂ ਮਿਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪਿਆ ਮਿਲੇ ਸਤਿਗੁਰ ਸੁਖ ਪਾਇਆ ਗਾਉ ਮੰਗਲੋ ਨਿਤ ਹਜਨ ਪੁੰਨ ਜਨਹੋ ਪੁੰਨੀ ਇੱਛ ਸਭਾਈ ਰਾਮ ਰੰਗਰਤੇ ਆਪਣੇ ਸਵਾਮੀ ਸੀਤੀ ਮਰਨ ਆਇਆ ਵਹਿ ਜਾਈ ਰਾਮ ਅਵਨਾਸੀ ਪਾਇਆ ਨਾਮ ਧਿਆਇਆ ਸਗਮ ਮਨੋਰਥ ਪਾਏ ਸਾਂਤ ਸਹਿਜ ਆਨੰਦ ਕਨੇਰੇ ਗੁਰਚਰਨੀ ਮਨ ਲਾਏ ਪੁਰ ਰਹਿਆ ਕਟ ਕਟ ਅਵਨਾਸੀ ਥੰਥ ਨੰਤਰ ਸਾਈ ਕੋਹ ਨਾਨਕ ਕਾਰਜ ਸਗਲੇ ਪੂਰੇ ਗੁਰਚਰਨੀ ਮਨ ਲਾਈ ਸੂਹੀ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ ਨੇਤਰ ਦੇਖੇ ਦਰਸੁ ਤੇਰਾ ਰਾਮ ਲਾਖ ਜੇਵਾ ਦੇਹੋ ਮੇਰੇ ਪਿਆਰੇ ਮੁਖ ਹਰ ਅਰਾਧੇ ਮੇਰਾ ਰਾਮ ਹਰ ਅਰਾਧੇ ਜਮ ਪੰਥ ਸਾਧੇ ਦੁਖ ਨਾ ਵਿਆਪੈ ਕੋਈ ਜਲ ਥਲ ਮਹੀਅਲ ਪੂਰਨ ਸਵਾਮੀ ਜਦ ਦੇਖਾ ਤਤ ਸੋਈ ਭਰਮ ਮੋਹ ਬੇਕਾਰ ਨਾਠੇ ਪ੍ਰਭ ਨੇਰਹੂ ਤੇ ਨੇਰਾ ਨਾਨਕ ਕੋ ਪ੍ਰਭ ਕਿਰਪਾ ਕੀ ਜੈ ਨੇਤਰ ਦੇਖੇ ਦਰਸੁ ਤੇਰਾ ਕੋਟ ਕਰਨ ਦੀ ਜੇ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬਨਾਸੀ ਰਾਮ ਸੁਣ ਸੁਣ ਇਹੋ ਮਨ ਨਿਰਮਲ ਹੋਵੈ ਕਟੀਐ ਕਾਲ ਕੀ ਫਾਸੀ ਰਾਮ ਕਟੀਐ ਜਮ ਫਾਸੀ ਸਿਮਰ ਅਬਨਾਸੀ ਸਗਲ ਮੰਗਲ ਸੋ ਗਿਆਨਾ ਹਰ ਹਰ ਜਪ ਜੁਪਿਆ ਦਿਨ ਰਾਤੀ ਲਾਗੈ ਸਹਿਜ ਧਿਆਨਾ ਕਲ ਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ ਕੋਹ ਨਾਨਕ ਪ੍ਰਭ ਕਿਰਪਾ ਕੀ ਜੈ ਹਰ ਗੁਣ ਸੁਣੀਐ ਅਬਨਾਸੀ ਕਰੋੜ ਹਸ ਤੇਰੀ ਟਹਿਲ ਕਮਾਵੇ ਚਰਨ ਚਲਹੇ ਪ੍ਰਭ ਮਾਰਗ ਰਾਮ ਪਵ ਸਾਗਰ ਨਾਵ ਹਰ ਸੇਵਾ ਚੜੋ ਚੜੈ ਤਿਸ ਤਾਰਗ ਰਾਮ ਪਵ ਜਲ ਤਰਿਆ ਹਰ ਹਰ ਸਿਮਰਿਆ ਸਗਮ ਨੋਰਥ ਪੂਰੇ ਮਹਾਂ ਬੇਕਾਰ ਗਏ ਸੁਖ ਉਪਜੇ ਬਾਜੇ ਅਨਹ ਤੂਰੇ ਮਨ ਬਾਂਛਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ ਅਪਾਰਗ ਕੋਹ ਨਾਨਕ ਪ੍ਰਭ ਕਿਰਪਾ ਕੀ ਜੈ ਮਨ ਸਦਾ ਚਲੈ ਤੇਰੇ ਮਾਰਗ ਇਹੋ ਵਰ ਇਹਾ ਵੜਿਆ ਇਹਾ ਵੜਿਆਈ ਇਹੋ ਤਨ ਹੋਏ ਵਡਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੇ ਪ੍ਰਭ ਕੀ ਸਰਨੇ ਕਰਨ ਕਾਰਨ ਗੋਪਾਲਾ ਸਭ ਕਿਛ ਤੇਰਾ ਤੂੰ ਪਰਮ ਮੇਰਾ ਮੇਰੇ ਠਾਕੁਰ ਦੀਨ ਦਿਆਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕੋਹ ਨਾਨਕ ਪ੍ਰਭ ਕਿਰਪਾ ਕਿੰਨੀ ਚਰਨ ਕਮ ਮਨ ਲਾਗਾ ਸੂਹੀ ਮਹੱਲਾ ਪੰਜਵਾਂ ਹਰ ਜੱਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤੋਂ ਜਾਵੇ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਕਥੀ ਅਕਥ ਕਹਾਣੀ ਭਲਾ ਸੰਜੋਗ ਮੂਰਤ ਪਲ ਸਾਚਾ ਅਵਚਲ ਨੀਵ ਰਖਾਈ ਜਨ ਨਾਨਕ ਪ੍ਰਭ ਭੈ ਦਿਆਲਾ ਸਰਵ ਕਲਾ ਬਣੇ ਆਈ ਆਨੰਦਾ ਵਜੇ ਨਿਤ ਵਾਜੇ ਪਾ ਬ੍ਰਹਮ ਮਨ ਬੂਠਾ ਰਾਮ ਗੁਰਮੁਖੇ ਸਚ ਕਰਨੀ ਸਾਰੀ ਬਿਨਸੇ ਭ੍ਰਮ ਪੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤੁਨ ਹਰਿਆ ਸਰਵ ਸੁਖਾ ਤਿਸੀ ਬਣੇ ਆਏ ਜੋ ਪ੍ਰਭ ਆਪਣਾ ਕਰਿਆ ਕਰ ਮਹਿ ਨਵ ਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਛਤਰਪਤ ਕੀ ਨੀਤ ਸਗਲੀ ਤਪਤ ਬਿਨਾਸੀ ਰਾਮ ਦੁਖ ਪਾਪ ਕਾ ਡੇਰਾ ਢਾਠਾ ਕਾਰ ਜਾਇਆ ਰਾਸੀ ਰਾਮ ਹਰ ਪ੍ਰਭ ਫੁਰਮਾਇਆ ਮਿੱਟੀ ਬੁਲਾਇਆ ਸਾਚ ਧਨ ਪੁੰਨ ਫੱਲਿਆ ਸੋ ਪ੍ਰਭ ਆਪਣਾ ਸਦਾ ਧਿਆਇਆ ਸੋਭਤ ਬੈਸਤ ਖੱਲਿਆ ਗੁਣੇ ਦਾਨ ਸੁਖ ਸਾਗਰ ਸੋਮੀ ਜਲ ਥਲ ਨਹੀਂ ਅਲਸੋਈ ਜਨ ਨਾਨਕ ਪ੍ਰਭ ਕੀ ਸਰਣਾਈ ਤਿਸ ਬਿਨ ਅਵਰ ਨਾ ਕੋਈ ਮੇਰਾ ਘਰ ਬੰਨਿਆ ਬਨ ਤਾਲ ਬੰਨਿਆ ਪਰ ਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰ ਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂਤੀ ਆਏ ਸਾਚਾ ਸਗਲ ਇੱਛਾ ਪਾਈਆ ਗੁਰਚਾ ਲਾਗੇ ਸਦਾ ਜਾਗੇ ਮਨ ਬੁਝਿਆ ਵਧਾਈਆ ਕਰੀ ਨਦਰ ਸਵਾਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨ ਮੰਤ ਨਾਨਕ ਨਿਤ ਨਾਮ ਜਪਿਆ ਜੀਉ ਪਿੰਡ ਜਿਨ ਧਾਰਿਆ ਸੂਹੀ ਮਹੱਲਾ ਪੰਜਵਾਂ ਪੈ ਸਾਗਰੋ ਪੈ ਸਾਗੁਰ ਤਰਿਆ ਹਰਿ ਹਰਿ ਨਾਮ ਧਿਆਏ ਰਾਮ ਬੋ ਹਿਤਰਾ ਚਨ ਅਰਾਧੇ ਮਿਲ ਸਤਿਗੁਰ ਪਾਰ ਲਗਾਏ ਰਾਮ ਗੁਰਸਬਦੀ ਤਰੀਐ ਬੁਹਰਨਾ ਮਰੀਐ ਚੂਕੈ ਆਵਣ ਜਾਣਾ ਜੋ ਕਿਛੁ ਕਰੈ ਸੋਈ ਪਲ ਮਾਨੋ ਤਾਂ ਮਨ ਸਹਿਜ ਸਮਾਣਾ ਦੁਖ ਨਾ ਭੂਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮ ਨਾਨਕ ਰੰਗਰਾ ਤਾਂ ਮਨ ਕੀ ਚਿੰਤ ਮਿਟਾਏ ਸੰਤ ਜਨਾ ਹਰ ਮੰਤਰ ਦ੍ਰਿੜਾਇਆ ਸਾਜਨ ਵਸਗਤ ਕੀਨੇ ਰਾਮ ਆਪਣਾ ਨਾਮਨ ਆਗਿਆ ਧਰਿਆ ਸਰਬਸ ਠਾਕਰ ਦੀਨੇ ਰਾਮ ਕਰੇ ਆਪਣੀ ਦਾਸੀ ਮਿੱਟੀ ਉਦਾਸੀ ਹਰਿਮੰਦਰ ਥਿਤ ਪਾਈ ਅਨੰਦ ਬਿਨੋਦ ਸਿਮਰ ਹੋ ਪ੍ਰਭ ਸਾਚਾ ਵਿਛੜ ਕਬਹੂ ਨਾ ਜਾਈ ਸਾਵੜ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕੋਹ ਨਾਨਕ ਰਵੇ ਰੰਗਰਾ ਤੇ ਪ੍ਰੇਮ ਮਹਾਰਸ ਭੀਨੇ ਅਨੰਦ ਬਿਨੋਦ ਪੈ ਨਿਤ ਸਖੀਏ ਮੰਗਲ ਸਦਾ ਹਮਾਰਾ ਰਾਮ ਆਪਣਾ ਪ੍ਰਭ ਆਪ ਸਿਗਾਰੀ ਸੁਭਾਵੰਤੀ ਨਾਰੇ ਰਾਮ ਸਹਿਜ ਪਾਏ ਪਏ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨੇ ਆਪਣੇ ਰਾਮ ਨਾਮ ਔਰ ਧਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕਹੋ ਨਾਨਕ ਪੈਸਾ ਗੁਰੂ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਹੋ ਨਿਤ ਸਕੀ ਹੋ ਸਗ ਮਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕੰਕਾਰ ਧਿਆਏ ਰਾਮ ਜਬ ਏਕ ਪ੍ਰਭੂ ਅਨੇਕ ਰਵਿਆ ਸਭ ਮੰਡਲ ਛਾਇਆ ਬ੍ਰਹਮ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਹੀਅਲ ਪੂਰੇ ਪੂਰਨ ਤਿਸ ਬਿਨਾ ਨਹੀਂ ਜਾਏ ਪੇਖ ਦਰਸੁਨ ਨਾਨਕ ਬਿਕਸੇ ਆਪ ਲੈ ਮਿਲਾਏ ਸੂਹੀ ਮਹੱਲਾ ਪੰਜਵਾਂ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਇੱਛੇ ਮਨ ਇੱਛੇ ਸਹੀ ਫਲ ਪਾਏ ਕਰਤੈ ਆਪ ਵਸਾਇਆ ਰਾਮ ਕਰਤੈ ਆਪ ਵਸਾਇਆ ਸਰਵ ਸੁਖ ਪਾਏ ਪੁੱਤ ਭਾਈ ਸਿੱਖ ਬਿਗਾਸੇ ਗੁਣ ਗਾਵੇ ਪੁੰਨ ਪਰਮੇਸ਼ੁਰ ਕਾਰਜ ਆਇਆ ਰਾਸੇ ਪ੍ਰਭ ਆਪ ਸਵਾਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨ ਇਹੋ ਥਾਨੂੰ ਸੁਹਾਇਆ ਘਰ ਮੰਦਰ ਹਟਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੇ ਕਟੀਆ ਜਮ ਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਅਮਨਾਸੀ ਹਰ ਹਰ ਨਾਮ ਧਿਆਏ ਸਗਲ ਸਮੱਗਰੀ ਪੂਰਨ ਹੋਈ ਮਨ ਚਿੰ ਮਨ ਇੱਛੇ ਫਲ ਪਾਏ ਸੰਤ ਸੱਜਣ ਸੁਖ ਸੁਖ ਮਾਣੇ ਰਲਿਆ ਦੁੱਖ ਦਰਦ ਭ੍ਰਮ ਨਾਸੀ ਸਬਦ ਸਵਾਰੇ ਸਤਿਗੁਰ ਪੂਰੈ ਨਾਨਕ ਸਦ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜ੍ਹਾ ਸਵਾਏ ਰਾਮ ਪਾ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭੈ ਦਿਆਲਾ ਜੀ ਜਨ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤ ਪਾਲਾ ਦਹਿ ਦਿਸ ਪੂਰ ਰਹੇ ਆ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਅਬਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ੁਰ ਹਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਪਵ ਪੰਜਨ ਅਨਹਦ ਵਾਜੇ ਧੁਨੀਐ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ ਨਿਤ ਹੋਵੈ ਹਰ ਨਾਮ ਅਰਾਧੇ ਮੈਲੋ ਸਭ ਘਟ ਹੇ ਕਿਲਵਿਕ ਸਗਲੇ ਖੋਵੈ ਤੇ ਜਨਮ ਨਾ ਮਰਣਾ ਆਵਣ ਜਾਣਾ ਬੋਹੜ ਨਾ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ੁਰ ਪਾਇਆ ਜਿਸ ਪ੍ਰਸਾਦ ਇਸ਼ ਪੁੰਨੀਐ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਮ ਨੋਰਥ ਪੂਰੇ ਜੈ ਜੈ ਕਾਰ ਭਇਆ ਜਗਲ ਅੰਤਰ ਲਾਥੇ ਸਗਲ ਵੇ ਸੂਰੇ ਪੂਰਨ ਚੋ ਪੁਰਖ ਅਚੁੱਤ ਅਬਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ੁਰ ਨਾਨਕ ਨਾਮ ਤੇ ਆਇਆ ਨਵ ਨਿਧ ਸਿੱਧ ਰਿਧ ਦੀਨੇ ਕੋ ਕਰਤੇ ਧੋਟ ਨਾ ਆਵੈ ਕਾਹੀ ਰਾਮ ਖਾਤ ਖਰਚਤ ਬਿਲ ਸਤ ਬਿਲ ਛਤ ਦੁੱਖ ਪਾ ਸੁਖ ਪਾਇਆ खात खर्चत बिल शत सुख पाया करते की दात सवाई राम दात सवाई निकुट न जाई अंतर जामी पाया कोट बिघन सगले उठे नाठे दुख न नेड़ा आया सांत सहज आनंद कनेरे बिनसी भूख सबाई नानक गुण गाव हे स्वामी के अचरज जिस वड़ियाई राम जिसका काज तिन्ही किया मानस किया बेचारा राम भगत सोहन हर के गुण गाव हे सदा करहे जयकारा राम गुण गाय गोविंद अनंत उपजे साध संगत संग बनी जिन उद्यम किया ताल के रात इसकी उपमा क्या गनी अठ सठ तीन तीर्थ पुन क्रिया महा निर्मल चारा पतित पावन बिरद स्वामी नानक शब्द अधारा गुण निधान मेरा प्रभ करता उस्तत कौन करी जय राम संता की बेनंती स्वामी नाम महारस दीजय राम नाम दीजय दान की जय पेसर नाही एक खिनो गुण गोपाल उचर रसना सदा गाइय अंधनो जिस प्रीत लागी नाम सीती मन तन अमृत पी जय बिनवंत नानक इच पुनी पेख दर सुन जी जय राग सूही महला पंजवा छंत एक ओ अहंकार सतगुर प्रसाद मिठ बोलड़ा जी हर सज्जन स्वामी मोरा ओह सम्मल थकी जी ओह कदे न बोला कोरा कोड़ा बोलना जाना पुन भगवान है ओ गुण को न चितारे पतत पावन हर बिरद सदा एक तिल नहीं पन्ना काले घट घट वासी सर्व निवासी नेरा ही ते नेरा नानक दास सदा शरणागत हर अमृत सज्जन मेरा हम बिस्म पई जी हर दर्शन देख अपारा मेरा सुंदर स्वामी जी हों चरण कम पग छारा प्रभ पेक जीवा ठंडी थीवा तिस जेवड़ अवर न कोई आदि अंत मध प्रभ रवेया जल थल मही हल सोई चरण कम जप सागर तरिया पवजल उतरे पारा नानक सरन पूर्ण स्वामी नानक सरन पूर्ण परमेश्वर तेरा अंत न पारा वारा हो निमिकना छोटा जी प्रीतम प्राण आधारो गुर सतगुर कहया जी साचा अगम विचारो मिल साधु दीना ता नाम लीना जन्म मरण दुख नाठे सहज सुख आनंद कनेरे हो मैं बिंठी गाठे सब कै मद सब हूं ते बाहरे राग दुख ते नियारो नानक दास गोविंद सरनाई है प्रीतम मनहे सधारो मैं खोजत खोजत जी हर निचल सो कर पाया सब अध्रुव डिठे जियो ता चरण कमल चित लाया प्रभु अविनाशी हो तिसकी दासी मरै ना आवह जाए धर्म अर्थ काम सब पूर्ण मन चिंदी इच्छ पुजाए सुरत सिमरत गुण गावे करते सिद्ध साधक मुन जन त्याया नानक सरन कृपा निध स्वामी वडभागी हर हर गाया एक ओ अहंकार सतगुर प्रसाद वार सूही की श्लोका नाल महला तीजा श्लोक महला तीजा सूहै वेस दोहा गणी पर पिर रावण जाए पिर छोड़िया करे अपने मोही दूजा पाए पाए मिठा करके खाया बहु साधो वध्या रोग सुध पतार हर छोड़िया फिर लगा जाए विजोग गुरमुख होवै सो पलटिया हर राति साज सिगार सहज सच पिर रावे हर नामा और तार आज्ञाकारी सदा सुहागण आप मिली करतार नानक पिर पाया हर साचा सदा सुहागण नार महला तीजा सुहुविये निमाणिये सो सहो सदा संभाल नानक जन्म सवारे अपना कुल पी छुट्टी नाल पौड़ी आपे तख्त रचायुन आकाश पताला हुक्मे धरती साजियुन सच्ची धर्मशाला आप उपाय खपाएदा सच्चे दीन दयाला सच्चे सबना रिजक संभाहिदा तेरा हुक्म निराला आपे आप वरतदा आपे प्रतपाला श्लोक महला तीजा सुहुपता सोहागणी जा मन लह सचना सतगुर अपना मनायर लै रूप चढ़ीता अगला दूजा नाही थाओ ऐसा सिगार बनाए तू मैला कदे न हो वही एह निसला गै पाओ नानक सोहागण का क्या चिन्ह है अंदर सचमुख उजला खसमै माहे समाए महला तीजा लोका वे हो सुहवी सुहा वेस करी वेसी सोहना पाईया कर कर वेस रही नानक तिनी सो पाया जिनी गुर की सिख सुनी जो तिस पावै सो थिया इन बिर कंत मिली पौड़ी हुक्मी श्रेष्ठ सा जिन बहु पित संसारा तेरा हुक्म ना जा पी केतड़ा सचे अला खपारा इकनानो तू मिल लह गुर शब्द भीचारा सच रते सिन्ने मिले मैं तजवेकारा जिस तू मेल हे सो तुद मिला सोई सच्चे आरा श्लोक महला तीजा सुहुविये सुहा सब संसार है जिन दुरमत दूजा भाओ खिन मह झूट सब बिनस जाए ज्यों टिकै न बिरख की छाओ गुरमुख लालो लाल है ज्यो रंग मजीट सचड़ाओ उल्टी सकत सिवै करया मन वस्या हर अमृत नाओ नानक बलिहारी गुर अपने चित मिलया हर गुण गाओ महला तीजा सूहा रंग वेकार है कंत ना पाया जाए इस लहंदे मिलना होवे रंड बैठी दूजै पाए ਮੁੰਦ ਇਆਣੀ ਦੁਮਣੀ ਸੂਹੈ ਵੇਸ ਲੁਭਾਏ, ਸ਼ਬਦ ਸੱਚਾ ਰੰਗ ਲਾਲ ਕਰ ਭੈ ਪਾਏ ਸਿਗਾਰ ਬਣਾਏ, ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ, ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ, ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਏ, ਤਿਸਦਾ ਅੰਤ ਨਾ ਜਾਪੇ ਗੁਰ ਸ਼ਬਦ ਬੁਝਾਈ, ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ, ਮਨਮੁਖ ਠੋਰ ਨਾ ਪਾਇਨੀ ਫਿਰ ਆਵੈ ਜਾਈ, ਜੋ ਤਿਸ ਪਾਵੈ ਸੋ ਥੀਐ ਸਭ ਚੱਲੈ ਰਜਾਈ, ਸਲੋਕ ਮਹਲਾ ਤੀਜਾ, ਸੂਹੈ ਵੇਸ ਕਾਮਣ ਕੁਲੱਖਣੀ, ਜੋ ਪ੍ਰਭ ਛੋਟ ਪਰ ਪੁਰਖ ਧਰੇ ਪਿਆਰ, ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ, ਮਨਮੁਖ ਕਰਮ ਖੁਆਰ, ਜਿਸ ਪੂਰਬ ਹੋਵੈ ਲਿਖਿਆ ਤਿਸ ਸਤਿਗੁਰ ਮਿਲੈ ਪਧਾਰ, ਸੂਹੈ ਵੇਸ ਸਭ ਉਤਾਰ ਧਰੇ ਗਲ ਪਹਿਰੈ ਖਿਮਾ ਸਿਗਾਰ, ਪਈਆ ਸੋਹਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਿਸਾਰ, ਉਹ ਰਲਾਈ ਕਿਸੈ ਦੀਨਾ ਰਲਾ ਜਿਸ ਰਾਵੇ ਸਿਰਜਣਹਾਰ, ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਭਰ ਤਾਰ, ਮਹਲਾ ਪਹਿਲਾ ਸੂਹਾ ਰੰਗ ਸੁਪਨੈ ਨਿਸੀ ਬਿਨ ਨਿਸੀ ਬਿਨ ਤਾਗੇ ਗਲਹਾਰ, ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ, ਨਾਨਕ ਪ੍ਰੇਮ ਮਹਾਰਸੀ ਸਭ ਬੁਰੀਆਈ ਅਛਾਰ, ਪੌੜੀ ਇਹੋ ਜਗ ਆਵ ਉਪਾਇਨ ਕਰ ਚੋਜ ਵਿਡਾਨ, ਪੰਚ ਧਾਤ ਵਿੱਚ ਪਾਈਨ ਮੋਹ ਝੂਠ ਗੁਮਾਨ, ਆਵੈ ਜਾਇ ਪਵਾਈਐ ਮਨਮੁਖ ਅਗਿਆਨ, ਇੱਕ ਨਾ ਆਪ ਬੁਝਾਇਨ ਗੁਰਮੁਖ ਹਰ ਗਿਆਨ, ਭਗਤ ਖਜ਼ਾਨਾ ਬਖਸਿਓਨ ਹਰ ਨਾਮ ਨਿਧਾਨ, ਸੋਕ ਮਹਲਾ ਤੀਜਾ, ਸੁਹਵੀਏ ਸੁਹਾ ਵੇਸ ਛੱਡ ਤਾਂ ਤੂੰ ਤਾਂ ਫਿਰ ਲੱਗੀ ਪਿਆਰ, ਸੂਹੈ ਵੇਸ ਪਿਰ ਕਿਨਾ ਨਾ ਪਾਇਓ ਮਨਮੁਖ ਦਜ ਮੋਈ ਗਾਵਾਰ, ਸਤਿਗੁਰੇ ਮਿਲਿਆ ਸੂਹੈ ਵੇਸ ਗਿਆ ਹੁਮੈ ਵਿੱਚ ਹੁਮਾਰ, ਮਨ ਤਨ ਰਤਾ ਲਾਲ ਹੋਆ ਰਸਨਾ ਰਤੀ ਗੁਣਸਾਰ, ਸਦਾ ਸੁਹਾਗਣ ਸ਼ਬਦ ਮਨ ਭੈ ਪਾਏ ਕਰੇ ਸਿਗਾਰ, ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਔਰ ਧਾਰ, ਮਹਲਾ ਤੀਜਾ, ਮੁੰਦੇ ਸੂਹਾ ਪਰ ਹਰ ਹੋ ਲਾਲ ਕਰੋ ਸਿਗਾਰ, ਆਵਣ ਜਾਣਾ ਵੀਸਰੈ ਗੁਰ ਸਭ ਦੀ ਵਿਚਾਰ, ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਤਾਰ, ਨਾਨਕ ਸਾਤਨ ਰਾਵਿਆ ਰਾਵੇ ਰਾਵਣ ਹਾਰ, ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਦਰਤਾ, ਹੁਮੈ ਮੇਰਾ ਕਰ ਮੋਏ ਕਿਛ ਸਾਥ ਨਾ ਲਿੱਤਾ, ਸਿਰ ਉੱਪਰ ਜਮਕਾਲ ਨਾ ਸੁੱਜਈ ਦੂਜਾ ਭਰ ਮਿੱਤਾ, ਫਿਰ ਵੇਲਾ ਹੱਥ ਨਾ ਆਵੇ ਜਮਕਾਲ ਬਸ ਕੀਤਾ, ਜਿਹਾ ਤੁਰ ਲਿਖ ਪਾਇਆ ਨੂੰ ਸੇ ਕਰਮ ਕਮਿੱਤਾ, ਸਲੋਕ ਮਹਲਾ ਤੀਜਾ, ਸਤੀਆ ਇਹ ਨਾ ਆਖੀਅਨ ਜੋ ਮੜਿਆ ਲੱਗ ਜਲਨ, ਨਾਨਕ ਸਤੀਆ ਜਾਣੀਅਨ ਜੇ ਬਿਰਹੇ ਚੋਟ ਮਰਨ, ਮਹਲਾ ਤੀਜਾ, ਪੀਸੋ ਸਤੀਆ ਜਾਣੀਅਨ ਸੀਲ ਸੰਤੋਖ ਰਹਨ, ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ, ਮਹਲਾ ਤੀਜਾ, ਕੰਤਾ ਨਾਲ ਮਿਹੇਲੀਆ ਸੇਤੀ ਅਗ ਜਲਾਹੇ, ਜੇ ਜਾਣੇ ਪੇਰੇ ਆਪਣਾ ਤਾਂ ਤਨ ਦੁੱਖ ਸਹਾਹੇ, ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅਗ ਜਲਾਹੇ, ਭਾਵੈ ਜੀਵ ਹੋ ਕੈ ਮਰੋ ਦੂਰੋਂ ਹੀ ਭੱਜ ਜਾਹੇ, ਪੌੜੀ ਦੁੱਧ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤਾ ਲਿਖਿਆ, ਨਾਵੈ ਜੇਵੜ ਹੋਰ ਦਾਤ ਨਾਹੀ ਤਿਸ ਰੂਪ ਨਾ ਰਿਖਿਆ, ਨਾਮ ਅਖੁੱਟ ਹੈ ਨਿਦਾਨ ਹੈ ਗੁਰਮੁਖ ਮਨ ਵਸਿਆ, ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ, ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ, ਸੋਕ ਮਹਲਾ ਦੂਜਾ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ, ਮਹਲਾ ਦੂਜਾ, ਰਾਤ ਕਾਣ ਧਨ ਸੰਚਿਆ ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ, ਮਹਲਾ ਦੂਜਾ, ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ, ਸੀਤੀ ਖੁਸ਼ੀ ਸਵਾਰੀਆ ਨਾਨਕ ਕਾਰਜ ਸਾਰ, ਮਹਲਾ ਦੂਜਾ, ਮਨ ਹੱਟ ਤਰਫ ਨਾ ਜਿਪਈ ਜੇ ਬਹੁਤਾ ਕਾਲੇ, ਤਰਫ ਜਿਨੈ ਸਤ ਭਾਉ ਦੇ ਜਨ ਸ਼ਬਦ, ਨਾਨਕ ਸ਼ਬਦ ਨਾਨਕ ਸ਼ਬਦ ਵਿਚਾਰੇ ਪੌੜੀ, ਕਰਤਾ ਕਾਰਨ ਜਿੰਜ ਕੀਆ ਸੋ ਜਾਣੈ ਸੋਈ, ਆਪੇ ਸ੍ਰਿਸ਼ਟ ਉਪਾਈਨ ਆਪੇ ਫੁਨ ਗੋਈ, ਜੁਗ ਚਾਰੇ ਸਭ ਭਵ ਥੱਕੀ ਕਿਨ ਕੀਮਤ ਹੋਈ, ਸਤਿਗੁਰੇ ਏਕ ਵਿਖਾਲਿਆ ਮਨ ਤਨ ਸੁਖ ਹੋਈ, ਗੁਰਮੁਖ ਸਦਾ ਸਲਾਹੀਆ ਕਰਤਾ ਕਰੇ ਸੋ ਹੋਈ, ਸਲੋਕ ਮਹਲਾ ਦੂਜਾ, ਸਲੋਕ ਮਹਲਾ ਦੂਜਾ,
1: ਸਲੋਕ ਮਹਲਾ ਦੂਜਾ, ਜਿਨ੍ਹਾਂ ਭਉ ਤਿਨ ਨਾਹੇ ਭਉ ਮੁਚ ਭਉ ਨਿਵਾਹ, ਨਾਨਕ ਇਹੋ ਪਟੰਤਰਾ ਤੇਤੀ ਦੀ ਬਾਣ ਗਏ ਆਹਾ, ਮਹਲਾ ਦੂਜਾ, ਤੁਰਦੇ ਕੋ ਤੁਰਦਾ ਮਿਲੇ, ਤੁਰਦੇ ਕੋ ਤੁਰਦਾ ਮਿਲੈ, ਉੱਡਤੇ ਕੋ ਉੱਡਤਾ, ਜੀਵਤੇ ਕੋ ਜੀਵਤਾ ਮਿਲੈ, ਮੂਏ ਕੋ ਮੂਆ, ਨਾਨਕ ਸੋ ਸਲਾਹੀ ਹੈ ਜਿਨ ਕਾਰਨ ਕੀਆ, ਪੌੜੀ ਸੱਚ ਧਿਆਇਨ ਸੇ ਸੱਚੇ ਗੁਰਸ਼ਬਦ ਵਿਚਾਰੀ, ਹਉਮੈ ਮਾਰ ਮਨ ਨਿਰਮਲਾ ਹਰ ਨਾਮ ਉਰਧਾਰੀ, ਕੋਠੇ ਮੰਡਪ ਮਾੜੀਆ ਲਾਗ ਪਏ ਗਾਵਾਰੀ, ਜਿਨ ਕੀਏ ਤਿਸੇ ਨਾ ਜਾਣਈ, ਜਿਨ ਕੀਏ ਤਿਸੇ ਨਾ ਜਾਣਨੀ, ਮਨਮੁਖ ਗੁਬਾਰੀ ਜਿਸ ਬਜਾਏ ਸੋ ਬੁੱਝ ਸੀ ਸੱਚਿਆ ਕਿਆ ਜੰਤ ਵੇਚਾਰੀ, ਸਲੋਕ ਮਹੱਲਾ ਤੀਜਾ, ਕਾਮਣ ਤਉ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸੇਜੈ ਕੰਤ ਨਾ ਆਵੇ ਏਵੈ ਬਿਰਥਾ ਜਾਏ ਕਾਮਣ ਪਿਰ ਮਨ ਮਾਨਿਆ ਤਉ ਬਣਿਆ ਸਿਗਾਰ ਕੀਆ ਤਉ ਪ੍ਰਮਾਣ ਹੈ ਜਾ ਸਹੁ ਧਰੇ ਪਿਆਰ ਭਉ ਸਿਗਾਰ ਤੇ ਬੋਲ ਰਸ ਭੋਜਨ ਭਾਉ ਕਰੇ ਤਨ ਮਨ ਸੋਪੇ ਕੰਤ ਕਉ ਤਉ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੇ ਧਨ ਕੀਆ ਸਿਗਾਰ ਸੇਜੈ ਕੰਤ ਨਾ ਆਇਓ ਏਵੇ ਭਇਆ ਬੇਕਾਰ ਮਹੱਲਾ ਤੀਜਾ ਧਨ ਪਿਰ ਇਹ ਨ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਆ ਸੋਏ ਪੌੜੀ ਭੈਵਿਨ ਭਗਤ ਨਾ ਹੋਵੇ ਨਾਮ ਨਾ ਲੱਗਿਆ ਪਿਆਰ ਸਤਿਗੁਰ ਮਿਲਿਆ ਭਉ ਉਪਜੈ ਭਾਏ ਸਤਿਗੁਰ ਮਿਲਿਆ ਭਉ ਉਪਜੈ ਭੈ ਭਾਏ ਰੰਗ ਸਵਾਰ ਤਨ ਮਨ ਰੱਤਾ ਰੰਗ ਸਿਓ ਹੋਮੈ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਭਉ ਭਗਤ ਭਉ ਭਾਉ ਸਭ ਤਿਸਦਾ ਸੋ ਸੱਚ ਵਰਤੈ ਸੰਸਾਰ ਸਲੂਕ ਮਹੱਲਾ ਪਹਿਲਾ ਵਾਹੋ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵਲ ਵੇਲ ਵਰਸ ਵਰਾਹੋ ਆਪ ਖੜੋਵੈ ਆਪ ਕਰ ਅਪੀਣੈ ਆਪ ਆਹੋ ਗੁਰਮੁਖ ਸੇਵਾ ਥਾਇ ਪਵੈ ਉਨਮਨ ਤਤ ਕਮਾਹੋ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਵੇ ਪ੍ਰਵਾਹੋ ਦਰ ਊਣਾ ਨਾਹੀ ਕੋ ਸੱਚਾ ਵੇ ਪ੍ਰਵਾਹੋ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਇਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹਿ ਤੂ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪੌਦੀ ਜਾਲ ਪਰਾਲ ਪਿੱਛੇ ਹੱਥ ਨਾ ਅੰਬੜੈ ਤਤ ਤਿਤ ਨਿਬੰਧੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਪਿੱਟਿਆ ਗਣਤ ਨਾ ਆਵਹੀ ਕਿੱਤੀ ਲਾਹ ਸਹਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ ਸੱਚਾ ਅੰਮ੍ਰਿਤ ਚਲਾਇਉਣ ਕਰ ਸੱਚ ਫੁਰਮਾਣ ਸਦਾ ਨਿਚਲ ਰਵ ਰਹਿਆ ਸੋ ਪੁਰਖ ਸੁਜਾਣ ਗੁਰਪ੍ਰਸਾਦੀ ਸੇਵੀਐ ਸੱਚ ਸਬਦ ਨਿਸ਼ਾਨ ਪੂਰਾ ਤੱਟ ਬਣਾਇਆ ਰੰਗ ਗੁਰਮਤ ਮਾਣ ਅਗੋਚਰ ਅਲੱਖ ਹੈ ਗੁਰਮੁਖ ਹਰ ਜਾਣ ਸਲੂਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖੀਅਨ ਸਾਹਿਬ ਕਹਿ ਦੀਵਾਣ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇੱਕ ਭਾਉ ਲੱਥੀ ਨਾਤਿਆ ਦੋਏ ਪਾ ਚੜੀਅਸ ਹੋਰ ਬਾਹਰ ਧੋਤੀ ਤੂੰ ਮੜੀ ਅੰਦਰ ਬਿਸਨ ਕੋਰ ਸਾਧ ਭਲੇ ਅਣਨਾਤਿਆ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚ ਲਾਏ ਦਾ ਜਗ ਧੰਦੈ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹਿ ਦਸੇ ਹੋ ਮਨ ਧਾਵਦਾ ਗੁਰਠਾ ਕਰਹਾਇਆ ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ਧੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ ਸਲੂਕ ਮਹੱਲਾ ਪਹਿਲਾ ਦੋਏ ਦੀਵੇ ਚੌਦੈ ਹਟਨ ਵਾਲੇ ਜੇਤੇ ਜੀ ਤੇਤੇ ਬਣ ਜਾਰੇ ਖੁੱਲੇ ਹੱਟ ਹੋਆ ਵਾਪਾਰ ਜੋ ਪੋਚੈ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਘਰ ਆਏ ਬੱਜੀ ਵਾਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆ ਸੁਪੇਦਾ ਸੇਵਨ ਦੇਹੋ ਬੱਗਾ ਤਪੈ ਘਣਾ ਕਾਲਿਆ ਕਾਲੇ ਵਨ ਅੰਧੀ ਅਕਲੇ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਬੇਹ ਨਾ ਪਾਵੈ ਮਾਨ ਪੌੜੀ ਕਾਇਆ ਕੋਟਰ ਚਾਇਆ ਹਰ ਸੱਚਾ ਆਪੇ ਇੱਕ ਦੂਜੇ ਭਾਏ ਖੁਆਇਨ ਹੋਮੈ ਵਿੱਚ ਬਿਆਪੇ ਇਹੋ ਮਾਨਸ ਜਨਮ ਦੁਲੰਬ ਸਾ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਏ ਓਨ ਸਭ ਵਰਤਾ ਆਪੇ ਸਲੂਕ ਮਹੱਲਾ ਪਹਿਲਾ ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀ ਬਾਣ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸੈਤਾਨ ਗਦੋ ਚੰਦਨ ਖੋਲੀਐ ਪੀ ਸਾਹੂ ਸਿਉ ਪਾਣ ਨਾਨਕ ਕੂੜੈ ਕੱਤਿਐ ਕੂੜਾ ਤਣੀਆਂ ਤਾਣ ਕੂੜਾ ਕੱਪੜ ਕੱਚੀਐ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਵਾਂਗਾਂ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾ ਤੇ ਇੱਕ ਮੰਗ ਤੇ ਨਾਮ ਤੇਰਾ ਪ੍ਰਵਾਨ ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤੇ ਨਾਮ ਬਿੱਟੋ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹੋਮੈ ਝਗੜਾ ਪਾਇਓਨ ਝਗੜੈ ਜਗ ਮੋਇਆ ਗੁਰਮੁਖ ਝਗੜ ਚੁਕਾਇਓਨ ਇੱਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਇਆ ਸਲੂਕ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰੱਥ ਦਾ ਤਾਰ ਹੋਮੈ ਗਰਵ ਨਿਵਾਰੀਐ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰਜਾਲੀਐ ਨਾ ਮਿਲੈ ਆਧਾਰ ਅਹਿਨਸ ਨਵਤ ਨਿਰਮਲਾ ਮੈਲਾ ਕਬਹੁ ਨਾ ਹੋਏ ਨਾਨਕ ਇਹ ਬਿੱਧ ਛੁੱਟੀ ਹੈ, ਨਦਰ ਤੇਰੀ ਸੁੱਖ ਹੋਏ ਮਹਲਾ ਪਹਿਲਾ। ਇੱਕੋ ਕੰਤ ਸੁਭਾਈਆ ਜਿੱਤੀ ਦਰਖੜੀਆ, ਨਾਨਕ ਕੰਤੈ ਰਤੀਆ ਪੁੱਛੈ ਬਾਤੜੀਆ, ਮਹਲਾ ਪਹਿਲਾ। ਸਭੇ ਕੰਤੈ ਰਤੀਆ ਮੈਂ ਦੁਹਾਗਣ ਕਿੱਤ, ਮੈਂ ਤਨ ਅਵਗਣ ਇਤੜੇ, ਖਸਮ ਨਾ ਫੇਰੇ ਚਿੱਤ, ਮਹਲਾ ਪਹਿਲਾ। ਹੋ ਬਲਿਹਾਰੀ ਤਿੰਨ ਕਹੋ ਸਿਫਤ ਜਨਾ ਦੈ ਵਾਤ, ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ। ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ, ਗੁਰਮੁਖ ਲਿਹੁ ਮਲਾਏ ਜਨ ਪਾਵੈ ਨਾਮ ਹਰ, ਅਨਹਦ ਸ਼ਬਦ ਵਜਾਏ ਜੋਤੀ ਜੋਤ ਤਰ, ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ, ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ, ਸਲੋਕ ਮਹਲਾ ਪਹਿਲਾ। ਜਿਨੀ ਨ ਪਾਇਓ ਪ੍ਰੇਮ ਰਸ, ਕੰਤ ਨ ਪਾਇਓ ਸਾਉ, ਸੁਈਐ ਕਰ ਕਾ ਪਾਉਣਾ, ਜਿਉ ਆਇਆ ਤਿਉ ਜਾਉ, ਮਹਲਾ ਪਹਿਲਾ। ਸੋ ਉਲਾਮੇ ਦਿਨੈ ਕੇ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੈ ਕਰੰਗੀ ਲੱਗਾ ਹੰਸ। ਫਿੱਟ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਵਿਣ ਸਭੋ ਦੁਸਮਨ ਹੇਤ ਪੌੜੀ। ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ, ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ, ਦਾ ਘਰ ਦਰ ਪਾਵੈ ਮਹਿਲ ਨਾਮ ਪਿਆਰਿਆ, ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ, ਤੂੰ ਆਪ ਸਵਾਰੈ ਆਪ ਸਿਰਜਨ ਹਾਰਿਆ, ਸਲੋਕ ਮਹੱਲਾ ਪਹਿਲਾ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾ ਕਾਏ, ਉਗਵੈ ਸੂਰ ਨਾ ਜਾਪੈ ਚੰਦ, ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ। ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰਸ ਪਾਰ, ਮਹੱਲਾ ਪਹਿਲਾ। ਸਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ, ਨਾਨਕ ਪੈ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ। ਜੇ ਪ੍ਰਭ ਸਲਾਹ ਹੈ ਆਪਣਾ ਸੋ ਸੋਭਾ ਪਾਏ, ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ, ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ, ਮੇਲ ਭਇਆ ਚਿਰੀ ਬਛੁਨਿਆ ਗੁਰਪੁਰਖ ਮਲਾਏ, ਮਨ ਮੈਲਾ ਇਵ ਸੁਧ ਹੈ ਹਰ ਨਾਮ ਧਿਆਏ, ਸਲੋਕ ਮਹੱਲਾ ਪਹਿਲਾ। ਕਾਇਆ ਕੂਮਲ ਫੁੱਲ ਗੁਣ ਨਾਨਕ ਗੁੱਪ ਸੰਭਾਲ, ਇੰਨੀ ਫੁੱਲੀ ਰੌ ਕਰੇ ਅਵਰੇ ਕਹਿ ਚੁਣੀਆਂ ਢਾਲ, ਮਹੱਲਾ ਦੂਜਾ। ਨਾਨਕ ਤਿੰਨਾ ਬਸੰਤ ਹੈ ਜਿਨ ਕਰਿਆ ਘਰ ਵਸਿਆ ਕੰਤ, ਤੈਂ ਜਿਨ ਕੇ ਕੰਤ ਦਿਸਾ ਪੁਰੀ, ਸੇ ਅਹਿਨਸ ਫਿਰੈ ਜਲੰਤ ਪੌੜੀ। ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ, ਅੰਦਨ ਸੇਵੀ ਗੁਣ ਰਵਾਂ ਮਨ ਸੱਚੈ ਰਚਨੀ, ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨ ਲੱਗਣੀ, ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ, ਜੋ ਇੱਛਾ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ, ਸਲੋਕ ਮਹੱਲਾ ਪਹਿਲਾ। ਪਹਿਲ ਬਸੰਤੈ ਆਗਮਨ ਪਹਿਲਾ ਮੌਲਿਓ ਸੋਏ, ਜਿਤ ਮੌਲਿਆ ਸਭ ਮੌਲਿਆ ਤਿਸੇ ਨ ਮੌਲਿਓ ਕੋਏ, ਮਹੱਲਾ ਦੂਜਾ। ਪਹਿਲ ਬਸੰਤੈ ਆਗਮਨ ਤਿਸ ਕਾ ਕਰੋ ਵਿਚਾਰ, ਨਾਨਕ ਸੋ ਸਲਾਹੀਐ ਜੇ ਸਭ ਸਹਿ ਦੇ ਆਧਾਰ, ਮਹੱਲਾ ਦੂਜਾ। ਮਿਲੈ ਮਿਲਿਆ ਨਾ ਮਿਲੈ, ਮਿਲਿਆ ਮਿਲਿਆ ਜੇ ਹੋਏ, ਅੰਤਰਾਤਮੈ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੇ। ਹਰ ਹਰ ਨਾਮ ਸਲਾਹੀਐ ਸਚਕਾਰ ਕਮਾਵੈ, ਦੂਜੀ ਕਾਰੈ ਲੱਗਿਆ ਫਿਰ ਜੋਨੀ ਪਾਵੈ, ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ, ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ, ਸਤਿਗੁਰ ਸੇਵਾ ਸਫਲ ਹੈ ਸੇਵੈ ਫਲ ਪਾਵੈ, ਸਲੋਕ ਮਹੱਲਾ ਦੂਜਾ। ਕਿਸੀ ਕੋਈ ਕੋਏ ਮਾਂ ਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ, ਜਾ ਲਗ ਚਿੱਤ ਨਾ ਆਵਹੀ, ਮਹੱਲਾ ਦੂਜਾ। ਜਾਂ ਸੁਖ ਤਾ ਸੁਹਰਾਵਿਓ ਦੁੱਖ ਭੀ ਸੰਭਾਲਿਓ, ਏ ਨਾਨਕ ਕਹੇ ਸਿਆਣੀਏ ਉਕੰਤ ਮਿਲਾਵਾ ਹੋਏ ਪੌੜੀ। ਹਉ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ, ਤੂੰ ਅਗਮ ਦਿਆਲ ਅਗਮ ਹੈ ਅਪ ਲਹੇ ਮਲਾਈ, ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ, ਜੋ ਤੇਰੀ ਸਰਣਾਗਤੀ ਤਿਨ ਲਹੇ ਚੜਾਈ, ਨਾਨਕ ਵੇ ਪਰਵਾਹੁ ਹੈ ਤਿਸ ਤਿਲ ਨਾ ਤਮਾਈ। ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ, ਤਥਾ ਸਭਨਾ ਭਗਤਾ ਕੀ ਕਬੀਰ ਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਵਤਰਾਏ ਕਹਾ ਤੁਮ ਕੀ ਨਾ ਰਾਮ ਕੋ ਨਾਮ ਨਾ ਕਬਹੁਲੀ, ਨਾ ਰਾਮ ਨਾ ਜਪੋ ਕਵਨ ਮਤ ਲਾਗੇ, ਮਰ ਜਾਏ ਬੇ ਕਹੋ ਕਿਹਾ ਕਰੋ ਅਪਾਗੇ ਰਹਾਓ, ਦੁੱਖ ਸੁੱਖ ਕਰਕੇ ਕੁਟੰਬ ਜੀਵ ਆਇਆ, ਮਰਤੀ ਬਾਰ ਇੱਕ ਸਰ ਦੁੱਖ ਪਾਇਆ, ਕੰਠ ਗਹਿਨ ਤਬ ਕਰਨ ਪੁਕਾਰਾ, ਕਹੇ ਕਬੀਰ ਆਗੇ ਤੇ ਨਾ ਸੰਭਾਰਾ। ਸੂਹੀ ਕਬੀਰ ਜੀਓ ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਭੀ ਜਾਏ, ਭਵਰ ਗਏ ਬਗ ਬੈਠੇ ਆਏ ਰਹਾਉ, ਕਾਚਿਆ ਕਰਵੈ ਰਹੇ ਨਾ ਪਾਣੀ, ਹੰਸ ਚੱਲਿਆ ਕਾਇਆ ਕੁਮਲਾਨੀ, ਕੁਆਰ ਕੰਨਿਆ ਜੈਸੇ ਕਰਤੇ ਸਿਗਾਰਾ, ਕਿਉ ਰਲੀਐ ਮਾਨੈ ਬਾਜ ਪਤਾਰਾ, ਕਾਗ ਉਡਾ ਬਿਤ ਪੁਜਾ ਪਿਰਾਨੀ, ਕਹੇ ਕਬੀਰ ਇਹ ਕਥਾ ਸਿਰਾਨੀ। ਸੂਹੀ ਕਬੀਰ ਜੀਓ ਅਮਲ ਸਿਰਾਨੂੰ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈ ਖੱਟਿਆ ਕਹਾ ਗਵਾਇਆ, ਚੱਲੋ ਸਿਤਾਬ ਦੀਬਾਨ ਬੁਲਾਇਆ, ਚੱਲ ਦਰ ਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ ਰਹਾਉ, ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਛ ਭੀ ਖਰਚ ਤੁਮਾਰਾ ਸਾਰੋ ਸੁਬਹਿ ਨਵਾਜ ਸਰਾਏ ਗੁਜਾਰੋ ਸਾਧ ਸੰਗ ਜਾ ਕਉ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੁਭਾਗਾ ਤੀਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਬਿਸਾਰ ਮਾਟੀ ਸੰਗ ਰੂਲੇ ਸੂਹੀ ਕਬੀਰ ਜੀ ਓ ਲਲਿਤ ਥਾਕੇ ਨੈਣ ਸਰਵਨ ਸੁਣ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਕੀ ਸਭ ਮਤ ਥਾਕੀ ਏਕ ਨ ਥਾਕ ਸਮਾਇਆ ਬਾਬਰੇ ਤੈਂ ਗਿਆਨ ਵਿਚਾਰ ਨ ਪਾਇਆ ਬਿਰਤਾ ਜਨਮ ਗਵਾਇਆ ਰਹਾਉ ਤਬ ਲਗ ਪ੍ਰਾਣੀ ਤਿਸੈ ਸਰੇਵੋ ਜਬ ਲਗ ਘੱਟ ਮੈਂ ਸਾਸਾ ਜੇ ਘੱਟ ਜਾਏ ਤਾਂ ਭਾਉ ਨ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਬਸਾਵੈ ਅੰਤਰ ਚੁੱਕੈ ਤਿਸੈ ਪਿਆਸਾ ਹੁਕਮੈ ਬੂਝਾ ਚੌਪੜ ਕੇ ਲੈ ਮਨ ਜਨ ਟਾਲੇ ਪਾਸਾ ਜੋ ਜਨ ਜਾਨ ਭਜੈ ਅਭਗਤ ਕਹੋ ਤਿਨਕਾ ਕਛੂ ਨਾ ਨਾਸਾ ਕਹੋ ਕਬੀਰ ਤੇ ਜਨ ਕਬਹੁ ਨਾ ਹਾਰੈ ਢਾਲ ਜੋ ਜਾਨੈ ਪਾਸਾ ਸੂਹੀ ਲਲਿਤ ਕਬੀਰ ਜੀਓ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ ਜਿਮੀ ਨਾਹੀ ਮੈਂ ਕਿਸੀ ਕੀ ਬੋਈ ਐਸਾ ਦਿਨ ਦੁਕਾਲਾ ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ ਉਪਰ ਪੁਜਾ ਕਰ ਮਹਿ ਗੁਰ ਪਹਿ ਪੁਕਾਰਿਆ ਤਿਨ ਹੋਲੀਆ ਓ ਬਾਰੀ ਰਹਾਓ ਨੌ ਡਾਢੀ ਦਸ ਮੁਨਸਫ ਧਾਵੈ ਰਈਅਤ ਬਸਨ ਨਾ ਦੇਹੀ ਡੋਰੀ ਪੂਰੀ ਮਾਪੈ ਨਾਹੀ ਬਹੁ ਬਿਸ਼ਟਾਲਾ ਲੇਹੀ ਬਹੱਤਰ ਘਰ ਇੱਕ ਪੁਰਖ ਸਮਾਇਆ ਉਨ ਦੀਆ ਨਾਮ ਲਿਖਾਈ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਿਜਮ ਨਾ ਕਾਈ ਸੰਤਾਂ ਕਹੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਬੇਕੋ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਨ ਜਾਣੈ ਤਜ ਅਭਮਾਨ ਸੁਖ ਰਲੀਆ ਮਾਨੈ ਤਨ ਮਨ ਦੇਹ ਨਾ ਅੰਤਰ ਰੱਖੈ ਅਬਰਾ ਦੇਖ ਨਾ ਸੁਣੈ ਅਪਾਖੈ ਸੋ ਕਤ ਜਾਣੈ ਪੀਰ ਪਰਾਈ ਤਾਂ ਜਾ ਕੈ ਅੰਤਰ ਦਰਦ ਨ ਪਾਈ ਰਹਾਓ ਦੁਖੀ ਦੁਹਾਗਣ ਦੋਏ ਪੱਖਹੀਨੀ ਜਿਨ ਨਾ ਨਿਰੰਤਰ ਭਗਤ ਨ ਕੀਨੀ ਪੁਰਸਲਾਤ ਕਾ ਪੰਥ ਦੁਹੇਲਾ ਸੰਗ ਨ ਸਾਥੀ ਗਵਨ ਅਕੇਲਾ ਦੁਖੀਆ ਦਰਦ ਵੰਦ ਦਰਿਆਇਆ ਬਹੁਤ ਪਿਆਸ ਜੋ ਬਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜੋ ਜਾਨੋ ਤਿਓ ਕਰ ਗਤ ਮੇਰੀ ਸੂਹੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਥੈ ਰਹਿਣ ਥਿਰ ਨਾਹੀ ਸੰਗ ਚਲਤ ਹੈ ਹੰਪੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਇਆਨਾ ਤੈ ਜੀਵਨ ਜਗ ਸੱਚ ਕਰ ਜਾਨਾ ਰਹਾਉ ਜਿਨ ਜੀਓ ਦੀਆ ਸੋ ਰਿਜਕ ਅੰਬਰ ਆਵੈ ਸਭ ਘੱਟ ਭੀਤਰ ਹੱਟ ਚਲਾਵੈ ਕਰ ਬੰਦਗੀ ਚਾੜ ਮੈਂ ਮੇਰਾ ਹਿਰਦੈ ਨਾਮ ਸੁਮਾਰ ਸਵੇਰਾ ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੇਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਫੁਨ ਰਹਿਣ ਨਾ ਹੋਈ ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਇਓ ਘਾਸ ਰਲ ਗਇਓ ਮਾਟੀ ਰਹਾਓ ਭਾਈ ਬੰਧ ਕੁਟੰਬ ਸਿਹਰਾ ਓਪੀ ਲਾਗੇ ਕਾਢ ਸਵੇਰਾ ਘਰ ਕੀ ਨਾਰ ਉਰਹਿ ਤਨ ਲਾਗੀ ਉਹ ਤੋ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਸਭੈ ਜਗ ਲੂਟਿਆ ਹਮ ਤੋ ਏਕ ਰਾਮ ਕਹਿ ਛੂਟਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹੇ ਲੋਹੇ ਆਤਮਰੋ ਰੋ ਬਾਬਲ ਹੋਈ ਸੋ ਸੋਹ ਲੋਰੋ ਤਹਿ ਸਹਿ ਮਨ ਮਹਿ ਕੀਆ ਰੋਸ ਮੁਝ ਅਵਗਨ ਸਹਿ ਨਾਹੀ ਦੋਸ ਤਹਿ ਸਾਹਿਬ ਕੀ ਮੈਂ ਸਾਰ ਨਾ ਜਾਨੀ ਜੋਬਨ ਕੋਏ ਪਾਚੈ ਪੁੱਛਤਾਨੀ ਰਹਾਓ ਕਾਲੀ ਕੋਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੈ ਓ ਬਿਰਹਿ ਜਾਲੀ ਪ੍ਰੈ ਬਿਹੂਨ ਕਤੈ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਵਿਧਣ ਕੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾ ਫਿਰ ਦੇਖਾ ਤਾਂ ਮੇਰਾ ਅਲੋਹ ਬੇਲੀ ਵਾਟ ਹੁਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪੇਣੀ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸੰਭਾਰ ਸਵੇਰਾ ਸੂਹੀ ਲਲਿਤ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ ਪਰ ਸਰਬਰ ਜਬ ਉਚਲੈ ਤਬ ਤਰਨ ਦੁਹੇਲਾ ਹੱਥ ਨਾ ਲਾਏ ਕੁਸੰਭੜੈ ਜਸ ਜਲ ਜਾਸੀ ਢੋਲਾ ਰਹਾਓ ਇੱਕ ਅਪੀਨੈ ਪਤਲੀ ਸਹਿ ਕੇਰੇ ਬੋਲਾ ਦੁੱਧਾ ਤਣੀ ਨਾ ਆਵਈ ਫਿਰ ਹੋਏ ਨਾ ਮੇਲਾ ਕਹਿ ਫਰੀਦ ਸਹੇਲੀਓ ਸਹੋ ਅਲਾਏ ਸੀ

ਗੁਰ ਪ੍ਰਸਾਦ। ਰਾਗ ਬਿਲਾਵਲ ਮਹੱਲਾ ਪਹਿਲਾ, ਚੌਪ ਦੇ ਕਰ ਪਹਿਲਾ। ਤੂੰ ਸੁਲਤਾਨ ਕਹਾ ਹੋ ਮੀਆ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਰਹਾਓ ਜੋ ਕਿਛ ਹੋਆ ਸਭ ਕਿਛ, ਤੁਝ ਤੇ ਤੇਰੀ ਸਭ ਅਸਨਾਈ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਦਲੇ ਕਿਆ ਚੁਤਰਾਈ। ਕਿਆ ਹੋ ਕਥੀ ਕਥੇ ਕਥ ਦੇਖਾਂ, ਮੈਂ ਅਕਤ ਨ ਕਥ ਨ ਜਾਈ। ਜੋ ਤੁਧ ਭਾਵੈ ਸੋਈ ਆਖਾ, ਤਿਲ ਤੇਰੀ ਵਡਿਆਈ। ਏਤੇ ਕੁਕਰ ਹੋ ਬੇਗਾਨਾ, ਭੌਕਾ ਇਸ ਤਨਤਾਈ। ਭਗਤ ਹੀਣ ਨਾਨਕ ਜੇ ਹੋਏਗਾ, ਤਾਂ ਖਸਮੈ ਨੌ ਨਾ ਜਾਈ। ਬਿਲਾਵਲ ਮਹੱਲਾ ਪਹਿਲਾ, ਮਨ ਮੰਦਰ ਤਨ ਵੇਸ ਕਲੰਦਰ। ਘਾਟੀ ਤੀਰਥ ਨਾਵਾਂ, ਇੱਕ ਸ਼ਬਦ ਮੇਰਾ ਪ੍ਰਾਨ ਬਸਤਾ ਹੈ, ਬਹੁੜ ਜਨਮ ਨਾ ਆਵਾਂ। ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ। ਹਮ ਨਾਹੀ ਚਿੰਤ ਪਰਾਈ, ਰਹਾਓ ਅਗਮ ਅਗੋਚਰ ਅਲੱਖ ਅਪਾਰਾ। ਚਿੰਤਾ ਕਰੋ ਹਮਾਰੀ, ਜਲ ਥਲ ਮਹੀਅਲ ਭਰਪੁਰ ਲੀਣਾ। ਘਟ ਘਟ ਜੋਤ ਤੁਮਾਰੀ, ਸਿੱਖ ਮਤ ਸਭ ਬੁੱਧ ਤੁਮਾਰੀ। ਮੰਦਰ ਚਾਵਾ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਗੁਣ ਗਾਵਾਂ ਨਿਤ ਤੇਰੇ, ਜੀ ਜੰਤ ਸਭ ਸਰਣ ਤੁਮਾਰੀ। ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ। ਇੱਕ ਨਾਨਕ ਕੀ ਅਰਦਾਸੇ। ਬਿਲਾਵਲ ਮਹੱਲਾ ਪਹਿਲਾ, ਆਪੇ ਸਬਦ ਆਪੇ ਨਿਸ਼ਾਨ, ਆਪੇ ਸੁਰਤ ਆਪੇ ਜਾਨ। ਆਪੇ ਕਰ ਕਰ ਵੇਖੈ ਤਾਣ, ਤੂੰ ਦਾਤਾ ਨਾਮ ਪਰਵਾਣ। ਐਸਾ ਨਾਮ ਨਿਰੰਜਨ ਦਿਓ, ਹੋ ਜਾਚਕ ਤੂੰ ਅਲੱਖ ਅਭਿਓ। ਰਹਾਓ ਮਾਇਆ ਮੋਤਰ ਕਟੀ ਨਾਰ, ਭੁੰਡੀ ਕਾਮਣ ਕਾਮਣਿਆਰ। ਰਾਜ ਰੂਪ ਝੂਠਾ ਦਿਨ ਚਾਰ, ਨਾ ਮਿਲੈ ਚਾਨਣ ਅੰਧਿਆਰ। ਚੱਖ ਛੋਡੀ ਸਹਿਸਾ ਨਹੀਂ ਕੋਏ, ਬਾਪ ਦਿਸੈ ਵੇ ਜਾਤ ਨਾ ਹੋਏ। ਏਕੇ ਕੋ ਨਾ ਹੀ ਭਉ ਕੋਏ, ਕਰਤਾ ਕਰੇ ਕਰਾਵੈ ਸੋਏ। ਸ਼ਬਦ ਮੋਏ ਮਨ ਮਨ ਤੇ ਮਾਰਿਆ, ਠਾਕ ਰਹੇ ਮਨ ਸੱਚੈ ਧਾਰਿਆ। ਅਵਰ ਨਾ ਸੂਜੈ ਗੁਰ ਕੋ ਵਾਰਿਆ, ਨਾਨਕ ਨਾਮ ਰੱਤੇ ਨਿਸਤਾਰਿਆ। ਬਿਲਾਵਲ ਮਹੱਲਾ ਪਹਿਲਾ, ਗੁਰਬਚਨੀ ਮਨ ਸਹਿਤਿਆ ਨੇ। ਹਰ ਕੈ ਰੰਗ ਰਤਾ ਮਨ ਮਾਨੇ, ਮਨਮੁਖ ਭਰਮ ਭੁੱਲੇ ਬੌਰਾ ਨੇ। ਹਰ ਬਿਨ ਕਿਉ ਰਹੀ ਹੈ ਗੁਰ ਸ਼ਬਦ ਪਛਾਨੇ। ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ, ਹਰ ਬਿਨ ਜੀਅਰਾ ਰਹਿ ਨ ਸਕੈ। ਖੇਨ ਸਤਿਗੁਰ ਬੂਜ ਬੁਜਾਈ, ਰਹਾਓ ਮੇਰਾ ਪ੍ਰਭ ਬਿਸਰੈ ਹੋ ਮਰੁਦ ਕਾਲੀ। ਸਾਸ ਗਰਾ ਜਪੋ ਆਪਣੇ ਹਰ ਭਾਲੀ, ਸਦ ਬੈਰਾਗਨ ਹਰ ਨਾਮ ਨਿਹਾਲੀ। ਅਬ ਜਾਨੇ ਗੁਰਮੁਖ ਹਰ ਨਾਲੀ, ਅਕਥ ਕਥਾ ਕਹੀ ਹੈ ਗੁਰ ਭਾਏ। ਪ੍ਰਭ ਅਗਮ ਗੋਚਰ ਦੇ ਦਿਖਾਏ, ਬਿਨ ਗੁਰ ਕਰਨੀ ਕਿਆ ਕਾਰ ਕਮਾਏ। ਹਉਮੈ ਮੇਟ ਚੱਲੈ ਗੁਰ ਸ਼ਬਦ ਸਮਾਏ, ਮਨ ਮੁਖ ਵਿਛੜੈ ਖੋਟੀ ਰਾਸ। ਗੁਰਮੁਖ ਨਾਮ ਮਿਲੈ ਸਾਬਾਸ, ਹਰ ਕਿਰਪਾ ਧਾਰੀ ਦਾਸਨ ਦਾਸ। ਜਨ ਨਾਨਕ ਹਰ ਨਾਮ ਧਨ ਰਾਸ। ਬਿਲਾਵਲ ਮਹੱਲਾ ਤੀਜਾ, ਘਰ ਪਹਿਲਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਗ ਸਰੀਰ ਕੋ ਟੰਬ ਸਹਿਤ, ਸਿਓ ਜਿੱਤ ਹੁਣ ਕਸਮ ਨਾ ਪਾਇਆ। ਪੌੜੀ ਛੁੜ ਕੀ ਫਿਰ ਹਾਥ ਨਾ ਆਵੈ, ਅਹਿਲਾ ਜਨਮ ਗਵਾਇਆ। ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਨ ਹਰ ਕੇ ਚਰਨ ਵੇ ਸਾਰੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੇ ਤੈਂ ਦੁੱਖ ਨਿਵਾਰੇ। ਰਹਾਓ ਤੂੰ ਦਇਆਲ ਦਇਆਪਤ ਦਾਤਾ, ਕਿਆ ਇਹ ਜੰਤ ਵਿਚਾਰੇ। ਮੁਕਤ ਬੰਧ ਸਭ ਤੁਛਤੇ ਹੋਏ, ਐਸਾ ਅੱਖ ਵਖਾਣੇ। ਗੁਰਮੁਖੋ ਵੈਸੋ ਮੁਕਤ ਕਹੀਐ, ਮਨਮੁਖ ਬੰਧ ਵਿਚਾਰੇ। ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹੇ ਹਰ ਨਾਲੇ। ਤਿਨਕੀ ਗਹਿਣ ਗਤ ਕਹੀ ਨਾ ਜਾਈ, ਸੱਚਾ ਆਪ ਸਵਾਰੇ। ਪਰਮ ਪੁਲਾਣੇ ਸੇ ਮਨਮੁਖ ਕਹੀਐ, ਨਾ ਉਰਵਾਰ ਨਾ ਪਾਰੇ। ਜਿਸਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ। ਹਰ ਜਨ ਮਾਇਆ ਮਾਹਿ ਨਿਸਤਾਰੇ, ਨਾਨਕ ਭਾਗ ਹੋਵੈ ਜਿਸ ਮਸਤਕ। ਕਾਲੈ ਮਾਰ ਬਿਦਾਰੇ, ਬਿਲਾਵਲ ਮਹੱਲਾ ਤੀਜਾ। ਅਤੁੱਲ ਕਿਉ ਤੋਲਿਆ ਜਾਏ, ਦੂਜਾ ਹੋਏ ਤਾਂ ਸੋਜੀ ਪਾਏ। ਤਿਸ ਤੇ ਦੂਜਾ ਨਾ ਹੀ ਕੋਏ, ਤਿਸ ਦੀ ਕੀਮਤ ਕੀਕੂ ਹੋਏ। ਗੁਰ ਪ੍ਰਸਾਦ ਵਸੈ ਮਨ ਆਏ, ਜਾਂ ਤਾ ਕੋ ਜਾਣੇ ਦੁਬਦਾ ਜਾਏ। ਰਹਾਓ ਆਪ ਸਰਾਫ ਕਸਵੱਟੀ ਲਾਏ, ਆਪੇ ਪਰਕੇ ਆਪ ਚਲਾਏ। ਆਪੇ ਤੋਲੇ ਪੂਰਾ ਹੋਏ, ਆਪੇ ਜਾਣਾ ਇੱਕੋ ਸੋਏ। ਮਾਇਆ ਕਾ ਰੂਪ ਸਭ ਤਿਸ ਤੇ ਹੋਏ, ਜਿਸਨੂੰ ਮੇਲੇ ਸੋ ਨਿਰਮਲ ਹੋਏ। ਜਿਸਨੂੰ ਲਾਏ ਲੱਗੈ ਤਿਸਾਏ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ। ਆਪੇ ਲਿਵ ਧਾਤ ਹੈ, ਆਪੇ ਆਪ ਬੁਝਾਏ, ਆਪੇ ਜਾਪੇ, ਆਪੇ ਸਤਿਗੁਰ ਸ਼ਬਦ ਹੈ ਆਪੇ। ਨਾਨਕ ਆਖ ਸੁਣਾਏ ਆਪੇ। ਬਿਲਾਵਲ ਮਹੱਲਾ ਤੀਜਾ, ਸਾਹਿਬ ਤੇ ਸੇਵਕ ਸੇਵ ਸਾਹਿਬ ਤੇ, ਕਿਆ ਕੋ ਕਹਿ ਬਹਾਨਾ। ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮੈਂ ਏਕ ਸਮਾਨਾ।
ਸਤਿਗੁਰ ਪਰਚਾ ਹਰ ਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰ ਪਾਏ, ਅੰਦਿਨ ਲਾਗੈ ਸਹਿ ਧਿਆਨਾ, ਰਹਾਉ ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੈ ਅਭਿਮਾਨਾ, ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ, ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ, ਜਿਉ ਆਪ ਚਲਾਏ ਤਿਵੈ ਕੋਈ ਚਾਲੈ, ਜਿਉ ਹਰ ਪਾਵੈ ਭਗਵਾਨਾ, ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੈ ਤੇਰੇ ਕਾਮਾਂ, ਇੱਕ ਨਾ ਘਰ ਮੈਂ ਦੇ ਵਡਿਆਈ, ਇੱਕ ਭਰਮ ਪਵੈ ਅਭਿਮਾਨਾ। ਬਿਲਾਵਲ ਮਹੱਲਾ ਤੀਜਾ, ਪੂਰਾ ਤੱਟ ਬਣਾਇਆ ਪੂਰੇ ਵੇਖੋ ਇੱਕ ਸਮਾਨਾ, ਇਸ ਪਰਪੰਚ ਮਹਿ ਸੱਚ ਨਾਮ ਕੀ ਵਡਿਆਈ, ਮਤ ਕਹੋ ਧਰੋ ਗੁਮਾਨਾ, ਸਤਿਗੁਰ ਕੀ ਜਿਸਨੂੰ ਮਤ ਆਵੈ, ਸੋ ਸਤਿਗੁਰ ਮਹੇ ਸਮਾਨਾ, ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮ ਰਹਾਉ, ਚਹੁ ਜੁਗਾ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ, ਜਿਤ ਸੰਜਮ ਤੀਰਥ ਉਹਨਾਂ ਜੁਗਾ ਕਾ ਧਰਮ ਹੈ, ਕਲ ਮਹਿ ਕੀਰਤ ਹਰ ਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਬੇਦ ਪੁਰਾਨਾ, ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ, ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੂਕੈ ਮਨ ਅਭਿਮਾਨਾ, ਕਹਿਤ ਸੁਣਤ ਸਭੈ ਸੁਖ ਪਾਵੈ, ਮਾਨਤ ਪਾਹੇ ਨਿਧਾਨਾ। ਬਿਲਾਵਲ ਮਹੱਲਾ ਤੀਜਾ, ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ, ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ, ਮੰਗਲ ਨਾਰੀ ਗਾਵੈ ਆਏ ਮਿਲ ਪ੍ਰੀਤਮ, ਮੰਗਲ ਨਾਰੀ ਗਾਵੈ ਆਏ ਮਿਲ ਪ੍ਰੀਤਮ, ਸਦਾ ਸੁਖ ਪਾਏ, ਹੋ ਤਨ ਬਲਿਹਾਰੈ ਜਿਨ ਹਰ ਮਨ ਵਸਾਏ, ਹਰ ਜਨ ਕਉ ਮਿਲਿਆ ਸੁਖ ਪਾਈਐ, ਹਰ ਗੁਣ ਗਾਵੈ ਸਹਿਜ ਸੁਭਾਏ, ਰਹਾਉ ਸਦਾ ਰੰਗ ਰਾਤੇ ਤੇਰੇ ਚਾਏ, ਹਰ ਜੀਉ ਆਪ ਬਸੈ ਮਨ ਆਏ, ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮੇਲੈ ਮੇਲ ਮਿਲਾਏ, ਗੁਰਮੁਖ ਰਾਤੇ ਸਬਦਨ ਗਾਏ, ਨਿਜ ਘਰ ਵਾਸਾ ਹਰ ਗੁਣ ਗਾਏ, ਰੰਗ ਚਲੂਲੈ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ, ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸੱਚ ਰਾਤੇ ਤਿਨ ਬਹੁੜ ਨਾ ਫੇਰਾ, ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ। ਬਿਲਾਵਲ ਮਹੱਲਾ ਤੀਜਾ, ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ, ਹਉਮੈ ਮਾਇਆ ਸ਼ਬਦ ਜਲਾਈ, ਦਰ ਸਾਚੈ ਗੁਰ ਤੇ ਸੋਭਾ ਪਾਈ, ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ, ਅੰਦਿਨ ਅਨੰਦ ਹੋਵੈ ਮਨ ਮੇਰੈ, ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ, ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਵਜਾਈ, ਜੀਵਨ ਮਰਨ ਕੋ ਸੰਸਰ ਵੇਖੈ, ਬਹੁੜ ਨਾ ਮਰੈ ਜਾਂ ਨਾ ਜਮ ਪੇਖੈ, ਕਰ ਹੀ ਮਹਿ ਸਭ ਕੋਟ ਨਿਧਾਨ, ਸਤਿਗੁਰ ਦਿਖਾਏ ਗਿਆ ਅਭਿਮਾਨ, ਸਦ ਹੀ ਲਾਗਾ ਸਹਿ ਧਿਆਨ, ਅੰਦਿਨ ਗਾਵੈ ਇੱਕੋ ਨਾਮ, ਇਸ ਯੁਗ ਮਹਿ ਵਡਿਆਈ ਪਾਈ, ਇਸ ਯੁਗ ਮਹਿ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਤੇ ਆਈ, ਜਹ ਦੇਖਾ ਤੈ ਰਹਿਆ ਸਮਾਈ, ਸੁਖ ਸਦਾ ਸੁਖ ਦਾਤਾ ਕੀਮਤ ਨਹੀਂ ਪਾਈ, ਪੂਰੇ ਭਾਗ ਗੁਰ ਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ, ਗੁਰ ਕਾ ਸ਼ਬਦ ਅਤਿ ਮੀਠਾ ਲਾਇਆ, ਨਾਨਕ ਤ੍ਰਿਸ਼ਨ ਬੁਝੀ ਮਨ ਧਨ ਸੁਖ ਪਾਇਆ। ਰਾਗ ਬਿਲਾਵਲ ਮਹੱਲਾ ਚੌਥਾ, ਘਰ ਤੀਜਾ, ਇੱਕੋ ਓ ਅੰਕਾਰ ਸਤਿਗੁਰ ਪ੍ਰਸਾਦ, ਉਦਮ ਮਤ ਪ੍ਰਭੇ ਅੰਤਰ ਜਾਮੀ, ਜਿਉ ਪ੍ਰੇਰੇ ਤਿਉ ਕਰਨਾ, ਜਿਉ ਨਟੂਆ ਤੰਤ ਵਜਾਏ ਤਾਂਤੀ, ਤਿਉ ਵਾਜੈ ਜੰਤ ਜਨਾ, ਜਪ ਮਨ ਰਾਮ ਨਾਮ ਰਸਨਾ, ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੈ ਹਰ ਬਸਨਾ, ਰਹਾਉ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ, ਰੱਖ ਲੇਵੋ ਜਨੇ ਆਪਣਾ, ਜਿਉ ਪ੍ਰਹਿਲਾਦ ਹਣਾਕਸ ਗ੍ਰਸਿਓ, ਹਰ ਰਾਖਿਓ ਹਰ ਸਰਨਾ, ਕਵਨ ਕਵਨ ਕੀ ਗਤ ਮਿਤ ਕਹੀ ਹੈ, ਅਰ ਕੀਏ ਪਤਤ ਪਵਨਾ, ਉਹ ਢੋਵੈ ਢੋਰ ਹਾਥ ਚਮ ਚਮਰੇ, ਹਰ ਉਦਰਿਓ ਪਰਿਓ ਸਰਨ, ਪ੍ਰਭ ਦੀਨ ਦਿਆਲ ਭਗਤ ਭਵ ਤਾਰਨ, ਹਮ ਪਾਪੀ ਰਾਖ ਪਪਨਾ, ਹਰ ਦਾਸਨ ਦਾਸ ਦਾਸ ਹਮ ਕਰਿਓ, ਜਨ ਨਾਨਕ ਦਾਸ ਦਾਸ ਸੰਨਾ। ਬਿਲਾਵਲ ਮਹੱਲਾ ਚੌਥਾ, ਹਮ ਮੂਰਖ ਮੁਗਧ ਅਗਿਆਨ ਮਤੀ, ਸਰਣਾਗਤ ਪੁਰਖ ਅਜਨਮਾ, ਕਰ ਕਿਰਪਾ ਰੱਖ ਲੇਵੋ ਮੇਰੇ ਠਾਕੁਰ, ਹਮ ਪਾਥਰਹੀਨ ਅਕਰਮਾ, ਮੇਰੇ ਮਨ ਭਜ ਰਾਮ ਨਾਮੈ ਰਾਮਾ, ਗੁਰਮਤ ਹਰ ਰਸ ਪਾਈਐ, ਔਰ ਤਿਆਗੋ ਨਿਫਲ ਕੰਮ, ਰਹਾਉ ਹਰ ਜਨ ਸੇਵਕ ਸੇ ਹਰ ਤਾਰੇ, ਹਮ ਨਿਰਗੁਣ ਰਾਖ ਉਪਮਾ, ਤੁਝ ਬਿਨ ਅਵਰ ਨਾ ਕੋਈ ਮੇਰੇ ਠਾਕਰ, ਹਰ ਜਪੀਐ ਵੱਡੇ ਕਰਮਾ, ਨਾਮਹੀਨ ਤ੍ਰਿਗ ਜੀਵਤੇ ਤਿਨ ਵੱਡ ਦੁੱਖ ਸਹਮਾ, ਓਏ ਫਿਰ ਫਿਰ ਜੋਨ ਪਵਾਈਐ, ਮੰਦ ਭਾਗੀ ਮੂੜ ਅਕਰਮਾ, ਹਰ ਜਨ ਨਾਮ ਆਧਾਰ ਹੈ ਧੁਰ ਪੂਰਵ ਲਿਖੇ ਵੱਡ ਕਰਮਾ, ਗੁਰ ਸਤਿਗੁਰ ਨਾਮ ਦਰੜਾਇਆ ਜਨ ਨਾਨਕ ਸਫਲ ਜਨਮਾ। ਬਿਲਾਵਲ ਮਹੱਲਾ ਚੌਥਾ,
हमरा चित लुभत मोहे बिकिया बहु दुर्मत मैल परा तुमरी सेवा कर ना सकै प्रभ हम क्यों कर मुग्ध तरा मेरे मन जप नर हर नाम नर हरा जन ऊपर कृपा प्रभ धारी मिल सतगुर पार परा रहाओ हमरे पिता ठाकुर प्रभ स्वामी हर देहो मती जस करा तुमरे संग लगे से उदरे जो संग काष्ट लोह तरा साकत नर होची मत मदम जिन हर हर सेव ना करा ते नर भागहीन दोहचारी ओए जन्म मोए फिर मरा जिन को तुम हर मेलो हो स्वामी ते नाए संतोख गुरसरा दुरमत मैल गई हर भजया जन नानक पार परा बिलावल महला चौथा आवो संत मिलो मिर पाई मिल हर हर कथा करो हर हर नाम बोत है कल युग खे

ਸੇ ਵੋ ਦਿਨ ਸਭ ਰਹਿ ਨੀ ਹਰ ਜਨ ਦੇਖੋ ਸਤਿਗੁਰ ਨੈਨੀ ਜੋ ਇੱਛੋ ਸੋਈ ਫਲ ਪਾਵੋ ਹਰ ਬੋਲੋ ਗੁਰਮਤਿ ਬੈਨੀ ਰਹਾਓ ਅਨਕ ਪਾਵ ਚਿਤ ਵਿਆਹ ਬਹੁ ਤੇਰੇ ਸਾਹ ਹੋਵੈ ਜੇ ਬਾਤ ਹੋਵੈ ਨੀ ਆਪਣਾ ਭਲਾ ਸਭ ਕੋਈ ਵਾਚੈ ਸੋ ਕਰੈ ਜੇ ਮੇਰਾ ਚਿਤ ਨਾ ਚਿਤੈ ਨੀ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ ਅੰਦਨ ਹਰ ਹਰ ਨਾਮ ਤਿਆਵੋ ਗੁਰ ਸਤਿਗੁਰ ਕੀ ਮਤ ਲੈਨੀ ਮਤ ਸੁਮਤ ਤੇਰਾ ਬਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈ ਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜੋ ਪਾਵੈ ਤਵੈ ਬੁਲੈ ਨੀ ਬਿਲਾਵਲ ਮਹੱਲਾ ਚੌਥਾ ਅਨਦ ਮੂਲ ਧਿਆਓ ਪੁਰਖੋ ਤਮ ਅਨਦਿਨ ਅਨਦ ਅਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੁੱਕੇ ਜਮ ਕੇ ਚੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਬੜਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਉ ਸਖਤ ਮੂੜ ਮਾਇਆ ਕੇ ਬਧਕ ਵਿੱਚ ਮਾਇਆ ਫਿਰੇ ਫਿਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ ਜੋ ਤੇਲੀ ਬਲਦ ਪਵੰਦੇ ਗੁਰਮੁਖ ਸੇਵ ਲੱਗੇ ਸੇ ਉਦਰੇ ਬੜਭਾਗੀ ਸੇਵ ਕਰੰਦੇ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ ਜਨ ਨਾਨਕ ਆਪੇ ਆਪ ਸਭ ਵਰਤੈ ਜਿਉ ਰਾਖੈ ਤਿਵੈ ਰਹੰਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਘਰ ਤੇਰਵਾ ਬੋਲੋ ਭਈਆ ਰਾਮ ਨਾਮ ਪਤਤ ਪਾਵਨੋ ਹਰ ਸੰਤ ਭਗਤ ਤਾਰਨੋ ਹਰ ਭਾਰ ਪੁਰੇ ਰਹਿਆ ਜਲ ਥਲ ਜਲ ਥਲੇ ਰਾਮ ਨਾਮ ਨਿਤ ਗਾਈਐ ਹਰ ਦੂਖ ਬਿਸਾਰਨੋ ਰਹਾਉ ਹਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੂਖ ਬਿਸਾਰਨ ਹਾਰਾ ਗੁਰ ਭੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਵਨੋ ਮਨ ਰਾਮ ਨਾਮ ਕਰ ਆਸਾ ਭਾਉ ਦੂਜਾ ਬਿਨਸ ਬਿਨਾਸਾ ਵਿੱਚ ਆਸਾ ਹੋਏ ਨਰਾਸੀ ਜੋ ਸੋ ਜਨ ਮਿਲਿਆ ਹਰ ਪਾਸੀ ਕੋਈ ਰਾਮ ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪਗ ਲਾਵਨੋ ਰਾਗ ਬਿਲਾਵਲ ਮਹੱਲਾ ਪੰਜਵਾ ਚੌਪਦੇ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਦਰੀ ਆਵੈ ਤਿਸ ਸਿਉ ਮੋਹ ਕਿਉਂ ਮਿਲੀਐ ਪ੍ਰਭ ਅਬਨਾਸੀ ਤੋਹੇ ਕਰ ਕਿਰਪਾ ਮੋਹਿ ਮਾਰਗ ਪਾਵੋ ਸਾਧ ਸੰਗਤ ਕਹਿ ਅੰਚਲ ਲਾਵੋ ਕਿਉਂ ਤਰੀਐ ਬਿਖਿਆ ਸੰਸਾਰ ਸਤਿਗੁਰ ਬੋਹਿਤ ਪਾਵੈ ਪਾਰ ਰਹਾਉ ਭਵਨ ਚੁਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ ਹਰਖ ਸੋਗ ਤੇ ਰਹਿ ਨਰਾਰਾ ਸਿਰ ਉੱਪਰ ਆਪ ਗੁਰੂ ਰਖਵਾਰਾ ਪਾਇਆ ਵੇਣ ਮਾਇਆ ਸਰਬ ਪੋਯੰਗਾ ਹੋਮੈ ਪਚੇ ਦੀਪਕ ਦੇਖ ਪਤੰਗਾ ਸਗਲ ਸੀਗਾਰ ਕਰੇ ਨਹੀਂ ਪਾਵੈ ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੈ ਹੋ ਫਿਰ ਉਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲਕ ਹੀਰਾ ਮਿਲੈ ਨਾ ਉਪਾਇਆ ਹਰ ਕਾ ਮੰਦਰ ਤਿਸ ਮਹਿਲਾਲ ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਧ ਜੋ ਗੂੰਗਾ ਮਨ ਮਹਿ ਬਿਸਮਾਦ ਆਨਦ ਰੂਪ ਸਭ ਨਦਰੀ ਆਇਆ ਨਾ ਜਨ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਵਿਘਨ ਨਾ ਲਾਗੈ ਜਪ ਅਲਖ ਅਭੇਵ ਧਰਤ ਪੁਨੀਤ ਗਈ ਭਈ ਗੁਣ ਗਾਏ ਧਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭਨੀ ਥਾਈ ਰਵਿਆ ਆਪ ਆਦਿ ਜੁਗਾਦ ਜਾ ਕਾ ਬੜ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਵਿਘਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤਿਗੁਰ ਤੂਠੇ ਪਾਰ ਬ੍ਰਹਮ ਪ੍ਰਭ ਭਏ ਰਖਵਾਲੇ ਜਿੱਥੇ ਕਿੱਥੇ ਦੀਸੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹੱਲਾ ਪੰਜਵਾ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹੇ ਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਤੇ ਆਈ ਦਇਆ ਕਰੋ ਬਸੋ ਮਨ ਆਏ ਮੋਹੇ ਨਿਰਗੁਣ ਲੀਜਾ ਲੜ ਲਾਏ ਰਹਾਉ ਪ੍ਰਭ ਚਿਤਾਵੈ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਚਾਰ ਪ੍ਰਭ ਚਿਤ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੋਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕਹਿ ਘਰ ਸਦਾ ਆਨੰਦ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ ਯਾਨੜੀਏ ਕਹਿ ਘਰ ਗਾਵਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਤੀਆਂ ਪਿਆਰੇ ਰੱਖ ਨੂੰ ਕਹੋ ਤੁਮ ਏਕ ਰਹਾਓ
ਸਤਿਗੁਰ ਪੂਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਇਆਲਾ ਸਫਲ ਮੂਰਤ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਏ ਤਿੰਨਾ ਕੀ ਜਿਨੇ ਆਪਣਾ ਪ੍ਰਭ ਜਾਤਾ

ਨਾਮ ਮੈਂ ਹੀ ਮਨ ਰਤਾ ਸੇਵਕ ਜਨ ਕੀ ਸੇਵਾ ਮਾਂਗੈ ਪੂਰਾ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾ ਬੜਭਾਗੀ ਸੇ ਕਾਢੀਐ ਪਿਆਰੇ ਸੰਤ ਸੰਗਤ ਜਨ ਵਾਸੋ ਅੰਮ੍ਰਿਤ ਨਾਮ ਅਰਾਧਿਐ ਨਿਰਮਲ ਮਨੈ ਹੋਵੈ ਪ੍ਰਗਾਸੋ ਜਨਮ ਮਰਨ ਦੁੱਖ ਕਾਟੀਐ ਪਿਆਰੇ ਚੁੱਕੈ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਪਾਣੇ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਧਰੈ ਸੁਣਤੇ ਉਧਰੈ ਬਿਨਸੈ ਪਾਪ ਕਨੇਰੇ ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੈ ਨਾਨਕ ਦਾਸ ਤੇਰੀ ਸਰਣ ਆਈ ਸਦਾ ਸਦਾ ਬਲਿਹਾਰੈ ਬਿਲਾਵਲ ਮਹੱਲਾ ਪੰਜਵਾ ਵਿਖੇ ਫਨ ਫੀਕਾ ਤਿਆਗ ਰਹੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਕੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹਤ ਨ ਸਖਤ ਹੀ ਕਾਈ ਸਾਧਾ ਦਾਸੀ ਤੀਓ ਨਾਨਕ ਸੇ ਦਰ ਸੋਭਾਵੰਤੇ ਜੋ ਪ੍ਰਭ ਆਪਣਾ ਕੀਓ ਹਰਜ ਚੰਦੌਰੀ ਚਿੱਤ ਭ੍ਰਮ ਸਖੀਏ ਮ੍ਰਿਗ ਤ੍ਰਿਸਨਾ ਦੁਰਮ ਛਾਇਆ ਚੰਚਲ ਸੰਗ ਨ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੁਖ ਨ ਪਾਇਆ ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਤੇ ਆਇਆ ਜਾਏ ਵਸੋ ਬਡ ਭਾਗਣੀ ਸਖੀਏ ਸੰਤਾਂ ਸੰਗ ਸਮਾਈਐ ਤੈ ਦੁੱਖ ਨ ਭੂਖ ਨ ਰੋਗ ਬਿਆਪੈ ਚਰਨ ਕਮਲ ਲਿਵਲਾਈਐ ਤੈ ਜਨਮ ਨ ਮਰਨ ਨ ਆਵਣ ਜਾਣਾ ਨਿਚਲ ਸਰਣੀ ਪਾਈ ਹੈ ਪ੍ਰੇਮ ਬਚੋ ਨਮੋ ਵਿਆਪੈ ਨਾਨਕ ਹਰ ਏਕ ਤੇ ਆਈ ਹੈ ਦ੍ਰਿਸ਼ਟ ਧਾਰ ਮਨ ਬੇਧਿਆ ਪਿਆਰੇ ਰਤੜੇ ਸਹਿ ਸੁਭਾਏ ਸੇ ਸੁਹਾਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਚੁੱਪ ਜਾਏ ਨਾਨਕ ਅਚਰਜ ਅਚਰਜ ਸਿਓ ਮਿਲਿਆ ਕਹਿਣਾ ਕਛੂ ਨਾ ਜਾਏ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਾਸਾਰਾ ਆਪੇ ਬਨ ਜਾਪ ਬਿਓਹਾਰਾ ਐਸਾ ਗਿਆਨ ਐਸੋ ਗਿਆਨ ਬਿਰਲੋਈ ਪਾਏ ਜਤ ਜਤ ਜਾਈਐ ਤਤ ਦ੍ਰਿਸ਼ਟਾਏ ਰਹਾਉ ਅਨਕ ਰੰਗ ਨਿਰਗੁਣ ਇੱਕ ਰੰਗਾ ਆਪੇ ਜਲ ਆਪ ਹੀ ਤਿਰੰਗਾ ਆਪ ਹੀ ਮੰਦਰ ਆਪ ਹੀ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪੇ ਯੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਬਿਲਾਵਲ ਮਹੱਲਾ ਪੰਜਵਾ ਆਪ ਉਪਾਵਨ ਆਪ ਸਧਰਨਾ ਆਪ ਕਰਾਵਨ ਦੋਸ ਨਾ ਲੈਣਾ ਆਪਨ ਬਚਨ ਆਪ ਹੀ ਕਰਨਾ ਆਪਨ ਵਿਪਾਉ ਆਪ ਹੀ ਜਰਨਾ ਰਹਾਉ ਆਪ ਹੀ ਮਸ਼ਟ ਆਪ ਹੀ ਬੁੱਲਣਾ ਆਪ ਹੀ ਅਚਲਣਾ ਜਾਈ ਚੱਲਣਾ ਆਪ ਹੀ ਗੁਪਤ ਆਪ ਪ੍ਰਗਟਣਾ ਆਪ ਹੀ ਘਟ ਘਟ ਆਪ ਅਲਿਪਨਾ ਆਪੇ ਅਵਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹੱਲਾ ਪੰਜਵਾ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਬੜ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਵਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ ਬੰਧਨ ਘਟ ਮੁਕਤ ਗੁਰ ਕੀਨਾ ਦੁੱਖ ਸੁੱਖ ਕਰਤ ਜਨਮ ਫੁਨ ਬੂਆ ਚਰਨ ਕਮਲ ਗੁਰ ਆਸਰਮ ਦੀਆ ਅਗਨ ਸਾਗਰ ਬੂਟਤ ਸੰਸਾਰਾ ਨਾਨਕ ਬਾਹ ਪਕਰ ਸਤ ਗੁਰ ਨਿਸਤਾਰਾ ਬਿਲਾਵਲ ਮਹੱਲਾ ਪੰਜਵਾ ਤਨ ਮਨ ਧਨ ਅਰਪੋ ਸਵ ਅਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮਾਂਗਨ ਤੁਮ ਪੇਖਤ ਸੋਭਾ ਮੇਰੈ ਆਂਗਨ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੂ ਸਾਧ ਸੰਗ ਇਸ ਮਨ ਹੈ ਉਦਾਰੂ ਮਤ ਬੁੱਧ ਸੁਰਤ ਨਾਹੀ ਚਤਰਾਈ ਤਾਂ ਮਿਲੀਐ ਜਾਂ ਲੈ ਮਲਾਈ ਨੈਣ ਸੰਤੋਖੇ ਪ੍ਰਭ ਦਰਸਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤ ਸਾਥ ਨਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਬਿਆਪੇ ਰਹਾਉ ਤਿਖਾ ਭੂਖ ਬਹੁਤ ਤਪਤ ਬਿਆਪਿਆ ਸੀਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨ ਪਾਇਆ ਮਨ ਤ੍ਰਿਪਤਾਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਬਿਲਾਵਲ ਮਹੱਲਾ ਪੰਜਵਾ ਗੁਰਪੂਰਾ ਬੜ ਭਾਗੀ ਪਾਈ ਹੈ ਮਿਲ ਸਾਧੂ ਹਰ ਨਾਮ ਧਿਆਈ ਹੈ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਿਲਵਿਕ ਕੱਟ ਹੈ ਭਜ ਗੁਰ ਕੇ ਚਰਨਾ ਰਹਾਉ ਅਵਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਵੇਦ ਵਿਚਾਰੇ ਜਪੀਐ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਮਿਲੈ ਨਿਸਤਰੀਐ ਬਿਲਾਵਲ ਮਹੱਲਾ ਪੰਜਵਾ ਗੁਰ ਕਾ ਸ਼ਬਦ ਹਿਰਦੇ ਮੈਂ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਉਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ ਅੰਧਕੂਪ ਤੇ ਕਰ ਗਹਿਲੀਨਾ ਜੈ ਜੈਕਾਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪੂਰੀਨਾ
ਅੰਮ੍ਰਿਤ ਨਾਮ ਮਹਾਰਸ ਲੀਨਾ, ਮਨ ਤਨ ਨਿਰਮਲ ਪਾਪ ਜਲ ਕੀਨਾ, ਕਹੁ ਨਾਨਕ ਪ੍ਰਭ ਭਏ ਪਰਸੀਨਾ। ਬਿਲਾਵਲ ਮਹੱਲਾ ਪੰਜਵਾ, ਸਗਲ ਮਨੋਰਥ ਪਾਈਐ ਮੀਤਾ, ਚਰਨ ਕਮਲ ਸਿਉ ਲਾਈਐ ਚੀਤਾ, ਹਉ ਬਲਿਹਾਰੀ ਜੋ ਪ੍ਰਭੂ ਤੇ ਆਵਤ, ਜਲਨ ਬੁਝੈ ਹਰਿ ਹਰਿ ਗੁਣ ਗਾਵਤ ਰਹਾਉ। ਸਫਲ ਜਨਮ ਹੋਵਤ ਬੜਭਾਗੀ, ਸਾਧ ਸੰਗ ਰਾਮੈ ਲਿਵ ਲਾਗੀ, ਮਤ ਪਤ ਧਨ ਸੁਖ ਸਹਿਜ ਆਨੰਦਾ, ਇੱਕ ਨਿਮਕ ਨਾ ਬਿਸਰਹੁ ਪਰਮਾਨੰਦਾ। ਹਰ ਦਨ ਦਰਸਨ ਕੀ ਮਨ ਪਿਆਸ ਘਨੇਰੀ, ਭੰਨਤ ਨਾਨਕ ਸਰਨ ਪ੍ਰਭ ਤੇਰੀ। ਬਿਲਾਵਲ ਮਹੱਲਾ ਪੰਜਵਾ, ਮੋਹੇ ਨਿਰਗੁਣ ਸਭ ਗੁਣੈ ਬਿਹੁਨਾ, ਦਇਆ ਤਾਰ ਅਪਣਾ ਕਰ ਲੀਨਾ, ਮੇਰਾ ਮਨ ਤਨ ਹਰ ਗੋਪਾਲ ਸੁਹਾਇਆ, ਕਰ ਕਿਰਪਾ ਪ੍ਰਭ ਕਰ ਮਹਿ ਆਇਆ ਰਹਾਉ। ਭਗਤ ਬਚਲ ਪੈ ਘਟ ਨਹਾਰੇ, ਸੰਸਾਰ ਸਾਗਰ ਅਬ ਉਤਰੇ ਪਾਰੇ, ਪਤਤ ਪਾਵਨ ਪ੍ਰਭ ਬਿਰਦ ਬੇਦ ਲੇਖਿਆ, ਪਾਰ ਬ੍ਰਹਮ ਸੋ ਨੈਨੋ ਪੇਖਿਆ, ਸਾਧ ਸੰਗ ਪ੍ਰਗਟੇ ਨਾਰਾਇਣ, ਨਾਨਕ ਦਾਸ ਸਭ ਦੁਖ ਪਲਾਇਣ। ਬਿਲਾਵਲ ਮਹੱਲਾ ਪੰਜਵਾ, ਕਵਨ ਜਾਣੈ ਪ੍ਰਭ ਤੁਮਰੀ ਸੇਵਾ, ਪ੍ਰਭ ਅਵਨਾਸੀ ਅਲਖ ਅਪੇਵਾ, ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ, ਊਚ ਮਹਿਲ ਸੁਆਮੀ ਪ੍ਰਭ ਮੇਰੇ, ਤੂੰ ਅਪਰੰਪੁਰ ਠਾਕਰ ਮੇਰੇ ਰਹਾਓ, ਏਕ ਸਿਬਿਨ ਨਾਹੀ ਕੋ ਦੂਜਾ, ਤੁਮ ਹੀ ਜਾਣੋ ਆਪਣੀ ਪੂਜਾ, ਆਪੋ ਕਛੂ ਨ ਹੋਵਤ ਪਾਈ, ਜਿਸ ਪ੍ਰਭ ਦੇਵੈ ਸੋ ਨਾਮ ਪਾਈ, ਕਹੁ ਨਾਨਕ ਜੋ ਜਨ ਪ੍ਰਭ ਪਾਇਆ, ਗੁਣ ਨਿਧਾਨ ਪ੍ਰਭ ਤਿਨ ਹੀ ਪਾਇਆ। ਬਿਲਾਵਲ ਮਹੱਲਾ ਪੰਜਵਾ, ਮਾਤ ਗਰਭ ਮੈਂ ਹਾਥ ਦੇ ਰਾਖਿਆ, ਹਰ ਰਸ ਛੋੜ ਬਿਖਿਆ ਫਲ ਚਾਖਿਆ, ਭਜ ਗੋਬਿੰਦ ਸਭ ਸੋੜ ਜੰਜਾਲ, ਜਬ ਜਮ ਆਏ ਸੰਘਾਰੈ ਮੂੜੇ, ਤਬ ਤਨ ਬਿਨ ਸਜਾਏ ਬੇਹਾਲ ਰਹਾਉ। ਤਨ ਮਨ ਧਨ ਆਪਣਾ ਕਰ ਥਾਪਿਆ, ਕਰਨ ਹਾਰ ਇੱਕ ਨਿਮਕ ਨਾ ਜਾਪਿਆ, ਮਹਾਮੋਹ ਅੰਧਕੂਪ ਪਰਿਆ, ਪਾਰ ਬ੍ਰਹਮ ਮਾਇਆ ਪਟਲ ਬਿਸਰਿਆ, ਵੱਡੇ ਭਾਗ ਪ੍ਰਭ ਕੀਰਤਨ ਗਾਇਆ, ਸੰਤ ਸੰਗ ਨਾਨਕ ਪ੍ਰਭ ਪਾਇਆ। ਬਿਲਾਵਲ ਮਹੱਲਾ ਪੰਜਵਾ, ਮਾਤ ਪਿਤਾ ਸੁਤ ਬੰਧ ਪਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ, ਸੁਖ ਸਹਿਜ ਆਨੰਦ ਕਣੇ, ਗੁਰ ਪੂਰਾ ਪੂਰੀ ਜਾ ਕੇ ਬਾਣੀ, ਅਨਕ ਗੁਣਾ ਜਾ ਕੇ ਜਾਹੇ ਨਾ ਗਣੇ, ਰਹਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ, ਭਏ ਮਨੋਰਥ ਸੋ ਪ੍ਰਭ ਜਾਪੇ, ਧਰਮ ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਪਈ ਸਿਮਰ ਸਿਮਰ ਬਿਧਾਤਾ, ਸਾਧ ਸੰਗ ਨਾਨਕ ਰੰਗ ਮਾਣਿਆ, ਕਰ ਆਇਆ ਪੂਰੇ ਗੁਰ ਆਣਿਆ। ਬਿਲਾਵਲ ਮਹੱਲਾ ਪੰਜਵਾ, ਸਰਬ ਨਿਧਾਨ ਪੂਰਨ ਗੁਰਦੇਵ ਰਹਾਉ, ਹਰ ਹਰ ਨਾਮ ਜਪਤ ਨਰ ਜੀਵੇ, ਮਰ ਖੁਆਰ ਸਾਖਤ ਨਰ ਤੀਵੇ, ਰਾਮ ਨਾਮ ਹੋਆ ਰਖਵਾਰਾ, ਝਿਆਖ ਮਾਰੋ ਸਾਖਤ ਵਿਚਾਰਾ, ਨਿੰਦਾ ਕਰ ਕਰ ਪਚੈ ਘਨੇਰੇ, ਮ੍ਰਿਤਕ ਫਾਸ ਗਲੈ ਸਿਰ ਪੈਰੇ, ਕਹੋ ਨਾਨਕ ਜਪੈ ਜਨ ਨਾਮ, ਤਾਂ ਕਿ ਨਿਕਟ ਨਾ ਆਵੈ ਜਾਮ। ਰਾਗ ਬਿਲਾਵਲ ਮਹੱਲਾ ਪੰਜਵਾ, ਘਰ ਚੌਥਾ ਦੋਪ ਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕਵਨ ਸੰਯੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਖ ਸਦਾ ਹਰ ਜਪਨੇ, ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਵਨ ਸੋ ਮਤ ਜਿਤ ਪ੍ਰੀਤਮ ਪਾਵੋ ਰਹਾਉ, ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਰਨਾ ਕਾਹੂ ਬੇਰੇ। ਬਿਲਾਵਲ ਮਹੱਲਾ ਪੰਜਵਾ, ਚਰਨ ਕਮਲ ਪ੍ਰਭ ਹਿਰਦੈ ਧਿਆਏ, ਰੋਗ ਗਏ ਸਗਲੇ ਸੁਖ ਪਾਏ, ਗੁਰ ਦੁੱਖ ਕਾਟਿਆ ਦੀਨੋ ਦਾਨ, ਸਫਲ ਜਨਮ ਜੀਵਨ ਪਰਵਾਨ ਰਹਾਉ, ਅਕਤ ਕਥਾ ਅੰਮ੍ਰਿਤ ਪ੍ਰਭ ਬਾਣੀ, ਕਹੋ ਨਾਨਕ ਜਪ ਜੀਵੇ ਗਿਆਨੀ। ਬਿਲਾਵਲ ਮਹੱਲਾ ਪੰਜਵਾ, ਸਾਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ, ਰਹਾਉ ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲਿਵਖ ਨਾਸ ਸਭ ਨਾਸੇ, ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈ ਸਵਾਰੀ। ਬਿਲਾਵਲ ਮਹੱਲਾ ਪੰਜਵਾ, ਮਮਤਾ ਮੋਹ ਧਰੋ ਮਦ ਮਾਤਾ, ਬੰਧਨ ਬਾਧਿਆ ਅਤ ਬਿਕਰਾਲ, ਦਿਨ ਦਿਨ ਸਿਜਤ ਬਿਕਾਰ ਕਰਤ, ਔਧ ਫਾਹੀ ਪਾਤਾ ਜਮਕੈ ਜਾਲ, ਤੇਰੀ ਸਰਨ ਪ੍ਰਭ ਦੀਨ ਦਿਆਲਾ, ਮਹਾਂ ਬਿਖਮ ਸਾਗਰ ਅਤਿ ਭਾਰੀ, ਉਧਰੋ ਸਾਧੂ ਸੰਗਰ ਵਾਲਾ ਰਹਾਉ। ਪ੍ਰਭ ਸੁਖਦਾਤੇ ਸਮਰੱਥ ਸੁਆਮੀ, ਜੀਓ ਪਿੰਡ ਸਭ ਤੁਮਰਾ ਮਾਲ, ਭਰਮ ਕੇ ਬੰਧਨ ਕਾਟੋ ਪਰਮੇਸ਼ਰ, ਨਾਨਕ ਕੇ ਪ੍ਰਭ ਸਦਾ ਕਿਰਪਾਲ। ਬਿਲਾਵਲ ਮਹੱਲਾ ਪੰਜਵਾ, ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਧ ਸੁਮਾਰਿਆ, ਸਤ ਜਨਾ ਹੋਏ ਕਿਰਪਾਲਾ, ਬਿਕਸੇ ਸਭ ਪਰਵਾਰਿਆ, ਕਾਰਜ ਸਤਿਗੁਰੇ ਆਪ ਸਵਾਰਿਆ, ਵੱਡੀ ਆਰ ਜਾ ਹਰ ਗੋਬਿੰਦ ਕੀ, ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ।
ਵਣ ਤ੍ਰਿਣ ਤ੍ਰਿਣ ਭਵਣ ਹਰਿਆ ਹੋਏ, ਸਗਲੇ ਜੀ ਸਾਧਾਰਿਆ, ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪੁਜਾਰਿਆ। ਬਿਲਾਵਲ ਮਹੱਲਾ ਪੰਜਵਾ, ਜਿਸ ਉੱਪਰ ਹੋਵ ਤਾਂ ਦਿਆਲ, ਹਰ ਸਿਮਰਤ ਕਾਟੈ ਸੋ ਕਾਲ ਰਹਾਉ, ਸਾਧ ਸੰਗ ਭਜੀਐ ਗੋਪਾਲ, ਗੁਣ ਗਾਵਤ ਟੂਟੈ ਜਮ ਜਾਲ, ਆਪੇ ਸਤਿਗੁਰ ਆਪੇ ਪ੍ਰਤਪਾਲ, ਨਾਨਕ ਜਾਚੈ ਸਾਧ ਰਿਵਾਲ। ਬਿਲਾਵਲ ਮਹੱਲਾ ਪੰਜਵਾ, ਮਨ ਮੈਂ ਸਿੰਚੋ ਹਰ ਹਰ ਨਾਮ, ਅੰਦਨ ਕੀਰਤਨ ਹਰ ਗੁਣ ਗਾਮ, ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾਉ, ਕਹੋ ਨਾਨਕ ਜਾ ਕੇ ਨਿਰਮਲ ਭਾਗ, ਹਰ ਚਰਨੀ ਤਾ ਕਾ ਮਨ ਲਾਗ। ਬਿਲਾਵਲ ਮਹੱਲਾ ਪੰਜਵਾ, ਰੋਗ ਗਇਆ ਪ੍ਰਭ ਆਪ ਗਵਾਇਆ, ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ, ਰਜ ਰਜ ਭੋਜਨ ਖਾਵੋ ਮੇਰੇ ਪਾਈ, ਅੰਮ੍ਰਿਤ ਨਾਮ ਰਿਧ ਮਾਹੇ ਤਿਆਈ, ਨਾਨਕ ਗੁਰ ਪੂਰੇ ਸਰਨਾਈ, ਜਿਨ ਆਪਣੇ ਨਾਮ ਕੀ ਪੈਜ ਰਖਾਈ। ਬਿਲਾਵਲ ਮਹੱਲਾ ਪੰਜਵਾ, ਸਤਿਗੁਰ ਕਰ ਦੀਨੇ ਅਸਥਰ ਘਰ ਬਾਰ, ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ, ਤਿਸ ਆਗਿਆ ਹੀ ਮਾਰੈ ਕਰਤਾਰ, ਨਾਨਕ ਦਾਸ ਤਾ ਕੀ ਸਰਨਾਈ, ਜਾਕੋ ਸ਼ਬਦ ਅਖੰਡ ਅਪਾਰ। ਬਿਲਾਵਲ ਮਹੱਲਾ ਪੰਜਵਾ, ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ, ਪਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੋਗ, ਰਹਾਉ ਸਰਬ ਸੁਖਾ ਤੇਰੀ ਮੰਡਲੀ, ਤੇਰਾ ਮਨ ਤਨ ਆਰੋਗ, ਗੁਣ ਗਾਵੋ ਨਿਤਰਾਮ ਕੇ ਇਹ ਅਵਖਦ ਜੋਗ, ਜਾਏ ਬਸੋ ਘਰ ਦੇ ਸਮੈ ਇਹ ਭਲੇ ਸੰਜੋਗ, ਨਾਨਕ ਪ੍ਰਭ ਸੋ ਪ੍ਰਸੰਨ ਭਏ ਲੈ ਗਏ ਬਿਯੋਗ। ਬਿਲਾਵਲ ਮਹੱਲਾ ਪੰਜਵਾ, ਕਾਹੂ ਸੰਗ ਨਾ ਚਾਲਹੀ, ਮਾਇਆ ਜੰਜਾਲ ਊਠ ਸਦਾਰੇ, ਸਤਰਪਤ ਸੰਤਨ ਕਹਿ ਖਿਆਲ, ਰਹਾਉ ਅਹਮਬੁੱਧ ਕੋ ਬਿਨਸਨਾ, ਇਹ ਤੁਰਕੀ ਟਾਲ, ਬਹੁ ਜੋਨੀ ਜਨਮੈ ਮਰੈ ਵਿਖਿਆ ਬਿਕਰਾਲ, ਸਤ ਬਚਨ ਸਾਧੂ ਕਹਿ ਨਿਤ ਜਪੈ ਗੋਪਾਲ, ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ। ਬਿਲਾਵਲ ਮਹੱਲਾ ਪੰਜਵਾ, ਸਹਿਜ ਸਮਾਧ ਆਨੰਦ ਸੂਖ ਪੂਰੇ ਗੁਰਦੀਨ, ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ, ਰਹਾਉ ਜੈ ਜੈਕਾਰ ਜਗਤਰ ਮੈਂ ਲੋਚੈ ਸਭ ਜੀਆ, ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਗਨ ਨਤੀਆ, ਜਾ ਕਾ ਅੰਗ ਦਿਆਲ ਪ੍ਰਭ ਤਾਕੇ ਸਭ ਦਾਸ, ਸਦਾ ਸਦਾ ਬੜੇ ਆਈਆ, ਨਾਨਕ ਗੁਰ ਪਾਸ। ਰਾਗ ਬਿਲਾਵਲ ਮਹੱਲਾ ਪੰਜਵਾ, ਘਰ ਪੰਜਵਾ ਚੌਪ ਦੇ ਇੱਕ ਓ ਅੰਕਾਰ, ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ, ਜੋ ਬਾਲੂ ਕਰ ਬਾਰ ਬਿਨਸਤ ਬਾਰ ਨਾ ਲਾ ਗਈ, ਜੋ ਕਾਗਦ ਬੂੰਦਾਰ ਸੁਣ ਮੇਰੀ ਮਨਸਾ ਮਨੈ, ਮਾਹੇ ਸਤ ਦੇਖ ਵਿਚਾਰ, ਸਿੱਧ ਸਾਧ ਗਿਰੇਹੀ ਜੋਗੀ ਤਜ ਗਏ ਘਰ ਬਾਰ, ਜੈ ਰਹਾਉ ਜੈਸਾ ਸੁਪਨਾ ਰੈਨਕਾ ਤੈਸਾ ਸੰਸਾਰ, ਦ੍ਰਿਸ਼ਟ ਮਨ ਸਭ ਬਿਨਸੀਐ ਕਿਆ ਲੱਗੈ ਗਵਾਰ, ਕਹਾ ਸੁਪਾਈ ਮੀਤੈ ਦੇਖ ਨੈਣ ਪਸਾਰ, ਇੱਕ ਚਾਲ ਸਹਿ ਸਭ ਆਪਣੀ ਬਾਰ, ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਹਰ ਦੁਆਰ, ਜਾਂ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ। ਬਿਲਾਵਲ ਮਹੱਲਾ ਪੰਜਵਾ, ਲੋਕਨ ਕੀਆ ਬੜੇ ਆਇਆ ਬੈਸੰਤਰ ਪਾਗੋ, ਜੋ ਮਿਲੈ ਪਿਆਰਾ ਆਪਣਾ ਤੇ ਬੋਲ ਕਰਾਗੋ, ਜੋ ਪ੍ਰਭ ਜੀਓ ਦਇਆਲ ਹੋਏ ਤੋ ਭਗਤੀ ਲਾਗੋ, ਲਪਟ ਰਹੋ ਮਨ ਬਾਸਨਾ ਗੁਰ ਮਿਲ ਇਹ ਤਿਆਗੋ, ਰਹਾਉ ਕਰੋ ਬੇਨਤੀ ਅਤ ਕਨੀ ਇਹੋ ਜੀਓ ਹੋ ਮਾਗੋ, ਅਰਥ ਅਨ ਸਭ ਬਾਰਿਆ ਪ੍ਰੇ ਨਿਮਖ ਸੁਹਾਗੋ, ਪੰਚ ਸੰਗ ਗੁਰ ਤੇ ਛੁਟੇ ਦੋਖ ਅਰ ਰਾਗੋ, ਹਿਰਦੈ ਪ੍ਰਗਾਸ ਪ੍ਰਗਟ ਪਿਆ ਨਿਸਬਾਸਰ ਜਾਗੋ, ਸਰਣ ਸੁਹਾਗਨ ਆਇਆ ਜਿਸ ਮਸਤਕ ਭਾਗੋ, ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ। ਬਿਲਾਵਲ ਮਹੱਲਾ ਪੰਜਵਾਂ, ਲਾਲ ਰੰਗ ਤਿਸ ਕੌ ਲੱਗਾ ਜਿਸ ਕੇ ਬੜਭਾਗਾ, ਮਹਿਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ, ਪ੍ਰਪਾਇਆ ਸੁਖਦਾਈਆ ਮਿਲਿਆ ਸੁਖ ਪਾਏ, ਸਹਿ ਸਮਾਨਾ ਭੀਤਰੇ ਛੋਡਿਆ ਨਹਿ ਜਾਏ, ਰਹਾਉ ਜਰਾ ਮਰੈ ਨਹਿ ਵਿਆਪੇ ਫਿਰ ਦੁੱਖ ਨ ਪਾਇਆ, ਪੀ ਅੰਮ੍ਰਿਤ ਆਗਾਨਿਆ ਗੁਰ ਅਮਰ ਕਰਾਇਆ, ਸੋ ਜਾਨੈ ਜਨ ਚਾਖਿਆ ਹਰਨਾਮ ਅਮੋਲਾ, ਕੀਮਤ ਕਹੀ ਨਾ ਜਾਈਐ ਕਿਆ ਕਹਿ ਮੁੱਖ ਬੋਲਾ, ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨਿਧ ਤੇਰੀ ਬਾਣੀ, ਪਾਵੋ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਣੀ। ਬਿਲਾਵਲ ਮਹੱਲਾ ਪੰਜਵਾ, ਰਾਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਤਾਰੇ, ਸੇਵਾ ਕਛੂ ਨਾ ਜਾਣੋ ਨੀਚ ਮੂਰਕਾਰੇ, ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸਨ ਹਾਰੇ, ਰਹਾਉ ਹਮ ਅਵਗਨ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ, ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹੁਮਾਰੇ, ਤੁਮ ਦੇਵੋ ਸਭ ਕਿਛ ਦਇਆ ਧਾਰ ਹਮ ਕਿਰਤ ਕਨਾਰੇ, ਲਾਗ ਪਰੇ ਤੇਰੇ ਦਾਨ ਸਿਉ ਨੈ ਚਿਤ ਖਸੁਮਾਰੇ, ਤੁਸ ਤੇ ਬਾਹਰ ਕਿਛ ਨਹੀਂ ਭਵ ਕੱਟਨ ਹਾਰੇ, ਕਹੋ ਨਾਨਕ ਸਰਣ ਦਿਆਲ ਗੁਰ ਲਿਹੁ ਮੁਗਧ ਉਦਾਰੇ। ਬਿਲਾਵਲ ਮਹੱਲਾ ਪੰਜਵਾਂ, ਦੋਸ ਨਾ ਕਾਹੂ ਦੀਜੀਐ ਪ੍ਰਭ ਆਪਣਾ ਧਿਆਈਐ, ਜਿਤ ਸੇਵੈ ਸੁਖ ਹੋਏ ਘਨਾ ਮਨ ਸੋਈ ਗਾਈਐ, ਕਹੀਐ ਕਾਏ ਪਿਆਰੇ ਤੁਝ ਬਿਨਾ ਤੁਮ ਦਿਆਲ ਸੁਆਮੀ ਸਭ ਅਵਗਨ ਹਮਾ,
रहाउ ज्यो तुम राखो त्यो रहा अवर नहीं चारा नी दरिया दर तेरिया एक नाम अदारा जो तुम करो सोई पला मन लेता मुक्ता सगल समग्री तेरिया सब तेरी जुगता चरण पकारो कर सेवा जेठा कृपा वै हो कृपाल दयाल प्रभ नानक गुण गावै बिलावल महला पंजवा मृत हसै सिर उपरे पशुआ नहीं पूजै बादशाह अहंकार मैं मरना नहीं सूजै सतगुर सेवो अपना काहे फिरो अभागे देख कुसुम्भा रंगला काहे भूल लागे रहाओ कर पाप दर्ब किया बर्तन कहताए माटी स्यो माटी रली नागा उठ जाई जा कह किए श्रम करै ते बैर बरोधी अंतकाल भज जाहेगे कहे जलो करोधी दास रेण सोई हुआ जिस मस्तक कर्मा कहो नानक बंधन चुटे सतगुर की सरना बिलावल महला पंजवा पिंगल पर्वत पार परे खल चतर बकीता अंधले त्रिपवन सूजिया गुर भेट पनीता महमा साधु संग की सुनो मेरे मीता मैल खोई कोट अग हरे निर्मल पैची तरहाओ ऐसी भगत गोबिंद की कीट हस्ती जीता जो जो कीनो अपनो तिस अभय दान दीता सिंह बलाई होए गयो तरण मेरद कीता श्रम करते दम आड कौ ते गनीत नीता कवन बड़ाई कह सको बेअंत गनीता कर कृपा मोहे नाम देहो नानक दर सरीता बिलावल महला पंजवा अहंबुद प्रबाद नीत लोभ रसना साध लपट कपट गृह बेदया मिथ्या बकयाद ऐसी पेकी नेत्र मैं पूरे गुरप्रसाद राज मिलक धन जो बना नाम

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: राम
1: कार्योग
0: पीर गई
1: गुरु की
0: बांदी
1: साची
0: मंदी
1: निभाती
0: राम होए अंध
1: गुरु प्यारे
0: धुनी
1: गुरु रूप गुरु
0: उपजे
1: खालसा
0: जाओ
1: साध
0: बलन
1: संगत
0: प्रभु
1: जी
0: प्रीतमा
1: सारे गज बज के फतेह बुलाओ जी। वाहिगुरु जी का खालसा
0: राए
1: वाहिगुरु जी की फतेह।
0: खिनी
1: जुगो जुगे अटल चबर तखत छत्र दे मालक गुरता गद्दी ते
0: जनसारी
1: सुभायमान
0: सिमरन
1: जागदी जोत धन धन साहिब श्री गुरु ग्रंथ साहिब महाराज जी ने बड़ी अपार कृपा रहमत बख्शिश कीती है।
0: प्रभु नानक
1: जो अज इस पावन दरबार दे विच दो परिवारां दा सुमेल होण जा रहा है
0: राग बुलावल
1: ऐस खुशी दे मौके ते दास खालसा
0: तीरवा
1: पड़ताल
0: एको
1: गुरुद्वारा साहिब सुख सागर दे समूह सेवादारा वल्लों आप दूर नेड़े है सारे पतवते सतनाम
0: हर
1: कजर
0: वात्र अपन कीने ओडीनी ओडीनी ओडीनी कब घर आवे रीरा चरण सुहागन चरण शीश धर लाल मोहे मलावो कब घर आवे री सुनो शेरी मिलन
1: ਪਹਿਲਾ ਪ੍ਰਕਾਸ਼ ਪੁਰਬ ਵੀ ਹੈ ਸੋ ਆਪ ਸਮੂਹ ਸੰਗਤ
0: ਸਗਰੋ ਅਹੰਗ ਮਟਾਵੋ
1: ਸਤਿਗੁਰ ਦੇ ਪ੍ਰਕਾਸ਼ ਪੁਰਬ ਦੀ
0: ਅਲੱਖ ਲਾਖ ਲਾਲ ਨ ਪਾਵੋ ਕਾਵ ਰਾਜ ਮੰਗਲ ਗੁਣ ਗਾਵੋ ਅੰਦ ਰੂਪ ਤੇ ਆਵੋ
1: ਆਵ ਲਾਈਕ ਟੂ ਵਾਕ ਦੀ ਵਾਕ ਇਨ
0: ਆਇਓ ਤੋ ਮੈਂ ਲਾਲ ਨ ਪਾਇਓ ਰੀ ਮੋਹਨ ਰੂਪ ਦੇਖਾਵੇ ਅਬ ਹੋਏ ਨੀਂਦ ਸੁਹਾਵੇ
1: ਥੈਂਕ ਯੂ ਸੋ ਮਚ ਐਵਰੀਬਾਡੀ
0: ਮੇਰੀ ਦਿਖਾਵ ਜਾਨੀ ਅਬ ਮੈਂ ਸਹਿਜ ਸਮਾਨੀ
1: two souls
0: meethi pera kahani
1: in the presence of our
0: mohan lal na payo ri
1: as you sitting in this
0: bala bala malla pandiba
1: supreme power
0: muri en jaye darshan pavte hi rajyo nat hi jai santana
1: absolutely no talking
0: av charan gahe ra
1: and paying attention
0: aye man
1: sab to pehla jaruri
0: beti hai charan gahe charan gahe
1: apne niji vichar nahi karna
0: wal makarand kamal jao
1: sankochan di kripalta karo chup da daan
0: an raj nahi chahe ek
1: har
0: ala hai
1: ante
0: tutiye rakhte tutiye
1: ਜਿੱਥੇ
0: ਮਨ ਹਰ ਰਜ ਕੂਟੀ ਹੈ ਸੰਗ ਸਾਧੂ
1: ਅਰਦਾਸ ਬੇਨਤੀ
0: ਕਰਦੀ ਹੈ ਆਨ ਨਹੀਂ ਨਹੀਂ ਰੇ
1: ਨਾਨਕ ਪ੍ਰੀਤ ਚਰਨ
0: ਚਰਨ ਹੈ ਰਾਗ ਬਲਾਵਲ ਮਹਲਾ
1: ਜਿਨ੍ਹਾਂ ਗੁਰਮੁਖਾਂ ਨੂੰ ਪਦੇ ਬਾਣੀ ਕੰਠ ਹੈ ਜੋ ਬਾਣੀ ਪੜ ਸਕਦੇ ਨੇ ਉਹ ਵੀ
0: ਕਾਰ ਸਤਿਗੁਰ
1: ਬਾਕੀ ਸੰਤਾਂ ਵਾਸਤੇ ਸਕਰੀਆਂ ਲੱਗੀਆਂ ਨੇ ਆਪ ਜੀ ਫੋਲੋ ਕਰ ਸਕਦੇ ਹੋ ਆਓ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਸਾਹਿਬ ਜੀ ਨੇ ਸਾਨੂੰ ਰੱਖ ਰਿਹਾ ਹੈ
0: ਜਾਨੋ ਅਜਾਮਲ ਗਲੰਕ
1: ਕਾਕਾ ਜੀ ਪ੍ਰਭਦੀਪ ਸਿੰਘ ਰੰਧਾਵਾ
0: ਜੀ ਆ ਜਾਨੋ ਰਾਓ
1: ਸੁਪਤਰ ਸਰਦਾਰ ਬੀਰਮ ਸਿੰਘ ਜੀ ਰੰਧਾਵਾ ਤੇ ਮਾਤਾ ਜੀ ਸਮਰਜੀਤ ਕੌਰ ਰੰਧਾਵਾ
0: ਸਿੰਘ ਹੂੰ
1: ਪਰਿਵਾਰ ਦਾ ਛੇਰਾ ਪਿੰਡ
0: ਜਬੀ ਰਾਮ
1: ਜਿਲ੍ਹਾ ਜਲੰਧਰ ਪੰਜਾਬ ਪ੍ਰਭਦੀਪ ਸਿੰਘ ਦੇ ਦਾਦਾ ਜੀ ਸਰਦਾਰ ਬਖਸ਼ੀਸ਼ ਸਿੰਘ ਜੀ ਰੰਧਾਵਾ ਅਤੇ ਦਾਦੀ ਜੀ ਦਾ ਨਾਮ ਮਾਤਾ ਚਰਨ ਕੌਰ ਰੰਧਾਵਾ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਅਵਤਾਰ ਸਿੰਘ ਜੀ
0: ਗਾਖਲ
1: ਨਾਨੀ ਜੀ
0: ਰਾਜ ਕੁਹਾਰ
1: ਇਸ ਲੜਕਾ ਪਰਿਵਾਰ ਬੀਬਾ ਜੀ ਸਿਮਰਨ ਕੌਰ
0: ਢਿੱਲੋਂ
1: ਗੁਰਵਿੰਦਰ ਸਿੰਘ ਜੀ ਢਿੱਲੋਂ ਮਾਤਾ ਜੀ ਰਾਜਵਿੰਦਰ ਕੌਰ ਢਿੱਲੋਂ ਪਰਿਵਾਰ ਦਾ ਪਿਛਲੇਰਾ ਪਿੰਡ ਢਿੱਲਵਾਂ ਡਿਸਟ੍ਰਿਕਟ ਕਪੂਰਥਲਾ ਪੰਜਾਬ ਅਤੇ ਸਾਕੇ ਪਰਿਵਾਰ ਬੀਸਰੀ ਪੀਸੀ ਦਾ
0: ਹੀ
1: ਸਿਮਰਨ ਕੌਰ ਦੇ ਦਾਦਾ ਜੀ ਸਰਦਾਰ ਪਾਲ ਸਿੰਘ ਜੀ ਢਿੱਲੋਂ ਅਤੇ ਦਾਦੀ ਜੀ ਦਾ ਨਾਮ ਮਾਤਾ ਮਹਿੰਦਰ ਕੌਰ ਢਿੱਲੋਂ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਮੱਖਣ ਸਿੰਘ ਜੀ ਖੇੜਾ ਅਤੇ ਨਾਨੀ ਜੀ ਮਾਤਾ ਪ੍ਰਕਾਸ਼
0: ਗੁਣਗਾਵੇ ਕਹੋ
1: ਨਾਨਕ
0: ਤੇ ਵੇਦ ਕੋ ਪ੍ਰਾਨੀ
1: ਜਾਣਕਾਰੀ
0: ਹੁਣ ਸਾਧ ਸੰਗਤ
1: ਦੀ
0: ਅਰਦਾਸ ਕਹਾਵੇ ਪ੍ਰਭਦੀਪ ਸਿੰਘ ਰੰਧਾਵਾ ਜਾ ਮੈਂ ਭਜਨ ਰਾਮ ਕੋ ਨਾਹੀ ਤੇ ਨਰ ਜਨਮ ਕਾਰਤ ਹੋਇਆ ਜੈ ਰਾਖੋ ਮਨ ਮਾਹੀ ਰਾਮ
1: right
0: on
1: the go
0: tirata parama tapa ko nepal dharm ta he tum mano jaj kahet main jaako
1: gyani harbans singh ji
0: jai sri jal main rakhi
1: gurudwara sahib sukh sagar
0: upran to
1: satguru
0: da mukhwa
1: gyani surinder singh ji aap ji sarvan karonge aao
0: tai
1: sat haazir
0: lwaiye
1: ji
0: wahiguru
1: ji ka
0: khalsa
1: wahiguru ji ki
0: kal main mukt naam te paavat gur ji bheed batavai ਕਹੋ ਨਾਨਕ ਸੋ ਨਰ ਗੁਰੂਆ ਜੋ ਪ੍ਰਭ ਕੇ ਗੁਣ ਗਾਵੈ ਬਲਾਵਲ ਅਟਪਦੀਆ ਮਹਲਾ ਪਹਿਲਾ ਘਰ ਦਾ ਸਿਵਾ ਏਕ ਓੰਕਾਰ ਸਤਿਗੁਰ ਪ੍ਰਸਾਦ ਨਿਕਟ ਵਜੈ ਦੇਖੇ ਸਭ ਸੋਈ ਗੁਰਮੁਖ ਬਿਰਲਾ ਬੂਝੈ ਕੋਈ ਬਿਣ ਭੈ ਪਿਆ ਭਗਤ ਨਾ ਹੋਈ ਸਭ ਧਰਤੀ ਸਦਾ ਸੁਖ ਹੋਈ। ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਪ ਚਰਸ ਰਸ ਮਾਨ ਰਹਾਉ। ਗਿਆਨ ਗਿਆਨ ਕਥਾ ਸਭ ਕੋਈ, ਕਥ ਕਥ ਵਾਦ ਕਰੇ ਦੁੱਖ ਹੋਈ। ਕਥ ਕਹਿਣੇ ਤੇ ਰਹਿ ਨਾ ਕੋਈ, ਬਿਨ ਰਸ ਰਾਤੇ ਮੁਕਤ ਨਾ ਹੋਈ। ਗਿਆਨ ਧਿਆਨ ਸਭ ਗੁਰ ਤੇ ਹੋਈ, ਸਚੀ ਰਹਿਤ ਸਾਚਾ ਮਨ ਸੋਈ। ਮਨ ਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਨਾਵੋਂ ਭੁੱਲੇ ਥਾਉ ਨਾ ਕੋਈ। ਮਨ ਮਾਇਆ ਬੰਧੇ ਹੋ ਸਰ ਜਾਲ, ਘੱਟ ਘੱਟ ਵਿਆਪਰੇ ਹੋ ਵਿਖ ਨਾਲ। ਜੋ ਆਂਜੈ ਸੋਧੀ ਸਹਿ ਕਾਲ, ਕਾਰਜ ਸੀ ਦੂਰ ਦੈ ਸੰਭਾਲ। ਜੋ ਗਿਆਨੀ ਜਿਨ ਸ਼ਬਦ ਲਿਵ ਲਾਈ, ਮਨਮੁਖ ਹੋ ਮੈਂ ਪਤ ਗਵਾਈ। ਆਪੇ ਕਰਤਾ ਭਗਤ ਕਰਾਈ, ਗੁਰਮੁਖ ਆਪੇ ਦੀ ਵੜਿਆਈ। ਰਹਿਣਾ ਧਾਰੀ ਨਿਰਮਲ ਜੋਤ, ਨਾਮ ਬਿਨਾਂ ਝੂਠੇ ਕੁਚਲ ਕਸੋਤ। ਵੇਦ ਪੁਕਾਰੈ ਭਗਤ ਸਰੋਤ, ਸੁਣ ਸੁਣ ਮਨ ਵੇਖੈ ਜੋਤ। ਸਾਸਤ੍ਰ ਸਿਮਰਤ ਨਾਮ ਦ੍ਰਿੜਾਮਿੰਗ, ਗੁਰਮੁਖ ਸਾਧ ਉਤਮ ਕਰਾਮਿੰਗ। ਮਨਮੁਖ ਜੋਨੀ ਦੁੱਖ ਸੁਹਾਵਿੰਗ, ਬੰਧਨ ਟੂਟੇ ਇੱਕ ਨਾਮ ਵਸਾਵਿੰਗ। ਮੰਨੇ ਨਾਮ ਸਚੀ ਪਤ ਪੂਜਾ, ਕਿਸ ਵੇਖਾ ਨਾਹੀਂ ਕੋ ਦੂਜਾ। ਦੇਖ ਹੋਂ ਭਾਵੈ ਮਨ ਸੋਏ, ਨਾਨਕ ਕਹੈ ਅਵਰ ਨਹੀਂ ਕੋਏ। ਬਲਾਵਲ ਮੁਹੱਲਾ ਪਹਿਲਾ, ਮਨ ਕਾ ਕਹਿਆ ਮਨ ਸਾ ਕਰੈ। ਇਹੋ ਮਨ ਪੁੰਨ ਪਾਪ ਉਚਰੈ, ਮਾਇਆ ਮਦਮਾਤੇ ਤ੍ਰਿਪਤ ਨਾ ਆਵੈ। ਤ੍ਰਿਪਤ ਮੁਕਤ ਮਨ ਸਾਚਾ ਭਾਵੈ। ਤਾਨ ਧਾਨ ਕਲਾਤ ਸਭ ਦੇਖ ਬਿਮਾਨਾ, ਬਿਨਾਂ ਮੈਂ ਕਿਸ ਸੰਗ ਨਾ ਜਾਣਾ। ਰਹਾਉ ਕੀ ਚਿਹਰਾ ਜੇ ਭੋਗ ਖੁਸ਼ੀਆ, ਮਨ ਕੇਰੀ ਧਨ ਲੋਕਾ। ਧਨ ਲੋਕਾ ਧਨ ਭਸਮੈ ਢੇਰੀ, ਕਾਕੂ ਕਾਕਰ ਲੈ ਸਭ ਭੈਲ। ਨਹੀਂ ਉਤਰੈ ਮੈਲ, ਗੀਤ ਰਾਗ ਘਨ ਤਾਲ ਸੇ
1: ਕੂਰੇ।
0: ਦੂਜੀ ਦੁਰਮਤ ਸਰਤ ਨ ਜਾਏ, ਛੂਟੈ ਗੁਰਮੁਖ ਦਾਰੂ ਗੁਣ ਗਾਏ। ਤੂਤੀ ਨਾਮ ਵਿਚਾਰ ਮਾਇਆ ਮਦ ਪੀਆ, ਬਿਨ ਗੁਰ ਭਗਤ ਨਾਹੀ
1: ਸਭੇ ਕਾਜ ਸੁਹਿਲੜੇ।
0: ਮੰਜਾਰਾ ਪਸ਼ੂ ਮਲੇਚ ਨੀਚਣ ਡਾਲਾ,
1: ਗੁਰ ਨਾਨਕ ਸਤਿਗੁਰ ਤੁਠਾ।
0: ਬੰਧਨ ਬੰਧ ਆਈਐ ਜਾਈਐ, ਗੁਰ ਸੇਵਾ ਤੇ ਲੈ ਪਦਾਰਥ। ਪੂਜਣਾ ਹੋਏ ਹੁਕਮ ਸੀ ਜੈ ਦਰ ਸੋਏ।

0: ਤਰਲੋਕ ਝੂਠ ਬਿਮਾਨ ਬਿਨਾ ਮੈਂ
1: ਵਾਹਿਗੁਰੂ
0: ਗੁਰਭੇਟੇ ਹਰਨਾਮ ਚਿਤਾਵੈ।

0: जब
1: वाहिगुरु जी की
0: जगन्नाथ
1: फतेह।
0: जगदीश गुजैया शरण परे जेई जन उभरे ज्यों प्रहलाद
1: ਹੁਣ
0: उधार
1: ਜਿਵੇਂ ਕਿ
0: ਸਤਿਗੁਰਾਂ
1: ਨੇ
0: ਆ
1: ਅੱਗੇ
0: ਰਹਾਉ
1: ਬਖਸ਼ਿਸ਼ ਕੀਤੀ ਹੈ,
0: ਭਾਰ ਉਠਾਰਾ
1: ਭੱਲੇ ਦੀ
0: ਮੈਂ
1: ਰਸਮ ਹੋਵੇਗੀ
0: ਚੰਦਨ
1: ਜਿਸ ਵਿੱਚ
0: ਉਤਮਾ ਚੰਦਨ
1: ਬੀਬਾ ਜੀ
0: ਸਭ
1: ਦੇ
0: ਚੰਦਨ
1: ਪਿਤਾ ਜੀ। ਹਾਂ,
0: ਹੋਇਆ
1: ਉਹ ਕਾਕਾ ਜੀ ਨੂੰ ਭੱਲਾ
0: ਸਾਖਤ
1: ਫਰਾਉਣਗੇ, ਕਾਕਾ ਜੀ
0: ਕੂੜੇ
1: ਦਾ ਭੱਲਾ ਬੀਬਾ ਜੀ ਨੂੰ
0: ਫਰਾਉਣਗੇ,
1: ਪਰ ਉਸ
0: ਸੁਖ
1: ਤੋਂ ਪਹਿਲਾਂ 10 ਕਿਲੋ ਇੱਕ
0: ਹੋਏ
1: ਮਿੰਟ ਦੇ ਲਈ ਸੁਭਾਗ ਜੀ ਨੂੰ
0: ਮਾਨੇ
1: ਸੰਬੋਧਨ
0: ਮਹਾਨ
1: ਵਿਛੜ
0: ਦੂਰ
1: ਸੁਪ੍ਰਭਦੀਪ ਸਿੰਘ
0: ਗਈਆ
1: ਐਂਡ ਸਿਮਰਨ ਕੌਰ,
0: ਹਰ
1: ਦਿਸ ਇਜ਼ ਅ ਵੈਰੀ
0: ਬਿਤ
1: ਸਪੈਸ਼ਲ
0: ਕਰਤਾ
1: ਫੋਰ
0: ਆਪ ਹੀ ਜਾਣੇ
1: ਬੋਥ ਆਫ ਯੂ ਗਾਇਸ,
0: ਸਹਿ ਬਿਦ ਹਰ ਹਰ
1: ਆਲਵੇਜ਼
0: ਆਪ
1: ਗੋਇੰ ਟੂ ਚੇਂਜ ਯੂ
0: ਗਈਆ ਜੇ
1: ਫਰੋਮ
0: ਸਤਿਗੁਰ
1: ਟੂਡੇ
0: ਪੀਤੇ
1: ਓਨਵਰਡਸ
0: ਸੋ ਕੰਚਨ
1: ਯੂ ਨੋ ਲੋਂਗਰ ਬੀ
0: ਹੋਵੇ
1: ਸੈਪਰੇਟ ਇੰਡੀਵਿਜੂਅਲਸ
0: ਜੋ
1: ਬਟ ਲਾਈਫ
0: ਤੁਰ
1: ਲੋਂਗ
0: ਲਿਖਿਆ ਜੋ ਮਿਟੇ
1: ਇਨ ਟੂਡੇ ਯੂ ਬੋਥ ਆਰ ਹੋਲਡਿੰਗ ਦ
0: ਬੈਨਰ
1: ਇਨ ਫਰੰਟ ਆਫ ਗੁਰੂ ਸਾਹਿਬ ਇਨ ਫਰੰਟ
0: ਰਤਨ
1: ਆਫ ਯੂਰ ਲਵਡ
0: ਪਦਾਰਥ
1: ਵਾਂਸ
0: ਗੁਰਮਤਿ
1: ਪਾਵੈ
0: ਯਾਗਰ
1: ਦਿਸ ਇਜ਼ ਅ
0: ਪ੍ਰੋਮਿਸ
1: ਦੈਟ ਯੂ ਬੋਥ ਆਰ ਮੇਕਿੰਗ
0: ਟੂਡੇ
1: ਦੈਟ
0: ਵੀ ਗੋਇੰ ਟੂ
1: ਸਟੇ
0: ਟੂਗੇਦਰ
1: ਫੋਰ ਦ
0: ਰੈਸਟ
1: ਆਫ ਆਵਰ ਲਾਈਫਸ, ਵੀ ਗੋਇੰ ਟੂ ਪੁੱਟ ਆਵਰ ਬੈਸਟ ਐਫਰਟਸ ਟੂ ਮੇਕ ਥਿੰਗਸ ਵਰਕ, ਦਿਸ ਇਜ਼ ਅ ਕਮਿਟਮੈਂਟ ਦੈਟ ਆਮ ਗੋਇੰ ਟੂ ਸਟੇ ਲਾਇਲ ਟੂ ਮਾਈ ਪਾਰਟਨਰ ਫੋਰ ਦ ਰੈਸਟ ਆਫ ਮਾਈ ਲਾਈਫ ਐਂਡ ਆਮ ਵਿਲਿੰਗ ਟੂ ਟੇਕ ਸਿਮਰਨ ਕੌਰ ਔਰ ਪ੍ਰਭਦੀਪ ਸਿੰਘ ਐਜ਼ ਮਾਈ ਲਾਈਫ ਲੌਂਗ ਪਾਰਟਨਰ, ਆਈ ਹੋਪ ਯੂ ਬੋਥ ਅੰਡਰਸਟੈਂਡ ਦਿਸ। ਸੋ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਕੁਲਵਿੰਦਰ ਸਿੰਘ ਢਿੱਲੋਂ, ਬੀਬੀ ਰਾਜਵਿੰਦਰ ਕੌਰ ਢਿੱਲੋਂ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ। ਆਓ, ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

So now you both had made your promises, so there's no looking back now. ਆਓ ਸਤਸੰਗ ਜੀ ਹੁਣ ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ। ਮੈਂ ਬੇਨਤੀ ਕਰੂੰਗਾ ਸੁਭਾਗ ਜੁੜੇ ਨੇ ਹੁਣ ਮੱਥਾ ਟੇਕ ਕੇ ਖੜ੍ਹੇ ਹੋ ਜਾਣ। ਰਿਮੈਂਬਰ ਦ ਪੱਲਾ ਰਿਮੇਨਸ ਯੂਰ ਹੈਂਡ ਐਟ ਆਲ ਟਾਈਮਸ। ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਆਪ ਜੀ ਨੂੰ ਸਰਵਣ ਕਰਾਉਣਗੇ। ਬੜੇ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਦੋਨਾਂ ਨੇ ਪਾਠ ਸਰਵਣ ਕਰਨਾ ਹੈ। ਦ ਮੀਨਿੰਗ ਆਈ ਹੋਪ ਯੂ ਗਾਇਜ਼ ਰਿਮੈਂਬਰ ਇਟ। ਗੁਰੂ ਸਾਹਿਬ ਇਜ਼ ਗੋਇੰਗ ਟੂ ਟਾਕ ਅਬਾਊਟ ਦ ਰੂਲਸ। ਆਫਟਰ ਲਿਸਨਿੰਗ ਟੂ ਦ ਫਸਟ ਲਵ ਯੂ ਬੋਥ ਬਾਓ ਐਂਡ ਦੈਨ ਯੂ ਰਾਈਜ਼ ਅਗੇਨ। ਸਟਾਰਟ ਯੂਰ ਫਸਟ ਨੈਪਚਰ ਰਾਊਂਡ, ਪਹਿਲੀ ਪਰਿਕਰਮਾ ਸ਼ੁਰੂ ਕਰ ਦੇਣੀ ਹੈ। ਐਂਡ ਵੈਨ ਯੂ ਕਮ ਟੂ ਦ ਫਰੰਟ, ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ। ਦੈਨ ਗਿਆਨੀ ਜੀ ਵਿਲ ਰੀਡ ਦ ਸੈਕਿੰਡ ਲਵ। ਆਫਟਰ ਲਿਸਨਿੰਗ ਮੱਥਾ ਟੇਕਿਆ, ਪਰਿਕਰਮਾ ਕੀਤੀ, ਫਿਰ ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ। Similarly, third law and then fourth law. After the fourth one, you do Matha Tekya and then you sit. Finan Sahib the Kirtan Hovega, followed by the Ardaas and the Hukam Namah Sahib. And when you're walking, take your time, don't rush. Enjoy this moment. Don't worry, Gyani Ji will give you the sign. Jado Matha Tekana Hoya, Ishara Karnage. Focus on listening. So, Aao Satsang Ji, ਲਾਵਾਂ ਦਾ ਪਾਠ ਸਰਵਣ ਕਰਦੇ ਆ। ਪਾਠ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਸੁਰਿੰਦਰ ਸਿੰਘ ਜੀ, ਉਪਰੰਤ ਉਸੇ ਲਾਭ ਦਾ ਕੀਰਤਨ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਾਉਣਗੇ। ਪ੍ਰੇਮ ਸਹਿਤ ਸਰਵਣ ਕਰੋ ਜੀ, ਇਕਾਗਰਤਾ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋ ਸਤਨਾਮ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤਦਿਆਗੀ ਅਰਦਾਸ ਹਮਾਰੀ ਜੀਉ ਬਿੰਦਾ ਸਭ ਤੇਰਾ ਵਾਹਿਗੁਰੂ ਕਉ ਨਾਨਕ ਸਭ ਤੇਰੀ ਵਡਿਆਈ।

ਸ਼ਾਹੀ ਦਸਵੀਂ ਪ੍ਰੇਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦਰੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ

ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾ ਚਰਾਏਗਾ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਭਾਵ ਸੁਭਾਗ ਜੋੜੀ ਦੇ ਸਰਤੀ ਆਪਣਾ ਮੇਰ ਭਰਿਆ ਤਰੱਕਣਾ ਬੱਚਿਆਂ ਵਿੱਚ ਪਰਸ ਪਰ ਪਿਆਰ ਬਖਸ਼ਣਾ ਦੂੰਦਾ ਪਰਿਵਾਰਾਂ ਦੀ ਸਦਾ ਲਈ ਮੇਲ ਮਿਲਾ ਬਖਸ਼ਣੇ ਚੜ੍ਹਦੀਆਂ ਕਲਾ ਪ੍ਰਧਾਨ ਕਰਨੀਆਂ ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ ਸੇ ਪਰਿਵਾਰਾਂ ਨੂੰ ਖੁਸ਼ੀਆਂ ਅਤੇ ਖੇੜੇ ਪ੍ਰਦਾਨ ਕਰਦੇ ਹੋਏ ਕਾਰਜ ਰਾਸ ਕਰਨੇ

ਕਰਨੀ ਸੁਭਾਗ ਜੋੜੀ ਦੇ ਸਿਰ ਤੇ ਆਪਣੇ ਰਹਿਮਤਾਂ ਬਖਸ਼ਾਂ ਪਰੇ ਹੱਥ ਰੱਖਣੇ ਬੱਚਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਅਤੇ ਖੇੜਿਆ ਭਰਿਆ ਹੋਵੇ ਚੜ੍ਹਦੀ ਕਲਾ ਪ੍ਰਦਾਨ ਕਰਨੀ ਪਾਵਨ ਹਜੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਧਰ ਪ੍ਰਵਾਨ ਹੋਵੇ

0: ਜੇ ਕਿਸੇ ਕਿਹੋ ਦੇਸ਼ ਆਵੇ
1: ਕੋਈ ਜਨ ਹਰ ਸਿਉ ਦੇਵੇ ਜੋ
0: ਕਿਹੋ ਦਵਾਈ ਉਹ ਤਾਂ ਇਹੋ ਹਰ ਤਾਂ ਜੋਰ ਕੀਤਾ
1: ਚਰਨ ਗਹਾਓ ਬਕਾਓ ਸੁਭ ਰਸਨ
0: ਲਾਈ ਤੇ ਚ ਹਰ ਧਨ ਕੀ
1: ਦੀਜਹਿ ਪ੍ਰਾਨ ਕੋਰ
0: ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀ
1: ਕੋਈ ਜਨ ਹਰ ਸਿਉ ਦੇਵੈ ਜੋ
0: ਨਾਹੀ ਜੇ ਕੋ ਹਰ ਧਨ ਕੀ ਵਕੀਲੀ ਕਰੇ
1: ਚਰਨ ਗਹਾਓ ਬਕੋ ਸੁਭ ਰਸਨ
0: ਕੇ ਦਿੱਤੇ ਨਾਲ ਕਿਸੇ ਜੋਰ ਵਕੀਲੀ ਨਾ ਚੱਲੇ

0: ਗੁਰ ਕਹਿ ਗਿਆ ਉਹਦੇ ਪਰਜਾ ਲਈ ਹੈ
1: ਮਹਾ ਬਿਖਿਆ ਤੇ ਤੋਰ
0: ਨਾਮ ਵਸੈ ਮਨ ਆਏ
1: ਆਇਓ ਸਰਣ ਦੀਨ ਦੁਖ ਭੰਜਨ
0: ਗੁਰ ਕੀ ਵਡਿਆਈ

0: ਜਿਤੈਕੋ ਵੇਖੈ ਤਿਤੈ
1: ਪ੍ਰਭ ਨਾਨਕ ਬੰਧਨ ਸ਼ੋਰ
0: ਸਤਿਗੁਰੂ ਮਹਿਲ ਮੰਨੇ ਸੋ ਹਾਲਤ ਪਾਲਤ
1: ਆਇਓ ਸਰਣ ਦੀਨ ਦੁਖ ਭੰਜਨ
0: ਨਾਨਕ
1: ਚਿਤਵੋ ਤੁਮਰੀਓ
0: ਆਉਂਦੀ ਭੈ
1: ਅਭੈ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
2: ਫਤਿਹ।
1: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਤੇ ਸਤਿਕਾਰ ਸਾਰੇ ਕਾਲ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ, ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ, ਖਾਲਸਾ ਦੀਵਾਨ ਸੋਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ ਤੇ ਆਪਣਾ ਮਿਹਰ ਪਰਿਆਥਰਾ ਕਰਕੇ ਆਉਣ ਵਾਲੇ ਜੀਵਨ ਕਾਲ ਦੇ ਅੰਦਰ ਇਹਨਾਂ ਦੇ ਅੰਗ ਸੰਗ ਸਹਾਈ ਹੋਣ, ਦੋਨਾਂ ਪਰਿਵਾਰਾਂ ਵਿੱਚ ਸਤਿਗੁਰੂ ਜੀ ਮੇਲ ਮਿਲਾਪ ਪ੍ਰੇਮ ਇਤਫਾਕ ਬਖਸ਼ਿਸ਼ ਕਰਨ। ਆਓ ਸਾਧ ਸੰਗਤ ਜੀ, ਪੰਥ ਦੇ ਮਹਾਨ ਢਾਡੀ ਗਿਆਨੀ ਰਸ਼ਪਾਲ ਸਿੰਘ ਜੀ ਪਮਾਲ ਕੇਵਲ ਇੱਕ ਕਵਿਤਾ ਦੇ ਨਾਲ ਆਸੂ ਸੰਗਤਾਂ ਦੇ ਸਨਮੁਖ ਹੋਣਗੇ। ਆਓ ਤਿੰਨਾਂ ਪਾਸੋਂ ਢਾਡੀ ਵਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ, ਉਹਨਾਂ ਦਾ ਮਾਣ ਸਨਮਾਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰੰਧਾਵਾ ਪਰਿਵਾਰ ਅਤੇ ਢਿੱਲੋਂ ਪਰਿਵਾਰ, ਦੋਨਾਂ ਪਰਿਵਾਰਾਂ ਦੇ ਰਿਸ਼ਤੇਦਾਰ ਸੰਗਤ ਦੇ ਰੂਪ ਦੇ ਵਿੱਚ ਸਜੇ ਨੇ। ਬੜਾ ਚਾਏ ਖੁਸ਼ੀ ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਰੰਧਾਵਾ ਪਰਿਵਾਰ ਅਤੇ ਢਿੱਲੋਂ ਪਰਿਵਾਰ ਦੇ ਬੱਚੇ ਕਾਕਾ ਪ੍ਰਭਦੀਪ ਸਿੰਘ ਅਤੇ ਬੱਚੀ ਸਿਮਰਨ ਕੌਰ ਪਤੀ ਪਤਨੀ ਦੇ ਰੂਪ ਦੇ ਵਿੱਚ ਅੱਜ ਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਦੋਨੋਂ ਸਜੇ ਹੋਏ। ਵਿਆਹ ਦੀ ਗੱਲ ਚੱਲਦੀ ਹੈ, ਕਈ ਮਜ਼ਾਕ ਕਰਦੇ ਨੇ, ਇਹ ਤਾਂ ਜੀ ਮੋਤੀ ਚੂਰ ਦੇ ਲੱਡੂ ਨੇ, ਜਿਹੜਾ ਖਾਂਦਾ ਉਹ ਵੀ ਪਛਤਾਉਂਦਾ, ਦੂਜੇ ਦੀਆਂ ਊਂ ਲਾਲਾਂ ਡਿੱਗਦੀਆਂ। ਉਹ ਕਹਿੰਦੇ ਵੀ ਵਿਆਹ ਕਰਾਉਣ ਵਾਲਾ ਵੀ ਪਛਤਾਉਂਦਾ, ਦੂਜਾ ਊਂ ਝੂਰਦਾ, ਪਰ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਸਕਲ ਧਰਮ ਹੈ ਗ੍ਰਿਸਤ ਪ੍ਰਧਾਨ, ਜਿਸ ਗੁਰੂ ਨੂੰ ਹਾਜ਼ਰ ਨਾਜ਼ਰ ਅੱਜ ਜਾਣੇ। ਉਹ ਕਹਿੰਦੇ ਨੇ ਜੇ ਜ਼ਿੰਦਗੀ ਦਾ ਅਸਲੀ ਆਨੰਦ ਲੈਣਾ ਉਹ ਗ੍ਰਿਸਤ ਮਾਰਗ ਦੇ ਵਿੱਚ। ਇਹ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ। ਇਹ ਰਿਸ਼ਤਾ ਹੀ ਐਸਾ ਹੈ ਜਿੱਥੇ ਪਿਆਰ ਤੇ ਵਿਸ਼ਵਾਸ ਦਾ ਇਹਨੂੰ ਬੂਟਾ, ਉਹ ਸਦਾ ਬਹਾਰ ਬੂਟਾ ਮੰਨਿਆ ਗਿਆ ਪਤੀ ਪਤਨੀ ਦੇ ਰਿਸ਼ਤੇ ਨੂੰ, ਜਿਹਨੂੰ ਪਿਆਰ ਦਾ ਤੇ ਵਿਸ਼ਵਾਸ ਦਾ ਜਿੰਨਾ ਪਾਣੀ ਪਾਉਂਗੇ ਓਨਾ ਹੀ ਇਹਨੇ ਵਧਣਾ ਤੇ ਓਨਾ ਹੀ ਫੁੱਲਣਾ। ਅੱਜ ਇਹੀ ਅਰਦਾਸ ਬੇਨਤੀ ਹੈ ਸਰਦਾਰ ਬੀਰਮ ਸਿੰਘ ਜੀ, ਭੈਣ ਜੀ ਸਮਰਜੀਤ ਕੌਰ, ਤੇ ਦੂਜੇ ਪਾਸੇ ਗੁਰੂ ਕੇ ਪਿਆਰਿਓ ਸਰਦਾਰ ਕੁਲਵਿੰਦਰ ਸਿੰਘ ਜੀ, ਭੈਣ ਜੀ ਰਾਜਵਿੰਦਰ ਕੌਰ, ਦੋਨਾਂ ਪਰਿਵਾਰਾਂ ਨੂੰ ਬੜੀਆਂ ਮੁਬਾਰਕਾਂ, ਖੁਸ਼ੀਆਂ, ਖੇੜੇ ਉਸ ਦਾਤੇ ਨੇ ਬਖਸ਼ੇ ਨੇ। ਆਓ ਅਰਦਾਸ ਬੇਨਤੀ ਕਰੀਏ, ਦਾਤਾ ਕਿਰਪਾ ਕਰੀ ਇਸ ਸੁਭਾਗ ਭਰੀ ਜੋੜੀ ਦੀ ਜ਼ਿੰਦਗੀ ਹੈ ਜਿਹੜੀ ਉਹ ਖੁਸ਼ੀਆਂ ਖੇੜਿਆਂ ਦੇ ਨਾਲ ਭਰ ਦੀ, ਇਸ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਆਨੰਦ ਹੀ ਆਨੰਦ ਹੋਵੇ, ਭਰੋਸਾ ਹੋਵੇ, ਪਿਆਰ ਹੋਵੇ, ਵਿਸ਼ਵਾਸ ਹੋਵੇ। ਪਮਾਲ ਦਾ ਢਾਡੀ ਜੱਥਾ ਇੰਜ ਕਰ ਰਿਹਾ।

0: ਮਾਲਕ ਕਿਰਪਾ ਕਰੀ ਅੱਜ ਸਿਮਰਨ ਕੌਰ ਨੂੰ ਰਾਣੀ ਬਣ ਕੇ ਰੰਧਾਵਾ ਪਰਿਵਾਰ ਵੱਲ ਜਾ ਰਹੀ ਹੈ। ਜਦੋਂ ਸਰਦਾਰ ਬੀਰਮ ਸਿੰਘ ਭੈਣ ਜੀ ਸਮਰਜੀਤ ਕੌਰ ਇਹਨਾਂ ਦੇ ਸਾਹਮਣੇ ਹੋਵੇ ਉਹਨਾਂ ਨੂੰ ਇਹ ਮਹਿਸੂਸ ਹੋਵੇ ਜਿਹੜੀ ਨੂੰ ਰਾਣੀ ਮਿਲੀ ਹੈ ਧੀਆਂ ਤੋਂ ਵੱਧ ਕੇ। ਜਦੋਂ ਪ੍ਰਭਦੀਪ ਸਿੰਘ ਢਿੱਲੋਂ ਪਰਿਵਾਰ ਸਰਦਾਰ ਕੁਲਵਿੰਦਰ ਸਿੰਘ ਰਾਜਵਿੰਦਰ ਕੌਰ ਦੇ ਅੱਗੇ ਆਵੇ ਉਹਨਾਂ ਨੂੰ ਵੀ ਮਾਣ ਹੋਵੇ ਜਿਹੜਾ ਜਵਾਈ ਮਿਲਿਆ ਉਹ ਪੁੱਤਾਂ ਤੋਂ ਵੱਧ ਕੇ ਮਿਲਿਆ। ਮੈਂ ਇਹ ਅਰਦਾਸ ਬੇਨਤੀ ਕਰਦਾ ਦੋਨਾਂ ਪਰਿਵਾਰਾਂ ਨੂੰ ਵਧਾਈਆਂ ਢਿੱਲਾਂ ਵਾਲੇ ਗੁਰੂ ਪਿਆਰੇ ਉਹ ਵੀ ਹਾਜ਼ਰੀ ਲਾਉਂਦੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਸਰਨ ਪਰੇ ਤੁਮਰੀ ਪਗਰੀ।
2: ਬਹੁਤ ਬਹੁਤ ਧੰਨਵਾਦ ਪੰਥ ਦੇ ਮੰਨੇ ਪ੍ਰਮੰਨੇ ਢਾਡੀ ਜੱਥਾ ਗਿਆਨੀ ਰਸ਼ਪਾਲ ਸਿੰਘ ਜੀ ਪੰਬਾਲ ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਸੁਸਾਧ ਸੰਗਤ ਜੀ ਇੱਥੇ ਹੀ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਨੰਦ ਕਾਰਜ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਨਾਲ ਹੀ ਸਤਿਗੁਰਾਂ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਸਤਿਗੁਰੂ ਕਿਰਪਾ ਕਰਨ ਸਾਡੇ ਹਿਰਦੇ ਵਿੱਚ ਵਸ ਕਰਕੇ ਸਾਡਾ ਜੀਵਨ ਜਿਹੜਾ ਸਫਲ ਕਰਦੇ। ਸੋ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਣ ਲੱਗੇ ਸਤ ਸੰਗਤ ਜੀ ਬੜੇ ਪਿਆਰ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਇਆ ਆਪ ਜੀ ਨੇ ਉੱਥੇ ਪਹੁੰਚਣਾ, ਪਰਿਵਾਰ ਵੱਲੋਂ ਪ੍ਰਸ਼ਾਦਾ ਤਿਆਰ ਹੈ, ਆਪ ਜੀ ਨੇ ਜ਼ਰੂਰ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੇਅੰਤ ਮਾਇਆ ਦੋਨਾਂ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋਈ ਹੈ, ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ। ਅਤੇ ਇੱਕ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਕੋਈ ਵੀ ਸੰਗਤ ਦੇ ਵਿੱਚੋਂ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਨਾ ਮਾਰੇ, ਵਧਾਈਆਂ ਸਾਂਝੀਆਂ ਥੱਲੇ ਕਰ ਸਕਦੇ ਪਰ ਮੇਨ ਹਾਲ ਦੇ ਵਿੱਚ ਪਲੀਜ਼ ਅਵੋਇਡ ਕਰਿਓ, ਥੱਲੇ ਚੱਲ ਕੇ ਵਧਾਈਆਂ ਸਾਂਝੇ ਕਰ ਸਕਦੇ ਹੋ। ਸੋ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ, ਮਹਾਰਾਜ ਦਾ ਪ੍ਰਕਾਸ਼ ਪੁਰਬ ਵੀ ਹੈ ਸੋ ਦੁੱਗਣੀ ਬੇਨਤੀ ਬਣਦੀ ਹੈ। ਸੋ ਨਮਸਕਾਰ ਕਰਕੇ ਆਪ ਜੀ ਸ਼ਾਦਾ ਪਾਣੀ ਛਕੋ, ਥੱਲੇ ਚਰ ਕਰਕੇ ਗੱਲਾਂ ਬਾਤਾਂ ਕਰ ਲਿਓ, ਕਿਸੇ ਨੇ ਮਾਰੇ ਜੋ ਪਿੱਠ ਨਹੀਂ ਕਰਨੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਲਾਵਲ ਸ੍ਰੀ ਸਰੋਵਰ ਭੀਤਰੇ ਆਸੈ ਕਮਲ ਅਨੂਪ ਪਰਮ ਜੋਤ ਪਰਖੋਤ ਮੋਂ ਜੈ ਕੈ ਰੇਖਨਾ ਰੂਪ ਰੇਮਨ ਹਰ ਭਾਜ ਪਰਮ ਤਜੋ ਜਗਜੀਵ ਰਾਮ ਰਾਵ ਆਵਤ ਕਛੂ ਨ ਦਿਸ਼ੈ ਨ ਦਿਸ਼ੈ ਜਾਤ ਜੈ ਜੈ ਬਿਨਸੈ ਤਹੀ ਜੈ ਸੇ ਪੁਰਬਨ ਪਾਤ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਰ ਮੰਜ ਮੁਰਾਰ ਬਲਾਬਲ ਜਨ ਮਰਨ ਕਾ ਭਰਮ ਗਿਆ ਗੋਬਿੰਦ ਲੇ ਬਲਾਗੀ ਜੀਵਤ ਸੁਨ ਸਮਾਨਿਆ।

ਤਾਂ ਤੁਹਾਨੂੰ ਕਹਾਂ ਛਮਾਈ ਅਤੇ ਕੁਟੀ ਛੰਦ ਮੈਂ ਪੇਖਿਆ ਘੱਟ ਹੂੰ ਘੱਟ ਜਾਗੀ ਐਸੀ ਬੁੱਧ ਛਮਾ ਚਰੀ ਘੱਟ ਮਾਹੇ ਤਿਆਗੀ ਆਪ ਆਪ ਤੇ ਜਾਣਿਆ ਤੇ ਸਮਾਨਾ ਕਹੋ ਕਬੀਰ ਆਪ ਜਾਣਿਆ ਗੋਬਿੰਦ ਮਨ ਮਾਨਾ ਬੁਲਾਵਲੋ ਚਰਨ ਕਮਲ ਜਾ ਕੇ ਹਿਰਦੇ ਵਸੈ ਸੋ ਜਨ ਕਿਉਂ ਡੋਲੈ ਦੇਵ ਮਨੋ ਸਭ ਸੁਖ ਨਾ ਨਿਧ ਤਾਂ ਕਹਿ ਸਹਿਜ ਸਹਿਜ ਜਸ ਬੋਲੈ ਦੇਵ ਰਹਾਉ ਤਬ ਇਹ ਮਤ ਜੋ ਸਭ ਮੈਂ ਪੇਖੈ ਕੁਟਲ ਵਗਾਂਠ ਜਬ ਖੋਲੈ ਦੇਵ ਬਾਰੰਬਾਰ ਮਾਇਆ ਤੇ ਅਟਕੈ ਲੈ ਨਰਜਾ ਮਨ ਤੋਲੈ ਦੇਵ ਜੈ ਓ ਜਾਏ ਤਹੀਂ ਸੁਖ ਪਾਵੈ ਮਾਇਆ ਤਾਸ ਨ ਝੋਲੈ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀਓ ਲੈ ਦੇਵ ਬਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਏ ਓਂਕਾਰ ਸਤਿਗੁਰ ਪ੍ਰਸਾਦ ਸੋ ਜਨਮ ਮੋਕੋ ਗੁਰ ਕੀਨਾ ਦੁਖ ਵਿਚਾਰ ਸੁਖ ਅੰਤਰ ਲੀਨਾ ਗਿਆਨੰਜਨ ਮੋਕੋ ਗੁਰ ਦੀਨੋ ਰਾਮ ਨਾਮ ਬਿਨ ਜੀਵਨ ਮਨ ਹੀ ਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉਂ ਜੀਓ ਸੋ ਮਨ ਬਲਾਵਲ ਬਾਣੀ ਰੋਦਾਸ ਭਗਤ ਕੀ ਕੁੰਕਾਰ ਜੋ ਪ੍ਰਸਾਦ ਧਰਦੇ ਜੋ ਗੋਜੈ ਜੋ ਜਮਰੀ ਹੜ ਦਸਾ ਜਿਦ ਕਰ ਦਲੈ ਸਭ ਕਿਰਪਾ ਤੁਮਾਰੀ ਤੂੰ ਜਾਂ ਤੇ ਮੈਂ ਕਾਸ ਮੈਂ ਕਿਸ ਨਹੀਂ ਪ੍ਰਭ ਖੰਡਾ ਰਾਮ ਸਕਲ ਜੀ ਹੈ ਸ਼ਰਨਾਗਤੀ ਹੈ ਪ੍ਰਭ ਪੂਰਨ ਕਾਮ ਰਹਾਉ ਜੋ ਤਰੀ ਸ਼ਰਨਾਗਤਾ ਤੇ ਨਾਹੀਂ ਭਾਰ ਉੱਚ ਨੀਚ ਤੁਮ ਦੇ ਤਰੇ ਆਲ ਜੀ ਸੰਸਾਰ ਕਹਿ ਰਜ ਵਤ ਪਤਾ ਭਉ ਕਹਿ ਕਰੀ ਜੈ ਜਜਾ ਤੁਮੀ ਤਜਾ ਤੁਮ ਕਿਆ ਉਪਮਾ ਦੀ ਜੈ ਬਰਾਬਰ ਜੈ ਕੁਲ ਸਾਧ ਵੈਸ਼ਨੋ ਹੋਏ ਵਰਨ ਵਰਨ ਰੰਗ ਨਹੀਂ ਸ਼ਰਾ ਬਿਮਲ ਵਾਜ ਜਾਨੀਏ ਜਗ ਸੋਏ ਰਾਵ ਬ੍ਰਹਮਨ ਵੈਜ ਸੂਦਰ ਹਤਰੀ ਡੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪ੍ਰੀਤ ਭਗਵਾਨ ਭਜਨ ਤੇ ਆਪ ਤਾਰ ਤਾਰੀ ਕੁਲ ਦੋਏ ਧਨ ਜੋ ਗਾਉ ਧਨ ਜੋ ਠਾਉ ਧਨ ਪ੍ਰੀਤ ਕੁਟੰਬ ਸਵ ਲੋਏ ਜਿਨੇ ਪੀਆ ਰਜ ਤਜੇ ਆ ਰਜ ਹੋਏ ਰਜ ਮਗਨ ਡਾਰੇ ਜਿਨ ਪੀਆ ਸਾਰ ਰਜ ਤਜੇ ਆਨ ਰਜ ਹੋਏ ਰਜ ਮਗਨ ਡਾਰੇ ਵਿਖ ਹੋਏ ਭਾਣਾ ਸੂਰ ਸਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜੈਸੇ ਪੁਰਾਣ ਪਾਤਰ ਹੈ ਜਲ ਸਮੀਪ ਭਨ ਰਵਦਾ ਜਨਮ ਜਗ ਹੋਏ ਬਾਣੀ ਸਤਨੇ ਕਿ ਰਾਗੁਲ ਬਾਬਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਕੋਲ ਇੱਕ ਕਾਰਨ ਇੱਕ ਭੈ ਭੇਖਦਾਰੀ ਕਾਂ ਦੇ ਸਵਾਰਤੀ ਬਾਕੀ ਭੈ ਸਵਾਰੀ ਤਾਉ ਕੋਨ ਕਾਂ ਜਗਤ ਗੋਰਾ ਜੋ ਕਰਮ ਨਾ ਨਾਸ਼ੈ ਸਿੰਘ ਸਰਨ ਕਰ ਜਾਈਐ ਜੋ ਜੰਬਕ ਗ੍ਰਾਸੈ ਰਹਾਉ ਇੱਕ ਪੂੰਜਲ ਕਾਰਨੇ ਚਤੁਰ ਦੁੱਖ ਪਾਵੈ ਬਨ ਗਏ ਜਾਗਰ ਮਿਲੈ ਹੁਣ ਕਾਮਨਾ ਆਵੈ ਪ੍ਰਾਣ ਜੋ ਥਾਕੇ ਸਰ ਨਹੀਂ ਕਹਿ ਜੇ ਵਿਦ ਮਾਵੋ ਬੂਟ ਮੂਏ ਨੌਕਾ ਮਿਲੈ ਕਹੋ ਕਾਹੇ ਚੜਾਵੋ ਮੈਂ ਨਾਹੀਂ ਕਜ ਹੋ ਨਹੀਂ ਕਸਾਏ ਨਾ ਮੂਰਾ ਹੋ ਸਿਰ ਲਜਾ ਰੱਖ ਲਿਓ ਸਦਨਾ ਜਨ ਤੋਰਾ ਇੱਕ ਓਂਕਾਰ ਸਤਨਾਮ ਕਰਦਾ ਪੁਰਖ ਨਿਰਭਰ ਨਿਰਭਰ ਕਾਲ ਮੁਰਦਾ ਜਮੀ ਸਹਿ ਭੰਗ ਗੁਰ ਪ੍ਰਸਾਦ ਰਾਗ ਹੋਣ ਜਪਦੇ ਮਹਲਾ ਚੌਥਾ ਕਰ ਪਹਿਲਾ ਜੇ ਮਨ ਜਿਤਾ ਕਰ ਖੈ ਅਰੂਪ ਤਾਂ ਮੰਜ ਦੇ ਅਨੇਕ ਨੇਕ ਫਲ ਪਾਏ ਹਰਜਣ ਸਭ ਕੁਝ ਜੀ ਵਰਤੈ ਪ੍ਰਭ ਘਾਲਿਆ ਕਿਸੇ ਕਰ ਕਿਲ ਨਾ ਗਵਾਈ ਹਰ ਸਿਜਗੀ ਆਜ ਕੀ ਜੈ ਮਨ ਮੇਰੇ ਜੋ ਸਭ ਮੈਂ ਸੁਆਮੀ ਰਹਿ ਜਮਾਈ ਮੇਰੇ ਮਨ ਆਜਾ ਕਰ ਜੁਗਦੀ ਪਛਾਈ ਜੋ ਬਿਨ ਹਰ ਆਜਰ ਖਾਊਂਗੀ ਕੀਜੈ ਸਹਿ ਨੇ ਫੁਲ ਅੱਜ ਸਭ ਵਿਰਥੀ ਜਾਈ ਰਾਵ ਜੋ ਦੀ ਜੈ ਮਾਇਆ ਮੋ ਕੁਟੰਬ ਸਭ ਮਤ ਤਿਜ ਕੀ ਆਸ ਲਗ ਜਨਮ ਗਵਾਹੀ ਇਹਨੇ ਕਹਿ ਕਿ ਹਾਥ ਨਹੀਂ ਕਹਾਂ ਕਰੈਂ ਇਹ ਬੱਪੜੇ ਇਹਨੇ ਕਹਾ ਵਾਹਿਆ ਕਿਸਨਾ ਬਚਾਈ ਮੇਰੇ ਮਰਾਜ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰ ਤੇਰਾ ਕਟੰਬ ਸਭ ਛੁਡਾਈ
जे जाज आवर करें पर में तेरी माँ तू जाने तेरा कितना काम आई ये आज पर में तेरी पाव दूजा है खेन में जोड़ बेंच जब जाई मेरे महाराज कर हर अपनी तुम जाचे की जो तेरा कालिया जब थाए भाई आजा मनसा सब तेरी मेरे स्वामी जैसी तू आज करावे तैसी को आज कराई किसी किसी के हाथ नाही मेरे स्वामी ऐसी मेरा सतगुरु बोली बजाई जय नानकी आज तू जाने हर दर्शन देख हर दर्शन त्रिपथाई गुण बोले जता ऐसा सी भी नहीं है जो खिर में खिल सब करे बनाचा जी हर दया और की आज की जय था हर नैपल सब सब काल को बजा ਮੇਰਾ ਮਾਨਾ ਹਰ ਜੀ ਵੋ ਜੋ ਦਾਦਾ ਜਾਮੀ ਜੇ ਸੇ ਮੈਂ ਸਭ ਭੁੱਖ ਲਾਸਾ ਮੇਰੇ ਮਾਨੋ ਹਰ ਉਪਰ ਕੀ ਦੀ ਪਰਵਾਹ

0: ಅವರ ಮಾನಲಾಯಮ ರಾಜ ಕುಟುಂಬ ಮಿತ್ರಪ್ಪ ಐದೀಶ ಮನಮಿರತಿ ಸಾವಪನೆ ಸ್ವಯಂ ರಾಜ ಕೋನಾಟುಕಾಶ ಮನಮರಿ ಅಪನಾರ್ ಜೇವನರಾಧಿ ಯೋ ತುದು ಉಪಕಾರ ದುಃಖ ಸುಖಾಶ ತುದು ಕಾ ಪ್ರಭಾಸ ಕ್ಯೋ ಕಿ ಜಯ ಮೇರೆ ಜೀವಂತಿ ಅವಸರ ರಖನಾ ಸಕಾ ಆ ಜಪ ಮಂತ್ರ ಗುರುಪದೇಶ ಜಪೋ ಮಂತ್ ಸಡಾಯಿ ಜನ ಹರ ಪ್ರೀತ ಚಿತಾಶ ಜನಕಾಂತ ನಾಮ ಜಪೋ ಹರ ಸಂತೋ ಸುಟ್ಟಣ ಕಾಶಚ ಪ್ರಭಾಚ ಸುಖಾಂತರ ಶಾಂತ ಶೀತಲ ಮಾನ ಅಪನಾ ಜಯ ಶ್ರೀ ಜಗತ ಸೂರ ಭವ ಜಲತ ಗುರು ಸಚ್ ದೇಖ ಲೈ ಜಯ ಸಬ ತಪನ ಜಯ ಸಬ ನಿಧಾನ ಚೋ ಹರ ಜಪ ಮನ ಮೇರೆ ಗುರು ಖೋಜ ಲೋ ಹರ ರತ್ನ ಜಿನ ಹರ ਤੇਨ ਹਰ ਪਾਇਆ ਮੇਰਾ ਜਾਮੀ ਤੇ ਜਨਕੀ ਮਿਠਿਆਈ ਹਰ ਆਪ ਵਧਾਈ ਉਹ ਘਟ ਨਾ ਕਿਸੇ ਕੀ ਘਟਾਈ ਇੱਕ ਤੈਲ ਤੈਲ ਤਿਲਣਾ ਤਿਸ ਤੇ ਸੁੱਖ ਪਾਵੇ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨਕ ಆರ್ಧಾನಕ ದೇ ಜಯ ನಿತ ಭಜ ಹರಿ ಮೋಹೆ ಚರಣ ಗುಣ ಮರ ಜಾ ಶಾ ಪಾ ಶಾ ಮರ ಅವಶ್ಯಕತ ಚೌಧರಿ ಶ ಮೆದೆಯ ಚೂಟ ಪಾವು ಜಾಣು ಹರಾಪನ ಸುಚಿತ ಚರಣ ದಿವಾನ ಜೋಹರ್ ಮಹಲ್ ಬ್ರಾಹ್ಮಣ ಕತ್ರಿ ಜೋ ಚಾರ ವರ್ಣ ಚಾರ ಆಶ್ರಮ ಹೈ ಜೋ ಹರ ತ್ಯಾವ ಜೋ ಪ್ರಧಾನ ಸತ್ಸಂಗ ಪರವಾಣ ਉਹ ਸਭ ਤੇ ਉੱਚਾ ਸਭ ਤੇ ਸੁੱਚਾ ਜਾ ਕੇ ਹਿਰਦੈ ਵਸਿਆ ਭਗਵਾਨ ਜਾਂ ਨਾਨਕ ਤਿੰਨ ਕੇ ਚਰਨ ਪਖਾ ਲੈ ਜੋ ਹਰ ਜਨ ਨੀਚ ਜਾਤ ਸੇਵਕਾਨ ਕਰਿਆ ਸਵੈਚਾ ਹਰ ਸੇਵ ਦਾਮਨ ਮਰੇ ਤੁਨਾ ਰੱਖ ਲਈਏ ਮੇਰੇ ਮਨ ਹਰ ਜਾਪ ਹਰ ਨਿਤ ਪੜ੍ਹਈਏ ਮੇਰੇ ਮਨ ਕਹਿ ਖੜਈਏ ਰਹੋ ਜਾਪੇ ਆਪਣੀ ਜੋਤ ਧਰਈਏ ਹਰੇਕ ਬੋਲੇ ਹਰੇਕ ਬੁਲਾਏ ਗੁਰਪੂਰੇ ਹਰੇਕ ਦਿਖਾਈ ਹਰ ਅੰਤਰ ਨਾਲੇ ਬਾਹਰ ਨਾਲੇ ਕੋ ਤਿਸ ਪਾਛੋਂ ਮਨ ਕਿਆ ਚੁਰਈਏ ਨੈ ਕੈਵਟ ਸੇਵਾ ਕੀਜੈ ਹਰ ਘੇਰੀ ਤਾਂ ਮੇਰੇ ਮਨ ਸਰਬ ਸੁੱਖ ਪਈਏ ਜਿਹਦੇ ਵਿੱਚ ਸਭ ਕੁਛ ਸੋ ਸਭ ਤੋਂ ਵੱਡਾ ਸੋ ਮੇਰੇ ਮਨ ਸਦਾ ਧਿਆਈਏ ਜਾਂ ਨਾਨਕ ਸੋ ਹਰ ਨਾਲ ਹੈ ਤੇਰੇ ਹਰ ਸਦਾ ਧਿਆਏ ਤੂੰ ਤੁਧ ਲੈ ਛੜਈਐ
1: ਤੇਰਾ ਕੁਟੰਬ ਸਾਹਿਬ ਛਡਾਈ ਜੇ ਕਿਸਾਸ ਅਵਰ ਕਰੇ ਪਰਮਿਤੀ ਮਾ ਤੂੰ ਜਾਣੇ ਤੇਰੇ ਕਿਤਾ ਏ ਕੰਮ ਆਈ ਇਹ ਆਸ ਪਰਮਿਤੀ ਭਾਉ ਦੂਜਾ ਹੈ ਖਿਨ ਮੈਂ

ਉਠਾਏ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ ਜੋ ਕਿਸ ਕਿਸ

0: ਮਨ ਹਸੇ ਵੋ ਸੋਦਾ ਤਾਸਾ ਮੇ ਜਿਸ ਸੇਵੀਐ ਸਾ ਭੂਖ ਲਹਾਸਾ ਮੇਰੇ ਮਨ ਹਰ ਉਪਦੇਸ਼
1: ਪਰਵਾਸਾ ਰਹਿ ਜਾਈਏ ਤੈ ਨਾਲ ਮੇਰਾ ਸੁਆਮੀ ਆਪਣੀ ਪੈਜ ਰੱਖੇ ਜਨ ਦਾਸਾ ਰਹਾਓ ਜੇ ਆਪਣੀ ਅਵਰ ਬਿਰਥਾ ਕਹੋ ਅਵਰਾ ਪੈ ਆਗੇ ਤਾਂ ਆਪਣੀ ਬਿਰਥਾ ਬਹੁ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪੈ ਜੋ ਤੁਮਰੇ ਦੁੱਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪਹਿ ਕਹੀਏ ਅਵਰਾ ਪਹਿ ਕਹਿ ਮਨ ਲਾਜ ਮਰਾਸਾ ਜੋ ਸੰਸਾਰੇ ਕੇ ਕੁਟਾ ਮਿੱਤਰ ਭਾਈ ਦੀ ਸੇ ਮਨ ਮੇਰੇ ਅਤੇ ਆਪਣੇ ਸੁਆਏ ਮਿਲਾਸਾ ਜਿਤ ਦਿਨ ਉਨਕਾ ਸੁਆਉ ਨਾ ਹੋਵੇ ਜਿਤ ਦਿਨ ਉਨਕਾ ਸੁਆਉ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨਾ ਟੁਕਾਸਾ ਮੇਰੇ ਮਨ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦ ਉਪਕਰੇ ਦੁੱਖ ਸੁਖਾਸਾ ਤਿਸਕਾ ਪ੍ਰਵਾਸਾ ਕਿਉਂਕਿ ਜੇ ਮਨ ਮੇਰੇ ਜੋ ਅੰਤੀ ਅਵਸਰ ਰੱਖਣਾ ਸਿਖਾਸਾ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ ਜਨ ਨਾਨਕ ਅੰਦਣ ਨਾਮ ਜਪੋ ਹਰ ਸੰਤੋ ਇਹੋ ਛੂਟਣ ਕਾ ਸਾਚਾ ਪ੍ਰਵਾਸਾ ਗੂੰਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਬਹੁ ਜਲਤਾ ਗੁਰਸਾਸ ਦੇਖੇ ਲਹਿ ਜਾਏ ਸਭ ਤਪਣਾ ਮੇਰੇ ਮਨ ਅਨਦਨ ਧਿਆਏ ਹਰ ਜਪਣਾ ਜਹਾਂ ਕਹਾਂ ਤੋਂ ਰਾਖੇ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜਾ ਮੈਂ ਸਭ ਨਿਦਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲੋ ਹਰ ਦਸਣਾ ਸ਼ਬਦ ਪਛਾਣ ਰਾਮ ਰਸ ਪਾਵੋ ਉਹ ਊਤਮ ਸੰਤ ਪਿਓ ਬੜ ਬੜਨਾ ਤਿਸ ਜਨ ਕੀ ਵਡਿਆਈ ਹਰੇ ਆਪ ਵਧਾਈ ਉਹ ਘਟੇ ਨਾ ਕਿਸੇ ਕੀ ਘਟਾਈ ਇੱਕ ਤਿਲ ਤਿਲ ਤਿਲਨਾ ਜਿਸ ਤੇ ਸੁਖ ਪਾਵੇ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ ਉਹ ਹਰਦਾਨ ਇੱਕ ਦੀਜੇ ਨਿਤ ਬਸੇ ਹਿਰਦੇ ਹਰੀ ਮੋਏ ਚਰਨਾ ਗੂੜ ਮਹੱਲਾ ਚੌਥਾ ਜਿਤਨੇ ਸਾਹਾ ਪਾਤਸ਼ਾਹ ਉਮਰਾਵ ਸਿਕਦਾਰ ਚੌਧਰੀ ਸਾ ਮਿਥਿਆ ਝੂਠ ਪਾਉ ਦੂਜਾ ਜਾਣ ਹਰ ਬਨਾਸੀ ਸਦਾ ਥਿਰ ਨਿਸ਼ਚਲ ਤਿਸ ਮੇਰੇ ਮਨ ਭਜ ਪਰਵਾਣ ਮੇਰੇ ਮਨ ਨਾਮ ਹਰੀ ਭਜ ਸਦਾ ਦੀਵਾਨ ਜੋ ਹਰ ਮਹਿਲ ਪਾਵੇ ਗੁਰਬਚਨੀ ਤਿਸ ਜੇਵੜ ਅਵਰ ਨਾਹੀਂ ਕਿਸੇ ਦਾ ਤਾਣ ਰਹਾਓ ਜਿਤਨੇ ਧਨਵੰਤ ਕੁਲਵੰਤ ਮਿਲਖਵੰਦੀ ਸੇ ਮਨ ਮੇਰੇ ਸਭ ਬਿਨਸ ਜਾਏ ਜਿਉਂ ਰੰਗ ਕੁਸੰਭ ਕਚਾਣ ਹਰ ਸਤ ਨਿਰੰਜਨ ਸਦਾ ਸੇ ਮਨ ਮੇਰੇ ਜਿਤ ਹਰ ਦਰਗਹਿ ਪਾਵੇ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸਰਮ ਹੈ ਜੋ ਹਰ ਧਿਆਵੈ ਸੋ ਪ੍ਰਧਾਨ ਜਿਉਂ ਚੰਦਨ ਨਿਕਟ ਵਸੇ ਹਿਰ ਵਪੜਾ ਤਿਉ ਸਤਸੰਗਤ ਮਿਲ ਪਤਿਤ ਪਰਵਾਨ ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾ ਕੇ ਹਿਰਦੇ ਵਸਿਆ ਭਗਵਾਨ ਜਨ ਨਾਨਕ ਤਿਸਕੇ ਚਰਨ ਪਖਾਲੇ ਜੋ ਹਰ ਜਨ ਨੀਚ ਜਾਤ ਸੇਵਕਾਣ ਗੂੜ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੇ ਵਰਤੇ ਜਿਹਾ ਹਰ ਕਰਾਏ ਤੇਹਾ ਕੋ ਕਰੀਏ ਸੋ ਐਸਾ ਹਰ ਸੇਵ ਮਨ ਮੇਰੇ ਜੋ ਤੁਧਨੋਂ ਸਭ ਦੂਰ ਰੱਖ ਲਈਏ ਮੇਰੇ ਮਨ ਹਰ ਜਪ ਹਰ ਨਿਤ ਪੜਾਈਏ ਹਰ ਬਿਨ ਕੋ ਮਾਰ ਜੀ ਵਾਲ ਨਾ ਸਾਖੇ ਤਾਂ ਮੇਰੇ ਮਨ ਕਾਇਤ ਕਢਾਈਏ ਰਹਾਓ ਇਹ ਹਰ ਪਰਪੰਚ ਕੀਆ ਸਭ ਕਰਤੇ ਵਿੱਚ ਆਪੇ ਆਪਣੀ ਜੋਤ ਰਹੀਏ ਹਰ ਏਕੋ ਬੋਲੇ ਹਰ ਏਕ ਬੁਲਾਏ ਗੁਰਪੂਰੇ ਹਰ ਏਕ ਦਿਖਾਈਏ ਹਰ ਅੰਤਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸੋਂ ਮਨ ਕਿਆ ਚੋਰਈਏ ਨਹਿ ਕੈਪਟ ਸੇਵਾ ਕੀਜੇ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਏ ਜਿਸ ਦੇ ਵਸ ਸਭ ਕੁਛ ਸੋ ਸਭ ਤੋਂ ਵੱਡਾ ਸੋ ਮੇਰੇ ਮਨ ਸਦਾ ਧਿਆਈਏ ਜਨ ਨਾਨਕ ਸੋ ਹਰ ਨਾਲ ਹੈ ਤੇਰੇ ਹਰ ਸਦਾ ਧਿਆਏ ਤੂੰ ਦੁੱਧ ਲੈ ਛਡਾਈਏ ਗੂੜ ਮਹੱਲਾ ਚੌਥਾ ਹਰ ਦਰਸ਼ਨ ਕਹੋ ਮੇਰਾ ਮਨ ਬਹੁਤ ਤਪਤੇ ਜਿਉਂ ਤ੍ਰਿਖਾ ਬਿਨ ਨੀਰ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਤਰ ਕੀ ਪੀ ਰਹਾਓ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹਿਮੇ ਕਹੋ ਮੇਰੇ ਪ੍ਰਭ ਕੇਲੇ ਸਤਿਗੁਰ ਕੀ ਮਤ ਤੀਰ ਜਨ ਨਾਨੇ ਕੀ ਹਰ ਆਸ ਪੰਜਾਬ ਹੋ ਹਰ ਦਰਸ਼ਨ ਸਾਂਤ ਸਰੀਰ ਛੱਕਾ ਇੱਕ ਰਾਹ ਗੂਣ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਓ ਸੰਤੋ ਕਰਤਾ ਪੇਖਤ ਕਰਤਾ ਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਓਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਭਗਤੋ ਕਰਤਾ ਬੂਝਤ ਕਰਤਾ ਆਪਤ ਕਰਤਾ ਜਾਤ ਵੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸਮਦ੍ਰਿਸ਼ਟਾ ਗੂੜ ਮਹੱਲਾ ਪੰਜਵਾਂ ਫਾਕਿਓ ਮੀਨ ਕਾਪੇ ਕੀ ਨਿਆਈ ਤੋਂ ਉਰਜ ਰਹੋ ਕੁਸਮ ਬਾਇਲੇ ਭਗਤਾਰੇ ਸਾਸ ਲੇਖੇ ਲੈ ਤੋ ਉਧਰੇ ਹਰ ਗੁਣ ਗਾਇਲੇ ਮਨ ਸਮਝ ਛੋੜ ਅਵਾਇਲੇ ਆਪਣੇ ਰਹਿਣ ਕੋ ਠੋਰ ਨਾ ਪਾਵੇ ਕਾਹੇ ਪਰ ਕਹਿ ਜਾਇਲੇ ਰਹਾਓ ਜੋ ਮੈਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪ੍ਰਿਓ ਕੁਟੰਬ ਆਇਲੇ ਜੋ ਪੰਖੀ ਇਕੱਤਰ ਹੋਏ ਫਿਰ ਬਸ਼ਰੇ ਥਿਰ ਸੰਗਤ ਹਰ ਹਰ ਧਿਆਇਲੇ ਜੈਸੇ ਮੀਨ ਰਸਨ ਸਾਧ ਬਿਨ ਸਿਓ ਉਹ ਮੂਠੋ ਮੂੜ ਲਭਾਇਲੇ ਤੂੰ ਹੋਆ ਪੰਚ ਵਾਸ ਵੇਰੀ ਕੇ ਛੂਟੇ ਪਰ ਸਰਨ ਆਇਲੇ ਹੋ ਹੋ ਕਿਰਪਾਲ ਦੀਨ ਦੁੱਖ ਭੰਜਨ ਸਭ ਤੁਮਰੇ ਜੀ ਜਨਤਾਇਲੇ ਪਾਵੋ ਦਾਨ ਸਦਾ ਦਸ ਪੇਖਾ ਮਿਲ ਨਾਨਕ ਦਾਸ ਦਸਾਇਲੇ ਰਾਹ ਗੋਣ ਮਹੱਲਾ ਪੰਜਵਾਂ ਚੌਪਦੇ ਕਰ ਦੂਜਾ ਇੱਕ ਓਹਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਣ ਜੀਏ ਕਿਨ ਜਨ ਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕੋ ਸਭ ਕਿਛ ਭੋਜਨ ਭੋਗਾਏ ਸੋ ਪ੍ਰਭ ਅਜ ਮੂੜੇ ਕਤ ਜਾਏ ਪਾਰ ਬ੍ਰਹਮ ਕੀ ਲਾਗੋ ਸੇਵ ਗੁਰਤੇ ਸੁਜੈ ਨਿਰੰਜਨ ਦੇਵ ਰਹਾਉ ਜਿਨ ਕੀਏ ਰੰਗ ਅਨੇਕ ਪ੍ਰਕਾਰ ਉਪਤ ਪਰਲੋ ਨਿਮਖ ਮਜਾਰ ਜਾ ਕੀ ਗਤਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨਾ ਜਾਵੇ ਨਿਸ਼ਚਲਤਾ ਨੀ ਬੇਅੰਤ ਗੁਣਾ ਤਾ ਕੇ ਕੇਤ ਗਣੀ ਲਾਲ ਨਾਮ ਜਾ ਕੇ ਭਰੇ ਭੰਡਾਰ ਸਗਲ ਘਟਾ ਦੇਵੇ ਆਧਾਰ ਸਤਪੁਰਖ ਜਾ ਕੋ ਹੈ ਨਾਉ ਮਿਟੇ ਕੋਟ ਅਗ ਨਿਮਕ ਜਸ ਗਾਉ ਬਾਲ ਸਿਖਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕ ਹਿਤ ਚੀਤ ਗੁਣ ਮਹੱਲਾ ਪੰਜਵਾਂ ਨਾਮ ਸੰਗ ਕੀਨੋ ਬਿਹਾਰ ਨਾਮੋ ਹੀ ਇਸ ਮਨ ਕਾ ਆਧਾਰ ਨਾਮੋ ਹੀ ਚਿਤਕੀਨੀ ਓਟ ਨਾਮ ਜਪਤ ਮਿਟੇ ਭਾਵ ਕੋਟ ਰਾਸ ਦੀ ਇਹ ਏਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਹਾਓ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਤ ਜਾਤ ਨਾਮੋ ਹੀ ਮਨ ਲਾਗਾ ਮੀਠਾ ਜਲ ਥਲ ਸਾਮੇ ਨਾਮੋ ਡੀਠਾ ਨਾਮੇ ਦਰਗਹਿ ਮੁਖ ਉਜਲੇ ਨਾਮੇ ਸਗਲੇ ਕੁਲ ਉਦਰੇ ਨਾਮ ਹਮਾਰੇ ਕਾਰਜ ਸੀਦ ਨਾਮ ਸੰਗੇ ਮਨੁਆ ਗੀਤ ਨਾਮੇ ਹੀ ਹਮ ਨਿਰਭਉ ਭਏ ਨਾਮੇ ਆਵਣ ਜਾਣ ਰਹੇ ਗੁਰਪੂਰੈ ਮੇਲੇ ਗੁਣਤਾਸ ਕਹੁ ਨਾਨਕ ਸੁਖ ਸਹਿਜ ਨਿਵਾਸ ਗੁਣ ਮਹੱਲਾ ਪੰਜਵਾਂ ਨਿਮਾਣੇ ਕੋ ਜੋ ਦੇਤੋ ਮਾਣ ਸਗਲ ਭੁੱਖੇ ਕੋ ਕਰਤਾ ਦਾਨ ਗਰਭ ਘੋਰ ਮੈਂ ਰਾਖਨ ਹਾਰ ਤਿਸ ਠਾਕਰ ਕੋ ਸਦਾ ਨਮਸਕਾਰ ਐਸੋ ਪ੍ਰਭ ਮਨ ਮੈਂ ਧਿਆਏ ਘਟ ਅਮਗੜ ਜਤ ਕਥੇ ਸਹਾਏ ਰਹਾਓ ਰੰਗ ਕਰਾਓ ਜਾ ਕੇ ਏਕ ਸਮਾਨ ਕੀਟ ਹਸਤ ਸਗਲ ਪੂਰਾਨ ਬੀਓ ਪੂਛਣਾ ਮਸਲਾ ਤਰੇ ਜੋ ਕਿਛ ਕਰੇ ਸੋ ਆਪੇ ਕਰੇ ਜਾ ਕਾ ਅੰਤ ਨਾ ਜਾਣ ਸਕੋਏ ਆਪੇ ਆਪ ਨਿਰੰਜਨ ਸੋਏ ਆਪ ਆਕਾਰ ਆਪ ਨਿਰੰਕਾਰ ਘਟ ਘਟ ਘਟ ਸਭ ਘਟ ਆਧਾਰ ਨਾਮ ਰੰਗ ਭਗਤ ਪਏ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੇ ਪਾਏ ਗੁਣ ਮਹੱਲਾ ਪੰਜਵਾਂ ਜਾ ਕੇ ਸੰਗ ਇਹ ਮਨ ਸਿਮਰਨ ਜਾ ਕੇ ਸੰਗ ਹਰ ਹਰ ਸਿਮਰਨ ਜਾ ਕੇ ਸੰਗ ਇਹ ਮਨ ਨਿਰਮਲ ਜਾ ਕੇ ਸੰਗ ਹਰ ਹਰ ਸਿਮਰਨ ਜਾ ਕੇ ਸੰਗ ਕਿਲ ਵਿਖੋਏ ਨਾਸ ਜਾ ਕੇ ਸੰਗ ਹਿਰਦੈ ਪ੍ਰਕਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਏ ਜਾ ਕੇ ਨੀਤ ਰਹਾਓ ਜਾ ਕੇ ਮੰਤਰ ਹਰ ਹਰ ਮਨ ਵਸੈ ਜਾ ਕੇ ਉਪਦੇਸ਼ ਪਰਮ ਪੌ ਨਸੈ ਜਾ ਕੇ ਕੀਰਤ ਨਿਰਮਲ ਸਾਰ ਜਾ ਕੇ ਰੇਨ ਬਾਂਸ਼ੇ ਸੰਸਾਰ ਕੋਟ ਪਤਿਤ ਜਾ ਕੇ ਸੰਗ ਉਧਾਰ ਏਕ ਨਿਰੰਕਾਰ ਜਾ ਕੇ ਨਾਮ ਆਧਾਰ ਸਰਬ ਜੀਆਂ ਕਾ ਜਾਣੇ ਪਿਓ ਕਿਰਪਾ ਨਿਦਾਨ ਨਿਰੰਜਨ ਦਿਓ ਪਾਰ ਬ੍ਰਹਮ ਜਾ ਭਈ ਕਿਰਪਾਲ ਤਬ ਪੇਟੇ ਗੁਰਸਾਧ ਦਿਆਲ ਦਿਨ ਰਹਿਣ ਨਾਨਕ ਨਾਮ ਧਿਆਏ ਸੂ ਸਹਿਜ ਆਨੰਦ ਹਰਨਾਏ ਗੁਣ ਮਹੱਲਾ ਪੰਜਵਾਂ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਹਿਰਦੈ ਲੈ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਮਤ ਕੋ ਪਰਮ ਭੁੱਲੈ ਸੰਸਾਰ ਗੁਰਬਿਨ ਕੋਈ ਨਾ ਉਤਰ ਸਪਾਰ ਰਹਾਓ ਭੂਲੇ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਨ ਜਨਮ ਮਰਨ ਕੀ ਤਰਾਸ ਮਟਾਈ ਗੁਰ ਪੂਰੇ ਕੀ ਬੇਅੰਤ ਵਡਾਈ ਗੁਰਪ੍ਰਸਾਦ ਊਰਦ ਕਮਲ ਵਿਗਾਸ ਅੰਧਕਾਰ ਮੈਂ ਭਇਆ ਪ੍ਰਗਾਸ ਜਿਨ ਕੀਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਗੁਰ ਕਰਤਾ ਗੁਰ ਕਰਨੇ ਯੋਗ ਗੁਰ ਪਰਮੇਸ਼ਰ ਹੈ ਪੀ ਹੋਗ ਕਹੁ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਮੁਕਤ ਨਾ ਪਾਈਏ ਭਾਈ ਗੁਣ ਮਹੱਲਾ ਪੰਜਵਾਂ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾ ਕੀ ਮੇਟ ਨਾ ਜਾ ਕੀ ਕੋਈ ਨਾ ਮੇਟੈ ਦਾਤ ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਪਾਵੇ ਸੋ ਪ੍ਰਵਾਨ ਰਹਾਓ ਗੁਰ ਚਰਨੀ ਜਾ ਕਾ ਮਨ ਲਾਗੇ ਦੁਖ ਦਰਦ ਭ੍ਰਮਤਾ ਕਾ ਭਾਗੇ ਗੁਰ ਕੀ ਸੇਵਾ ਪਾਏ ਮਾਨ ਗੁਰ ਉਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਗੁਰ ਕੇ ਸੇਵਕ ਕੋ ਦੁੱਖ ਨਾ ਵਿਆਪੈ ਗੁਰ ਕਾ ਸੇਵਕ ਦੈ ਦਿਸ ਜਾਪੈ ਗੁਰ ਕੀ ਮਹਿਮਾ ਕਥਨ ਨ ਜਾਏ ਪਾਰ ਬ੍ਰਹਮ ਗੁਰ ਰਹਿ ਸਮਾਏ ਕਹੋ ਨਾਨਕ ਜਾ ਕੇ ਪੂਰੇ ਭਾਗ ਗੁਰਚਰਨੀ ਤਾ ਕਾ ਮਨ ਲਾਗ ਗੁਣ ਮਹੱਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦਿਓ ਅਲਖ ਅਪਿਓ ਸਰਬ ਪੂਜ ਚਰਨ ਗੁਰ ਸਿਓ ਗੁਰਬੈ ਨਵਰ ਨਾਹੀ ਮੈਂ ਥਾਓ ਆਂਦਨ ਜਪੋ ਗੁਰੂ ਗੁਰ ਨਾਉ ਰਹਾਓ
2: ਗੁਰ ਮੇਰਾ ਗਿਆਨ ਗੁਰ ਹਿਰਦੇ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਜਾ ਕੀ ਸਰਨ ਰਹੋ ਕਰ ਜੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਬੋਹਿਤ ਤਾਰੇ ਪਵ ਪਾਰ ਗੁਰ ਸੇਵਾ ਜਮਤੇ ਛੁਟਕਾਰ ਅੰਧਕਾਰ ਮੈਂ ਗੁਰ ਮੰਤਰ ਉਜਾਰਾ ਗੁਰ ਕੇ ਸੰਗ ਸਗਲ ਨਿਸਤਾਰਾ ਗੁਰ ਪੂਰਾ ਪਾਈਏ ਵਡਭਾਗੀ ਗੁਰ ਕੀ ਸੇਵਾ ਦੁੱਖ ਨਾ ਲਾਗੀ ਗੁਰ ਕਾ ਸ਼ਬਦ ਨਾ ਮੇਟੇ ਕੋਏ ਗੁਰ ਨਾਨਕ ਨਾਨਕ ਹਰ ਸੋਏ ਗੌਣ ਮਹੱਲਾ ਪੰਜਵਾਂ ਰਾਮ ਰਾਮ ਸੰਗ ਕਰ ਵਿਵਹਾਰ ਰਾਮ ਰਾਮ ਰਾਮ ਪ੍ਰਾਣ ਆਧਾਰ ਰਾਮ ਰਾਮ ਰਾਮ ਕੀਰਤਨ ਗਾਏ ਰਮਤ ਰਾਮ ਸਭ ਰਹੋ ਸਮਾਏ ਸੰਤ ਜਨਾ ਮਿਲ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਉ ਰਾਮ ਰਾਮ ਧਨ ਸੰਚ ਭੰਡਾਰ ਰਾਮ ਰਾਮ ਰਾਮ ਕਰ ਆਹਾਰ ਰਾਮ ਰਾਮ ਵੀਸਰ ਨਹੀਂ ਜਾਏ ਕਰ ਕਿਰਪਾ ਗੁਰਦੀਆ ਬਤਾਏ ਰਾਮ ਰਾਮ ਰਾਮ ਸਦਾ ਸਹਾਏ ਰਾਮ ਰਾਮ ਰਾਮ ਲਿਵਲਾਏ ਰਾਮ ਰਾਮ ਜਪ ਨਿਰਮਲ ਭਈ ਜਨਮ ਜਨਮ ਕੇ ਕਿਲ ਵਖ ਗਏ ਰਮਤ ਰਾਮ ਜਨ ਮਰਨ ਨਿਵਾਰੇ ਉਚਿਤ ਰਾਮ ਭੈ ਪਾਰ ਉਤਾਰੇ ਸਭ ਤੇ ਊਚ ਰਾਮ ਪ੍ਰਗਾਸ ਨਿਸਬਾਸਰ ਜਪ ਨਾਨਕ ਦਾਸ ਗੁਣ ਮਹੱਲਾ ਪੰਜਵਾਂ ਉਨ ਕੋ ਖਸਮ ਕੀਨੀ ਠਾਖਾਰੇ ਦਾਸ ਸੰਗ ਤੇ ਮਾਰ ਵਿਦਾਰੇ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਰਾਮ ਜਨਾ ਮਿਲ ਮੰਗਲ ਗਾਇਆ ਸਗਲ ਸ੍ਰਿਸ਼ਟ ਕੇ ਪੰਚ ਸਿਗਦਾਰ ਰਾਮ ਭਗਤ ਕੇ ਪਾਣੀ ਹਾਰ ਰਹਾਉ ਜਾਗਤ ਪਾਸਤੇ ਲੇ ਤੇ ਦਾਨ ਗੋਬਿੰਦ ਭਗਤ ਕੋ ਕਰੇ ਸਲਾਮ ਲੂਟ ਲਹੇ ਸਾਗਤ ਪਤ ਖੋਵੈ ਸਾਧ ਜਨਾ ਪਗ ਮਲ ਮਲ ਧੋਵੈ ਪੰਚ ਪੂਤ ਜਣੇ ਇੱਕ ਮਾਏ ਉਤਪਜ ਖੇਲ ਕਰ ਜਗਤ ਵਿਆਏ ਤੀਨ ਗੁਣਾ ਕੇ ਸੰਗ ਰਚ ਰਸੇ ਇਨਕੋ ਛੋੜੂ ਪਰ ਜਨ ਬਸੇ ਕਰ ਕਿਰਪਾ ਜਨ ਲੀਏ ਛਡਾਏ ਜਿਸਕੇ ਸੇਤਨ ਰੱਖੇ ਹਟਾਏ ਕਹੁ ਨਾਨਕ ਭਗਤ ਪ੍ਰਭਸਾਰ ਬਿਨ ਭਗਤੀ ਸਭ ਹੋਏ ਖੁਆਰ ਗੁਣ ਮਹੱਲਾ ਪੰਜਵਾਂ ਕਾਲ ਕਲੇਸ਼ ਮਿਟੇ ਹਰਨਾਏ ਦੁੱਖ ਬਿਨ ਸੇ ਸੋ ਕੀ ਨੂੰ ਠਾਓ ਜਪ ਜਪ ਅੰਮ੍ਰਿਤ ਨਾਮ ਗਾਏ ਸੰਤ ਪ੍ਰਸਾਦ ਸਗਲ ਫਲ ਪਾਏ ਰਾਮ ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾਉ ਗੁਰ ਕੇ ਚਰਨ ਹਿਰਦੇ ਉਰ ਧਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਨ ਸਭ ਮਿਟੀ ਉਪਾਦ ਪ੍ਰਭ ਸਿਉ ਲਾਗੀ ਸਹਿਜ ਸਮਾਦ ਥਾਣ ਥਨੰਤਰ ਏਕੋ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਕਰ ਕਿਰਪਾ ਜਾ ਕੋ ਮਤ ਦੇ ਆਠ ਪਹਿਰ ਪ੍ਰਭ ਕਾ ਨਾਉ ਲੇ ਜਾ ਕੇ ਅੰਤਰ ਵਸੇ ਪ੍ਰਭ ਆਪ ਤਾਂ ਕੇ ਹਿਰਦੇ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਏ ਜਪ ਪਾਰ ਬ੍ਰਹਮ ਨਾਨਕ ਨਿਸਤਰੀਏ ਗੋਣ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਸਤਨ ਤੇ ਮਾਰ ਹੋਏ ਰਹੀਏ ਸਗਲ ਕੀਰੀਨਾ ਘਟ ਘਟ ਰਮਈਆ ਸਾਹਿਬ ਮੈਂ ਚੀਨਾ ਇਨ ਬਿਦ ਰਮਹੋ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਪੈਰ ਹਰ ਕੇ ਗੁਣ ਗਾਓ ਜੀ ਪ੍ਰਾਣ ਕੋ ਇਹੋ ਸੁਆਉ ਤਾਜੇ ਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਸਿਉ ਮਨ ਰੰਗ ਜਿਨ ਤੂੰ ਕੀਆ ਤਿਸ ਕੋ ਜਾਣ ਆਗੇ ਦਰਗਹਿ ਪਾਵੇ ਮਾਨ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੇ ਰਵਾਲਾ ਹੋ ਦਿਆਲ ਦੇਹੋ ਪ੍ਰਭ ਦਾਨ ਨਾਨਕ ਜਪ ਜੀਵੇ ਪ੍ਰਭ ਨਾਮ ਗੁਣ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨੇਕ ਬਾਰ ਬੰਧਨ ਕਰਤਾਰ ਪ੍ਰਭ ਕੀ ਸਰਨ ਗਹੀ ਸਭ ਜਿਨ ਤਿਆਗ ਸੋ ਗੁਰ ਸੋ ਪ੍ਰਸੰਨ ਭਏ ਵਡਭਾਗ ਆਠ ਪੈਰ ਗਾਈਏ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਬਖਸੰਦ ਕਰ ਕਿਰਪਾ ਜਨ ਸੋਭਾ ਲਾਏ ਜਨਮ ਮਰਨ ਦੁੱਖ ਮੇਟ ਮਿਲਾਏ ਕਰਮ ਧਰਮ ਇਹੋ ਤੱਤ ਗਿਆਨ ਸਾਧ ਸੰਗ ਜਪੀਏ ਹਰਨਾਮ ਸਾਗਰ ਤਰ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲਈਏ ਆਪਣੀ ਕਿਰਪਾ ਧਾਰ ਪੰਜ ਦੂਤ ਭਾਗੇ ਬਿਕਰਾਲ ਜੂਏ ਜਨਮ ਨਾ ਕਬੂ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਗੁਣ ਮਹੱਲਾ ਪੰਜਵਾਂ ਕਰ ਕਿਰਪਾ ਸੁਖ ਆਨੰਦ ਕਰੇ ਬਾਲਕ ਰਾਖ ਲਈਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸਿੰਦ ਤੇਰੀ ਸਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਬ ਸਦਾ ਨਿਹਾਲ ਰਹਾਉ ਪ੍ਰਭ ਦਿਆਲ ਦੂਸਰ ਕੋਈ ਨਾਹੀ ਘਟ ਘਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲ ਪਲ ਸਵਾਰੇ ਪਤੇ ਪਾਵਨ ਪ੍ਰਭ ਬਿਰਦ ਤੁਮਾਰੇ ਔਖਦ ਕੋਟ ਸਿਮਰ ਗੋਬਿੰਦ ਜੀ ਜਨ ਤੰਤ ਮੰਤ ਭਜੀਏ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਏ ਮਨ ਬਾਂਸ਼ਤ ਪੂਰਨ ਫਲ ਪਾਏ ਕਰਨ ਕਰਨ ਸਮਰੱਥ ਦਿਆਰ ਸਰਮਦਾਨ ਮਹਾਂ ਵਿਚਾਰ ਨਾਨਕ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ ਗੁਣ ਮਹੱਲਾ ਪੰਜਵਾਂ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਮਾਰਾ ਚੀਤ ਮਨ ਤਨ ਕੀ ਸਭ ਮਿਟੇ ਬੁਲਾਏ ਦੁੱਖ ਅੰਧੇਰਾ ਸਗਲਾ ਜਾਏ ਹੋਰ ਗੁਣ ਗਾਵਤ ਤਰੀਏ ਸੰਸਾਰ ਵਡਭਾਗੀ ਪਾਈਏ ਪੁਰਖ ਅਪਾਰ ਰਹਾਉ ਜੋ ਜਨ ਕਰੇ ਕੀਰਤਨ ਗੋਪਾਲ ਤਿਸਕੋ ਪੋਹੇ ਨਾ ਸਕੇ ਜਮਕਾਲ ਜਗ ਮੇ ਆਇਆ ਸੋ ਪਰਵਾਣ ਗੁਰਮੁਖ ਆਪਣਾ ਖਸਮ ਪਛਾਣ ਹਰ ਗੁਣ ਗਾਵੇ ਸੰਤ ਪ੍ਰਸਾਦ, ਕਾਮ ਕ੍ਰੋਧ ਮਿਟੇ ਉਨਮਾਦ, ਸਦਾ ਹਜੂਰ ਜਾਣ ਭਗਵੰਤ, ਪੂਰੇ ਗੁਰ ਕਾ ਪੂਰਨ ਮੰਤ, ਹਰ ਤਨ ਖਾਟ ਕੀਏ ਭੰਡਾਰ, ਮਿਲ ਸਤਿਗੁਰ ਸਭ ਕਾਜ ਸਵਾਰ, ਹਰ ਕੇ ਨਾਮ ਰੰਗ ਸੰਗ ਲਾ ਜਾਗਾ, ਹਰ ਚਰਨੀ ਨਾਨਕ ਮਨ ਲਾਗਾ, ਗੋਂਡ ਮਹੱਲਾ ਪੰਜਵਾਂ, ਭਾਵ ਸਾਗਰ ਬੋਹਿਤ ਹਰ ਚਰਨ, ਸਿਮਰਤ ਨਾਮ ਨਾਹੀਂ ਫਿਰ ਮਰਨ, ਹਰ ਗੁਣ ਰਮਤ ਨਾਹੀਂ ਜਮ ਪੰਥ, ਮਹਾਂ ਵਿਚਾਰ ਪੰਜ ਦੂਥੇ ਮੰਥ, ਤੋ ਸਰਨਾਈ ਪੂਰਨ ਨਾਥ, ਜਾਣਤ ਆਪਣੇ ਕੋ ਦੀਜੇ ਹਾਥ ਰਹਾਉ, ਸਿਮਰਤ ਸ਼ਾਸਤਰ ਵੇਦ ਪੁਰਾਣ, ਪਰ ਬ੍ਰਹਮ ਕਾ ਕਰੇ ਵਖਿਆਣ, ਜੋਗੀ ਜਤੀ ਬੈਸਨੂ ਰਾਮਦਾਸ, ਮੈਤਨੇ ਬ੍ਰਹਮ ਅਵਿਨਾਸ, ਕਰਨ ਪਲਾਹਾ ਕਰੇ ਸਭਦੇਵ, ਪਹਿਲਨੇ ਬੂਝੇ ਅਲਖ ਪੇਵ, ਪ੍ਰੇਮ ਭਗਤ ਜਿਸ ਆਪੇ ਦੇ, ਜਗ ਮਹਿ ਵਿਰਲੇ ਕੇਈ ਕੇ, ਮੋਹੇ ਨਿਰਗੁਣ ਗਿਣ ਕਛੂ ਨਾਈ, ਸਰਮਦਾਨ ਤ੍ਰੇ ਦਿਸ਼ਟੀ ਮਾਹੇ, ਨਾਨਕ ਦੀਨ ਜਾਚੇ ਤੇਰੀ ਸੇਵ, ਕਰ ਕਿਰਪਾ ਦੀਜੇ ਗੁਰਦੇਵ, ਗੁਣ ਮਹੱਲਾ ਪੰਜਵਾਂ, ਸੰਤ ਕਾ ਲੀਆ ਧਰਦ ਬੇਦਾਰੋ, ਸੰਤ ਕਾ ਨਿੰਦਕ ਆਕਾਸ ਤੇ ਟਾਰੋ, ਸੰਤ ਕੋ ਰਾਖੋ ਆਪਣੇ ਜੀ ਨਾਲ, ਸੰਤ ਉਦਾਰੋ ਤਤਕੰਤਾਲ, ਸੋਈ ਸੰਤ ਜੇ ਭਾਵੇ ਰਾਮ, ਸੰਤ ਗੋਬਿੰਦ ਕਹਿ ਏਕੇ ਕਾਮ ਰਹਾਉ, ਸੰਤ ਕੇ ਉੱਪਰ ਦੇ ਪ੍ਰਭ ਹਾਥ, ਸੰਤ ਕੇ ਸੰਗ ਬਸੇ ਦਿਨ ਰਾਤ, ਸਾਸ ਸਾਸ ਸੰਤੇ ਪ੍ਰਤਪਾਲ, ਸੰਤ ਕਾ ਦੁਖੀ ਰਾਜ ਤੇ ਟਾਲ, ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦੇ ਤਿਸ ਕਾ ਪਤਨ ਹੋਏ, ਜਿਸ ਕੋ ਰਾਖੇ ਸਿਰਜਣਹਾਰ, ਚਖ ਮਾਰੋ ਸਗਲ ਸੰਸਾਰ, ਪ੍ਰਭ ਆਪਣੇ ਕਾ ਭਇਆ ਵਿਸਾਸ, ਜੀਓ ਪਿੰਡ ਸਭ ਤਿਸ ਕੀ ਰਾਸ, ਨਾਨਕ ਕਹੁ ਉਪਜੀ ਪ੍ਰਤੀਤ, ਮਨਮੁਖ ਹਾਰ ਗੁਰਮੁਖ ਸਤਜੀਤ, ਗੁਣ ਮਹੱਲਾ ਪੰਜਵਾਂ, ਨਾਮ ਨਿਰੰਜਨ ਨੀਰ ਨਾਰਾਇਣ, ਰਸਨਾ ਸਿਮਰਤ ਪਾਪ ਬਿਲਾਇਣ, ਰਹਾਉ ਨਾਰਾਇਣ ਸਭ ਮੈਂ ਨਿਵਾਸ, ਨਾਰਾਇਣ ਘਟ ਘਟ ਪ੍ਰਗਾਸ, ਨਾਰਾਇਣ ਕਹਿਤੇ ਨਰਕ ਨ ਜਾਹੇ, ਨਾਰਾਇਣ ਸੇਵ ਸਗਲ ਫਲ ਪਾਹੇ, ਨਾਰਾਇਣ ਮਨ ਮਾਹੇ ਆਧਾਰ, ਨਾਰਾਇਣ ਬੋਹਿਤ ਸੰਸਾਰ, ਨਾਰਾਇਣ ਕਹਿਤ ਜਮ ਭਾਗ ਪਲਾਇਣ, ਨਾਰਾਇਣ ਦੰਤ ਪਾਨੇ ਡਾਇਣ, ਨਾਰਾਇਣ ਸਦ ਸਦ ਬਖਸਿੰਦ, ਨਾਰਾਇਣ ਕੀਨੇ ਸੁਖ ਆਨੰਦ, ਨਾਰਾਇਣ ਪ੍ਰਗਟ ਕੀਨੋ ਪ੍ਰਤਾਪ, ਨਾਰਾਇਣ ਸੰਤ ਕੋ ਮਾਈ ਬਾਪ, ਨਾਰਾਇਣ ਸਾਧ ਸੰਗ ਨਾਰਾਇਣ, ਬਾਰੰਬਾਰ ਨਾਰਾਇਣ ਗਾਇਣ, ਵਸਤੇ ਗੋਚਰ ਗੁਰਮਿਲ ਲਈ, ਨਾਰਾਇਣ ਓਟ ਨਾਨਕ ਦਾਸ ਗਹੀ, ਗੁਣ ਮਹੱਲਾ ਪੰਜਵਾਂ, ਜਾ ਕੋ ਰਾਖੇ ਰਾਖਣ ਹਾਰ, ਤਿਸਕਾ ਅੰਗ ਕਰੇ ਨਿਰੰਕਾਰ ਰਹਾਉ, ਮਾਤ ਗਰਮੈ ਅਗਨ ਨਾ ਜੋਹੇ, ਕਾਮ ਕ੍ਰੋਧ ਲੋ ਮੋਹ ਨਾ ਪੋਹੈ, ਸਾਧ ਸੰਗ ਜਪੇ ਨਿਰੰਕਾਰ, ਨਿੰਦਕ ਕਹਿ ਮੁਕ ਲਾਗੇ ਸ਼ਾਰ, ਰਾਮ ਕਵਚ ਦਾਸ ਕਾ ਸਨਾ ਹੋ, ਦੂਤ ਦੋਸਤ ਤਿਸ ਪੋਹਿਤ ਨਾਏ, ਜੋ ਜੋ ਗਰਭ ਕਰੇ ਸੋ ਜਾਏ, ਗਰੀਬ ਦਾਸ ਕੀ ਪ੍ਰਭ ਸਰਨਾਏ, ਜੋ ਜੋ ਸਰਨ ਪਇਆ ਹਰ ਰਾਏ, ਸੋ ਦਾਸ ਰੱਖਿਆ ਆਪਣੇ ਕੰਠ ਲਾਏ, ਜੇ ਕੋ ਬਹੁਤ ਕਰੇ ਅਹੰਕਾਰ, ਉਹ ਖਿਣਮੈ ਰੁਲਤਾ ਖਾਕੂ ਨਾਲ, ਹੈ ਪੀ ਸਾਚਾ ਹੋਵਣਹਾਰ, ਸਦਾ ਸਦਾ ਜਾਈ ਬਲਿਹਾਰ, ਆਪਣੇ ਦਾਸ ਰੱਖੇ ਕਿਰਪਾ ਤਾਰ, ਨਾਨਕ ਕੇ ਪ੍ਰਭ ਪ੍ਰਾਣ ਆਧਾਰ, ਗੁਣ ਮਹੱਲਾ ਪੰਜਵਾਂ, ਅਚਰਜ ਕਥਾ ਮਹਾ ਅਨੂਪ, ਪਰਮਾਤਮਾ ਪਾਰ ਬ੍ਰਹਮ ਕਾ ਰੂਪ, ਰਹਾਉ ਨਾ ਇਹੋ ਬੂਢਾ ਨਾ ਇਹੋ ਬਾਲਾ, ਨਾ ਇਹ ਦੁੱਖ ਨਹੀਂ ਜਮਜਾਲਾ, ਨਾ ਇਹੋ ਬਿਨਸੇ ਨਾ ਇਹੋ ਜਾਏ, ਆਦਿ ਜੁਗਾਦੀ ਰਿਹਾ ਸਮਾਏ, ਨਾ ਇਸ ਉਸਣ ਨਹੀਂ ਇਸ ਸੀਤ, ਨਾ ਇਸ ਦੁਸ਼ਮਣ ਨਾ ਇਸ ਮੀਤ, ਨਾ ਇਸ ਹਰਖ ਨਹੀਂ ਇਸ ਸੋਗ, ਸਭ ਕੁਛ ਇਸਕਾ ਇਹ ਕਰਨੇ ਯੋਗ, ਨਾ ਇਸ ਬਾਪ ਨਹੀਂ ਇਸ ਮਾਇਆ, ਇਹ ਅਪਰੰਪਰ ਹੋਤਾ ਆਇਆ, ਪਾਪ ਪੁੰਨ ਕਾ ਇਸ ਲੇਪ ਨਾ ਲਾਗੇ, ਘਟ ਘਟ ਅੰਤਰ ਸਦ ਹੀ ਜਾਗੇ, ਤੀਨ ਗੁਣਾ ਇੱਕ ਸਖਤੋ ਪਾਇਆ, ਮਹਾਂ ਮਾਇਆ ਤਾਂ ਕੀ ਹੈ ਛਾਇਆ, ਅਛਲ ਅਛੇਦ ਭੇਦ ਦਿਆਲ, ਦੀਨ ਦਿਆਲ ਸਦਾ ਕਿਰਪਾਲ, ਤਾਂ ਕਿ ਗਤਮਿਤ ਕਛੂ ਨਾ ਜਾਏ, ਨਾਨਕ ਤਾਂ ਕੇ ਬਲ ਬਲ ਜਾਏ, ਗੁਣ ਮਹੱਲਾ ਪੰਜਵਾਂ, ਸੰਤਨ ਕਹਿ ਬਲਿਹਾਰੇ ਜਾਓ, ਸੰਤਨ ਕੇ ਸੰਗ ਰਾਮ ਗੁਣ ਗਾਓ, ਸੰਤ ਪ੍ਰਸਾਦ ਕਿਲਵਕ ਸਭ ਗਏ, ਸੰਤ ਸਰਨ ਬੜ ਭਾਗੀ ਪਏ, ਰਾਮ ਜਪਤ ਕਛ ਬਿਘਨ ਨਾ ਵਿਆਪੈ, ਗੁਰਪ੍ਰਸਾਦ ਆਪਣਾ ਪ੍ਰਭ ਜਾਪੈ, ਰਹਾਓ ਅਪਾਰ ਬ੍ਰਹਮ ਜਮ ਹੋਏ ਦਿਆਲ, ਸਾਧੂ ਜਨ ਕੀ ਕਰੈ ਰਵਾਲ, ਕਾਮ ਕ੍ਰੋਧ ਸਤਨ ਤੇ ਜਾਏ, ਰਾਮ ਰਤਨ ਵਸੇ ਮਨ ਆਏ, ਸਫਲ ਜਨਮ ਤਾਂ ਕਾ ਪ੍ਰਵਾਨ, ਪਾਰ ਬ੍ਰਹਮ ਨਿਕਟ ਕਰ ਜਾਣ, ਭਾਏ ਭਗਤ ਪ੍ਰਭ ਕੀਰਤਨ ਲਾਗੇ, ਜਨਮ ਜਨਮ ਕਾ ਸੋਇਆ ਜਾਗੇ, ਚਰਨ ਕਮਲ ਜਨ ਕਾ ਆਧਾਰ, ਗੁਣ ਗੋਬਿੰਦ ਰਉ ਸੱਚ ਵਾਪਾਰ, ਦਾਸ ਜਨਾ ਕੀ ਮਨਸਾ ਪੂਰ, ਨਾਨਕ ਸੁਖ ਪਾਵੇ ਜਨ ਤੂਰ, ਰਾਗ ਗੌਂਡ ਅਸ਼ਟਪਦੀਆ ਮਹੱਲਾ ਪੰਜਵਾਂ, ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਰ ਨਮਸਕਾਰ ਪੂਰੇ ਗੁਰਦੇਵ, ਸਫਲ ਮੂਰਤ ਸਫਲ ਜਾ ਕੀ ਸੇਵ, ਅੰਤਰਜਾਮੀ ਪੁਰਖ ਵਿਦਾਤਾ, ਆਠ ਪੈਰ ਨਾਮ ਰੰਗ ਰਾਤਾ, ਗੁਰ ਗੋਬਿੰਦ ਗੁਰੂ ਗੋਪਾਲ, ਆਪਣੇ ਦਾਸ ਕੋ ਰਾਖਣ ਹਾਰ, ਰਹਾਉ ਪਾਤਸ਼ਾਹ ਸਾਹ ਉਮਰਾ ਉਪਤਿਆਏ ਦੁਸ਼ਟ ਅਹੰਕਾਰੀ ਮਾਰ ਬਚਾਏ ਨਿੰਦਕ ਕਹਿ ਮੁਖ ਕੀਨੋ ਰੋਗ ਜੈ ਜੈਕਾਰ ਕਰੇ ਸਭ ਲੋਕ ਸੰਤਨ ਕਹਿ ਮਨ ਮਹਾ ਆਨੰਦ ਸੰਤ ਜਪੇ ਗੁਰਦੇਵ ਭਗਵੰਤ ਸੰਗਤ ਕੇ ਮਖੂਜਲ ਪਏ ਸਗਲ ਥਾਨ ਨਿੰਦਕ ਕੇ ਗਏ ਸਾਸ ਸਾਸ ਜਨ ਸਦਾ ਸਲਾਹੇ ਪਾਰ ਬ੍ਰਹਮ ਗੁਰ ਵੀ ਪਰਵਾਹੇ ਸਗਲ ਭੈ ਮਿਟੇ ਜਾ ਕੀ ਸਰਨ ਨਿੰਦਕ ਮਾਰ ਪਾਏ ਸਭ ਧਰਨ ਜਾਨਕੀ ਨਿੰਦਾ ਕਰੇ ਨਾ ਕੋਈ ਜੋ ਕਰੇ ਸੋ ਦੁਖੀਆ ਹੋਏ ਆਠ ਪੈਰ ਜਨ ਏਕ ਧਿਆਏ ਜਮੂਆ ਤਾ ਕੇ ਨਿਤ ਨਾ ਜਾਏ ਜਾਨ ਨਿਰਵੈਰ ਨਿੰਦਕ ਅਹੰਕਾਰੀ ਜਨ ਪਲ ਮਾਹਨੇ ਨਿੰਦਕ ਬੇਕਾਰੀ ਗੁਰ ਕੇ ਸਿੱਖ ਸਤਿਗੁਰੂ ਧਿਆਇਆ ਜਨ ਉਭਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤ ਬਚਨ ਵਰਤੈ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ ਨੀ ਧਰਿਆ ਸਤਿਗੁਰ ਧਰ ਤੇਰੀ ਕਰ ਕਿਰਪਾ ਰਾਖੋ ਜਨ ਕੇਰੀ ਕਹੁ ਨਾਨਕ ਤਿਸ ਗੁਰ ਬਲਿਹਾਰੀ ਜਾ ਕੇ ਸਿਮਰਨ ਪੈਜ ਸਵਾਰੀ ਰਾਗ ਗੌਂਡ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤ ਮਿਲੇ ਕੇ ਸੁਣੀਏ ਕਹੀਏ ਮਿਲੇ ਸੰਤ ਮਸਟ ਕਹਿ ਰਹੀਏ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਰਹੀਏ ਰਹਾਉ ਸੰਤਨ ਸਿਉਂ ਬੋਲੇ ਉਪਕਾਰੀ ਮੂਰਖ ਸਿਉਂ ਬੋਲੇ ਚਖਮਾਰੀ ਬੋਲਤ ਬੋਲਤ ਬੜੇ ਬਿਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਕਹੁ ਕਬੀਰ ਸ਼ੂਸ਼ਾ ਕਟ ਬੋਲੇ ਪਰਿਆ ਹੋਏ ਸੋ ਕਬੂ ਨਾ ਡੋਲੇ ਗੌਂਡ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਮੈਂ ਕਿਆ ਜਾਣੋ ਬਾਬਾ ਰੇ ਰਹਾਉ ਹਾਲ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ਼ ਜਲੇ ਜੈਸੇ ਕਾਸ ਕਾ ਪੂਲਾ ਕਹੁ ਕਬੀਰ ਤਬ ਹੀ ਨਰ ਜਾਗੇ ਜਮਕਾ ਡੰਡ ਮੂੰਡ ਮੈਂ ਲਾਗੇ ਗੌਂਡ ਆਕਾਸ਼ ਗਗਨ ਪਾਤਾਲ ਗਗਨ ਹੈ ਚੌਦਿਸ ਗਗਨ ਰਹਾਇਲੇ ਆਨੰਦ ਮੂਲ ਸਦਾ ਪਰਖੋ ਤੁਮ ਕਟ ਬਿਨਸੇ ਗਗਨ ਨਾ ਜਾਇਲੇ ਮੋਹੇ ਬੈਰਾਗ ਪਇਓ ਇਹੋ ਜਿਉ ਆਏ ਕਹਾਂ ਗਇਓ ਰਹਾਓ ਪੰਚ ਤੱਤ ਮਿਲਕਾਇਆ ਕੀ ਨੀ ਤੱਤ ਕਹਾਂ ਤੇ ਕੀ ਰੇ ਕਰਮ ਵੱਧ ਦੁਮ ਜਿਉ ਕਹਿਤ ਹੋ ਕਰਮੈ ਕਿਨ ਜਿਉ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਨ ਨਿਰੰਤਰ ਸੋਏ ਰੇ ਕਹਿ ਕਬੀਰ ਰਾਮ ਨਾਮ ਨਾ ਛੋੜੋ ਸਹਿਜੇ ਹੋਏ ਸੋ ਹੋਏ ਰੇ ਰਾਗ ਗੌਂਡ ਬਾਣੀ ਕਬੀਰ ਜੀਓ ਕੀ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੂਜਾ ਬਾਂਧ ਪਿਲਾ ਕਰ ਡਾਰਿਓ ਹਸਤੀ ਕਰੋ ਮੂੰਡ ਮੈਂ ਮਾਰਿਓ ਹਸਤ ਪਾ ਕਹਿ ਚੀਸਾ ਮਾਰੇ ਐ ਮੂਰਤ ਕਹਿ ਹੋ ਬਲਿਹਾਰੇ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਪੋ ਹਸਤੀ ਤੋਰ ਰਹਾਓ ਹਰੇ ਮਹਾਵਤ ਤੁਝ ਡਾਰੋ ਕਾਟ ਇਸੇ ਤੁਰਾਵੋ ਕਾਲੋ ਸਾਟ ਹਸਤਨਾ ਤੋਰੈ ਧਰੇ ਧਿਆਨ ਵਾ ਕੇ ਹਿਰਦੇ ਬਸੇ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਪੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਜੀ ਨਹੀਂ ਕਾਜੀ ਅੰਧਿਆਰੇ ਤੀਨ ਬਾਰ ਪਤੀਆ ਪਰਲੀਨਾ ਮਨ ਕਠੋਰ ਅਜੂਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦਮੈ ਜਾਨਕੀ ਜਿੰਦ ਗੋਂਡ ਨਾ ਇਹੋ ਮਾਨਸ ਨਾ ਇਹੋ ਦਿਉ ਨਾ ਹੋ ਜਤੀ ਕਹਾਵੇ ਸੇਓ ਨਾ ਇਹੋ ਜੋਗੀ ਨਾ ਅਵਦੂਤਾ ਨਾ ਇਸ ਮਾਏ ਨ ਕਾਹੂ ਪੂਤਾ ਇਹ ਮੰਦਰ ਮੈਂ ਕੌਣ ਵਸਾਈ ਤਾ ਕਾ ਅੰਤ ਨਾ ਕੋ ਉਪਾਈ ਰਹਾਉ ਨਾ ਇਹੋ ਗਿਰਹੀ ਨਾ ਉਦਾਸੀ ਨਾ ਇਹੋ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨਾ ਰਖਤੂ ਰਾਤੀ ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ ਨਾ ਇਹੋ ਤਪਾ ਕਹਾਵੇ ਸੇਖ ਨਾ ਇਹੋ ਜੀਵੇ ਨਾ ਮਰਤਾ ਦੇਖ ਇਸ ਮਰਤੇ ਕੋ ਜੇ ਕੋਈ ਰੋਵੇ ਜੋ ਰੋਵੇ ਸੋਈ ਪਦ ਖੋਵੇ ਗੁਰਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦੋ ਮਿਟਵਾਇਆ ਕਹੁ ਕਬੀਰ ਇਹ ਰਾਮ ਕੀ ਅੰਸ ਜਸ ਕਾਗਦ ਪਰ ਮਿਟੇ ਨਾ ਮਾਨਸ ਗੋਂਡ ਟੂਟੇ ਤਾਗੇ ਨਿਖੁੱਟੀ ਪਾਣ ਦੁਆਰ ਉੱਪਰ ਝਲਕਾਵੇ ਕਾਨ ਕੂਚ ਵਿਚਾਰੇ ਫੂਏ ਫਾਲ ਇਹ ਮੁੰਡਿਆ ਸਿਰ ਚੜਬੋ ਕਾਲ ਇਹੋ ਮੁੰਡਿਆ ਸਗਲੋਂ ਦਰਬਖੋਈ ਆਪਤ ਜਾਤ ਨਰਕ ਆਪਤ ਜਾਤ ਨਾਗਸਰ ਹੋਈ ਰਹਾਉ ਤੁਰੀ ਨਾਰਕੀ ਛੋਡੀ ਬਾਤਾ ਰਾਮ ਨਾਮ ਵਾਕਾ ਮਨ ਰਾਤਾ ਲੜਕੀ ਲੜਕਣ ਖੈਬੋ ਨਾਹੇ ਮੁੰਡਿਆ ਅੰਦਨ ਤਾਪੇ ਜਾਹੇ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮਕੋ ਸਾਥਰ ਉਨਕੋ ਖਾਟ ਮੂੜ ਪਲੋਸ ਕਮਰ ਬਦ ਪੋਥੀ ਹਮਕੋ ਚਾਬਣ ਉਨਕੋ ਰੋਟੀ ਮੁੰਡਿਆ ਮੁੰਡਿਆ ਹੂਏ ਏਕ ਇਹ ਮੁੰਡਿਆ ਬੂਡਨ ਕੀ ਟੇਕ ਸੁਣ ਅੰਦਲੀ ਲੋਈ ਬੈ ਪੀਰ ਇਨ ਮੁੰਡਿਆ ਭਸਰਨ ਕਬੀਰ ਗੋਂਡ ਖਸਮ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰਾ ਔਰ ਹੋਵੇ ਰਖਵਾਰੇ ਕਾ ਹੋਏ ਵਿਨਾਸ਼ ਆਗੇ ਨਰਕ ਇਹਾਂ ਭੋਗ ਵਿਲਾਸ ਏਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਸੁਹਾਗਣ ਗਲ ਸੋਹੈ ਹਾਰ ਸੰਤ ਕੋ ਬਿਖ ਬਿਖਸੇ ਸੰਸਾਰ ਕਾਰ ਸਿਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਫਿਰੇ ਵਿਚਾਰੀ ਸੰਤ ਪਾਗ ਹੋ ਪਾਸ਼ੇ ਪਰੇ ਗੁਰਪ੍ਰਸਾਦੀ ਮਹਰੋਂ ਡਰੇ ਸਾਗਤ ਕੀ ਉਹ ਪਿੰਡ ਪਰਾਇਣ ਹਮਕੋ ਦ੍ਰਿਸ਼ਟ ਪਰੇ ਤ੍ਰਖਡਾਇਨ ਹਮ ਤਿਸ ਕਾ ਬਹੁ ਜਾਣਿਆ ਪਿਓ ਸਰਬ जब हुए कृपाल मिले गुरदेव, कह कबीर अब बाहर भरी, संसार के अंचल लरी, गोंड ग्रह जो ग्रह शोभा जाके रे नाहे, आप तपहिया खूदे जाए, वाके अंतर नहीं संतोख, बैण सुहागण लागे दुख, तन सुहागण महापवीत, तपे तपीसर डोले चीत, रहाओ सुहागण कृपण की पूती, सेवक तज जगत सूती, साधु कह ठाडी दरबार, सरन तेरी मोको निस्तार, सुहागण है अत सुंदरी, पग नेवर शनक शन हरी, जौ लग प्राण तौ लग संगे, नाहे ता चली बेगी उठ नंगे, सुहागण पवन त्रै लिया, दस अठ प्राण तीर्थ रस किया, ब्रह्मा बिसन महेसर बेदे, बड़े पूपत राजे है शेदे, सुहागण उरवार ना पार, पांच नारद के संग बिदवार, पांच नारद के मिडवे फूटे, कहो कबीर गुर कृपा छूटे, गोंड जैसे मंदिर में बलहर न ठहरे, नाम बिना कैसे पार उतरे, कुंभ बिना जल न टीकावे, साधु बिन ऐसे अवगत जावे, झारो तिसे जो राम न चेते, तान मन रमंत रहे मैं खेते, रहाओ जैसे हल हर बिना जमीने बोइए, सूद बिना कैसे मणि परोइए, कुंडी बैन क्या कंठ चढ़ाइए, साधु बैन तैसे अवगत जाइए, जैसे मात पिता बिन माल न होई, बिंब बिना कैसे कपड़े तोई, कोर बिना कैसे असवार, साधु बिन नाही दरबार, जैसे बाजे बिन ने लीजे फेरी, खसम दुहागण तज ओहेरी, कहे कबीर एक कर करना, गुरमुख होए बोहर नहीं मरना, गोंड कूटन सोए जो मन को कूटे, मन कूटे तो जमते छूटे, कुट कुट मन कसवटी लावे, सो कूटन मुक्त बौ पावे, कूटन किसे कहो संसार, सगल बोलन के माहे विचार, रहाओ नाचन सोए जो मन सो नाचे, झूठ न पतिए परचे साचे, इस मन आगे पूरे ताल, इस नाचन के मन रखवाल, बाजारी सो जो बाजारे सोदे, पांच पलीत को प्रबोधे, नाओ नायकी भगत पछाने, सो बजारी हम गरमाने, तस्कर सोए जतात न करे, इंद्री के जतन नाम उचरे, कह कबीर है मैं ऐसे लखन, तन गुरदेव अतरूप चखन, गोंड तन गोपाल तन गुरदेव, तन अनाद भूखे कमल टहकेव, तानो संत जन ऐसी जानी, तन को मिलबो सारंग पानी, आद पुरख ते हुए अनाद, जपिए नाम अन्न के साध, रहाओ जपगे नाम जपगे अन्न, अंबे के संग नीका वन, अन्ने बाहर जो नर होवे, तीन पवन

0: रहत है, चारे कुंडा पाले। मारने लिखाए मंडल में आए, जीवन साजे माई। एक चले हम देखे स्वामी, पाए बलंती आई। ना किसी का मीत न किसी का पाई, ना किसी बाप ना माई। प्रणवत नानक जे तू देवे, अंते होए सिखाई। राम कली महला पहला, सर्व जो तेरी पस रही। जय जय देखा तै नर हरी, जीवन तलब निवार स्वामी। अंध कू माया मन गाड़िया, क्यों कर उतरो पार स्वामी। रहाओ जह पीतर कट की पीतर, बसिया बार काहे नाही। तनकी सार करे नित साहिब, सदा चिंत मन माही। आपे नेड़े आपे दूर, आपे सर्व रहा भरपूर। सतगुर मिले अंधेरा जाए, जय देखा तै रह समाए। अंतर सहसा बाहर माया, नैनी लाग सबाणी। प्रणवत नानक दासन दासा, प्रताप हेगा प्राणी। राम कली महला पहला, जित दर वसे कवन दर कहे। दरा पीतर दर कवन लहे, जिस कर जिस दर कारण फिरा उदासी। सो दर कोई आए कहे, कैनबिंद सागर तरिए। जीव त्या ने मरिए रहाओ, दुख दरवाजा रोरख वाला। आस अंदेसा दोए पट चढ़े, माया जल खाई पानी कर बांध्या। सदके आसन पुरख रहे, किते नामा अंत न जाण्या। तुम सर नाही अवर हरे, ऊंचा ने कहना मन में रहना। आपे जाने आप करे, जब आसा देसा तब ही क्यों कर एक कहे। आसा पीतर रहे निरासा, तो नानक एक मिले। एनबिद सागर तरिए, जीवतियाँ ओमर गे रहाओ। दूजा राम कली महला पहला, सुरत शब्द साखी मेरे सिंगी। बाजे लोग सुने पत चोली मंगण के ताई। भीख्या नाम पड़े बाबा गोरख जागे, गोरख सोजन गोए उठाली। करते बार न लागे रहाओ, पाणी प्राण पवन बंद राखे। चंद सूरज मुख दिए, मरण जीवन को धरती दीनी। एते गुण विसरे, सिदका साधक अर जोगी। जंगम पीर पुरस पह तेरे, जे तन मिला ता कीर्ति आखा। तामन सेव करे, कागद लूण रहे ग्रत संगे। पाणी कमल रहे, ऐसे भगत मिले जन नानक। तिन जम क्या करे, राम कली महला पहला। सुन मछिंदरा नानक बोले, वसगत पंच करे ने डोले। ऐसी जुगत जोग को पाले, आप तरे सगले कुल तारे। सो अदूत ऐसी मत पावे, एहन सुन समाध समावे। रहाओ भिख्या पाई भगत पै चले, होवे सो तृप्त संतोख अमूल। ध्यान रूप होए आसन पावे, सच नाम ताड़ी चितलावे। नानक बोले अमृत बाणी, सुन मछिंदरा ओ दूनी साणी। आसा माहे निरास मिलाए, नहचो नानक करते पाए। प्राणवत नानक अगम सुनाए, गुर चेले की सिंध मिलाए। दीख्या दारू भोजन खाए, शह दर्शन की सोजी पाए। राम कली महला पहला, हम डोलत बेड़ी पाप परी है। पवन लगे मत जाई, सन्मुख सद भेटण को आए। नहचो दे बड़ियाई, गुरतार तारण हारिया। दे भगत पूर्ण विनासी, हो तुझको बलिहारिया। रहाओ सिद साधक जोगी अर जंगम, एक सिद जिनी त्याया। परसत पैर सिजते स्वामी, अखर जिन को आया। जापता संजम कर्म ना जाना, नाम जपी प्रभ तेरा। गुर परमेसर नानक भेट्यो, साचे शब्द नवेरा। राम कली महला पहला, सुरती सुरतर लाइए एत। तन कर तुल्हा लंगे जेत, अंतर पाए तिसे तू रख। एनस दीवा बले अथक, ऐसा दीवा नीर तराए। जत दीवे सब सोजी पाए। रहाओ अशी मिट्टी सोजी होए, ताका किया माने सोए। करनी ते कर चको टाल, ऐथे ओथे निभ ही नाल। आपे नदर करे जा सोए, गुरमुख विरला बूजे कोए। तहत कर दीवा न चल होए, पानी मरे न बुझाया जाए। ऐसा दीवा नीर तराए, डोले वाहु न वड्डा होए। जापे ज्यों सिंघासन लोए, खत्री ब्राह्मण सूद के वैस। नृत न पाइया गणी सहांस, ऐसा दीवा बाले कोए। नानक सोपा रंगत होए, राम कली महला पहला। तुदनो निवन मनन तेरा नाओ, साज पेट बैसन को थाओ। सत संतोख होवे अरदास, तां सौण सद बहाले पास। नानक बिरथा कोई न होए, ऐसी दरगह साचा सोए। रहाओ प्राप्त पोता कर्म कम पसाओ, तू देवे मंगत जन चाओ। पांडे पाओ पवे तत्याए, तुरते छोड़ी कीमत पाए। जन कश किया सो कुछ करे, अपनी कीमत आपे तरे। गुरमंग प्रगट हुआ हराए, ना को आवे ना को जाए। लोक तिकार कहे मंगत जन, मांगत मान ना पाया। सह किया गला दर किया बाता, तै ता कहन कहाया। राम कली महला पहला, सागर में बूंद बूंद में सागर। कमन बुझे बिद जाने, ਉਤਪਾ ਚਲ ਤਿਆਬ ਕਰ ਚੀਨੇ ਆਪੇ ਤੱਤ ਪਛਾਣੇ ਐਸਾ ਗਿਆਨ ਵਿਚਾਰੇ ਕੋਈ ਤਿਸਤੇ ਮੁਕਤ ਪਰਮਗਤ ਹੋਈ ਰਹਾਉ ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ ਉਸਨ ਸੀਤ ਬਿਦ ਹੋਈ ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ ਉਸਨ ਸੀਤ ਬਿਦ ਸੋਈ ਤਾਂ ਕਿ ਗਤ ਮੈਂ ਤੇ ਅਵਰ ਨਾ ਜਾਣੇ ਗੁਰਬਿਨ ਸਮਝ ਨਾ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਾਥ ਕਹਾਣੀ ਮਨ ਮੈਂ ਜੋਤ ਜੋਤ ਮੈਂ ਮਨੁਆ ਪੰਚ ਮਿਲੀ ਗੁਰ ਭਾਈ ਨਾਨਕ ਤਿਨਕੈ ਸਦ ਬਲਿਹਾਰੀ ਜਨ ਏਕ ਸ਼ਬਦ ਲਿਵਲਾਈ ਰਾਮ ਕਲੀ ਮਹੱਲਾ ਪਹਿਲਾ ਜਾਂ ਹਰ ਪ੍ਰਭ ਕਿਰਪਾ ਧਾਰੀ ਤਾਂ ਹੋਮੇ ਵਿੱਚੋਂ ਮਾਰੀ ਸੋ ਸੇਵਕ ਰਾਮ ਪਿਆਰੀ ਜੋ ਗੁਰਸਬਦੀ ਵਿਚਾਰੀ ਸੋ ਹਰ ਜਨ ਹਰ ਪ੍ਰਭ ਪਾਵੇ ਐਨਸ ਭਗਤ ਕਰੇਂਦਰ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੇ ਰਹਾਉ ਤੁਨ ਵਾਜੇ ਅਣਹਦ ਕੋਰਾ ਮਨ ਮਾਨਿਆ ਹਰ ਅਸਮੋਰਾ ਗੁਰ ਪੂਰੇ ਸੱਚ ਸਮਾਇਆ ਗੁਰ ਆਦ ਪੁਰਖ ਹਰ ਪਾਇਆ ਸਭ ਨਾਦ ਬੇਦ ਗੁਰਬਾਣੀ ਮਨ ਰਾਤਾ ਸਾਰਗ ਪਾਣੀ ਤੈ ਤੀਰਥ ਵਰ ਤਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਜੈ ਆਪ ਗਿਆ ਪਉ ਭਾਗਾ ਗੁਰ ਚਰਨੀ ਸੇਵਕ ਲਾਗਾ ਗੁਰ ਸਤਿਗੁਰ ਭਰਮ ਚੁਕਾਇਆ ਕਹੁ ਨਾਨਕ ਸ਼ਬਦ ਮਿਲਾਇਆ ਰਾਮ ਕਲੀ ਮਹੱਲਾ ਪਹਿਲਾ ਸ਼ਾਦਨ ਭੋਜਨ ਮੰਗ ਤਪਾਗੇ ਖੁਦਿਆ ਦੁਸ਼ਟ ਜਲੇ ਦੁਖਿਆਗੇ ਗੁਰਮਤ ਨਹੀਂ ਲੀਨੀ ਦੁਰਮਤ ਪਦ ਖੋਈ ਗੁਰਮੰਗਤ ਭਗਤ ਪਾਵੇ ਜਨ ਕੋਈ ਜੋਗੀ ਜੁਗਤ ਸਹਿਜ ਕਰ ਵਾਸੇ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਭਾਏ ਸ਼ਬਦ ਤ੍ਰਿਪਤਾ ਸਹਿ ਰਹਾਉ ਪੰਚ ਬੈਲ ਗੱਡੀਆ ਦੇ ਧਾਰੀ ਰਾਮ ਕਲਾ ਨਿਭੇ ਪਤ ਸਾਰੀ ਧਰ ਤੂਟੀ ਗਾਡੋ ਸਿਰ ਭਾਰ ਲੱਕਰੀ ਬਿਖਰ ਜਰੀ ਮੰਜ ਭਾਰ ਗੁਰਕਾ ਸ਼ਬਦ ਵਿਚਾਰ ਜੋਗੀ ਦੁੱਖ ਸੋ ਸਮ ਕਰਨਾ ਸੋਗ ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਤਰ ਕੰਧ ਜਪੇ ਨਿਰੰਕਾਰੀ ਸਹਿਜ ਜਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮੈਂ ਮੁੰਦਰਾ ਹਰ ਗੁਰ ਸਰਨਾ ਨਾਨਕ ਰਾਮ ਭਗਤ ਜਨ ਤਰਨਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤਿਯੁਗ ਸੱਚ ਕਹੇ ਸਭ ਕੋਈ ਕਰ ਕਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਪੈਰ ਹੈ ਚਾਰ ਗੁਰਮੁਖ ਬੂਝੈ ਕੋ ਵਿਚਾਰ ਯੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੇ ਸੋ ਮੁਕਤ ਹੋਵੇ ਗੁਰਬਿਨ ਨਾਮ ਨਾ ਪਾਵੇ ਕੋਈ ਰਹਾਉ ਤ੍ਰੇਤੇ ਇੱਕ ਕਲ ਕੀਨੀ ਦੂਰ ਪਖੰਡ ਵਰਤਿਆ ਹਰ ਜਾਣਨ ਦੂਰ ਗੁਰਮੁਖ ਬੂਝੈ ਸੋ ਜੀ ਹੋਈ ਅੰਤਰ ਨਾਮ ਵਸੇ ਸੁਖ ਹੋਈ ਦੁਆਪਰ ਦੂਜੇ ਦੁਬਦਾ ਹੋਏ ਪਰਮ ਪਲਾਨੇ ਜਾਣੇ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੇ ਤਾਂ ਨਾਮ ਦਿਰੜਾਏ ਕਲਯੁਗ ਧਰਮ ਕਲਾ ਇੱਕ ਰਹਾਏ ਇੱਕ ਪੈਰ ਚੱਲੇ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰ ਸਤਿਗੁਰ ਭੇਟੈ ਨਾਮ ਉਦਾਰ ਸਭ ਯੁਗ ਮੈਂ ਸਾਚਾ ਏਕੋ ਸੋਈ ਸਭ ਮੈਂ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਵਖਾਣੇ ਕੋਈ ਸਭ ਯੁਗ ਮੈਂ ਨਾਮ ਉੱਤਮ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਯੁਗ ਯੁਗ ਨਾਮ ਵਡਿਆਈ ਹੋਈ ਰਾਮ ਕਲੀ ਮਹੱਲਾ ਚੌਥਾ ਕਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਜੇ ਵੜ ਭਾਗ ਹੋਏ ਵੜ ਭਾਗੀ ਤਾਂ ਹਰ ਹਰ ਨਾਮ ਧਿਆਵੇ ਨਾਮ ਜਪਤ ਨਾਮੇ ਸੁਖ ਪਾਵੇ ਹਰ ਨਾਮੇ ਨਾਮ ਸਮਾਵੇ ਗੁਰਮੁਖ ਪਦ ਕਰੋ ਸਦ ਪ੍ਰਾਣੀ ਹਿਰਦੇ ਪ੍ਰਗਾਸ ਹੋਵੇ ਲਿਵ ਲਾਗੇ ਗੁਰਮਤ ਹਰ ਹਰ ਨਾਮ ਸਮਾਣੀ ਰਹਾਉ ਹੀਰਾ ਰਤਨ ਜਿਵੇਂ ਹਿਰਮਾਣਕ ਬਹੁ ਸਾਗਰ ਭਰਪੂਰ ਕੀਆ ਜਿਸ ਵੜ ਭਾਗ ਹੋਵੇ ਵੜ ਮਸਤਕ ਤੈਨ ਗੁਰਮਤ ਕੜ ਕਰ ਲਿਆ ਰਤਨ ਜਵੇਰ ਲਾਲ ਹਰਨਾਮਾ ਗੁਰਕਾੜ ਤਲੀ ਦਿਖਲਾਇਆ ਭਾਗਹੀਣ ਮਨਮੁਖ ਨੇ ਲਿਆ ਤਨ ਓਲੇ ਲਾਖ ਛਪਾਇਆ ਮਸਤਕ ਭਾਗ ਹੋਵੇ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਿਵੇਂ ਹਿਰ ਪਾਵੇ ਧਨ ਧਨ ਗੁਰਮਤ ਹਰ ਪਾਏ ਰਾਮ ਕਲੀ ਮਹੱਲਾ ਚੌਥਾ ਰਾਮ ਜਨਾ ਮਿਲ ਪਿਆ ਅਨੰਦਾ ਹਰਨੀਕੀ ਕਥਾ ਸੁਣਾਏ ਦੁਰਮਤ ਮੈਲ ਗਈ ਸਭ ਨੀਕਲ ਸਤਸੰਗਤ ਮਿਲ ਬੁੱਧ ਪਾਏ ਰਾਮ ਜਨ ਗੁਰਮਤ ਰਾਮ ਬੁਲਾਏ ਜੋ ਜੋ ਸੁਣੇ ਕਹੇ ਸੋ ਮੁਕਤਾ ਰਾਮ ਜਪਤ ਸੋਹਾਏ ਰਹਾਉ ਜੇ ਵੜ ਭਾਗ ਹੋਵੇ ਮੁਖ ਮਸਤਕ ਹਰ ਰਾਮ ਜਨਾ ਭੇਟਾਏ ਦਰਸ਼ਨ ਸੰਤ ਦਿਓ ਕਰ ਕਿਰਪਾ ਸਭ ਦਾਲਦ ਦੁੱਖ ਲੈ ਜਾਏ ਹਰ ਕੇ ਲੋਕ ਰਾਮ ਜਨ ਨੀਕੇ ਭਾਗ ਹੀ ਨਾ ਸਿਖਾਏ ਜਿਉਂ ਜਿਉਂ ਰਾਮ ਕਹੇ ਜਨੀ ਉੱਚੇ ਨਰਨਿੰਦਕ ਡੰਸ ਲਿਖਾਏ ਤ੍ਰਿਗ ਤ੍ਰਿਗ ਨਰਨਿੰਦਕ ਜਨ ਜਾਨੀ ਪਾਏ ਹਰ ਕੇ ਸਖਾ ਸਿਖਾਏ ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ ਜਨ ਗੁਰ ਕੀ ਪੈਜ ਨਾ ਪਾਏ ਦਇਆ ਦਇਆ ਕਰ ਰੱਖੋ ਹਰ ਜੀਓ ਹਮ ਦੀਨ ਤੇਰੀ ਸਰਣ ਆਏ ਹਮ ਬਾਰਕ ਤੋਂ ਪਿਤਾ ਪ੍ਰਾ ਮੇਰੇ ਜਨ ਨਾਨਕ ਬਖਸ਼ ਮਿਲਾਏ ਰਾਮ ਕਲੀ ਮਹੱਲਾ ਚੌਥਾ ਹਰ ਕੇ ਸਾਖਾ ਸਾਧ ਜਾਨੀ ਕੇ ਤਨੇ ਉੱਪਰ ਹੱਥ ਵਤਾਵੇ ਗੁਰਮੁਖ ਸਾਧ ਸਹੀ ਪ੍ਰਭ ਭਾਏ ਕਰ ਕਿਰਪਾ ਆਪ ਮਿਲਾਵੇ ਰਾਮ ਮੋਕੋ ਹਰ ਜਨ ਮੇਲ ਮਨ ਪਾਵੇ ਅਮਿਓ ਅਮਿਓ ਹਰ ਰਸ ਹੈ ਮੀਠਾ ਮਿਲ ਸੰਤ ਜਨਾ ਮੁਖ ਪਾਵੇ ਰਹਾਉ ਹਰ ਕੇ ਲੋਕ ਰਾਮ ਜਨੇ ਉੱਤਮ ਮਿਲ ਉੱਤਮ ਪਦ ਵੀ ਪਾਵੇ ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੇ सेवक जन सेवे सेवड़ पागी रिदमांतन प्रीत लगावे बिन प्रीति करे बहु पाता कूड़ बोल कूड़ो फल पावे मोको उतार कृपा जग जीवन दाते हर संत पगी लै पावे हो काटो काट बाड़ सिर राखो जत नानक संत चढ़ियावे रामकली महला चौथा जेवड़ भाग हुए वड़ मेरे जन मिलद्या टिल न लाइए हर जन अमृत कुण सरनी के वड़ पागी तित नवाइए राम मोको हर जन कारे लाइए हो पानी पखा पीसो संत्यागे पग मलमल तूर मख लाइए रहाओ हर जन वडे वडे वड़े ऊचे जो सतगुर मेल मलाइए सतगुर जे वड़े अवर न कोई मिल सतगुर पुरख त्याइए सतगुर सरन परे तिन पाया मेरे ठाकुर लाज रखाइए एक अपने सुए अए बहे गुर आगे ज्यों बगल समाध लगाइए बगला काग नीच की संगत जाए करंग विखू मखलाइए जन नानक मेल मेल प्रव संगत मिल संगत हंस कराइए राम कली महला चौथा सतगुर दया करो हर मेलो मेरे प्रीतम प्राण हर राया हम चेरी होए लगे गुरचरनी जन हर प्रभ मार्ग पंथ दिखाया राम है हर हर नामन पाया मैं हर बिन अवर न कोई बेली मेरा पिता माता हर सिखाया रहाओ मेरे एक खिन प्राण न रहे बिन प्रीतम बिन देखे मरे मेरी माया तन तन वड़पा गुरसरनी आए हर गुर मिल दर्शन पाया मैं अवर न कोई सूजे बूजे मन हर जप जपो जपाया नामहीन फिरेसे नगटे तिन कस कस न कवड़ाया मोको जग जीवन जीवालै स्वामी हृदय अंतर नाम वसाया नानक गुरु गुरु है पूरा मिल सतगुर नाम त्याया रामकली महला चौथा सतगुर दाता वड्डा वड पुरख है जत मिलिए हरे और तारे जी दान गुर पूरे दिया हरे अमृत नाम समारे राम गुर हर हर नाम कण तारे गुरम कथा सुनी मन पाई तन तन वड भाग हमारे रहाओ कोट कोट तेतीस त्यावे ताका अंत न पावे पारे हृदय काम काम नी मांगे रिद मांगे हाथ पसारे हर जास जप जप वडा वडेरा गुरमुख रखो उतारे जे वड़ भाग होवे ता जपिए हर पौजल पारे उतारे हर जन निकट हर जन है हर राखे कंठ जन तारे नानक पिता माता है हर प्रभु हम बारक हर प्रत पारे राग राम कली महला पंजवा कर पहला एक ओंकार सतगुर प्रसाद कृपा करहो दीन के दाते मेरा गुण अवगुणा विचारो कोई माटी का क्या तोपे स्वामी मानस की गत एही मेरे मान सतगुर सेव सुख होई जो इच्छो सोई फल पावो फिर दुख ना व्यापे कोई रहाओ काचे पाडे साज निवाजे अंतर जोत समाई जैसा लिखत लिखिया तुर करते हम तैसी किरत कमाई मन तन थाप किया सब अपना एहो आवन जाना जन दिया सो चित ना आवे मोहे अंध लपटाना जन किया सोई प्रभ जाने हर का मैल अपारा भगत करी हर के गुण गावा नानक दास तुम्हारा राम कली महला पंजवा पवो चरना तल उपर आवो ऐसी सेव कमावो आपस ते ऊपर सब जानो तो धर गे सुख पावो संतो ऐसी कथो कहानी सुर नर पवित्र सुर पवित्र नर दे पवित्र अखिण बोलो गुरमुख बाणी रहाओ पर पांच छोड़ कह सहज कर बैसो झूठा कहो ना कोई सतगुर मिलो नवें निद पावो इन बिद तत् मिलोई भरम चकावो गुरमुख लै लावो आत्म चीनो पाई निकट कर जाणो सदा प्रभ हाजर किस्यों करो बराई सतगुर मिलिए मार्ग मुक्ता सहजे मिले स्वामी तन तन से जन जिनी कल मैं हर पाया जन नानक सतकुरबानी राम कली महला पंजवा आपत हरखना जापत दुखा नै ब्यापे मन रोगणी सदा आनंद गुर पूरा पाया तो उतरी सगल बियोगनी ए बिद है मन जोगनी मोह सोग रोग लोगना व्यापे तय हर हर हर रस भोगनी रहाओ स्वर्ग पवित्रा मृत पवित्रा पयाल पवित्र आलोगनी आज्ञा करी सदा सुख पुंचे जद कत पेखो हर गुणी नै सिव शक्ति जल नी पवना तह आकार नै मेदनी सतगुर जो का तहां निवासै जय अवगित नाथ अगम तनी तान मान हर का तन सब हर का हर के गुण हो क्या गनी कहो नानक हम तुम गुर खोई है अम्बे अम्ब मिलोगनी राम कली महला पंजवा त्रै गुण रहत रहे नैरारी साधक सिद्ध न जाने रतन कोठड़ी अमृत संपूर्ण सतगुर कै खजाने आचरज किश कह न जाई वास्ते अगोचर पाई रहाओ मोल नाही किश करने जोगा क्या को कहे सुनावे कथन कहण को सोजी नाही जो पेखे तिस बने आवे सोई जाने करने हारा कीता क्या बेचारा अपनी गत में ते आपे जाने हरे आपे पूर भंडारा ਐਸਾ ਰਸ ਅੰਮ੍ਰਿਤ ਮੰਚ ਆਖਿਆ ਤ੍ਰਿਪਤ ਰਹੇ ਅਗਾਈ ਕਹੁ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣ ਆਈ ਰਾਮਕਲੀ ਮਹੱਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ ਜਿਨ ਬੈਰੀ ਹੈ ਇਹ ਜਗ ਲੂਟਿਆ ਤੇ ਬੈਰੀ ਲੈ ਬਾਧੇ ਸਤਿਗੁਰ ਪਰਮੇਸ਼ਰ ਮੇਰਾ ਅਨੇਕ ਰਾਜ ਭੋਗ ਰਸਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾਓ ਚੀਤ ਨਾ ਆਵਸ ਦੂਜੀ ਬਾਤਾ ਸਿਰ ਉੱਪਰ ਅਖਵਾਰਾ ਵੇ ਪ੍ਰਵਾਹੁ ਰਹਿਤ ਹੈ ਸੁਆਮੀ ਇੱਕ ਨਾਮ ਕੈ ਅਦਾਰਾ ਪੂਰਨ ਹੋਏ ਮਿਲਿਓ ਸਖਦਾਈ ਊਣ ਨਾ ਕਾਈ ਬਾਤਾ ਤਤ ਸਾਰ ਪਰਮ ਪਦ ਪਾਇਆ ਛੋੜ ਨਾ ਕਥੂੰ ਜਾਤਾ ਵਰਨਾ ਸਾਕੋ ਜੈਸਾ ਤੂੰ ਹੈ ਸਾਚੇ ਅਲਖ ਪਾਰਾ ਤੁਲ ਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਰਾਮ ਕਲੀ ਮਹੱਲਾ ਪੰਜਵਾਂ ਤੂੰ ਦਾਨਾ ਤੂੰ ਅਬਜਲ ਤੂੰ ਹੀ ਜਾਤ ਮੇਰੀ ਪਾਤੀ ਤੂੰ ਅਡੋਲ ਕਦ ਡੋਲੇ ਨਾਹੀਂ ਤਾਂ ਹਮ ਕੈਸੀ ਤਾਤੀ ਏਕੇ ਏਕੇ ਏਕ ਤੂੰ ਹੀ ਏਕੇ ਏਕੇ ਤੂੰ ਰਾਇਆ ਤਉ ਕਿਰਪਾ ਤੇ ਸੁਖ ਪਾਇਆ ਰਹਾਓ ਤੂੰ ਸਾਗਰ ਹਮ ਹੰਸ ਤੁਮਾਰੇ ਤੁਮੇ ਮਾਣਕ ਲਾਲਾ ਤੁਮ ਦੇਵੋ ਤਿਲ ਸੰਕ ਨਾ ਮਾਲੋ ਹਮ ਪੁੰਚੋ ਸਦਾ ਨਿਹਾਲਾ ਹਮ ਬਾਰਿਕ ਤੂੰ ਪਿਤਾ ਹਮਾਰੇ ਤੁਮ ਮੁਖ ਦੇਵੋ ਖੀਰਾ ਹਮ ਖੇਲੇ ਸਭ ਲਾਡ ਲੜਾਵੇ ਤੁਮ ਸਦਗੁਣੀ ਗਹੀਰਾ ਤੁਮ ਪੂਰਨ ਪੂਰੇ ਸੰਪੂਰਨ ਹਮ ਪੀ ਸੰਗ ਅਗਾਏ ਮਿਲਤ ਮਿਲਤ ਮਿਲਤ ਮਿਲ ਰਿਹਾ ਨਾਨਕ ਕਹਿਣ ਨਾ ਜਾਏ ਰਾਮ ਕਲੀ ਮਹੱਲਾ ਪੰਜਵਾਂ ਕਰ ਕਰ ਕਲ ਤਾਕ ਕਰ ਕਰ ਤਾਲ ਪਖਾਵਜ ਨੈਨੋ ਮਾਥੇ ਵਜੇ ਰਬਾਬਾ ਕਰਨੋ ਮਦ ਬਾਸਰੀ ਬਾਜੇ ਜੇਹਵਾ ਧੋਨੇ ਗਾਜਾ ਨਿਰਤ ਕਰੇ ਕਰ ਮਨੁਆ ਨਾਚੇ ਆਣੇ ਕੂਗਰ ਸਾਜਾ ਰਾਮ ਕੋ ਨਿਰਤਕਾਰੀ ਪੇਖੇ ਪੇਖਨ ਹਾਰ ਦਿਆਲਾ ਜੇਤਾ ਸਾਜ ਸਿਗਾਰੀ ਰਹਾਉ ਅਖਾਰ ਮੰਡਲੀ ਤਰਨ ਸਵਾਈ ਉਪਰ ਗਗਨ ਚੰਦੋਆ ਪਵਨ ਵਿਚੋਲਾ ਕਰਤੇ ਕੇਲਾ ਜਲਤੇ ਉਹ ਪਤ ਹੋਆ ਪੰਜ ਤੱਤ ਕਰ ਪੁੱਤਰਾ ਕੀਨਾ ਕਿਰਤ ਮਿਲਾਵਾ ਹੋਆ ਚੰਦ ਸੂਰ ਦੇ ਜਰੇ ਚਿਰਾਗਾ ਚੌਕਣ ਪੀਤਰ ਰਾਖੇ ਦਸ ਪੰਤੋ ਪੰਚ ਸੰਗੀਤਾ ਏਕੈ ਪੀਤਰ ਸਾਥੇ ਪੈਨ ਪੈਨ ਹੋਏ ਪਾਖ ਪਾਵ ਦਿਖਾਵੇ ਸਭੋ ਨਿਰਾਰੀ ਪਾਖੇ ਕਰ ਕਰਤ ਨਿਤ ਹੋਵੇ ਨਿਰ ਰਾਤੀ ਕੜਕੜ ਵਾਜੇ ਤੂਰਾ ਏਕ ਨਚਾਵੇ ਏਕ ਪਵਾਵੇ ਏਕ ਆਏ ਜਾਏ ਹੋ ਤੂਰਾ ਕਹੁ ਨਾਨਕ ਸੋ ਬੋਰਨਾ ਨਾਚੇ ਜਿਸ ਗੁਰ ਭੇਟੇ ਪੂਰਾ ਰਾਮਕਲੀ ਮਹੱਲਾ ਪੰਜਵਾਂ ਓਂਕਾਰ ਏਕ ਤੁਨ ਏਕੈ ਏਕੇ ਰਾਗ ਲਾਪੇ ਏਕਾ ਦੇਸੀ ਏਕ ਦਿਖਾਵੇ ਏਕੋ ਰਿਹਾ ਵਿਆਪੇ ਏਕਾ ਸੁਰਤ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੇ ਭਲੋ ਭਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਤੰਦ ਸੁਹਾਓ ਰਹਾਓ ਪੰਚ ਬਜਿੱਤਰ ਕਰੇ ਸੰਤੋਖਾ ਸਾਧ ਸੁਰਾ ਲੈ ਚਾਲੇ ਬਾਜਾ ਮਾਣ ਤਾਇ ਤਨ ਪਾਨਾ ਪਾਓ ਨਾ ਬੀਗਾ ਕਾਲੇ ਫੇਰੀ ਫੇਰ ਨਾ ਹੋਵੇ ਕਭੀ ਏਕ ਸਮਦ ਬੰਦ ਪਾਲੇ ਨਾਰਦੀ ਨਰ ਹਰ ਜਾਣ ਹਦੂਰੇ ਕੂੰਕਰ ਖੜਕ ਤਿਆਗ ਵਿਸੂਰੇ ਸਹਿਜ ਆਨੰਦ ਦਿਖਾਵੇ ਪਾਵੇ ਇਹੋ ਨਿਰਤਕਾਰੀ ਜਨਮ ਨਾ ਆਵੇ ਜੇ ਕੋ ਆਪਣੇ ਠਾਕੁਰ ਪਾਵੇ ਕੋਟ ਮਾਧਿਓ ਕੀਰਤਨ ਗਾਵੇ ਸਾਧ ਸੰਗਤ ਕੀ ਜਾਵੋ ਟੇਕ ਕਹੁ ਨਾਨਕ ਤਿਸ ਕੀਰਤਨ ਏਕ ਰਾਮਕਲੀ ਮਹੱਲਾ ਪਹਿਲਾ ਰਾਮਕਲੀ ਮਹੱਲਾ ਪੰਜਵਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੁਸਈਆ ਕੋਈ ਆਲਾਹੇ ਕਰਨ ਕਾਰਨ ਕਰੀਮ ਕਿਰਪਾ ਤਾਰ ਰਹੀਮ ਕੋਈ ਨਾਵੇ ਤੀਰਥ ਕੋਈ ਹੱਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਕੋਈ ਬੜੇ ਪੜੇ ਵੇਦ ਕੋਈ ਕਤੇਬ ਕੋਈ ਓਡੇ ਨੀਲ ਕੋਈ ਸਫੇਦ ਕੋਈ ਕਹੇ ਤੁਰਕ ਕੋਈ ਕਹੇ ਹਿੰਦੂ ਕੋਈ ਬਾਸ਼ੇ ਫਿਸਤ ਕੋਈ ਸੁਰਗਿੰਦੂ ਕਹੁ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਨ ਭੇਰ ਜਾਤਾ ਰਾਮ ਕਲੀ ਮਹੱਲਾ ਪੰਜਵਾਂ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਕੌਣ ਮੁਆਰੇ ਕੌਣ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹੋ ਤੋਂ ਚਲਤ ਪਿਆ ਰਹਾਓ ਅਗਲੀ ਕਿਛ ਖਬਰ ਨਾ ਪਾਈ ਰੋਵਣ ਹਾਰ ਪੀ ਊੜ ਸਦਾਈ ਪਰਮ ਮੋਕੇ ਬਾਂਧੇ ਬੰਦ ਸੁਪਨ ਪਿਆ ਪਖਲਾਈ ਅੰਧ ਇਹੋ ਤੋਂ ਰਚਨ ਰਚਿਆ ਕਰਤਾਰ ਆਪਦ ਜਾਤ ਹੁਕਮ ਅਪਾਰ ਨਹਿ ਕੋ ਮੂਆ ਨਹਿ ਮਰਨੇ ਯੋਗ ਨਹਿ ਬਿਨਸੇ ਬਨਾਸੀ ਹੋਗ ਸੋਇਹ ਜਾਣੋ ਸੋਇਹ ਸੁਨਾਹੇ ਸੋਇਹ ਜਾਣੋ ਸੋਇਹ ਨਾਹੇ ਜਾਣਨ ਹਾਰੇ ਕੋਬਲ ਜਾਓ ਕਹੁ ਨਾਨਕ ਗੁਰ ਪਰਮ ਜਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ ਰਾਮ ਕਲੀ ਮਹੱਲਾ ਪੰਜਵਾਂ ਜਾਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੇ ਫਿਰ ਨਾ ਖਾਈ ਮਹਾਂਕਾਲ ਰਹਾਓ ਕੋਟ ਜਨਮ ਭਰਮ ਭਰਮ ਭਰਾ ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬੈਨ ਗੁਰ ਪੂਰੇ ਨਾਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਰਾਮ ਕਲੀ ਮਹੱਲਾ ਪੰਜਵਾਂ ਕਰ ਦੂਜਾ ਏਕਮ ਕਰ ਸਤਿਗੁਰ ਪ੍ਰਸਾਦ ਚਾਰ ਪੁਕਾਰੇ ਨਾ ਤੂੰ ਮਾਨੇ ਖੜ ਪੀ ਏਕਾ ਬਾਤ ਵਖਾਨੇ ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਿਆ ਕਿੰਕੁਰੀ ਅਨੂਪ ਵਾਜੇ ਜੋਗੀ ਆਮਤ ਵਾਰੋ ਰੇ ਰਹਾਓ ਪ੍ਰਥਮੇ ਵਸਿਆ ਸਤ ਕਾ ਖੇੜਾ ਤ੍ਰਿਤੀਏ ਮੈਂ ਕਿਸ਼ ਪਿਆਦ ਤੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਿਹਾ ਤਾਂ ਏਕ ਦਿਖਾਇਆ ਏਕੇ ਸੂਤ ਪਰੋਈਏ ਮਣੀਏ ਗਾਠੀ ਭਿਨ ਭਿਨ ਭਿਨ ਭਿਨ ਤਣੀਏ ਫਿਰਤੀ ਮਾਲਾ ਬਹੁ ਵਿਧ ਪਾਈ ਖਿੰਚਿਆ ਸੂਤ ਤਾਂ ਆਈ ਥਾਏ ਚੌਹ ਮੈਂ ਏਕੇ ਮਟ ਹੈ ਕੀਆ ਤੈ ਬਿਖੜੇ ਥਣ ਅਨੇਕ ਖੜਕਿਆ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਇਉਂ ਕਿੰਕਰੀ ਅਨੂਪ ਵਾਜੇ ਸੁਣ ਜੋਗੀ ਕਹਿ ਮਨ ਮੀਠੀ ਲਾਗੇ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਤਾਗਾ ਕਰਕੇ ਲਾਈ ਥਿਗਲੀ ਲਓ ਨਾੜੀ ਸੂਆ ਹੈ ਅਸਤੀ ਅੰਬੇ ਕਾਕਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਭ ਭਰਿਆ ਜਪ ਨਾਥ ਦਿਨ ਰਹਿਨਾਈ ਤੇਰੀ ਖਿੰਤਾ ਦੋ ਤਿਹਾਈ ਰਹਾਓ ਗਹਿਰੀ ਬਿਭੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਤਾਰੀ ਮੰਗੇ ਟੁੱਕ ਆ ਤ੍ਰਿਪਤ ਨਾ ਪਾਵੇ ਨਾਥ ਛੋੜ ਜਾਚੇ ਲਾਜ ਨਾ ਆਵੇ ਚਲ ਜਤ ਜੋਗੀ ਆਸਨ ਤੇਰਾ ਸਿੰਘੀ ਵਾਜੇ ਨਿਤ ਉਦਾਸੇਰਾ ਗੁਰ ਗੁਰ ਗੁਰ ਗੋਰਖ ਕੀ ਤੈ ਬੂਝ ਨਾ ਪਾਈ ਫਿਰ ਜੋਗੀ ਆਵੇ ਜਾਏ ਜਿਸਨੂੰ ਹੋਆ ਨਾਥ ਕਿਰਪਾਲਾ ਰਹਿ ਰਾਸ ਹਮਾਰੀ ਗੁਰ ਗੋਪਾਲਾ ਨਾਮੇ ਖਿੰਤਾ ਨਾਮੇ ਬਸਤਰ ਜਣ ਨਾਨਕ ਜੋਗੀ ਹੋਆ ਅਸਤਰ ਇਉਂ ਜਪਿਆ ਨਾਥ ਦਿਨ ਰਹਿਨਾਈ ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਕਰਨਕ ਰਾਵਣ ਸੋਈ ਆਣ ਨਾ ਦੀਸੇ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਰਸ ਮੀਠਾ ਗੁਰਮੁਖ ਕਿਨੇ ਵਿਰਲੇ ਡੀ ਠਾਰਾ ਹਾਉ ਨਿਰਮਲ ਜੋਤ ਅੰਮ੍ਰਿਤ ਹਰਨਾਮ ਪੀਵਤ ਅਮਰ ਪਏ ਨਹਿ ਕਾਮ ਤਨ ਮਨ ਸੀਤਲ ਅਗਨਿ ਨਿਵਾਰੀ ਅੰਧ ਰੂਪ ਪ੍ਰਗਟੇ ਸੰਸਾਰੀ ਕਿਆ ਦੇਵੋ ਜਾਂ ਸਭ ਕੁਛ ਤੇਰਾ ਸਾਧ ਬਲਿਹਾਰ ਜਾਉ ਲਖਵੇਰਾ ਤਨ ਮਨ ਜੀਓ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਚ ਨਿਵਾਜਿਆ ਖੋਲ ਕਿਵਾਰਾ ਮਹਿਲ ਮਲਾਇਆ ਜੈਸਾ ਸਹਿ ਤੈਸਾ ਦਿਖ ਲਾਇਆ ਕਹੋ ਨਾਨਕ ਸਭ ਪਰਦਾ ਟੂਟਾ ਹੋ ਤੇਰਾ ਤੂੰ ਮੈਂ ਮਨ ਬੂਠਾ ਰਾਮ ਕਲੀ ਮਹੱਲਾ ਪੰਜਵਾਂ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦਿਓ ਮੁਖ ਦੇਵ ਸਗਲੀ ਚਿੰਤਾ ਆਪ ਨਿਵਾਰੀ ਤਿਸ ਗੁਰ ਕਹੋ ਸਦ ਬਲਿਹਾਰੀ ਕਾਜ ਹਮਾਰੇ ਪੂਰੇ ਸਤਿਗੁਰ ਬਾਜੇ ਅਣਹਦ ਤੂਰੇ ਸਤਿਗੁਰ ਰਹਾਉ ਮਹਿਮਾ ਜਾ ਕੀ ਗਹਿਰ ਗੰਭੀਰ ਹੋਏ ਨਿਹਾਲ ਜੇ ਦੇ ਜਸ ਧੀਰ ਜਾ ਕੇ ਬੰਧਨ ਕਾਟੇ ਰਾਏ ਸੋ ਨਰ ਬੋਹਰ ਨ ਜੋਨੀ ਪਾਏ ਜਾ ਕੇ ਅੰਤਰ ਪ੍ਰਗਟਿਓ ਆਪ ਤਾਕੋ ਨਾਹੀ ਦੁਖ ਸੰਤਾਪ ਲਾਲ ਰਤਨ ਤਿਸ ਪਾਲੇ ਭਰਿਆ ਸਗਲ ਕਟੰਬ ਹੋ ਜਾਣ ਲੈ ਤਰਿਆ ਨਾ ਕਿਛ ਭਰਮ ਨ ਦੁਬਦਾ ਦੂਜਾ ਏਕੋ ਏਕ ਨਿਰੰਜਨ ਪੂਜਾ ਜਦ ਕਦ ਦੇਖੋ ਆਪ ਦਇਆਲ ਕਹੁ ਨਾਨਕ ਪ੍ਰਭ ਮਿਲੇ ਰਸਾਲ ਰਾਮ ਕਲੀ ਮਹੱਲਾ ਪੰਜਵਾਂ ਤਨ ਤੇ ਛੁਟਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕੁਛ ਕਰੇ ਸੋ ਮਨ ਮੇਰੇ ਮੀਠਾ ਤਾਂ ਇਹੋ ਅਚਰਜ ਨੈਨੂੰ ਡੀਠਾ ਆਮੋਏ ਜਾਨੀ ਰੇ ਮੇਰੀ ਗਈ ਬੁਲਾਏ ਬੁਝਗੀ ਤ੍ਰਿਸ਼ਨ ਨਿਵਾਰੀ ਮਮਤਾ ਗੁਰਪੂਰੇ ਲੀਓ ਸਮਝਾਏ ਰਹਾਉ ਕਰ ਕਿਰਪਾ ਰਾਖਿਓ ਗੁਰਸਰਨਾ ਗੁਰਪਕਰਾਏ ਹਰ ਕੇ ਚਰਨਾ ਬੀਸ ਬਿਸੋ ਜਾ ਮਨ ਠਹਿਰਾਨੇ ਗੁਰਪਾਰ ਬ੍ਰਹਮ ਏਕੇ ਹੀ ਜਾਣੇ ਜੋ ਜੋ ਕੀਨੋ ਹਮ ਤਿਸਕੇ ਦਾਸ ਪ੍ਰਭ ਮੇਰੇ ਕੋ ਸਗਲ ਨਿਵਾਸ ਨਾ ਕੋ ਦੂਤ ਨਹੀਂ ਬਹਿਰਾਈ ਗਲ ਮਿਲ ਚਾਲੇ ਏਕੇ ਪਾਈ ਜਾ ਕੋ ਗੁਰ ਹਰ ਦੀਏ ਸੂਖਾ ਤਾ ਕੋ ਬਹੁਰ ਨਾ ਲਾਗੇ ਦੁਖਾ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤੋ ਰੰਗ ਗੋਪਾਲ ਰਾਮ ਕਲੀ ਮਹੱਲਾ ਪੰਜਵਾਂ ਮੁਕਤੇ ਪੜਤਾ ਟੀਕਾ ਸਹਿਤ ਹਿਰਦੇ ਨਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦਰੜਾਵੇ ਆਪਣਾ ਕਿਹਾ ਆਪ ਨਾ ਕਮਾਵੇ ਪੰਡਿਤ ਵੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾਉ ਆਗੇ ਰਾਖਿਓ ਸਾਲ ਗਿਰਾਮ ਮਣ ਕੀਨੋ ਦੈ ਦਿਸ ਬਿਸਰਾਮ ਤਿਲਕ ਚਰਾਵੇ ਪਾਈ ਪਾਏ ਲੋਕ ਪਚਾਰਾ ਅੰਦ ਕਮਾਏ ਖਟ ਕਰਮਾ ਅਰ ਆਸਨ ਤੋਤੀ ਪਾਕਟ ਗ੍ਰਹਿ ਪੜੇ ਨਤ ਪੋਥੀ ਮਾਲਾ ਫੇਰੇ ਮੰਗੇ ਬੈਬੂਤ ਇਹ ਵਿਦ ਕੋਏ ਨ ਤਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀ ਉਸ ਉਤਰੀ ਮਾਏ ਚਤੁਰ ਵੇਦ ਪੂਰਨ ਹਰ ਨਾਏ ਨਾਨਕ ਤਿਸ ਕੀ ਸਰਨੀ ਪਾਏ ਰਾਮ ਕਲੀ ਮਹੱਲਾ ਪੰਜਵਾਂ ਕੋਟ ਬਿਗਣ ਨਹੀਂ ਆਵੇ ਨੀਰ ਅਨੇਕ ਮਾਇਆ ਹੈ ਤਾਂ ਕੀ ਚੇਰ ਅਨੇਕ ਪਾਪ ਤਾਂ ਕੇ ਪਾਣੀ ਹਾਰ ਜਾ ਕੋ ਮਾਇਆ ਭਈ ਕਰਤਾਰ ਜਿਸੇ ਸਹਾਈ ਹੋਏ ਭਗਵਾਨ ਅਨੇਕ ਯਤਨ ਉਆ ਕੇ ਸਰੰਜਾਮ ਰਹਾਉ ਕਰਤਾ ਰਾਖੇ ਕੀਤਾ ਕੌਣ ਕੀਰੀ ਜੀਤੋ ਸਗਲਾ ਭਵਨ ਬੇਅੰਤ ਮਹਿਮਾ ਤਾਂ ਕੀ ਕੇਤਕ ਬਰਨ ਬਲਬਲ ਜਾਈਏ ਤਾਂ ਕੇ ਚਰਨ ਤੈਨ ਹੀ ਕੀਆ ਜਪ ਤਪ ਧਿਆਨ ਅਨੇਕ ਪ੍ਰਕਾਰ ਕੀਆ ਤਿਨ ਦਾਨ ਭਗਤ ਸੋਈ ਕਲ ਮੈਂ ਪਰਵਾਨ ਜਾ ਕੋ ਠਾਕੁਰ ਦੀਆ ਮਾਣ ਸਾਧ ਸਿੰਘਮਲ ਭਈ ਪ੍ਰਗਾਸ ਸਹਿਜ ਸੂਖ ਆਸ ਨਿਵਾਸ ਪੂਰੇ ਸਤਿਗੁਰ ਦੀਆ ਵਿਸਾਸ ਨਾਨਕ ਹੋਏ ਦਾਸਨ ਦਾਸ ਰਾਮ ਕਲੀ ਮਹੱਲਾ ਪੰਜਵਾਂ ਦੋਸ਼ ਨਾ ਦੀਜੇ ਕਾਹੂ ਲੋਗ ਜੋ ਕਮਾਵਣ ਸੋਈ ਭੋਗ ਆਪਣ ਕਰਮ ਆਪੇ ਹੀ ਬੰਦ ਆਵਣ ਜਾਣ ਮਾਇਆ ਤੰਦ ਐਸੀ ਜਾਨੀ ਸੰਤ ਜਨੀ ਪ੍ਰਗਾਸ ਪਿਆ ਪੂਰੇ ਗੁਰਬਚਨੀ ਰਹਾਉ ਤਾਣ ਤਨ ਕਲਤ ਮਿਥਿਆ ਵਿਸਤਾਰ ਹੈਵਰ ਗੈਵਰ ਚਾਲਨ ਹਾਰ ਰਾਜ ਰੰਗ ਰੂਪ ਸਭ ਕੂਰ ਨਾ ਬਿਨਾ ਹੋਏ ਜਾਸੀ ਤੂਰ ਭਰਮ ਭੂਲੇ ਬਾਦ ਅਹੰਕਾਰੀ ਸੰਗ ਨਾ ਹੀਰੇ ਸਗਲ ਪਸਾਰੀ ਸੋਗ ਹਰਖ ਮੈਂ ਦੇ ਬਿਰਧਾਨੀ ਸਾਖਤ ਇਵ ਹੀ ਕਰਤ ਬਿਹਾਨੀ ਹਰਿਕਾ ਨਾਮ ਅੰਮ੍ਰਿਤ ਕਲਮਾਹੇ ਇਹੋ ਨਦਾਨਾ ਸਾਧੂ ਪਾਹੇ ਨਾਨਕ ਗੁਰ ਗੋਬਿੰਦ ਜਸ ਤੂਠਾ ਘਟ ਘਟ ਰਮਈਆ ਤੈਨ ਹੀ ਡੀਠਾ ਰਾਮ ਕਲੀ ਮਹੱਲਾ ਪੰਜਵਾਂ ਪੰਜ ਸ਼ਬਦ ਤੈ ਪੂਰਨ ਨਾਦ ਅਨਹਦ ਬਾਜੇ ਅਚਰਜ ਬਿਸਮਾਦ ਕੇਲ ਕਰੇ ਸੰਤ ਹਰ ਲੋਗ ਪਾਰ ਬ੍ਰਹਮ ਪੂਰਨ ਨਿਰਯੋਗ ਸੂਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵ ਹੈ ਤੈ ਰੋਗ ਸੋਗ ਨਹੀਂ ਜਨ ਮਰਨ ਰਹਾਉ ਊਹਾ ਸਿਮਰੈ ਕੇਵਲ ਨਾਮ ਬਿਰਲੇ ਪਾਵੇ ਉਹ ਬਿਸਰਾਮ ਭੋਜਨ ਪਾਉ ਕੀਰਤਨ ਆਧਾਰ ਨਿਸ਼ਚਲ ਆਸਨ ਬੇਸੁਮਾਰ ਡਿਗਣਾ ਡੋਲੇ ਕਥੂ ਨਾ ਤਾਵੇ ਗੁਰਪ੍ਰਸਾਦ ਕੋ ਇਸ ਮਹਿਲ ਪਾਵੇ ਪ੍ਰਾਮ ਮੈ ਮੋਹ ਨਾ ਪ੍ਰਾਮ ਪੈ ਮੋਹ ਨਾ ਮਾਇਆ ਜਾਲ ਸੁਣ ਸਮਾਧ ਪ੍ਰਭੂ ਕਿਰਪਾਲ ਤਾਕਾ ਅੰਤ ਨਾ ਪਾਰਾਵਾਰ ਆਪੇ ਗੁਪਤ ਆਪੇ ਪਸਾਰ ਜਾਕੇ ਅੰਤਰ ਹਰ ਹਰ ਸਵਾਦ ਕਹਿਣ ਨਾ ਜਾਈ ਨਾਨਕ ਬਿਸਮਾਦ ਰਾਮ ਕਲੀ ਮਹੱਲਾ ਪੰਜਵਾਂ ਭੇੜਤ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤੇ ਚਰਨ ਮਾਥਾ ਮੇਰੋ ਪੌਤ ਅਨੇਕ ਵਾਰ ਸੰਤੇ ਡੰਡੌਤ ਇਹੋ ਮਨ ਸੰਤਨ ਕੇ ਬਲਿਹਾਰੀ ਜਾ ਕੀ ਓਟ ਗਹੀ ਸੁਖ ਪਾਇਆ ਰਾਖੇ ਕਿਰਪਾ ਧਾਰੀ ਰਹਾਉ ਸੰਤੇ ਚਰਨ ਧੋਏ ਧੋਏ ਪੀਵਾਂ ਸੰਤੇ ਦਰਸ ਫੇਖ ਫੇਖ ਜੀਵਾਂ ਸੰਤੇ ਹੀ ਕੀ ਮੇਰੇ ਮਨ ਸੰਤੇ ਹੀ ਕੀ ਮੇਰੇ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰਾਖਿਆ ਪੜਦਾ ਸੰਤ ਪ੍ਰਸਾਦ ਮੋਹਿ ਕਬੂ ਨਾ ਕਰਦਾ ਸੰਤੇ ਸੰਗ ਦੀਆ ਕਿਰਪਾਲ ਸੰਤ ਸਹਾਈ ਭਏ ਦਿਆਲ ਸਵਤ ਮਤ ਬੁੱਧ ਪ੍ਰਗਾਸ ਗਹਿਰ ਗੰਭੀਰ ਅਪਾਰ ਗੁਣਤਾਸ ਜੀ ਜੰਦ ਸਗਲੇ ਪ੍ਰਤਪਾਲ ਨਾਨਕ ਸੰਤੈ ਦੇਖ ਨਿਹਾਲ ਰਾਮ ਕਲੀ ਮਹੱਲਾ ਪੰਜਵਾਂ ਤੇਰੇ ਕਾਜ ਨ ਗ੍ਰਹਿ ਰਾਜਮਾਲ ਤੇਰੇ ਕਾਜ ਨ ਬਿਖੈ ਜੰਜਾਲ ਇਸ਼ਟ ਮੀਤ ਜਾਣ ਸਭ ਛਲੇ ਹਰ ਹਰ ਨਾਮ ਸੰਗ ਤੇਰੇ ਚਲੇ ਰਾਮ ਨਾਮ ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੇ ਹਰ ਸਿਮਰਤ ਜਮ ਕਛੁ ਨ ਕਹੇ ਰਹਾਉ ਬਿਨ ਹਰ ਸਗਲ ਨਿਰਾਰਥ ਕਾਮ ਸੋਇਨਾ ਰੂਪਾ ਮਾਟੀ ਦਾਮ
1: ਗੁਰ ਕਾ ਸ਼ਬਦ ਜਪ ਮਨ ਸੁਖ ਇਹ ਹਾਂ ਹੋ ਤੇਰ ਉਜਲ ਮੁਖ ਕਰ ਕਰ ਥਾਕੇ ਵੱਡੀ ਵੱਡੀ ਦੀ ਕਿਨਹੀ ਕੀ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੈ ਜਨ ਕੋਈ ਤਾਂ ਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤ ਜੀਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਰਸ ਸੋਈ ਪ੍ਰਵਾਨ ਨਾਨਕ ਦਾ ਤਾਂ ਕਹਿ ਗੁਰਬਾਣ ਰਾਮ ਕਲੀ ਮਹੱਲਾ ਪੰਜਵਾਂ ਸਿੰਚਹਿ ਦਰਬ ਦੇਖ ਦੁਖ ਲੋਗ ਤੇਰੇ ਕਾਜ ਨਾ ਅਵਰਾ ਤੇਰੇ ਕਾਜ ਨਾ ਅਵਰਾ ਜੋ ਕਰ ਹੰਕਾਰ ਹੋਈ ਵਰਤੇ ਅੰਧ ਜਮ ਕੀ

ਛਾਟ ਬਿਠਾਣੀ ਤਾਂ ਤੂੜੇ ਇਹਾਂ ਵਸਣਾ ਰਾਤ ਬੂੜੇ ਮਾਇਆ ਕੇ ਮਾਤੇ ਤੈ ਉੱਠ ਚੱਲਣਾ ਰਾਚਰੂ ਸੰਗ ਰਾਚਰੂ ਤੂੰ ਸੰਗ ਸੁਪਨ ਰਹਾਉ ਬਾਲ ਪਿਤਾ ਭਾਰ ਕਰਾਂਦੇ ਭਾਰ ਜੋਬਨ ਲਾਗਾ ਦੁਰਗੰਧ ਤ੍ਰਿਤੀਆ ਵਿਵਸਥਾ ਸਿੰਚੇ ਮਾਏ ਬਿਰਤ ਪਿਆ ਛੋਟ ਚੱਲਿਓ ਪੁਜਤਾਏ ਚਿਰੰਕਾਰ ਪਾਈ ਦੁਰਲਭ ਦੇ ਨਾਂ ਬਿਹੋਣੀ ਹੋਈ ਖੇ ਪਸ਼ੂ ਪ੍ਰੇਤ ਬੁੱਧ ਤੇ ਬੁਰੀਤ ਸਹਿ ਨਬੂਜੈ ਜਿਨ ਇਹ ਸ੍ਰੀ ਸੁਣ ਕਰਤਾਰ ਗੋਪਾਲ ਹੇ ਗੋਬਿੰਦ ਗੋਪਾਲ ਦੀਨ ਦਿਆ ਸਦਾ ਕਿਰਪਾਲ ਤੁਮੈ ਛੁਡਾਵੋ ਛੁਟਕੈ ਬਾਂਧੇ ਬਖਸ ਮਿਲਾਵੋ ਨਾਨਕ ਜਾਗ ਆਂਦੇ ਵਿਰਾਮ ਕਲੀ ਮਹੱਲਾ ਪੰਜਵਾਂ ਕਰ ਸੰਜੋਗ ਬਨਾਈ ਖਾਸ ਤੇ ਸੰਗ ਰਹੁ ਆਨਾ ਰਾਜ ਪ੍ਰਤਪਾਲੇ ਨਿਸਾਰ ਸੁਮਾਰੇ ਅੰਤ ਕੀ ਬਾਟ ਸੇ ਧਾਰੇ ਨਾ ਬਿਨਾ ਸਾ ਝੂਠ ਪੁਰਾਣੀ ਗੋਬਿੰਦ ਭਜਨ ਬਿਨ ਅਵਰ ਸੰਗ ਰਾਤੀ ਤੇ ਸਪਾਇਆ ਮੂਟ ਪੁਰਾਣੀ ਰਾਵ ਤੀਰਥ ਨਾਏ ਨ ਉਤਰਸ ਮੈਲ ਕਰਮ ਧਰਮ ਸਭ ਹੋਮੇ ਫੈਲ ਲੂਪ ਵਿਚਾਰੇ ਗਤ ਨਹੀਂ ਹੋਏ ਨਾ ਵੀ ਹੁਣੇ ਚੱਲਦੇ ਰੋਈ ਬਿਨ ਹਰਨਾਮ ਨ ਝੂਠ ਝੂਠ ਸਪਟਲ ਨਾ ਸੋ ਦੇ ਸਾ ਸਿਮਰਤ ਸਗਲ ਜੂ ਨਾ ਜਪੈ ਸਾਪ ਜਪਾਏ ਸਰਪਲਾ ਸੇ ਸੁਖ ਸਮਾਏ ਰਾਖੇ ਰਾਖਨਹਾਰ ਰਾਖੇ ਰਾਖਨਹਾਰੇ ਰੱਖ ਆਪ ਸਗਲ ਪਲਾ ਸੁਖਾ ਪ੍ਰਭ ਤੁਮਰੇ ਹਾਥ ਜਿੱਤ ਲਾਵੋ ਤਿਤ ਲੱਗੇ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹੱਲਾ ਪੰਜਵਾਂ ਜੋ ਕਿਛ ਕਰੈ ਸੋਈ ਸੁਖ ਜਾਨਾ ਨਾਨਕ ਮੰਗ ਨੇ ਮਰਸਦਾਸ ਸਾਹ ਸੰਗਤੀਆ ਨਾ ਡੋਲਣ ਤੇ ਚੁਕਾ ਠਹਿਰਾਇਆ ਸੱਤ ਮਹਿਲੇ ਸੱਤ ਮੈਂ ਦੂ ਗਿਆ ਸਭ ਰੂ ਗਿਆ ਪ੍ਰਭ ਕੀ ਆਗਿਆ ਮਾਨ ਸੁਖ ਮਨ ਮੈਂ ਬਾਣੀ ਮਹਾਂਪੁਰਖਾ ਸੰਗ ਰਹੋ ਸਗਲ ਸਪਵਿੱਤਰੀ ਸਗਰਬ ਨਿਰਮਲਾ ਪਵਿੱਤਰ ਸਗਲ ਸਪਵਿੱਤਰ ਸਰਬ ਨਿਰਮਲਾ ਜੂ ਵਰਤਾਏ ਸੋਈ ਭੁਲਾ ਜੈ ਰਾਖੇ ਸੋਈ ਸੁਖਤ ਦਾਨ ਜੂਜ ਪੈ ਸੋਈ ਨਾਮ ਅਠਤਰ ਤੀਰਥ ਜੈ ਸਾਧ ਭਗਤ ਰਹੇ ਤਹਾਂ ਬਿਖੁੰਡ ਜਾਏ ਸੋ ਨਾਮ ਉੱਚ ਰਹੇ ਸਰਬ ਦੇ ਨਰੰਦੇ ਜਪ ਪੂ ਦਰਸਨ ਪਾਈਏ ਸਰ ਰਾਮ ਗੁਣਾ ਨਿਤ ਨਿਤ ਹਰ ਗਾਈਏ ਘੱਟ ਆਪੇ ਘਟ ਕਰਿਆ ਵਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟੇ ਖੁਲਾਨੇ ਬ੍ਰਹਮ ਨਾਟੇ ਦੂਰੇ ਨਾਨਕੋ ਪ੍ਰਭ ਗੁਰੂ ਬੇਟੇ ਪੂਰੇ ਰਾਮ ਕਲੀ ਮਹਲਾ ਪੰਜਵਾਂ ਕੋਟ ਜਾਪ ਤਾਪ ਵਿਸਰਾਮ ਰਿਤਬੋ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮ ਨਿਕ ਹਿਰਦੈ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿ ਨ ਜਾਈ ਰਾਉ ਸੂਰ ਬੀਰ ਧੀਰਜ ਮਤੁਰਾ ਸਹਿਜ ਸਮਾਤ ਗੋ ਤੁਨ ਗੈਰ ਗੰਭੀਰਾ ਮਹਾਂ ਸਦਾ ਮੁਤ ਤਾਂ ਕੇ ਪੂਰੇ ਕਾਮ ਜਾ ਕਰਦੈ ਵਸੈ ਹਰ ਨਾਮ ਸਰਬ ਸੁਖ ਅਨੰਤ ਅਰੋ ਸਮਦਰਸੀ ਪੂਰਨ ਸੰਜੋਗ ਆਏ ਨ ਜਾਏ ਡੋਲੇ ਕਤ ਨਾਹੀ ਜਾ ਕੇ ਨਾਮ ਬਸੈ ਮਨਮਾਈ ਦੀਨ ਦਿਆਲ ਗੋਪਾਲ ਕੇ ਸੁਰਬ ਸੁਰਮ ਪਾਈਏ ਪੁੱਤਰੇ ਚਿੰਦੇ ਨਾਨਕੋ ਗੁਰਦੀ ਕਦੀ ਸੰਤ ਕੀ ਟਹਿਲ ਸੰਤ ਕਾ ਕਾਮ ਰਾਮ ਕਲੀ ਮਹੱਲਾ ਪੰਜਾਬੀ ਮੰਤਰ ਹਰ ਕੀਰਤਨ ਗਾਵਾ ਅੱਗੇ ਮਿਲੀ ਨੀ ਥਾਵੇ ਤਾ ਗੁਰਪੂਰੇ ਕੀ ਚਰਣੀ ਲਾਗ ਜਨਮ ਜਨਮ ਕੈ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਦੇ ਹਿਰਦੇ ਵਾਸਤੇ ਭਵਜਲ ਪਾਰ ਪਰੜਾ ਰਹਾਉ ਨਾਮ ਧਿਆਏ ਨਾਮ ਨਿਦਾਨ ਧਿਆਏ ਮਨ ਮੇ ਧਿਆਏ ਮਨ ਅਟਲ ਤਾਂ ਛੁੱਟੇ ਮਾਇਆ ਕੈਪਟਨ ਗੁਰਕਾ ਸਬੰਧ ਤਰਸ ਪੀਓ ਤਾਂ ਤੇਰਾ ਹੋਏ ਨਿਰਬਲ ਜੀਓ ਸੋਧ ਸੋਧ ਸੋਧ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਸੋ ਹਰ ਭਜਨ ਸੋ ਹਰ ਭਜਨ ਸਾਤ ਕੈ ਸੰਗ ਮਨ ਤਨ ਰਾਪੈ ਹਰ ਕੈ ਰੰਗ ਛੋਟ ਸਿਆਣਪ ਬਹੁਚਰਾਈ ਮਨ ਬਿਨ ਹਰ ਮਨ ਬਿਨ ਹਰ ਨਾ ਵੈ ਆਏ ਜਾਏ ਨਾ ਕਾਈ ਦਇਆ ਧਾਰੀ ਗੋਬਿੰਦ ਗੁਪਤ ਗੁਸਾਈ ਹਰ ਹਰ ਨਾਨਕ ਟੇਕ ਟਿਕਾਈ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗ ਕੀ ਲਿਆ ਕੇ ਜਮਸ ਹੋਈ ਰੰਭੀਰ ਅਹੰ ਬੋਧ ਕਾ ਭਇਆ ਵਿਨਾਸ਼ ਦੁਰਮਤ ਹੋਈ ਸਲੀ ਨਾਸ ਰਾਮ ਨਾਮ ਗੁਣ ਗਾਏ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅਹੰਕਾਰ ਨਾ ਕਾਜੈ ਕੁਸਲ ਛੇਤੀ ਕਰ ਜਾਏ ਪੰਡਿਤ ਰਹਾਉ ਹਰ ਕਾ ਜਸ ਨਿਧ ਲਿਆ ਸਾਬ ਪੂਰਨ ਪਈ ਮਨੋਰਥ ਸਾਬ ਦੁੱਖ ਨਾਟਾ ਸੁੱਖ ਘਰ ਮੈਂ ਆਇਆ ਸੰਤ ਪ੍ਰਸਾਦ ਕਮਲ ਵੀ ਸਾਇਆ ਰਾਮ ਰਤਨ ਜਨਮ ਪਾਇਆ ਦਾਨ ਤੇ ਜਨ ਹੋਏ ਸਗਲ ਨਿਦਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰੇ ਮੰਗਣ ਕਾਹੇ ਆਏ ਹਰ ਕੀ ਕਥਾ ਸੁਣ ਪਵਿੱਤ ਜੇਵਾ ਭਗਤ ਗਾਏ ਗਤ ਪਾਤੇ ਸੋ ਪ੍ਰਵਾਨ ਜਿਸ ਸਿਰਦਾ
ਜਿਸ ਹਿਰਦੇ ਵਸਾਈ ਨਾਨਕ ਤੇ ਜਾਣ ਉਤਮ ਪਾਈ। ਰਾਮ ਕਲੀ ਮੁਹੱਲਾ ਪੰਜਵਾਂ ਕਹੁ ਕਰ ਪਕਰੀ ਨ ਆਈ ਹਾਥ ਪ੍ਰੀਤ ਲਈ ਚਾਲੀ ਨੀ ਸਾਥ ਕਹੁ ਨਾ ਜੋ ਤਿਆਗ ਦੇਈ ਤਪੋ ਚਰਣੀ ਆਏ ਪਈ। ਸੋੜ ਸੰਤੋ ਨਿਰਮਲ ਵਿਚਾਰ ਰਾਮ ਨਾ ਬਿਨ ਗਤ ਨੀ ਕਾਈ ਗੁਰ ਪੂਰਾ ਭੇਟਤ ਉਧਾਰ। ਰਹਾ ਜਬ ਕੋ ਕੋਈ ਦੇਵੇ ਮਾਂ ਤਾਪਸ ਕੋ ਕੋਈ ਤਪ ਆਪਸ ਉੱਪਰ ਰੱਖੇ ਮਾਂ ਜਬ ਉਸ ਕੋ ਕੋਈ ਮਨ ਪਰ ਹਰੇ ਤਪ ਉਸੇ ਸੇਵਾ ਕਰੇ ਮੁਖ ਬੇਰਾਵੇ ਅੰਤ ਠਕਾਵੇ ਇੱਕ ਤਠੋਰ ਉਹ ਕਹੀ ਨਾ ਸੁਮਾਵੇ। ਹੁਣ ਬੋਹੀ ਬਹੁਤੀ ਬ੍ਰਹਮੰਡ ਰਾਮ ਜਨੀ ਕੀ ਨੀ ਖੰਡ ਖੰਡ ਜੋ ਮੰਗੇ ਸੋ ਪੁਕਾਰੇ ਤੇ ਸੰਗ ਰਚੇ ਸੋ ਕਛੂ ਨਾ ਲਏ ਸਹਿ ਤਿਆਗ ਸਤਸੰਗ ਤਰੇ। ਸਤ ਸੰਗਤ ਕਰੇ ਬਡਭਾਗੀ ਨਾਨਕ ਉਹ ਕਰੇ। ਰਾਮ ਕਲੀ ਮਹੱਲਾ ਪੰਜਵਾਂ ਆਤਮ ਰਾਮ ਸਰ ਮੈਂ ਪੇਕ ਪੂਰਨ ਪੂਰਿਆ ਪ੍ਰਭ ਏਕ ਰਤਨ ਮੋਰ ਖਰੀਦੇ ਮੈਂ ਜਾਨ ਆਪਣੀ ਵਸਤੂ ਆਪ ਪਛਾਣ ਪੀ ਅੰਮ੍ਰਿਤ ਸੰਤਨ ਪ੍ਰਸਾਦਿ।

ਹਿਰਦੈ ਕੋਟ ਪਰਾਧ ਨਾ ਵਿਸੈ ਮਿਟੈ ਅੰਧੇ ਵਸ ਜਿਸੈ ਅੰਧੇਰਾ ਪਸੂ ਪ੍ਰੇਤ ਕਾਸ ਦੇ ਸਾਕਾਸ ਸੰਗ ਰਚੈ ਤਿਸੇ ਨਹੀਂ ਜਿਸਨੇ ਬੁਝੈ ਸੋ ਕਿਤ ਬਿਤ ਬੁਝਾਈ ਜਾਣ ਹਾਰ ਹਿਆ ਪ੍ਰਭ ਈ ਪ੍ਰਭ ਜਾਨ ਓਤ ਪਤ ਭਗਤਨ ਸੰਗਾਨ ਬਿਕਸ ਬਿਸ ਆਪਣਾ ਪ੍ਰਭ ਗਾਵੇ ਨਾਨਕ ਤਿੰਨ ਜਮ ਡੇਡ ਨਾ ਆਵੇ ਰਾਮ ਕਲੀ ਮੁਹੱਲਾ ਪੰਜਵਾਂ ਦੀਨੂ ਨਾਮ ਕੀ ਉਪਗੰਤ ਹਰ ਧਰਨ ਰਾਸ ਰਾਸ ਬੇਤ ਕਾਟੀ ਬੰਦ ਹਰ ਸੇਵਾ ਲਾਈ ਹਰ ਹਰਿ ਭਗਤ ਰਾਮ ਗੁਣ ਗਾਏ ਬਾਜੇ ਅਨੰਤ ਬਾਜਾ ਰਸਕ ਰਸੈ ਗੁਣ ਗਾਵੇ ਹਰ ਜਨ ਆਪਣੇ ਗੁਰਦੇਵ ਨਿਵਾਜਰ ਹਾਉ ਬਨਿਓ ਆਏ ਬਨਿਓ ਪਰਬਲ ਪੂਰਬਲਾ ਭਾਗ ਜਨਮ ਜਨਮ ਕੈ ਸੋਇਆ ਜਾ ਗਈ ਕਿਲਾਂ ਸਾਧ ਕੇ ਰੰਗ ਮਨ ਤਾਂ ਰਾਤੂ ਹਰ ਕੈ ਰੰਗ ਰਾਖੇ ਰੱਖ ਹਾਰ ਦਿਆਲ ਨਾ ਕਿ ਸੇਵਾ ਨਾ ਕਿਸ਼ਕਾਰੇ ਕਰ ਕਿਰਪਾ ਪ੍ਰਭ ਕੀ ਨੀ ਦਇਆ ਪੂਰਤੇ ਦੁੱਖ ਮੈਂ ਕਾਢ ਲਿਆ ਸੁਣ ਸੁਣ ਪਜਿਓ ਮਨ ਮੈਂ ਚਾਓ ਆਠ ਪੈਰ ਹਰ ਕੇ ਗੁਣ ਗਾਓ ਗਾਵਤੇ ਗਾਤੇ ਪਰਮ ਗਾਤੇ ਪਾਈਏ ਗੁਰਪ੍ਰਸਾਦੀ ਹਰ ਲਿਵਲਾਈਏ ਰਾਮ ਕਲੀ ਮਹੱਲਾ ਪੰਜਵਾਂ ਕੌਡੀ ਬਦਲੇ ਤਿਆਗ ਰਤਨ ਛੂਟ ਜਾਏ ਤਾਹੂ ਕਾ ਯਤਨ ਸੋ ਸੰਚੈ ਜੋ ਸ਼ਿਵਾ ਤੇ ਮਾਇਆ ਬੋਇਆ ਢੇਡੋ ਜਾਤ ਭਾਗੇ ਤਲਾ ਜਨਾਈ ਸੁਖਸਾਰ ਪੂਰਨ ਪਰਮੇਸ਼ਰ ਹਰਨਾ ਚਿਤ ਮਨ ਮਾਹੀ ਰਹਾਉ ਹੁਕਮਤ ਗੋਰਾ ਬਿਖਾ ਮਿਟੀ ਸਾਖਤ ਕੀ ਬਿਜਨੈ ਨੂੰ ਡੀਟੀ ਕੂਟ ਕਪਟ ਮਹੰਕਾਰ ਤੀਜਾ ਨਾਮ ਸੁਤ ਜਨ ਵਿਸ਼ਵਾ ਡਿਸਾਨਾ ਮਾਇਆ ਕਾਰਨ ਸਦੀ ਚੁਰੈ ਮਨ ਮੁਖ ਕਬਹਿ ਨਾ ਉਤਤ ਕਰੈ ਨਿਰਪੋ ਨਿਰਕਾ ਦਾਤਾਰ ਤਿਸ ਪ੍ਰੀਤਨ ਕਰੇਗਾ ਵਾਰ ਸਿਰ ਸਭ ਸਹ ਸਿਰ ਸਾਚਾ ਸਾਹੋ ਵਿਮੁਤਾਜ ਪੂਰਾ ਪਾਤ ਸਾਹ ਮੋਹੇ ਮਗ ਲਪਟਿਓ ਬ੍ਰਹਮ ਮੋਹ ਮਗ ਲਪਟਿਓ ਬ੍ਰਹਮ ਗ੍ਰਹਿ ਨਾਨਕ ਤਰੀਐ ਤੇਰੀ ਮਿਹਰ ਰਾਮ ਕਰੀ ਮਹੱਲਾ ਪੰਜਵਾਂ ਰਹਿਣ ਦਿੱਤ ਜਪੋ ਹਰ ਰਾਏ ਜਪੋ ਹਰ ਨਾਇਆ ਗਿਦਰ ਕਿਰਪਾ ਬੁਤਾਓ ਸਦਾ ਅਨੰਦਰ ਹੋਵੀ ਸੋਗ ਕਬੂ ਨ ਵਿਆਪੇ ਹੋਮੈ ਸੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮਪੈ ਸਮਾਦਾ ਪਰਮ ਗਤ ਪਾਵੇ ਹਰ ਸਿਮਰ ਪ੍ਰਾਨੀ ਰਹਾਵ ਗਨ ਮਨ ਦੇਖ ਗਨ ਮਨ ਦੇਖੋ ਸਲ ਵਿਚਾਰ ਨਾ ਬਿਨਾ ਕੋ ਸਕੈ ਨਾ ਤਾਰ ਸਲ ਪਾਵ ਨਾ ਚਾਲ ਸੰਭਵ ਜਤਰੀ ਪ੍ਰਭ ਕੈ ਰੰਗ ਦੇਹੀ ਤੋਏ ਨ ਉਤਰੇ ਮਹਿਰ ਹੋਮੇ ਵਿਆਪੇ ਦੂਦਾ ਮਹਿਰ ਹਰ ਹਰ ਔਖ ਦੇ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਬਾ ਬ੍ਰਹਮ ਦਿਆਲ ਮਨ ਤੇ ਕਬਹੂ ਨ ਬਿਤਰ ਗੁਪਾਲ ਤੇਰੇ ਦਾਸ ਕੀ ਹੋਵਾ ਤੂਰ ਨਾਨਕੀ ਪ੍ਰਭ ਲੋਚਾ ਪੂ ਰਾਮ ਕਲੀ ਮਹੱਲਾ ਪੰਜਵਾਂ ਤੇਰੀ ਸਰਨ ਪੂਰੇ ਗੁਰਦੇਵ ਤੋ ਦਵੈਨਾ ਦੂਜਾ ਨਾਹੀ ਕੋਈ ਤੂੰ ਸੁਭਰਾ ਪੂਰਨ ਪਾਬ੍ਰਹਮ ਸੋ ਤਿਆਏ ਪੂਰਾ ਜਿਸ ਕਰਮ ਤਾਰਨ ਤਾਰਨ ਪ੍ਰਭ ਤੇਰੂ ਨਾਉ ਏਕਾ ਸਰਨ ਗਈ ਮਨ ਮੇਰੇ ਤੁਦ ਮੈਂ ਦੂਜਾ ਨਾਹੀ ਠਾਉ ਰਾਮ ਜਪ ਜਪ ਜੀਵਾਂ ਤੇਰਾ ਨਾਉ ਅਗਿੱਦਰ ਕੇ ਪਾਉ ਤਾ ਤੂੰ ਗੰਧੇਰਾ ਮਨ ਤੇ ਜਾਈ ਦੁਰਮਤ ਵਿਸਤੈ ਰਾਚੈ ਹਰਿ ਨਾਈ ਚਰਨ ਕਮਲ ਸੋਹ ਲਾਗੀ ਪੀ ਗੁਰਪੂਰੇ ਕੀ ਨਿਰਭਰੀ ਪਹੁ ਲਾਗਾ ਪਹੁ ਪਗ ਨਿਰਭਉ ਮਨ ਵਸੈ ਅੰਮ੍ਰਿਤ ਨਾ ਅੰਮ੍ਰਿਤ ਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਪਾਏ ਪਾਇਆ ਲਾਭ ਸਾਚਾ ਧਨ ਲਾਹੇ ਤੂਟ ਨ ਆਵੇ ਕੋਟ ਭੰਡਾਰੇ ਭਗਤ ਨਾਨਕ ਭਗਤ ਸੁਹੈ ਹਰ ਦੁਆਰੇ ਰਾਮ ਕਲੀ ਮਹੱਲਾ ਪੰਜਵਾਂ ਰਤਨ ਜਵੇ ਹਰ ਹਰ ਨਾਮ ਸਤੋ ਗਿਆਨ ਸੂ ਦਇਆ ਸੁਖਾ ਪੋਤਾ ਹਰ ਭਗਤਾਂ ਹਵਾਲੇ ਹੋਤਾ ਮੇਰੇ ਰਾਮ ਕੋ ਭੰਡਾਰ ਖਾਤ ਕਰ ਕਛੇ ਤੂਟ ਨ ਆਵੇ ਅੰਤਰਹੀ ਹਰ ਪਾਰਾ ਬਾਰ ਹਾਉ ਕੀਰਤਨ ਨਿਰਬੋਲ ਖੀਰ ਆਨੰਦ ਗੁਣੀ ਖੀਰ ਆਨੰਦ ਬਾਣੀ ਪੂੰਜੀ ਮਸੰਤਰ ਹੱਥ ਰਾਖੀ ਕੂੰਜੀ ਸੁਨ ਸਮਾਧ ਗੁਫਾ ਤਹਿ ਆਸਨ ਕੇਵਲ ਬ੍ਰਹਮ ਪੂਰਨ ਤਹਿ ਬਾਤਨ ਭਗਤ ਸੰਗ ਪ੍ਰਭ ਗੋਸ਼ਟ ਕਰਤੇ ਤਹਿ ਹਰਖ ਨਾ ਸੋਗ ਜਨਮ ਨਾ ਮਰਤੇ ਕਰ ਕਿਰਪਾ ਸ਼ਰਾ ਆਪ ਦਿਵਾਏ ਸਾਧ ਆਪ ਦਿਵਾਇਆ ਸਾਧਸੰਗ ਤੈਨ ਹਰ ਧਨ ਪਾਇਆ ਦਿਆਲ ਪੁਰਖ ਦਾਨ ਕਰਦਾ ਹਰ ਮੇਰੀ ਵਰਤਨ ਹਰ ਮੇਰੀ ਰਾਤ ਰਾਮ ਕਲੀ ਮਹੱਲਾ ਪੰਜਵਾਂ ਮਹਿਮਾ ਨਾ ਜਾਣੇ ਵੀ ਬ੍ਰਹਮੈ ਨਹੀਂ ਜਾਣੇ ਵੀ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾ ਬ੍ਰਹਮ ਵੀ ਅੰਤ ਆਪਣੀ ਗਤ ਆਪ ਜਾਣੇ ਸੁਣ ਸੁਣ ਅਵਰ ਵਿਖਾਨੇ ਰਹਾਉ ਸੰਕਰਾ ਨਹੀਂ ਜਾਣੇ ਪੀ ਖੋਜ ਤਿਹਾਰੇ ਦੇਵ ਦੇਵੀਆਂ ਨਹੀਂ ਜਾਣੇ ਮਰਮ ਸਭ ਉੱਪਰ ਅਲੱਖ ਬਾਬਰੂ ਆਪਣੇ ਰੰਗ ਕਰਤਾ ਕੀ ਰਾਤ ਆਪ ਸ਼ੁਰੈ ਆਪੇ ਮੇਲ ਇੱਕ ਪਰਮੇਕ ਭਗਤੀ ਲਾਏ ਆਪਣਾ ਕੀ ਆਪ ਜਣਾਏ ਸੰਤਨ ਕੀ ਸੁਣੋ ਸਾਚੀ ਸਾਖੀ ਜੋ ਬੋਲੇ ਜੋ

ਸੋਈ ਪੰਜਵਾਂ ਕਿਛੂ ਕਾਜ ਨਾ ਕੀਓ ਜਾਨ ਸੁਰਤ ਮਤ ਨਾਹੀ ਕਿਛ ਗਿਆਰੇ ਜਾਪ ਤਾਪ ਸੀਲ ਨਹੀਂ ਧਰਮ ਇਸ਼ੂ ਨਾ ਜਾਣੋ ਕਹਿਤਾ ਕਰਮ ਠਾਕੁਰ ਪ੍ਰੀਤਮ ਪ੍ਰਾ ਮੇਰੇ ਤੁਜਮਨ ਤੁਜਾ ਅਵਰਣਾ ਕੋਈ ਭੁੱਲੇ ਚੁੱਕੇ ਪ੍ਰਭ

ਨਾਮ ਰਾਮ ਕਲੀ ਮੁਹੱਲਾ ਪੰਜਵਾਂ ਰਾਖਨ ਹਰ ਦਿਆਲ ਕੂਟ ਭਾਵ ਖੰਡੇ ਹੀ ਨਿਮਖੂ ਖਿਆਲੀ ਸਗਲਾ ਰਾਧੇ ਜੰਤੇ ਬਿਲੀਏ ਪ੍ਰਭ ਗੁਰ ਮੇਰ ਅੰਤੇ ਜੀਅਨ ਕਾ ਦਾਤਾ ਮੇਰਾ ਪ੍ਰਭ।

ਬੰਧ ਤੇ ਹੋਈ ਛੋਟ ਹਿਰਦੈ ਜਪ ਪਾਰ ਪਰਮਾਨਾ ਤੇ ਮਨ ਮਹਿ ਪਈ ਅਨੰਤ ਤਰਨ ਤਾਰਨ ਤਰਨ ਹਰ ਤਰਨ ਜੀਵਨ ਪਾਰ ਉਪਹਾਰ ਚਰਨ ਸੰਤਨ ਕੇ ਪ੍ਰਾਣ ਦਾ ਊਚ ਤੇ ਊਚ ਉਪਾਰ ਸੁਮਤ ਸਚ ਤਰਸਮੀ ਜੈ ਕਰ ਕਿਰਪਾ ਆਪੇ ਦੀ ਜੈ ਸੂ ਸਹਿਜ ਅਨੰਦ ਹਰਨਾਉ ਨਾਨਕ ਜਪਿਆ ਗੁਰਬਿਲ ਨਾਉ ਰਾਮ ਕਲੀ ਮਹੱਲਾ ਪੰਜਵਾ ਸਗਲੇ ਸਿਆਣਪ ਛਾਡ ਕਰਤੇ ਵਾਸੀ ਕਲਾਗ ਆਪਣਾ ਆਪ ਸਗਲ ਮਿਟਾਏ ਮੰਚ ਦੇ ਸਹੀ ਫਲ ਪਾਏ ਹੋ ਸਾਵਧਾਨ ਆਪਣੇ ਗੁਰਸੂ ਆਸਾ ਮਨਸਾ ਪੂਰਨ ਹੋਵੇ ਪਾਵੇ ਸਗਲ ਧਿਆਨ ਗੁਰਸੂ ਰਹਾਉ ਦੂਜਾ ਨਾਹੀਂ ਜਾਣੈ ਕੋਈ ਸਤਿਗੁਰ ਨਿਰੰਜਨ ਸੋਈ ਮਾਨੁਕਾ ਕਰ ਰੂਪ ਨਾ ਜਾਣ ਵਿਲੀ ਨਿਮਾਨੀ ਮਾਨ ਗੁਰ ਕੀ ਹਰ ਟੇਕ ਟਿਕਾਏ ਅਭਰਿਆਸਾ ਸਭ ਲਾਹੇ ਹਰ ਕਾ ਨਾਮ ਮਾਗ ਨਿਦਾਨ ਤਾਦਰ ਗੇ ਪਾਵੇ ਮਾਨ ਗੁਰ ਕਾ ਸ਼ਬਦ ਜਪ ਮਨ ਤੇ ਇਹਾ ਭਗਤ ਸਾਰ ਤਤ ਸਤਿਗੁਰ ਪਹਿ ਦਿਆਲ ਨਾਨਕ ਦਾਸ ਨੇ ਆਰਾਮ ਕਲੀ ਮਹੱਲਾ ਪੰਜਵਾਂ ਸੋਈ ਹੋਵੈ ਸੋਈ ਪਲ ਮਾਨ ਆਪਣਾ ਤਜ ਮਾਨ ਦੇ ਰਹਿ ਸਦਾ ਗੁਣ ਗਾਓ ਪੂਰਨ ਇਹੀ ਸੁਭਾਵ ਆਨੰਦ ਕਰ ਸੰਤ ਹਰ ਜਾਪ ਛਾਟ ਸਿਆਨ ਬਹੁ ਚਰਾਈ ਗੁਰ ਕਾ ਜਪ ਮਨ ਤੇ ਨਿਰਮਲ ਰਹਾਉ ਏਕ ਕੀ ਕਰ ਆਸ ਭੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਣਾ ਨਮਸਕਾਰ ਪਵਿਤ ਲੁਤਰੇ ਪਾਰ ਦੇਵਨ ਹਾਰ ਤਾਰ ਅੰਤਰ ਪਾਰਾ ਵਾਰ ਜਾਗੇ ਕਰ ਸਰਬ ਨਿਦਾਨ ਰੱਖ ਨਾ ਨਿਦਾਨ ਨਾਨਕ ਪਾਇਆ ਯੂ ਨਿਦਾਨ ਹਰੇ ਹਰ ਨਿਰਮਲ ਨਾਮ ਜੋ ਜਪ ਜੋ ਜਪੈ ਤਿਸ ਕੀ ਗਤ ਹੋਈ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦੁਰਲਭ ਦੇਹ ਸਵਾ ਜਾਹੇ ਨਦਰ ਗਏ ਹਾਰ ਪਹਲਤ ਪਲਤ ਤੁਦ ਹੋਈ ਵਡਿਆਈ ਅੰਤ ਕੀ ਵੇਲਾ ਲਈ ਛਡਾਈ ਰਾਮ ਕੇ ਗੁਣ ਗਾਉ ਹਲਤ ਪਲਤ ਹੋਏ ਦੁਹੇ ਲੈ ਸੁਹੇ ਹਲਤ ਪਲਤ ਹੋਏ ਦੁਹੇ ਸੁਹਲੇ ਅਜਜ ਪੁਰਖ ਤਿਆਵਰਾ ਊਟ ਤੇ ਬੈਠ ਹਰ ਜਾ ਬਿਨ ਤੇ ਸਗਲ ਸੰਤਾ ਬੈਰੀ ਸਭ ਹੋਵੇ ਮੀਤ ਨਿਰਬਲ ਤੇਰਾ ਹੋਵੇ ਚੀ ਸਾਭ ਤੇ ਉਤਮ ਇਹ ਕਰਮ ਸਗਲ ਧਰਮ ਹੈ ਸ੍ਰੇਠ ਧਰਮ ਹਾਰ ਸਿਮਰਤ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੇ ਪਾਰ ਪੂਰਨ ਤੇਰੀ ਹੋਵੇ ਆਤ ਜਮਕੀ ਕੱਟੀਏ ਤੇਰੀ ਪਾਰ ਗੁਰ ਕਾ ਆਪਦੇ ਸੁਣੀ ਜਾਏ ਨਾਨਕ ਸੁਖ ਸਹਿ ਸਮੀ ਜਾਏ ਰਾਮ ਕਲੀ ਮਹੱਲਾ ਪੰਜਵਾਂ ਜਿਸ ਕੀ ਤਿਸ ਕੀ ਕਰਿਆ ਮਾਨ ਆਪਣ ਲਾਹੇ ਗੁਮਾਨ ਜਿਸ ਕਾ ਤੂੰ ਤਿਸ ਕਾ ਸਭ ਕੋਈ ਸਹਿ ਰਾਜ ਦੱਸ ਕੋਈ ਕਾਏ ਪਰ ਭਰਮੈ ਬੇਗਾਨੇ ਨਾ ਬਿਨਾਂ ਕਿਸ ਕਾਮ ਨਿਆ ਬੈ ਮੇਰਾ ਮੇਰਾ ਕਰ ਪੁਛਤਾ ਨੇ ਰਹਾਉ ਜੋ ਜੋ ਕਰੇ ਸੋਈ ਮਾਲੀ ਬਿਨਵਾਨੇ ਬਰਲੂ ਬੈਖੀ ਤਿਸ ਕਾ ਭਾਣਾ ਸਲਾਗੇ ਬੀਠਾ ਗੁਰਪ੍ਰਸਾਦ ਵਿਟਲੇ ਮਨ ਬੂਟਾ ਵੀ ਪੁਰਵਾ ਗੁਚਰਿਆ ਪੈਰ ਪੈਰ ਮਨ ਤਾਕੂ ਜਾਵ ਜਿਸ ਚੇਤੇ ਆਈ ਬਿਨ ਸਹਿ ਦੁਖ ਹਲ ਪੈਤਰ ਉਜਲ ਮੁਖਾ ਕੌਣ ਕੌਣ ਉਦਰੇ ਗੁਣ ਗਾਈ ਕਹਿ ਨ ਜਾਈ ਕੀਮ ਨ ਪੈ ਭੂਟ ਤਲੂ ਸਾਧਸੰਗ ਤਰੇ ਨਾਨਕ ਸਹਿ ਪ੍ਰਾਪਤ ਕਰੇ ਰਾਮ ਕਲੀ ਮਹੱਲਾ ਪੰਜਵਾਂ ਮਨ ਮੈਂ ਜਾ ਭਗਵੰਤ ਪੂਰਨ ਗੁਰਪੂਰੇ ਇਹੋ ਦੀਨੋ ਮੰਤ ਮਿਟੇ ਸਗਲ ਪੈ ਤਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰਦੇਵਾ ਕੀਮਤ ਕਿਸ ਕਹਿ ਨਜਾਈ ਸੱਚ ਅਲੱਖ ਭੀਵਾ ਰਹਾਉ ਕਰਨ ਕਰਾਮ ਨੇ ਆਪ ਤਿਸ ਕਉ ਸਦਾ ਮਨ ਜਾਪ ਤਿਸ ਕੀ ਸੇਵਾ ਕਰ ਨੀਤ ਸਹ ਸੁਖ ਹੋਵੈ ਮੀਤ

ਦਰਸ਼ਨ ਦੀ ਜੈ। ਨਾਨਕ ਜਾਪੀ ਜਪ ਜਾਪ ਸਭ ਤੇ ਊਚ ਜਾ ਕਾ ਪ੍ਰਤਾਪ ਰਾਮ ਕਲੀ ਮਹੱਲਾ ਪੰਜਵਾਂ ਪ੍ਰਵਸਤਾ ਬਿਤਾ ਪ੍ਰਭਾਸਾ ਲੋਕ ਠਾਕੁਰ ਪ੍ਰਭ ਤੇ ਜੀ ਟੇਕ ਅਵਰ ਛੁੱਟੀ ਸਭ ਆਸ ਅਚਿੰਤ ਠਾਕੁਰ ਪੇਟੇ ਗੁਣ ਤਾਤੇ ਕੋ ਨਾਮ ਤੇ ਆਏ ਮਨ ਮੇਰੇ ਕਾਰ ਤੇਰਾ ਹੋ ਵੈ ਪੂਰਾ ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾ ਤੁਮ ਹੀ ਕਾਰਨ ਕਰਨ ਚਰਨ ਕਮਲ ਹਰ ਸਰਨ ਮੰਤਨ ਹਰ ਉਹੀ ਤੇ ਆਇਆ ਅੰਧ ਰੂਪ ਹਰ ਅੰਧ ਹਰ ਰੂਪ ਦਿਖਾ ਤਸੀ ਕੀ ਓੜ ਸੁਦੀਵ ਜਾ ਕੇ ਕੀ ਨਹਿ ਜੀਵ ਸਿਮਰਤ ਹਰ ਕਰਤ ਨਿਦਾਨ ਰਾਖਣ ਹਰ ਦਾ ਸਰਬ ਕੀ ਰੇਂਜ ਹੂ ਵਿਜੈ ਆ ਮਿਟਾਇ ਮਿਲੀ ਜੈ ਅੰਦਰ ਧਿਆਈਏ ਨਾਮ ਸਫਲ ਨਾਨਕ ਕਾਮ ਰਾਮ ਕਲੀ ਮਹਲਾ ਪੰਜਵਾਂ ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ ਅਲਹਿ ਲਾਕੇ ਪਾਰ ਖੁਦ ਖੁਦਾਈ ਬਾਟ ਬੀਸ ਮਾਰ ਮੁਨ ਮੁਹ ਭਗਤ ਗੁਸਾਈ ਖਾਲ ਖਰਾਬ ਰਿਹਾ ਸਭ ਠਾਈ ਰਹਾਉ ਜਗਨਾ ਜਗਦੀ ਮਨਮਾਧੂ ਪਾਉ ਪੰਜਰ ਦਮਾਏ ਉਰਾਦੋ ਰਿਖੀ ਕੇ ਗੋਪਾਲ ਗੋਬਿੰਦ ਪੂਰਨ ਸਰਬੱਤਰੇ ਮੋਕਾ ਮਿਹਰਵਾਨ ਮੌਲਾ ਤੂਈ ਏ ਪੀ ਪੈ ਕਾਂਬਰ ਸੇਖ

ਦੇਵਤ ਸਭ ਠਾਈ ਲੀਲਾ ਕਿਸ਼ ਲਖੀ ਨਾ ਜਾਏ ਮੇਰਾ ਕਰ ਕਰਨਹਾਰ ਭਗਤ ਬੰਦਕੀ ਦੇ ਸਜਨਹਾਰ ਕੋ ਨਾਨਕ ਗੁਰ ਖੋਈ ਪਰਮ ਇਕ ਵਲੋ ਪਾ ਬ੍ਰਹਮ ਰਾਮ ਕਲੀ ਮਹੱਲਾ ਪੰਜਵਾਂ।

ਸ਼ਾਂਤੀ ਸਮਨਸੀ ਗੋਪਾਲ ਕੋ ਜਸ ਗਉ ਪ੍ਰਾਣੀ ਕਤ ਕਥਾ ਸਾਚੀ ਪ੍ਰਪੂਰਨ ਜੋਤੀ ਜੋ ਸਮਾਣੀ ਰਹਾਉ ਤ੍ਰਿਸ਼ਨਾ ਭੂ ਸਭਨਾਥੀ ਸੰਤ ਪ੍ਰਸਾਦ ਪਿਆ ਵਿਨਾਸੀ ਰਹਿਣ ਦਿਨ ਸਿ ਪ੍ਰਭੁ ਸੇਵਕ ਮਾਨੀ ਹਰ ਮਿਲਣੇ ਕੀ ਨਿਸ਼ਾਨੀ ਪੰਜ ਮਿਟੇ ਜੰਜਾਲ ਓਏ ਦਇਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪ੍ਰਭੂ ਭਲਾ ਕਰਮ ਬਣਿਆ ਹਰ ਕੇ ਗੁਣ ਤਿਰਸਨ ਗਾਇ ਹਰ ਕੇ ਸੰਸਦਾ ਪ੍ਰਮਾਣ ਸੰਦਨਾ ਮਸਤਕ ਦੀ ਸਾਧਾਤ ਕੀ ਰੀਣ ਪਾਏ ਜੇ ਕੋਈ ਨਾਨਕ ਤਿਸ ਕੀ ਪਰਮਗਤ ਹੋਈ ਰਾਮ ਕਲੀ ਮਹਲ ਪੰਜਵਾ ਦਰਸ਼ਨ ਕਹੋ ਜਾਈਏ ਕੁਰਬਾਨ ਚਰਨ ਕਵੇ ਹਿਰਦੈ ਤਰਚਾ ਧੂਰ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਮਧੁਰਮਤ ਮਲ ਜਾਏ ਜਿਸ ਭੇਟ ਤੁਮਟੈ ਮਾਨ

ਕਰ ਜਾਨ ਗੁਰ ਕਾ ਸ਼ਬਦ ਸਤ ਕਰ ਮਾਨ ਗੁਰ ਕੀ ਬਚ ਗੁਰ ਬਚਨੀ ਸਬਤਰ ਸੁਖ ਦੁਖ ਕਦੇ ਵਿਆਪੇ ਸਨ ਪੂਖੈ ਮਨ ਸੰਤੋਖ ਸ਼ਬਦ ਗੁਰ ਰਾਜੇ ਜਪ ਗੋਬਿੰਦ ਪੜਦੇ ਸਭ ਕਾਜੇ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰਦਾਤਾ ਗੁਰਦਾਇ ਗੁਰਦਾਤਾ ਦਿਆਲ ਬਖਸ਼ਣ ਦੇ ਗੁਰਚਰਨ।

ਜਿਸੇ ਵਜੇ ਤਿਸ ਮਾਹੇ ਪਰਵੇ ਪ੍ਰਗਟੇ ਊ ਅਨੂਪ ਗੋਪਿੰਦ ਗੋ ਪ੍ਰਭੂਰੇ ਨਾਨਕ ਸਿੰਧ ਰਾਮ ਕਲੀ ਮਹੱਲਾ ਪੰਜਵਾਂ ਕਉ ਕਉ ਚਾਰੇ ਸਰਦੂ ਕੌਡੀ ਕਾ ਲਖੂਆ ਮੂਲ ਬੱਕਰੀ ਕਉ ਵਸਤੀ ਪ੍ਰਤਪਾਲੇ ਆਪਣਾ ਪ੍ਰਭ ਨਜ਼ਰ ਨਿਹਾਲੇ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਵਰਨ ਨਾ ਸਾਕੂ ਬਹੁ ਗੁਣ ਤੇਰੇ ਰਹਾ ਦਿਸਤ ਮਾਤ ਨਾ ਖਾਹੇ ਬਿਲਾਈ ਮਾਂ ਗੁਸਾ ਸੁਰੀ ਛੱਟ ਪਾਈ ਕਰਨਹਾਰ ਪਰ ਹਿਰਦੇ ਬੂਟਾ ਮਾਤ ਫਾਥੀ ਮਸੂਲੀ ਕਾ ਜਾਲਾ ਤੂਟਾ ਕੂਰ ਸੂਕੇ ਕਾਟ ਹਰੇ ਚਲੂਰ ਉੱਚੇ ਤਾਲ ਉਲੇ ਕਮਲ ਅਨੂਪ ਅਗਨ ਨਿਵਾਰੀ ਸਤਿਗੁਰੁ ਸਦੀਵ ਸੀਵ ਕਪਨੀ ਲਾਇਓ ਸੀ ਅਕਿਰਤ ਕਣਾ ਕਾ ਕਰੇ ਉਦਾਰ ਪ੍ਰਭੀਰਾ ਹੈ ਸਦਾ ਦਿਆਲ ਸੰਤ ਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਪ੍ਰਸਰਣਾਈ

ਰਾਮ ਕਲੀ ਮਹੱਲਾ ਪੰਜਵਾਂ ਨਾ ਤਨ ਤੀਰਾ ਨਾਮ ਤੁਈ ਮਾਇਆ ਮੁਈ ਵਿਆਪਿਆ ਤੂੰ ਹੀ ਕੁਦਮ ਕਰੇ ਗੱਜ ਤੂੰ ਸ਼ੀਲ ਅਚਿੰਤ ਜਾਲ ਕਾਲ ਚੱਕਰ ਫੀਲ ਹਰ ਚਰਨ ਕਮਲ ਸਰਣਾ

ਚੇਤਾਈ ਗਭ ਸੰਗਤ ਸੁਆ ਜਾਈ ਕਰਤੋ ਧਰਤ ਤੋ ਅਨਕੇ ਸ਼ਲ ਜਾਣੇ ਕੌਡੀ ਕੌਡੀ ਕੋ ਖਾਕ ਸਿਰਸ਼ਾਨ ਹੈ ਜਿੰਦੀ ਆਤਿ ਸੈਨਾ ਚੇਤੇ ਬੂਲ ਵਿਚਾ ਲੋਭ ਨ ਉਤਰੇ ਬੂਰੇ ਪਾਪ ਬ੍ਰਹਮ ਜਪਈ ਦਿਆਲ ਇਵ ਮਨ ਹੁਆ ਸਾਧਰੁਆ ਹੱਥ ਕਮਲ ਲਾੜ ਲੀਨੋ ਲਾਈ ਨਾਨਕ ਸਾਚੇ ਸਾਧ ਸਮਾਏ ਰਾਮ ਕਲੀ ਮਹੱਲਾ ਪੰਜਵਾਂ ਰਾਜਾ ਰਾਮ ਕੀ ਸੁਣਾਏ ਨਿਰਭਉ

ਗੁਪਤ ਵੇਦੇ ਜੀ ਸਹਿ ਸਗਲ ਸਾਜ ਕਰ ਜਗਦੀ ਸਹਿ ਢਗਨਾਲ ਢਗਦਾ ਠਾਗੇ ਬਿਨ ਮੱਖਰ ਫਿਰ ਭੇਦ ਉੱਠ ਲਾਗੇ ਸੰਤ ਸਭਾ ਮਿਲ ਕਰਹੂ ਵਿਖਿਆਰ ਸਿਮਰ ਸਾਧ ਵੀਤ ਪ੍ਰਾਣ ਵੀਤ ਸਭ ਵਿਚਾਰ ਬ੍ਰਹਮ ਵਿਚਾਰ ਵਿਚਾਰੇ ਕੋਈ ਨਾਨਕ ਤਾਂ ਕੀ ਬ੍ਰਹਮਗਤ ਹੋਈ ਰਾਮ ਕਲੀ ਮਹਲਾ ਪੰਜਵਾਂ ਜੋ

ਰਿਹਾ। ਦਰਸ਼ਨ ਏਕਤ ਹੋਈ ਨਿਹਾਲ, ਜਾਕੀ ਤੂਰ ਕਾਟੇ ਜਮਜਾ, ਚਰਨ ਕਮਲ ਵਸੀ ਮੇਰੇ ਮਨ ਕੇ ਕਾਰ ਸਵਾਰੇ, ਸਗਲੇ ਤਨ ਕੇ ਜਾ ਕੇ ਮਸਤਕ ਰਾਖੇ, ਆਤ ਪ੍ਰਭ ਮੇਰੇ ਅਨਾਥ ਗੁਨਾ ਪਤੁ ਦਾਨ ਕਿਰਪਾ ਨਿਧਾਨ। ਸਦਾ ਸਦਾ ਜਾਈਏ ਕੁਰਬਾਨ, ਨਿਰਬਲ ਸੰਤ ਮੰਤ ਦੇਵ ਜਿਸ ਦਾਨ।

ਕਾ ਸਤਿਗੁਰ ਪ੍ਰਸਾਦ। ਨਰ ਨਰਹੈ ਨਮਸਕਾਰਨ ਜਲਨ ਤਰਨ ਗਗਨ, ਜਲਨ ਤਲਨ ਵਸਤੂ ਗਗਨ, ਏਕ ਏਕ ਨਿਰੰਕਾਰ ਹਉ, ਹਰਨ ਧਰਨ ਪੁਨ ਪੁਨ ਹੈ ਕਰਨ ਨਹਿ, ਗ੍ਰਹਿ ਗ੍ਰਹਿ ਰੰਗ ਵੀਰ ਤੀਰ ਨਾ ਵੀਰ ਊਚ ਮੂਝ ਪਾਰ, ਕਰਨ ਕੀਰ ਗੁਣ ਮੂਲ ਨਾਨਕ ਬਲਿਹਾਰ, ਗ੍ਰਾਮ ਕਲੀ ਮਹਲਾ ਪੰਜਵਾਂ, ਰੂਪ ਰੰਗ ਸੁਗੰਧ ਭੋਗ ਤਿਆ ਚਲੇ ਮਾਇਆ ਛਲੀ, ਕਨਕਾਮਨੀ ਰਾਗ ਭੰਡਾਰ, ਦਰ ਪਰਬ ਕਰਬ ਪੇਖਲੀ ਨਾ, ਮਨ ਸਦਾਰੇ ਨਹੀਂ ਤੰਗ, ਕਾਮਨੀ ਸੁਤ ਕਲਤਰ ਪ੍ਰਾਤਮੀ ਉਰਜੇ ਪਰਿਉ ਪਰਮ ਮੋਹਿਉ, ਇਹ ਬਿਰਗ ਸ਼ਾਮਨੀ ਚਰਨ ਕਮਲ ਸਰਨ ਨਾਗ ਸੰਖ ਸੰਤ ਭਾਵਨੀ, ਕਿਉਂ ਕਾ ਸਤਿਗੁਰ ਪ੍ਰਸਾਦਿ। ਰਾਮ ਗਿਰਾ ਗ੍ਰਾਮ ਕਲੀ ਮਹੱਲਾ ਨੋਵਾਂ, ਤਿਪ ਦੇ ਰੇ ਮਨ ਓਟ ਲਿਹੋ ਹਰਨਾਮਾ, ਚਾ ਕਹਿ ਸਿਮਰ ਤ੍ਰਿਪਤ ਨਾਥੇ ਪਾਵੇ ਪੰਜ ਨਿਰਵਾਣ ਰਾਗ ਬਟ ਪਾਗੀ, ਤੇ ਜਨ ਕੋ ਜਾਨੋ ਜੋ ਹਰ ਕੀ ਗੁਣ ਗਾਵੇ, ਜਨਮ ਜਨਮ ਕੇ ਪਾਪ ਖੋਏ, ਕੈ ਪੁਨ ਬੈ ਕੁੰਟ ਸਿਧਾਵੇ, ਆਜਾ ਮਲ ਕਉ ਅੰਤ ਕਾਲ ਮਹੇ, ਨਾਰਾਇਣ ਸੁਧਿਆਈ ਜਾ ਗਤ ਕਹੋ, ਜੋਗੀ ਸੁਰਭਾਸ਼ਤੇ ਤੂੰ ਕਸ਼ਿਨ ਮੈਂ ਪਾਈ, ਨਾਹਿਨ ਕੋ ਨਾਹਿਨ ਕਸ਼ ਵਿਦਿਆ ਧਰਮ ਕੌਣ ਗਜ ਕੀਨਾ, ਨਾਨਕ ਬਿਰਦ ਰਾਮ ਕਾ ਦੇਖੋ ਬਹਿਦਾਨ, ਤੇ ਦੀਨਾ ਰਾਮ ਕਲੀ ਮਹੱਲਾ ਨੌਵਾਂ, ਸਾਧੂ ਕੌਣ

ਮਾਝੂ ਨਹੀਂ ਸਮਝੈ ਕੌਣ ਕਵਿਤੇ ਉਰਜਾਨਾ ਮਾਤ ਜਨਮ ਜੀਉ ਦਿਉ ਜਿਹੇ ਠਾਕੁਰ ਦੋ ਤੈਂ ਕਿਉਂ ਵਿਸਰਾਏ ਮੁਕਤੋ ਨਰ ਜਾ ਕੇ ਸਿਮਰੈ ਦਿਰ ਪੈ ਦੇ ਮੁਕਤ ਹੋ ਨਰ ਜਾ ਕਹਿ ਸਿਮਰੈ ਨਿਮਕਨਾ ਤਾਂ ਕੋ ਗਾਇਉ ਮਾਇਆ ਕੋ ਮਦ ਮਹਾਂ ਕਰਤਾ ਸੰਗ ਰਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਰਾਮ ਕਲੀ ਮਹਲਾ ਪਹਿਲਾ ਅਸ਼ਟਪਦੀਆਂ ਇੱਕੀ ਓਅੰਕਾਰ ਸਤ ਗੁਰ ਪ੍ਰਸਾਦ ਸੋਈ ਚੰਦ ਚੜ੍ਹੇ ਸੇ ਤਾਰੇ ਸੋਈ ਦਿਨਿਅਰ ਤਪਤ ਰਹੇ ਸਾ ਧਰਤੀ ਜੋ ਪਹੁੰਚ ਲਾਰੇ ਜੁਗ ਜੀ ਖੇਲੈ ਤਾਵ ਕੈਸੇ ਜੀਵ ਤਬਲਿਬਾਰ ਹੋਈ ਪ੍ਰਵਾਣਾ ਕਰੇ ਤੀਹਾਣਾ ਕਲਖਣ ਵਿਚਾਰ ਹਾਉ ਕਿਤੇ ਦੇਸ ਨ ਆਇਆ ਸੁਣੀਐ ਤੀਰਥ ਪਾਸ ਨ ਬੈਠਾ ਦਾਤਾ ਦਾਨ ਕਰੀ ਤੈ ਨਾਹੀ ਮੈਲ ਉਸਾਰ ਨਾ ਬੈਠਾ ਜੇ ਕੋ

ਸੋਚ ਬਿਨ ਸੋਚ ਨਾ ਹੋਈ। ਕਲ ਪ੍ਰਵਾਨ ਕਤੇ ਪੁਰਾਣ ਪੋਠੀ ਪੰਡ ਰਹੀ ਪੁਰਾਣ ਨਾਨਕ ਨਾਉ ਭਇਆ ਰਹੇ ਮਾਣ। ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਮਿਲੇ ਵਡਿਆਈ ਏਦੂ ਉਪਰ ਕਰਮ ਨਾਇ ਜੇ ਕਰ ਹੁੰਦੇ ਮੰਗਣ ਜਾਈ ਫਿਰ ਉਲਾਮਾ ਮਿਲੇ ਤਹੀ ਰਾਮ ਕਲੀ ਮੁਹੱਲਾ ਪਹਿਲਾ ਜਾਗ ਪੁਰਬੋਦੇ ਮੜੀ।

ਕਾਮੜਤਕਾਰੀ ਨਾ ਅਵਧੂਤੀ ਨਾ ਸੰਸਾਰੀ ਜੋਗੀ ਬੈਤ ਰਹੋ ਦੁਬਦਾ ਦੁਭਾਗੇ ਘਰ ਘਰ ਮਾਤ ਲਾਜਨ ਲਾ ਕੇ ਰਹਾਉ ਗਾਵੇ ਗੀਤ ਨਾ ਚੀਨੇ ਆਪ ਕਿਉਂ ਲਾਗੀ ਨਿਵਰੇ ਪ੍ਰਤਾਪ ਗੁਰ ਕੈ ਸੋਧ ਰਚੈ ਮਨਮਾਈ ਭਿਖਿਆ ਸਹਿ ਵਿਚਾਰੀ ਖਾਏ ਪਸਮ ਚੜਾਇ ਕਰੇ ਪਖੰਡ ਮਾਇਆ ਮੋਹੀ ਸਹਿ ਜਾਮੋ ਡਾਂਡ ਬੂਟੇ ਖਾਪਰ ਭੀਖ ਨ ਪਾਏ ਬੰਦਰ ਬਾਂਧੇ ਆਵੇ ਜਾਏ ਬਿੰਦ ਰਾਖੈ ਸੋ ਜਤੀ ਬਿੰਦ ਨ ਰਾਖੇ ਜਤੀ ਕਹਾਵੇ ਮਾਇਆ ਮਾਈ ਮਾਗ ਤੁਰੇ ਲੁਭਾਵੇ ਨਿਰਦਇਆ ਨਹੀਂ ਜੋਤਿ ਉਜਾਲਾ ਬੂਰਤ ਬੂਢੇ ਸਰਬ ਜੰਜਾਲਾ ਭੇ ਕਰੇ ਖਿੰਤਾ ਪਹੁ ਥਟੂਆ ਝੂਲੋਕ ਝੂਠੋ ਖੇਲ ਖਿਲੈ ਪਹੁ ਥਟੂਆ ਅੰਤਰ ਅਗਨ ਚਿੰਤਾ ਪਹੁ ਜਾਰੇ ਬਿਨ ਕਰਮਾ ਕੈਸੇ ਉਤਰ ਸੁਪਾਰੇ ਮੁਦਰਾ ਪਦਕੇ ਬਣਾਈ ਬਣਾਈ ਕਾਨ ਮੁਦਕੇ ਮੁਕਤ ਨਾਹੀਂ ਵਿਦਿਆ ਵਿਖਿਆ ਦੇਵਾ ਇੰਦਰੀ ਸਾਧ ਲਬਾਨਾ ਪਸ਼ੂ ਪਏ ਨਹੀਂ ਮਿਟੇ ਨਿਸ਼ਾਨਾ ਤ੍ਰੇਪਤ ਰੋਗਾ ਤ੍ਰੇਪਤ ਜੋਗਾ ਤ੍ਰਪਤ ਵਿਚਾਰੇ ਚੂਕ ਸੁਭੁਗਾ ਉਜਲ ਸਾਸੋ ਸ਼ਬਦ ਹੋਏ ਜੋਗੀ ਜੋਤ ਵਿਚਾਰੇ ਸੋਏ ਤੁਝ ਪੈ ਨੌਨ ਤੂੰ ਕਰਨੇ ਜੋਗ ਥਾਪ ਥਾਪੇ ਕਰੇ ਸੁਹੋਗ ਜਤ ਸੰਜਮ ਸਾ ਸੁਚੀਤ ਨਾਨ ਜੋਗੀ ਤ੍ਰਿਪੁਣ ਬੀਤ ਰਾਮ ਕਲੀ ਮਹਲਾ ਪਹਿਲਾ ਖੱਟ ਮੱਟ ਦੇਹੀ ਮਨ ਬਰਾਗੀ ਸਭ ਸੁਰਤ ਅੰਤਰ ਜਾਗੀ ਵਾਜੇ ਅਨੰਤ ਵੀਰਾ ਮਲੀਨਾ ਸਗੁਰ ਸਬਦੀ ਸੱਚ ਨਾਪਤੀਣਾ ਪ੍ਰਾਣੀ ਨਾਮ ਭਗਤ ਸੁਖ ਪਾਈਏ ਗੁਰਮੁਖ ਹਰ ਹਰ ਮੀਠਾ ਲਾਗੇ ਹਰ ਹਰ ਨਾਮ ਸਵਾਈ ਰਹਾ ਮਾਇਆ ਬੋ ਵਿਵਰ ਸਮਾਇਆ ਸਤਿਗੁਰ ਪੀਟੇ ਮੇਲ ਮਿਲਾਏ ਨਾਮ ਰਤਨ ਹੀਰੇ ਨਿਰਬੋਲ ਖੀਰਾ ਤਿਤਰਾ ਤਾ ਮੇਰਾ ਮਨਤੀ ਰਹੋ ਮੈਂ ਮਮਤਾ ਰੋਕਣ ਲਾਗੇ ਰਾਪ ਜਮਕਾ ਭਉ ਪਾਗੇ ਜਮਜ ਧਾਰਨ ਲਾਗੇ ਬੋਈ ਨਿਰਬਲ ਨਾਮ ਰਤੇ ਹਰ ਸੂਹੀ ਸਬਦ ਵਿਚਾਰ ਪੈਦਨਕਾਰੀ ਗੁਰਮਤਿ ਜਾਗੇ ਦੁਰਮਤਿ ਪ੍ਰਹਾਰੀ ਅੰਦਰ ਜਾਗ ਰਹੇ ਲਿਵਲਾਈ ਜੀਵਨ ਮੁਕਤ ਗਤੀ ਅੰਤਰ ਪਾਈ ਅਲਿਪਤ ਗੁਫਾ ਬਹਿ ਰਹੇ ਦਿਰਾਰੇ ਤਤਕਰ ਪੰਚ ਸਭ ਸੰਗਾਰੀ ਪਰ ਕਰ ਜਾਈ ਨਾ ਮਾਂਡੂਲਾਈ ਸੈਂਦਰਤ ਰਹੁ ਸਮਾਏ ਗੁਰਮੁਖ ਜਾਗ ਰਹੇ ਅਵਧੂਤਾ ਸਤ ਵੈਰਾਗੀ ਤਤਪੁਰੂਤਾ ਜਾਗ ਸੂਤਾ ਮਾਰੇ ਆਵੇ ਜਾਏ ਬਿਨ ਗੁਰ ਸ਼ਬਦ ਨ ਸੋਜੀ ਪਾਏ ਅਨਹਦ ਸ਼ਬਦ ਮਜੇ ਦਿਨ ਰਾਤ ਅਵਗਤ ਕੀ ਗਤ ਗੁਰਮਤ ਜਾਤੀ ਅਨਸਦ ਜੈ ਰਾਤੀ ਅਵਗਤ ਗਤ ਕੀ ਗਤ ਗੁਰਮੁਖ ਜਾਤੀ ਤੋ ਜਾਨੀ ਤਾਉ ਸਦ ਜਾਨੀ ਇੱਕ ਰਬ ਰਿਆ ਦਿਰਬਾਨੀ ਸੋ ਸਵਾਦ ਤਹਿ ਤੁਮਨ ਰਾਤਾ ਤਾ ਜੋ ਲੁਪਾਏ ਕੋ ਜਾਤਾ ਗੁਰਚੀਲੇ ਆਪਣਾ ਮਨ ਮਾਨਿਆ ਤਾਂ ਦੂਜਾ ਮੀਠ ਸਮਾਨਿਆ ਆਰਾਮ ਕਲੀ ਮਹੱਲਾ ਪਹਿਲਾ ਸਾਹ ਗਣੇ ਕਰੇ ਵਿਚਾਰ ਸਾਹੀ ਉੱਪਰ ਏਕੰਕਾਰ ਜਿਸ ਗੁਰਮਿਲੈ ਸੋਈ ਬਜਾਣੇ ਗੁਰਮਤਿ ਹੋਈ ਤਾਂ ਕੁਛਾਂ ਨੇ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਮੈਂ ਹਉਮੈ ਜਾਏ ਸਭ ਕਰ ਲਹੀਏ ਰਹਾਉ ਕਣ ਕਣ ਜੋਤ ਕਾਂਡੀ ਕੀਨੀ ਪੜੇ ਸੁਣਾਵੇ ਤਤ ਨਚੀਨੀ ਸਭ ਸੇ ਉੱਪਰ ਗੁਰਸਬਦ ਵਿਚਾਰ ਹੋਰ ਕਤਨੀ ਵਧੂ ਨਾ ਸਗਲੀ ਸ਼ਾਰ

ਬਾਦ ਨਬੀਤ ਵਿਚਾਰੇ ਆਪ ਡੁਬੈ ਕੇ ਪਿਤਰਾ ਤਾਰੇ। ਘੱਟ ਘੱਟ ਅੰਤਰ ਬ੍ਰਹਮ ਚੀਨੇ ਜਨ ਕੋਈ ਸਤਿਗੁਰ ਮਿਲੇ ਤਾਂ ਸੋਚੀ ਹੋਈ ਕਣਕਣੀਏ ਸਹਿਸਾ ਦੁਖ ਜੀਏ ਗੁਰ ਕੀ ਸਰਨ ਪਵੈ ਸੁਖਤੀਏ ਕਰ ਪਰਾ ਸਰਣ ਮਾਇਆ ਗੁਰ ਹਰ ਪੀਟੈ ਪੁਰਬ ਕਮਾਇਆ ਜੂ ਗੁਰ ਤਰਣੋ ਨਾਉ ਆਈਏ ਬ੍ਰਹਮ ਨਾ ਪਾਈਏ ਪਰਮ ਪੁਲਾਈਏ ਜਨਮ ਮਾਰ ਆਈਏ ਸਭ ਦਰਬਾਦੂ ਮਰੇ ਵਿਕਾਰ ਨਰਦੇ ਨਾਮ ਨਾ ਨਰਦੇ ਨਾਮ ਨਾ ਸਭ ਦੇ ਚਾਰ ਇੱਕ ਪਾਠੀ ਪੰਡਿਤ ਇਹ ਪਾਂਧੇ ਪੰਡਿਤ ਮਿਸਰ ਕਹਿ ਦੁਦਾ ਰਾਤੀ ਮਹਿਲ ਪਾਏ ਜਿਸ ਗੁਰ ਪ੍ਰਸਾਦੀ ਨਾਮ ਦਾਰ ਕੋਟ ਵਜੇ ਕੋ ਜਨੇ ਉਤਾਰ ਇੱਕ ਪੁਰਾ ਭਲਾ ਸਚ ਇਕੈ ਬੂਝ ਗਿਆ ਨਹੀਂ ਸਤਿਗੁਰ ਕੀ ਟੇਕ ਹੈ ਗੁਰਮੁਖ ਵਿਰਲੀ ਏਕੋ ਜਾਣ ਆਵਣ ਜਾਣਾ ਮੀਟ ਸਮਾਨ ਜਿਨ ਕੇ ਹਿਰਦੇ ਏਕੰਕਾਰ ਸਤਿਗੁਰ ਸਰਗੁਣੀ ਸਾਚਾ ਵਿਚਾਰ ਗੁਰ ਕਹਿ ਪਾਣੇ ਕਰਮ ਕਮਾਵੇ ਨਾਨਕ ਸਾਚੇ ਸਾਸ ਮਾਵੇ ਰਾਮ ਕਲੀ ਮਹੱਲਾ ਪਹਿਲਾ ਹੱਟ ਨਿਗਰੇ ਘਰ ਕਾਇਆ ਸ਼ੀਜੇ ਅਵਰ ਵਰ

ਪਿੰਡਾਤਨ ਕੇਰ ਘਰ ਬੀਜੈ ਰਾਹ ਵਾਦ ਪੜੇ ਰਾਗੀ ਜਗ ਭੀਜੈ ਤਰੈ ਗੁਣ ਵਿਖਿਆ ਜਨਮ ਰੀ ਜੈ ਰਾਮ ਸਰ ਬਿਨ ਦੁਖ ਸੀ ਜੈ ਚਰਤ ਪਵਨ ਸੀ ਗਸਨ ਪੀ ਜੈ ਨਿਵਲੀ ਖਟੂ ਕਰ ਕਰਮ ਕਰੀ ਜੈ ਰਾਮ ਨਾ ਬੇਨ ਬੇਤਾ ਸਾਥ ਲੀ ਜੈ ਪੰਚ ਅੰਤਰੇ ਪੰਚੀ ਅਗਨ ਕਿਉਂ ਤੀ ਤੀ ਜੈ ਅੰਤਰ ਚੂ

ਮੈਂ ਮਨ ਨਹੀਂ ਸੋਚਾ ਕਿਆ ਸੋਚ ਕਰੀ ਜੈ ਕਿਰਤ ਪਿਆ ਦੂਤ ਕਾਕੂ ਦੀ ਜੈ ਅੰਤਨਾਮ ਕੰਤ ਨਾਮ ਖਾਹੇ ਦੇਹੀ ਦੁੱਖ ਦੀ ਜੈ ਬਿਨ ਗੁਰੂ ਗਿਆਨ ਤ੍ਰਿਪਤ ਨਹੀਂ ਤੀਜਾ ਹੀ ਜਨ ਮਨਮੁਖ ਜਨਮ ਹੈ ਜਨਮਰੀ ਜੈ ਸਤਿਗੁਰ ਪੂਛ ਸੰਗ ਜਨ ਕੀ ਜੈ ਮਨ ਹਰ ਰਾਚੇ ਨੇ ਜਨਮਰੀ ਜੈ ਰਾਮ ਨਾਮ ਬਿਨ ਕਿਆ ਕਿਰਤ ਬਿਨ ਰਾਮ ਨਾਮ ਬਿਨ ਕਿਆ ਕਰਮ ਕੀ ਜੈ ਉਦਰ ਤੂ ਤ੍ਰਿਪਾਦ ਉਤਰੀ ਜੈ ਤੁਰ ਕੀ ਸੇਵਾ ਰਾਮ ਰਵੀ ਜੈ ਨਾਨਕ ਨਾਮ ਮਿਲੇ ਪ੍ਰਾ ਕਿਰਪਾ ਪ੍ਰਭ ਕੀ ਜੈ ਰਾਮ ਕਲੀ ਮਹੱਲਾ ਪਹਿਲਾ ਅੰਤਰ ਉਤਪਜੇ ਅਵਰਨਾ

ਬ੍ਰਹਮਾ ਵਿਸ਼ਨ ਮਹੇਸ਼ ਇੱਕ ਮੂਰਤ ਆਪੇ ਕਰਤਾਕਾਰੀ ਕਾਇਆ ਸੋਧ ਤਰੇ ਪਾਪ ਸਾਗਰ ਤਾਤਮ ਤਤਵੀ ਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇ ਅੰਤਰ ਸੁਧਰ ਵਿਆ ਗੁਣਕਾਰੀ ਆਪੀ ਮੇਲੇ ਸੁਖ ਗੁਣਦਾਤਾ ਹਮੇ ਦਰਸ਼ਨ ਮਾਰੀ ਤ੍ਰੈ ਗੁਣ ਮੇਟੇ ਚੌਥੇ ਵਰਤੇ ਏ ਅਸਤਰ ਤ੍ਰੈ ਗੁਣ ਮੇਟੇ ਚੌਥੇ ਵਰਤੇ ਏ ਹਾਂ ਭਗਤ ਨਿਰਾਰੀ ਗੁਰਮੁਖ ਜੋਗ ਸਭ ਆਤਮ ਚੀਨੇ ਹਿਰਦੇ ਦੀਕ ਮੁਰਾਰੀ ਮਨੁਮਾਤਰ ਸਬਦੇ ਰਾਤਾ ਏਹਾ ਕਰਣੀ ਸਾਰੀ ਬੇਦ ਪਾਦਨਾ ਪਾਖੰਡ ਅਵਦੂ ਗੁਰਮੁਖ ਸ਼ਬਦ ਵੀ ਚਾਰੀ ਗੁਰਮੁਖ ਯੋਗ ਮਾਵੇ ਅਵਦੂ ਜਾ ਸਾ ਸ਼ਬਦ ਵੀ ਚਾਰੀ ਪਾ ਜਨਮ ਰਹੇ ਮਨ ਮਾਰੇ ਅਵਦੂ

ਸ਼ਬਦ ਵਿਹੀ ਚਾਰੀ ਆਪੇ ਬਖਸੇ ਮੇਲ ਮਿਲਾਈ ਨਾਨਕ ਸਰਣੋ ਤੁਮਾਰੀ ਰਾਮ ਕਲੀ ਮੁਹੱਲਾ ਤੀਜਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਰਬੈਤੀਆ ਮੁਦਰਾ ਕੰਨੀ ਪਾਏ ਜੋਗੀ ਖਿੰਤਾ ਕਰ ਤੂੰ ਤੈ ਆਵਣ ਜਾਣ ਵੀ ਭੂਤ ਲਾਏ ਜੋਗੀ ਤਾਂ ਤੀਨ ਭਵਨ ਜਿਨ ਲੈ ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨਦਵਾਜੇ ਅਰ ਤੂੰ ਰਹੇ ਲਿਵਲਾਏ ਰਹਾਉ ਸਾ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭਗਤ ਪਾਈ ਧਿਆਨ ਕਾ ਕਰ ਕਰ ਡੰਡਾ ਜੋਗੀ ਸਿੰਘੀ ਸਵਰਤੋ ਵਜਾਈ ਮਨ ਦ੍ਰਿੜ ਕਰ ਆਸਨ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾ ਨਗਰੀ ਮੈਂ ਮੰਗਲ ਚੜ੍ਹੇ ਜੋਗੀ ਤਾਂ ਨਾਮ ਪੱਲੇ ਪਾਈ ਕਿੰਗਰੀ ਧਿਆਨ ਲਾਗੇ ਜੋਗੀ ਤਾਂ ਸੱਚ ਪੱਲੇ ਪਾਈ ਕਿੰਗਰੀ ਸਾਂ ਤੁਰਿਆ ਵੇ ਜੋਗੀ ਮਨ ਵਿੱਚੋਂ ਜਾਏ ਪਾਉ ਪਾਉ ਦੁਈ ਪਤਲੈ ਜੋਗੀ ਏ ਸਰੀਰ ਕਰ ਡੰਡੀ ਗੁਰਮੁਖੋ ਵੈ ਤਾਂ ਤੰਤੀ ਵਾਜੇ ਇਨ ਬੇਦ ਦਰਸਨਾ ਖੰਡੀ ਹੁਕਮ ਬੁਝੈ ਸੁਜੋਗੀ ਕਹੀਐ ਇੱਕ ਸੂੰ ਲਿਵਲਾਈ ਸਹਿਜਾ ਤੂੰ ਟਹੀ ਨਿਰਭੁਰ ਹੋਵੈ ਜੋ ਜੋਤੇ ਉਪਾਈ ਨਦਰੀ ਆਮਦਾ ਸਭ ਕੀ ਬਿਨ ਸੇਵਰ ਧੀ ਚਿਤ ਲਾਏ ਸਤਿਗੁਰੂ ਨਾਲ ਤੇਰੀ ਭਾਵਨੀ ਲਾਗੇ ਤਾਂ ਇਹ ਸੋਜੀ ਹੀ ਪਾਏ।

ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹੋ। ਇਹੋ ਭਗਤ ਜਗਤ ਮਿੱਟੀ ਕਾ ਪੁਤਲਾ ਜੋਗੀ ਏ ਮੈਂ ਇਹ ਇਸ ਮੈਂ ਰੋਗ ਵੱਡਾ ਸਮਾਇਆ ਅਨੇਕ ਯਤਨ ਪੇ ਕਰੇ ਜੋਗੀ ਰੋਗ ਨ ਜਾਏ ਕੋ ਹਰ ਕਾ ਨਾਮ ਖੁਦੈ ਜੋਗੀ ਜਿਸਨੂੰ ਮਨ ਵਸਾਏ ਗੁਰਮੁਖ ਹੋਵੈ ਗੁਰਮੁਖ ਹੋਵੈ ਸੋਈ ਬੂਜਾਏ ਜੋਗ ਜੋਤੋ ਪਾਏ ਜੋਗੇ ਕਾ ਕਾਰੰਗ ਜੋਗੇ ਕਾ ਮਾਰਗ ਵਿਖਮੈ ਜੋਗੀ ਜਿਤਨੂੰ ਨਦਰ ਕਰੇ ਸੂ ਪਾਏ ਅੰਤਰ ਬਾਹਰ ਏਕੋ ਵੇਖੈ ਵਿੱਚੋਂ ਪਰਮ ਚੁਕਾਏ ਬਿਨ ਵਜਾਏ ਕਿੰਗਰੀ ਵਾਜਾਏ ਸਾ ਕਿੰਗਰੀ ਵਜਾਏ ਕਹੇ ਨਾਨਕ ਭੂਤ ਹੋਵੈ ਜੋਗੀ ਸੱਚੇ ਰਹਿਸਮਾਏ ਰਾਮ ਕਲੀ ਮੁਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰ ਬੂਜ ਬੁਜਾਈ ਸੰਤੈ ਗੁਰਮੁਖ ਦੇ ਬੁਢਿਆਈ ਰਹਾਉ ਸੱਚ ਰਹੋ ਸਦਾ ਸਹਿ ਤੁਨ ਉਪਜਾਏ ਕਾਮ ਕ੍ਰੋਧ ਦੇ ਵਿੱਚੋਂ ਜਾਈ ਆਪ ਛੋੜ ਨਾਮ ਲੇਵ ਲਾਗੀ ਮਮਤਾ ਸ਼ਬਦ ਜਲਾਈ ਚੇਤੇ ਉਚੇਤੇ ਸਤੇ ਬਿਨਸੈ ਅੰਤੇ ਨਾਮ ਸੁਖਾਈ ਸਦਾ ਜੂਰ ਦੂਰਾਂ ਦੇਖੋ ਕਰਨ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੈ ਘੱਟ ਅੰਤਰ ਸਾਚੇ ਸੂ ਲਿਵਲਾਈ ਸਤ ਸੰਗਤ ਵੈ ਨਾਮ ਨਿਰਬੋਲ ਕੇ ਵੱਡੇ ਭਾਗ ਪਾਇਆ ਜਾਈ ਪਰਮ ਨਾ ਭੂਲੇ ਸਤਿਗੁਰੂ ਸੇਵੈ ਮਹਾਰਾਖੋ ਇਕ ਠਾਈ ਬਿਨਾ ਵੈ ਸਭ ਭੂਲੀ ਫਿਰਦੀ ਫਿਰਦਾ ਜਨਮ ਗਵਾਏ ਜੋਗੀ ਜੋਤ ਗਵਾਈ ਹੰਢਏ ਪਾਖ ਨਯੋਗ ਨ ਪਾਈ ਸਿਵ ਨਗਰੀ ਮੈਂ ਆਸਨ ਵੈਸੇ ਗੁਰਸਬਦੀ ਜੋਗ ਪਾਈ ਸਾ ਤੁਰ ਬਾਜੀ ਸੰਸਾ ਤਾ ਤੁਰ ਬਾਜੀ ਸ਼ਬਦ ਨਿਵਾਰੇ ਨਾਮ ਸਿਮਲਿਆ ਇਹੋ ਸਰੀਰ ਤੁਰਵ ਸੰਤੋਸ਼ ਨਾਲ ਕਰੇ ਲਿਵਲਾਈ ਨਾਮ ਸੁਨਾ ਕਰੇ ਸੀ ਜਨ ਨਿਰਬਲ ਸਬਦੀ ਮਹਿਲ ਗਵਾਈ ਤੈ ਗੁਣ ਚੇਤ ਨਾਮ ਚੇਤੈ ਨਾਹੀ ਬਿਰਨਾਵੇ ਬਿਨਸ ਜਾਈ ਬ੍ਰਹਮ ਬਿਸਨ ਮਹਿਮ ਬਿਸਨ ਮਹੇਸ ਤੈ ਮੂਤ ਤੇ ਗੁਣ ਬ੍ਰਹਮ ਬੁਲਾਈ ਗੁਰਪ੍ਰਸਾਦੀ ਤਿਉਟੀ ਛੁਟੇ ਚੌਥੇ ਪਦ ਲਿਵਲਾਈ ਪੰਡਿਤ ਪੜੈ ਪੜਵਾਦ ਵਿਖਾਣੇ ਤਿੰਨਾ ਬੂਝ ਨ ਪਾਏ ਵਿਖਾ ਮਾਤੇ ਪਰਮ ਭੂਲਾਈ ਤੂੰ ਦੇ ਕਹਿ ਸਪਾਈ ਪਤਾ ਗਾਉ ਤੁਮ ਪਦ ਨਾ ਕੀ ਉਤਮ ਬਾਣੀ ਜੋ ਜੋ ਗੋ ਰਹੀ ਸਮਾਈ ਬਾਣੀ ਲਾਗੇ ਸੋਗਤ ਪਾਏ ਸਬਦੇ ਸਾਹ ਸਮਾਈ ਕਹਿ ਨਗਰੀ ਸਬਦੇ ਖੋਜੇ ਨਾਮ ਹਨੁਮੈ ਨਿਦ ਪਾਈ ਮਨਸਾ ਮਾਰੀ ਮਾਨੁ ਸਹਿ ਸਮਾਣਾ ਬਿਨ ਸਭ ਤੁਤ ਕਰਾਈ ਲੋਹਿਣ ਦੇਖ ਤੇ ਬਸਮਾਦੀ ਕਿਤ ਲੋਹਿਣ ਦੇਖ ਰਹੇ ਬਸਮਾਦੀ ਚੇਤਾ ਦੇ ਟੁਲ ਗਾਈ।

ਕਹਿਣਾ ਕਛੁ ਨ ਜਾਈ ਸੰਤੋ ਗੁਰਮੁਖ ਪੂਰਾ ਪਾਈ। ਨਾਮੋ ਪੂਜ ਕਰਾਈ ਰਹਾਉ ਹਰ ਬਿਨ ਸਭ ਕੁਛ ਮਹਿਲਾ ਸੰਤੋ ਕਿਆ ਹੋ ਪੂਜ ਚੜਾਈ ਹਰ ਸੱਚੇ ਭਾਵੇ ਸਭ ਪੂਜਾ ਹੋਵੇ ਪਾਣ ਮਨ ਸਾਈ ਪੂਜਾ ਕਰੇ ਸਾ ਲੋਕ ਸੰਤੋ ਮਨਮੁਖ ਥਾਏ ਨਾ ਪਾਏ ਸਬਦ ਮਰੇ ਮਨ ਨਿਰਬਲ ਸੰਤੋ ਇਹ ਪੂਜਾ ਥਾਏ ਪਾਈ ਪਵਿੱਤਰ ਪਾਵ ਸੇ ਜਨ ਸੱਚ ਏਕ ਸਬਦ ਦੇ ਬਲਾਏ ਪਿੰਨ ਆਵੇ ਹੋਰ ਪੂਜਨ ਹੋਵੀ ਪਰਮ ਪੁਲੀ ਲੁਕਾਈ ਗੁਰਮੁਖ ਆਪ ਪਛਾਣੇ ਸੰਤੂ ਰਾਮ ਨਾਮ ਲੇ ਬੁਲਾਈ ਆਪੇ ਨਿਰਬਲ ਪੂਜ ਕਰਾਈ ਗੁਰਸਬਦੀ ਥਾਈ ਭਾਈ ਪੂਜਾ ਕਰੇ ਪਰ ਬੇਦਨੀ ਜਾਣੇ ਪਤੁ ਜੈ ਭਾਈ ਮਲ ਲਾਈ ਗੁਰਮੁਖ ਹੋਵੇ ਸੋ ਪੂਜਾ ਜਾਣੇ ਪਾਣਾ ਮਨ ਵਸਾਈ ਪਾਣੇ ਤੇ ਸਾਫ ਸੁਖ ਪਾਵੇ ਸੰਤੋ ਅੰਤੇ ਨਾਮ ਸਿਖਾਈ ਆਪਣਾ ਆਪ ਨਾ ਵਿਛਾਣੇ ਸੰਤੋ ਕੂਟ ਕਰੇ ਵਡਿਆਈ ਪਾਖੰਡ ਕੀ ਨਹੀਂ ਜਮ ਨਹੀਂ ਛੁਡੈ ਲੈ ਜਾਸੀ ਭਤ ਗਵਾਈ ਜਿਹਨੇ ਅੰਤਰ ਸਬਦ ਆਪ ਪਛਾਣੇ ਗਤਮਿਤ ਤਨੀ ਪਾਈ ਇਹ ਮਨੁਆ ਸੁਣ ਸਮਾਦ ਲਗਾਵੇ ਜੋਤੀ ਜੋ ਤੁਮੀ ਲਾਈ ਤੁਣ ਤੁਣ ਗੁਰਮੁਖ ਨਾਮ ਵਿਖਾਣੇ ਸਤ ਸੰਗਤ ਮੇ ਲਾਈ ਗੁਰਮੁਖ ਵੈ ਆਪ ਗਾਵੇ ਦਰ ਸੱਚੇ ਸੁਭਾ ਪਾਈ ਸੱਚੀ ਬਾਣੀ ਸੱਚ ਵਿਖਾਣੇ ਸੱਚ ਨਾਮ ਲਿਵ ਲਾਈ ਪੈ ਪੰਜਨਾ ਪਾਪ ਨੇ ਖੰਜਨ ਮੇਰਾ ਪ੍ਰਬੰਧ ਸਿਖਾਈ ਸਭ ਕਿਛ ਆਪੇ ਆਵਰਤੈ ਨਾਨਕ ਨਾਮ ਵਡਿਆਈ ਰਾਮ ਕਲੀ ਮਹੱਲਾ ਤੀਜਾ ਅਮ ਕੁਚਲ ਕੁਚੀ ਲਤ ਮਾਨੀ ਬਿਰ ਸਬਦੀ ਮਹਿਲ ਉਤਾਰੀ ਸੰਤੋ ਗੁਰਮੁਖ ਨਾਮ ਨੀ ਤਾਰੀ ਸੱਚ ਨਾਮ ਰਵਿਆਸਿਆ ਕਟ ਅੰਤਰ ਕਰਤੇ ਆਪ ਸਵਾਰੀ ਰਾਵ ਪਾਸ ਭੇਟ ਪਾਰਸ ਬਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਇੱਕ ਭੇਕ ਰਹੇ ਪ੍ਰੇਮਾਨੀ ਤਜੁਗੈ ਬਾਜੀ ਹਰੀ ਇੱਕ ਅੰਦਰ ਭਗਤ ਰਹੇ ਦਿਨ ਰਾਤੀ ਰਾਮ ਨਾ ਉਰ ਧਾਰੀ ਅੰਦਰ ਰਾਤੀ ਸਜੀ ਮਾਤੇ ਸਜੀ ਹੋਮੇ ਬਾਰੀ ਪੈ ਪਰ ਭਗਤ ਹੋਵੀ ਕਭੀ ਫਿਰ ਪਾਏ ਪਉ ਸਵਾਰੀ ਮਾ ਮੂਹ ਸਬਦ ਲਾਇਆ ਗਾਂ ਤਤ ਵੀ ਚਾਰੀ ਆਪੇ ਆਪ ਕਰਾਏ ਕਰਤਾ ਆਪੇ ਭਗਤ ਭੰਡਾਰੀ ਕਾ ਸੇ ਤਿਸ ਕਿਆ ਗੁਣਾ ਕਾ ਅੰਤਰ ਪਾਇਆ ਹੋ ਗਾਵਾ ਸੁਧ ਵੀ ਚਾਰੀ ਹਰ ਜੂ ਜਪੀ ਹਰ ਜੀ ਉਸਲਾਈ ਜਵਾਬ ਨਿਰਾਰੀ ਨਾ ਪਦਾਰਥ ਗੁਰਤੇ ਪਾਇਆ ਖੁੱਟ ਸੱਚੇ ਮਿਟ ਆਪਣੇ ਭਗਤਾਂ ਨੂੰ ਆਪੇ ਤੁੱਟ ਆਪਣੀ ਕਿਰਪਾ ਕਰ ਕਰ ਤਾਰੀ ਤਿੰਨ ਸੱਚੇ ਨਾਮ ਕੀ ਸਦਾ ਭੁੱਖ ਲਾਗੀ ਗਾਵ ਸੁਧ ਵਿਚਾਰੀ ਜੂ ਪਿੰਡ ਸਭ ਕੁਛ ਹੈ ਤਿਸਕਾ ਆਖਣ ਬਿਖਮ ਵਿਚਾਰੀ ਸਬਦੁਲ ਗਏ ਸੀ ਜਨ ਨੇਤਰੀ ਪਵਜਲ ਪਾਰ ਉਤਾਰੀ ਬਿਨਾ ਸੱਚੇ ਕੁ ਪਾਰ ਨ ਪਾਵੇ

ਸ਼ਬਦ ਸਵਾਰੀ ਕਾਇਆ ਕੰਜ ਸ਼ਬਦੇ ਰਾਤੇ ਸਾਚੇ ਨਾਹੇ ਪਿਆਰੀ ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਐ ਸ਼ਬਦ ਵਿਹੀ ਚਾਰ ਜੋ ਪ੍ਰਭੂ ਜੇ ਸੋਈ ਪਾਸੇ ਪਾਇ ਹੋਰ ਫੂਟ ਵੇ ਅੰਕਾਰੀ ਪਾਦੀ ਬਿਨਸੈ ਸੀਵ ਸਿਵੈ ਗੌਰ ਕਹੇ ਪਿਆਰੀ ਸੋ ਜੋਗੀ ਤਤ ਗਿਆਨ ਸੋ ਯੋਗੀ ਤਤ ਗਿਆਨ ਵਿਚਾਰੀ ਹੋਮੈ ਤ੍ਰਿਤ੍ਰਿਸ਼ਨਾ ਮਾਰੀ ਸਤਿਗੁਰ ਦਾਤਾ ਤਿਨਹਿ ਪਛਾਤਾ ਜਿਸਨੂੰ ਕਿਰਪਾ ਤੁਮਾਰੀ ਸਤਿਗੁਰ ਸਾਂ ਸਿਵੈ ਮਾਇਆ ਲਾਗੇ ਡੂਮ ਵੇ ਅੰਕਾਰੀ ਜਿੱਤਰ ਅੰਦਰ ਸਾਤ ਚਰ ਦੂਜਾ ਜਿੱਤਰ ਅੰਦਰ ਸਾਤ ਚਿਰ ਸੇਵਾ ਕੀਜੇ ਜਾਏ ਮੇਰੇ ਅਮਰਾ ਮੁਰਾਰੀ ਅੰਦਰ ਜਾਗਤ ਰਹੇ ਦਿਨ ਰਾਤੀ ਅੰਦਰ ਜਾਗ ਰਹੇ ਦੇ ਰਾਤੀ ਆਪਣੇ ਪ੍ਰੇ ਪ੍ਰੀਤ ਪਿਆਰੀ ਮਨ ਧਨ ਵਾਰੀ ਵਾਰ ਕਮਾਈ ਆਪਣੇ ਗੁਰ ਬਿਟੋਂ ਬਲਿਆਰੀ ਮਾਇਆ ਮੂਹ ਬਿਸ ਜਾਏਗਾ ਉਪਰੇ ਸੁਧ ਵਿਚਾਰੀ ਆਪ ਜਗਾਏ ਸੀ ਜਾਗੀ ਗੁਰ ਕਹਿ ਸੁਧ ਵਿਚਾਰੀ ਸਨਾਨਕ ਸਹੀ ਮੂਹੇ ਜਿਹੀ ਨਾਮ ਨਾ ਚੇਤਾ ਹੈ ਭਗਤੀ ਵੇ ਵਿਚਾਰੀ ਰਾਮ ਕਲੀ ਮਹਲਾ ਤੀਜਾ ਨਾਮ ਜਾਨਾ ਗੁਰ ਤੇ ਪਾ ਤ੍ਰਿਪਤ ਰੇ ਆਕਾਈ ਸੰਤੋ ਗੁਰਮੁਖ ਮੂਤ ਗਤ ਪਾਈ ਇੱਕ ਨਾਮ ਵਸਿਆ ਘੱਟ ਅੰਤਰ ਪੂਰੇ ਕੀ ਵਡਿਆਈ ਰਾਵ ਆਪੇ ਕਰਤਾ ਆਪੇ ਪੂਤਾ ਦਿਨ ਦਾਰਿਕ ਸਭਾਏ ਜੋ ਕੁਛ ਕਰਨਾ ਸੋ ਕਰਿਆ ਅਵਨ ਕਰਨਾ ਜਾਈ ਆਪੇ ਸਾਜੇ ਸਿਰ ਡੁਪਾਏ ਸਿਰ ਤੇ ਧੰਦੇ ਲਾਈ ਤੇ ਸ੍ਰੀ ਪੂਤਾ ਸੁਖ ਪਾਵ ਸਤਿਗੁਰ ਮੇਲ ਮਿਲਾਈ ਆਪਣਾ ਆਪ ਪਾਈ ਲੱਖ ਲੱਖਣਾ ਜਾਈ ਆਪੇ ਮਾਰੇ ਜੀ ਆਪੇ ਮਾਰ ਜੀ ਵਾਲੇ ਆਪੇ ਸੁਣ ਤੇਲਾ ਤੁਮਾਈ ਇੱਕ ਦਾਤੇ ਇੱਕ ਮੰਗਤੇ ਕੀਏ ਆਪੇ ਭਗਤ ਕਰਾਈ ਤੇ ਵਿਭਾਗੀ ਜਨੇ ਕੋ ਜਾਤਾ ਸੱਚੇ ਰਹਿ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਜਾਈ ਆਪੇ ਦੁੱਖ ਸੁਖ ਪਾਏ ਅੰਤਰ ਪਰਮ ਪੁੱਲੀ ਆਪੇ ਪਰਮ ਪੁਲਾਈ ਵੱਡਾ ਦਾਤਾ ਗੁਰੂ ਮਜਾਤਾ ਨਿਗਰੀ ਅੰਤ ਫਰੇ ਲੁਕਾਏ ਜਿਨੀ ਚਾਕਿਆ ਤਿਨਾ ਸਾਧ ਹੈ ਸਤਿਗੁਰੂ ਭੂ ਪੂਜਾਈ ਇੱਕ ਨਾ ਨਾਵ ਕਾ ਤਾਪ ਪੁਲਾਏ ਇੱਕ ਨਾ ਗੁਰਮੁਖ ਦੇ ਪੂਜਾਏ ਸਦਾ ਦਾਸ ਲਾਇਓ ਸੰਤੋ ਤੇਦੀ ਵੱਡੀ ਵਡਿਆਈ ਤਿਸ ਬਿਨ ਅਵਰ ਨਾ ਕੋਈ ਰਾਜਾ ਘਾਤ ਪਾਤ ਪੰਥ ਬਣਾਈ ਦਿਓ ਤਿਸੇ ਕਾ ਸੋ ਸਾਚਾ ਲੈ ਹੁਕਮ ਮਨਾਈ ਸਾਨੂੰ ਪ੍ਰਾਣ ਸਦਾ ਤਿਆਗ ਜਨ ਗੁਰਮੁਖ ਪੰਥ ਹੋਈ ਬਣਾਈ ਸਤਿਗੁਰ ਪੇਟੇ ਸੂ ਜਨ ਸੀਜੈ ਤਿਸ ਹਿਰਦੈ ਨਾਮ ਵਸਾਈ ਸੱਚਾ ਆਪ ਸਦਾ ਸਾਚਾ ਬਾਣੀ ਸਭ ਸੁਣਾਈ ਨਾਨਕ ਸੁਣ ਵੀ ਕਰਿਆ ਬਿਸਮਾਤ ਮੇਰਾ ਪ੍ਰਭ ਰਵਿਆ ਸਰਬ ਸਾਈ

Goti moiti na hadar urliti. Kini kaho ti swasi kini an koi anta payhauda si kini pavan sabdarti hi kriya. Moe din har har dar paraya kini hi kaha me kure vidyai. Kini kaha baha bahu paai koi kaha me tanev sara moe din. Har har adara kini hi kukar kukar chantana kini hi. Kukar nete krai kini huvartani marmala paai kini. Tilka gopi chandana laya moe din har har hatya kini tet bahu. Chet klaikini peek bohu thaat panaikini tatman dhokhya bohi din har har har siya koi chatur khai panda ko khatte karam saya sumanda koi karam karahe koi karay achasu karani mohi din har har hatrani asagli karam tarum jo kusodhi binna vimana prabhudhe kohna jo sasang paya puji tarsa maha sitla ram kali mahala panjwa is mati te he jantu karaya mati kale dihura pere uktu jo utra sutpiri kya maat karma jantu rakhya ਰਾਖਣ ਹਾਰ ਦੇ ਆਸਮਾਰ ਮਨਾ ਸਗਲੇ ਛੂੜ ਵਿਚਾਰ ਮੈਂ ਰਾਹੁ ਜਿਨ ਦੀਏ ਤੁਤ ਬਾਬੇ ਤਰ ਜਿਨ ਦੀਏ ਤੁਤ ਪ੍ਰਾਤ ਪੁੱਤ ਹਾਰੀ ਜਿਨ ਦੀਏ ਤੁਤ ਬੰਤਾਰ ਬੀਤਾ ਜਿਨ ਤੇ ਠਾਕੁਰ ਕੋ ਰੱਖ ਲਿਓ ਚੀਤਾ ਜਿਨ ਦੀ ਜੀਉ ਜਿਨ ਦੀਆ ਤੋ ਜਿਨ ਦੀਆ ਤੁਤ ਗਏ ਤੁਤ ਪਵਨ ਅਮੋਲਾ ਜਿਨ ਦੀਆ ਤੁਤ ਨੀਰ ਬੋਲਾ ਜਿਨ ਦੀਆ ਤੁਤ ਨੀਰ ਬੋਲਾ ਜਿਨ ਦੀਆ ਤੁਤ ਬਾ ਪਾਪ ਪਰਣਾ ਜਿਸ ਠਾਕੁਰ ਕੀ ਰਹੁਮ ਅਸਰਨਾ ਸ਼ਤੀ ਅਮਰਤੇ ਜਿਨ ਪੂਜਨ ਦੀਏ ਤੰਤਰ ਤਾਨ ਠਹਿਰਾਮ ਨੂੰ ਕੋ ਦੀਏ ਬਸਦਾ ਕਿਉ ਬਸਤਰ ਬਸਦਾ ਕਿਉ ਬਰਤਨ ਬਰਣਾ ਤੇ ਠਾਕੁਰ ਕੇ ਚੇਤਰਾ ਚਰਣਾ ਪੇਖਰ ਕੋ ਨਿਤ ਸੁਨ ਕੋ ਸਕਰਣਾ ਹਤ ਮਾਮ ਸਰਨ ਬਸ ਰਸਨਾ ਚਰਨ ਚਲਨ ਕੋ ਸਿਰ ਕੀ ਨੂੰ ਮੇਰਾ ਮਾਂ ਤੇ ਸੇ ਠਾਕੁਰ ਕੇ ਪੂਜੇ ਪੈਰਾ ਅਪਵਿੱਤਰ ਪਵਿੱਤਰ ਜਿੰਤੂ ਕਰਿਆ ਸਗਲ ਜੋਤ ਮੈਂ ਤੂੰ ਸਿਰ ਧਰਿਆ ਜਪ ਤੂੰ ਚੀਜ ਪਾਵੇ ਨੀ ਸੀ ਜੇ ਕਰ ਸਵਾਰੇ ਬ੍ਰਹਮਾ ਤੀਜੇ ਇਹਾਂ ਊਹਾਂ ਏਕੇ ਹੋਈ ਜਤ ਤਤ ਦੇਖੀ ਤਤ ਤਤ ਤੋਹੀ ਤੇ ਸੇਵਤ ਮਹਾਰਾਜ ਕਰੇ ਤਿਸ ਵਿਸਰੇ ਇੱਕ ਨਿਮਖਨਾ ਸਰੈ ਹਮ ਅਪਰਾਧੀ ਦਿਰਗੁਣੀ ਯਾਰੀ ਤੰਗ ਸਿਵਾ ਨਾ ਕਰਮਾਰੀ ਗੁਰਪੋਇ ਪੁੱਟ ਭਾਗੀ ਮਿਲਿਆ ਨਾਨਕ ਦਾਸ ਸੰਗ ਪਾਤਰ ਤਰਿਆ ਰਾਮ ਕਲੀ ਮਹੱਲਾ ਪੰਜਵਾ ਅਭਿਹਾਵੇ ਰੰਗ ਰਸ ਰੂਪ ਕਹੁ ਬਿਆਵੇ ਮਾਏ ਬਾਪ ਪੂਤ ਕਹੁ ਬਿਆਵੇ ਰਾਜ ਮਿਲਕ ਬਾਪਾ ਰਸੰਤ ਬਿਆਵੇ ਹਰ ਨਾਮ ਉਦਾਰਾ ਰਚਨਾ ਰਾਤ ਤਾਜਪਨੀ ਸਭ ਕਾ ਪ੍ਰਭੀਕਤਨੀ ਰਹਾਉ ਕਹੁ ਬਿਆਵੇ ਦਰਬਾਰ ਕਹੁ ਬਿਆਵੇ ਸੰਸਾਦ ਕਹੁ ਬਿਆਵੇ ਲਪਟ ਸੰਗਨਾਰੀ ਸੰਤ ਰਜੇ ਕੀ ਵਰਨਾ ਮੁਰਾਰੀ ਕਹੁ ਬਿਹਾਵੇ ਖੇਰਤ ਜੁਆ ਕਹੁ ਬਿਹਾਵੇ ਅਮਲੀ ਹੁਆ ਕਹੁ ਬਿਹਾਵੇ ਪਾਤਰ ਚੁਰਾਏ ਹਰ ਜਨ ਬਿਹਾਵੇ ਹਰ ਨਾਮ ਤੇ ਆਈ

ਚਾਲਤੀ ਸਾਹੂ ਪਿਆਵੇ ਖਾਵੇ ਤੂੰ ਪਿੜੇ ਮਾਲ ਕਾਹੂ ਪਿਹਾਵੇ ਬਾਲ ਪੜਾਵ ਤੂੰ ਸੰਤ ਪਿਆਵੇ ਹਰ ਗਾਵਤੇ ਕਾਹੂ ਪਿਹਾਵੇ ਨਾਟੇ ਨਾਟਕ ਨਿਰਤੇ ਕਾਹੂ ਪਿਹਾਵੇ ਜੀਆਂ ਇਓ ਹਿਰਦੇ ਕਾਹੂ ਪਿਆਵੇ ਰਾਜ ਮੈਂ ਡਰਤੀ ਸੰਤ ਪਿਆਵੇ ਹਰ ਜਸ ਕਰਤੇ ਕਾਹੂ ਪਿਹਾਵੇ ਮਤਾ ਮਸੂਰਤ ਕਾਹੂ ਪਿਆਵੇ ਸੇਵਾ ਜ਼ਰੂਰਤ ਕਾਹੂ ਪਿਆਵੇ ਸੋਦੋ ਜੀ ਸੰਤ ਪਿਆਵੇ ਹਰ ਪੀਵਤਾ ਜਿਤ

ਹਰ ਜਨ ਹਰ ਹਰੇ। ਨਾ ਪਿਆਰ ਕਿਸਾਨੀ ਜੋ ਰਾਖੇ ਰਖਵਾਲਾ, ਮਾਤਾ ਦਿਆ ਜੂੰ ਬਾਲਾ, ਪ੍ਰੀਤਮ ਦੀ ਪ੍ਰੀਤਮ ਮਿਲ ਜਾਈ ਤਿਉਂ ਹਰ ਹਰ ਜਨ ਰਾਖੀ ਕਰਨ ਲਾਏ।

ਦਾਸ ਜੈਸੇ ਪ੍ਰਾਇਤ ਸੰਸੰਗ ਬੇਲਾਤੇ ਜਿਉਂ ਸਾਬਨ ਕਾਪਰ ਉਜਲ ਹੋਤੇ ਨਾਚਪਤ ਸਾਪਰਮ ਬਹੁਤੇ ਜਿਉਂ ਚਕਵੀ ਸੂਰਜ ਕੀ ਆਤੇ ਜਿਉਂ ਚਾਦਰ ਬੂੰਦ ਕੀ ਪਿਆਸ ਜਿਉਂ ਕਰੰਕਨਾਥ ਕਰ ਸਵਾਮੀ ਤਿਉਂ ਹਰ ਨਾਮ ਹਰ ਜਨ ਮਨਹਿ ਸੁਖਾ ਨੇ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਧਰ ਪਹਿ ਤਾਏ ਚੀਤ ਦੈ ਧਾਰੀ ਤਨ ਤਾਰਨ ਹਾਰ ਬੰਧਨ ਤੇ ਹੋਈ ਛੁਟਕਾ ਸਭ ਥਾਨ ਦੀ ਕਹਿ ਨੈਣ ਰੂਹੀ ਤਿਸ ਬਿੰਦੂ ਜਾਵਰਣ ਕੁਏ ਬ੍ਰਹਮ ਭੈ ਛੁਟੇ ਗੁਰ ਪ੍ਰਸਾਦ ਨਾਨਕ ਭਿਖੋ ਸਭ ਸਵਾ ਰਾਮ ਕਲੀ ਮਹੱਲਾ ਪੰਜਵਾਂ ਜੀ ਜੋਤ ਸਭ ਪ੍ਰੇਖੀਏ ਪ੍ਰਸਗਲ ਤੁਮਾਰੀ ਤਾਰਨਾ ਏਵਨ ਹਰ ਕੇ ਨਾਮ ਉਤਾਰਨ ਹਾਉ ਖਿਨ ਮੈਂ ਤਾਪ ਤਾਪ ਦੇ ਸਭ ਕਰਤੇ ਕੇ ਕਾਰਨ ਕਾਮ ਕ੍ਰੋਧ ਲੋਹ ਚੂੜ ਨਿੰਦਾ ਸਾਧੂ ਸੰਗ ਬਿਦਾਰਨਾ ਨਾਚ ਬੁਤਮਾ ਦਿਰਬਲ ਹੋਵੈ ਸੁਖੇ ਸੂਖੇ ਦਾਰਨਾ ਪਤਰਨ ਜੁ ਆਵੇ ਨਾ ਤਿਆਂ ਉਹਾਂ ਨ ਹਾਰਨਾ ਦੁਖ ਸੁਖ ਇਸ ਮਨ ਕੀ ਬਿਰਥਾ ਤੁਮ ਹੀ ਆਗੇ ਪਾਲਨਾ ਤੂੰ ਸੁਖਿਤ ਮਨ ਕੀ ਬਿਰਥਾ ਤੁਮ ਹੀ ਆਗੇ ਤਾਰਨਾ ਤੂੰ ਦਾਤਾ ਸਭਨਾ ਜੀਆਂ ਕਾ ਆਪਣ ਕੀ ਆਪਾਰਨਾ ਅੰਕਵਾਰ ਕੋਟ ਜਨ ਉੱਪਰ ਨਾਨਕ ਵੰਜੈ ਵਾਰਨਾ ਰਾਮ ਕਲੀ ਮੁਹੱਲਾ ਪੰਜਵਾਂ ਪਦੀ ਕਿਉ ਓਂਕਾਰ ਸਤਿਗੁਰ ਪ੍ਰਸਾਦ ਦਰਸ਼ਨ ਭੇਟ ਤੇ ਪਾਪ ਸਮਨਾਥੇ ਅਰਥੋਂ ਦੀ ਮਿਲਾਈ ਮੇਰਾ ਗੁਰ ਪਰਮੇਸ਼ੁਰ ਸੁਦਾਈ ਪਾਪਰਮ ਕਾ ਨਾਮ ਦ੍ਰਿੜਾਈ ਅੰਤੇ ਹੋਏ ਸਿਖਾਈ ਰਾਹੁ ਸਾਧੂ ਕਾ ਡੇਰਾ ਪੰਨਾ ਸੰਤੂੜ ਮੁਖ ਲਾਈ ਪਤਨੀ ਕੀ ਖਿਨ ਭੀਤਰ ਅਗਿਆਨ ਅੰਧੇਰ ਵਜਾਈ ਕਰਨ ਕਾਰਨ ਸਮਰਾ ਸਵਾਮੀ ਨਾਥ ਤਿਸਰਣਾਈ ਬੰਧ ਤੂੜ ਚਰਨ ਕਮਲ ਦ੍ਰਿੜਾਈ ਇੱਕ ਸ਼ਬਦ ਲਿਵ ਲਾਏ ਅੰਧ ਕੂਪ ਵਿਖਿਆ ਤੇ ਕਾਢਿਓ ਸਾਜ ਸ਼ਬਦ ਬਣ ਆਏ ਜਨਮਨ ਕਾ ਸੰਤਾ ਚੁਕਾ ਬਹੁ ਨਕ ਤੂੰ ਤਾਈ ਨਾਮ ਸਾਨੇ ਇਹ ਮਨ ਰਾਤਾ ਅੰਮ੍ਰਿਤ ਭੀ ਤ੍ਰਿਪਤਾਈ ਸੰਸੰਗ ਮਿਲ ਕੀਰਤਨ ਗਾਇਆ ਨਿਚਲ ਵਸਿਆ ਜਾਈ

ਜਪ ਤਪ ਸੰਜਮ ਸੁਚ ਹੈ ਸੋਈ ਆਪੇ ਕਰੇ ਕਰਾਇ। ਪੁੱਤਰ ਕਲੱਤਰ ਮਹਾਂ ਵਿਖਿਆ ਮੈਂ ਗੁਰ ਸੱਚ ਲਾਏ ਤਰਾਈ। ਆਪਣੇ ਜੀ ਤੇ ਆਪ ਸੰਭਾਲੇ ਆਪ ਲੀਏ ਲੜ ਲਾਈ। ਸਾਧ ਧਰਮ ਕਾ ਬੇੜਾ ਬੰਧੇ ਆ ਬਵਜਰ ਪਾਰੇ ਪਵਾਈ ਬੇਸਵਾਰ ਬੇਅੰਤ ਸਵਾਮੀ ਨਾਨਕ ਬਲ ਬਲ ਜਾਈ। ਅਕਾਲ ਪੁਰਤਾ ਜੂਨੀ ਸੰਭਉ ਅਨਕਾਲ ਅੰਧਕਾਰ ਦੀ ਪਾਈ। ਅੰਤਰ ਜਾਮੀ ਜੀਵਨ ਕਰਦਾਤਾ ਦੇਖ ਤ੍ਰਿਪਤ ਇਕਾਈ। ਏਕੰਕਾਰ ਨਿਰਮਿਤ ਏਕੰਕਾਰ ਨਿਰੰਜਨ ਨਿਰਭਉ ਸਭ ਜਲ ਤਲ ਰਿਹਾ ਸਮਾਈ। ਭਗਤ ਉਦਾਨ ਭਗਤਾਂ ਕੋ ਦੀਨਾ ਹਰ ਨਾਨਕ ਜਚ ਮਾਈ। ਰਾਮ ਕਲੀ ਮਹੱਲਾ ਪੰਜਵਾਂ ਸਲੋਕ। ਸਿੱਖ ਹੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਮਾਤਾ ਰਾਤਾ ਰਾਮ ਪਿਆਰੇ ਆਪਣੇ ਪਤ ਬਣਿਆਈ। ਸਤਿਗੁਰ ਪੇਖ ਨਿਭਾਈ ਸੰਤੋ ਹਰ ਨਾਮ। ਲਾਹਾ ਦਾਸ ਗੋਦੀ ਆ ਸਗਲੀ ਤਰਸੋਂ ਲਾਈ। ਸੰਤੋ ਰਾਵ ਹੋਇਤ ਕੋ ਲਾਲਿਕ ਪਾਇਆ ਹਰ ਕੀਮਤ ਕਹਿ ਨ ਜਾਈ। ਰਤਨ ਚਰਨ ਕਵਲ ਚੁੰ ਲਾਗੋ ਚਾਨਾ ਸੱਚ ਦਰਸੋ ਸਮਾਈ। ਸੱਚ ਦਰਸ ਮਾਈ ਸੰਤੋ ਗੁਣ ਗਾਵਤ ਗਾਵਤ ਪਏ ਨਿਹਾਲਾ ਹਰ ਸਿਮਰਤ ਤ੍ਰਿਪਤ ਕਹਾਸ ਅਕਾਈ। ਸੰਤੋ ਆਤਮਰਾਰ ਵਿਆਹ ਤਬ ਅੰਤਰ ਕਤਿਆ ਕਤ ਜਾਈ। ਸੰਤੋ ਆਜ ਗਾਤੀ ਹੈ ਪਿਓ ਸੀ ਸਬਜੀਆਂ ਕਾਸ਼ ਵਧਾਈ। ਸੰਤੋ ਆਭਿਅੰਤ ਅੰਤਰੀ ਪਾਇਆ ਪੂਰੇ ਰਿਹਾ ਸੁਠਾਈ। ਸੰਤੋ ਮੇਹ ਸਾਜਨ ਮਾਲ ਜੋਬਨ ਮੇਤ ਸਾਜਨ ਮਾਲ ਜੋਬਨ ਸੁਤ ਹਰ ਨਾਨਕ ਬਾਬਿਨ ਬਾਈ। ਸੰਤੋ ਰਾਮ ਕਲੀ ਮਹੱਲਾ ਪੰਜਵਾਂ।

ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਰਨਾਲੀ ਹਰਨਾ ਰਹੋ, ਤੂੰ ਮਨ ਮੇਰੀ ਦੁੱਖ ਸਾਵੇ ਸਾਰਣਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ, ਹਰਨਾਲੀ ਸਾਚੇ ਸਾਹਿਬਾ ਕਿਆ ਨਹੀਂ ਕਰਤੀ ਰਹਿ। ਕਰਤਾ ਤੇਰਾ ਸਭ ਕੁਛ ਜਿਸ ਦੇ ਸੁਪਾਵੇ, ਸਦਾ ਸਿਵ ਸਲਾਹ ਤੇਰੇ ਨਾਮ ਮਨ ਵਸਾਵੀ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੀਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੀ ਰਹਿ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਂ ਸੁਖ ਮਨੈ ਜਿਨਿਸ਼ਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜੀ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸਭ ਤੁਰੁ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸ਼ਬਦ ਕਰ ਭਾਗੇ, ਕਰ ਭਾਗੇ ਸ਼ਬਦ ਵਾਜੇ, ਕਲਾ ਕਰਤਾਰੀਆ ਪੈਂਦੋ ਤੁਸ ਵਾਸ ਕੀਤੇ, ਕਾਲ ਕੰਡਕ ਮਾਰਿਆ।

ਬਾਜੇ ਸਾਚੀ ਲਵੈ ਬੰਦੇ ਹਿਰਮਾਣੀ ਤੇ ਹਿਰਮਾਣੀ ਲਵੈ ਬਾਜੋ ਕਿਆ ਕਰੇ ਬੇਚਾਰੇ ਤੁਦਵਾਸ ਸਮਰਤ ਕੋਈ ਨਾ ਕਿਰਪਾ ਕਰ ਬਨਵਾਰੀ ਆ ਇਸ ਨੂੰ ਵਰਤਾ ਬਣਾਇ ਸਬਦ ਲਾਸ ਸਵਾਰੀ ਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਬੇਚਾਰੀ ਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਿਆ ਕਰੇ ਵਿਚਾਰੇ ਆਨੰਦ ਆਨੰਦ ਸਭ ਕੋ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆ ਆਨੰਦ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ ਕਹੇ ਨਾਨਕ ਆਨੰਦ ਆਨੰਦ ਗੁਰੂ ਤੇ ਜਾਣਿਆ ਬਾਬਾ ਜੇ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਇਸ ਨੂੰ ਹੋਰ ਕਿਆ ਕਰੇ ਵਿਚਾਰੀਆ ਇੱਕ ਭਰਮ ਪੂਲੇ ਫਰੈ ਦੈਸ ਇੱਕ ਭਰਮ ਪੂਲੇ ਫਰੈ ਦੈਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪੈ ਨਿਰਮਲ ਜਿੰਨਾ ਭਾਣਾ ਪਾਵੇ ਕਹਿ ਨਾ ਜੇ ਦੇ ਪਿਆਰੇ ਸੂਜਨ ਪਾਵੇ ਆਵੋ ਸੰਤ ਪਿਆਰਿਓ ਅਕਾਤਕੀ ਕਰੇ ਕਹਾਣੀ ਕਰੇ ਕਹਾਣੀ ਅਕਾਤਕੀ ਰੀ ਕੇ ਦੁਆਰੇ ਪਾਈਐ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨੇ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗਾ ਵੋ ਸੁੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਅਕਥਿਓ ਅਕਾਤ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨ ਪਾਇਆ ਚਤੁਰਾਈ ਕਿਨੇ ਨ ਪਾਇਆ ਤੂੰ ਸੁਣ ਮਨ ਮੀਰਿਆ ਇਹ ਮਾਇਆ ਮੋਹਣੀ ਜਨੇਤ ਪਰਮ ਪੂਲਾਇਆ ਮਾਇਆ ਤਾਂ ਮੋਹਣੀ ਤਨੇ ਕੀਤੀ ਜੇ ਠਗੋਲੀ ਪਾਈਆ ਕੁਰਬਾਨ ਕੀਤਾ ਸਿਵ ਟੋਜਰ ਮੂੰਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਾਚ ਸੰਭਾਲੀ ਕੁਟੰਬ ਦੂਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ ਸਾਹ ਤੇਰਾ ਚੱਲੇ ਨਾ ਇਸ ਨਾਲ ਕਿਉਂ ਚਿਤ ਲਾਈਆ ਏ ਐਸਾ ਕਾ ਮੂਲੇ ਨਾ ਕੀਚੇ ਅੰਤ ਪਛੋਤ ਆਈ ਹੈ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ ਹੀ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮੈ ਗੋਚਰਾ ਤੇਰਾ ਅੰਤ ਨੂੰ ਪਾਇਆ ਤੂੰ ਨਾ ਪਾਇਆ ਕਰੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੀਰ ਤੇਰਾ ਕਿਆ ਖਵਾਬ ਖਾਣੇ ਆਖੇ ਤਾਂ ਵੇਖਿਆ ਸਾ ਤੂੰ ਹੈ ਜਗ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ

ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਬੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ ਕਹਿ ਨਾ ਸਦਾ ਗਾਵੋ, ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ, ਆਖ ਵਖਾਣੀ ਹਰ ਹਰ ਨਿਤ ਕਰ ਰਸਨਾ ਕਹਿਆ ਕਛੂ ਨ ਜਾਣੀ, ਜੇ ਜਨ ਕਾ ਹਿਰ ਲਿਆ ਮਾਇਆ ਬੋਲਣ ਪਹਿਰ ਬਾਣੀ, ਕਹੇ ਨਾ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਤਨ ਹੀਰੇ ਜਿੱਤ ਜੜਾਓ, ਸ਼ਬਦ ਤਨ ਜਿੱਤ ਮਨ ਲਾਗਾ ਇਹੋ ਵਸਮਾਓ, ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਸਨੂ ਦੇ ਬੁਝਾਈ, ਕਹਿ ਨਾਲ ਸਭ ਦਰਤਾਨ ਹੀਰਾ ਜਿੱਤ ਜੜਾਓ, ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਈ, ਹੁਕਮਰਤਾਇਆ ਵੇਖੇ ਗੁਰਮੁਖ ਸੇ ਬੁਝਾਈ, ਤੂੜੈ ਬੰਧਨ ਹੋਵੈ ਮੂਤ, ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸੋਹਣ ਵਿਲਾਈ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ, ਸਿਮਰਤ ਸਾਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ, ਤੱਤੈ ਸਾਰ ਨਾ ਜਾਣੀ, ਇਹ ਗੁਣੀ ਸੰਸਾਰ ਪ੍ਰਭ ਸੁਤਾ ਸੁਤਿਆ ਰਹਿਣ ਬਿਹਾਨੀ, ਗੁਰ ਕਿਰਪਾ ਤੇ ਸੇ ਜਾਂ ਜਾਗੇ ਜਿਨ੍ਹਾਂ ਹਰ ਮਨੁੱਖ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤੱਤ ਪਾਏ ਜਿਸਨੂੰ ਅੰਦਨ ਹਲ ਵੀ ਲਾਗੇ, ਜਾਤ ਰਹਿਣ ਬਿਹਾਨੀ ਮਾਤਾ ਕੇ ਉਧਰ ਮੇ ਪ੍ਰਤਪਾਲ ਕਰੇ ਸੋ ਕਮਰ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਵਰਦਾਤਾ ਜੀ ਅਗਨ ਮੈਂ ਆਹਰ ਪਹੁੰਚਾਏ, ਉਸਨੂੰ ਕਿਉਂ ਪੋਹ ਸਕੇ ਜਿਸ ਨੂੰ ਆਪਣੀ ਹੀ ਲਿਵਲਾਵੇ, ਆਪਣੀ ਲਿਵਾਪੇ ਲਾਏ ਗੁਰਮੁਖ ਸਦਾ ਸੰਭਾਲੀਏ, ਕਹਿ ਨਾਨਕੀ ਵਰਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਕਰਤੇ ਵੀ ਕੋਜੇ ਕਰਤੇ ਖੇਲ ਚਾਇਆ, ਜਦ ਪਹਾੜਾਂ ਦਾ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਇਹ ਮਾਇਆ ਜਿਤ ਹਰ ਵਿਸਰੈ, ਮੋਹ ਪਜੈ ਬਹੁ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵਲਾਗੀ ਤੀਨੀ ਵਿੱਚ ਮਾਇਆ ਪਾਏ ਆ, ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਈ, ਐਸਾ ਸਤਿਗੁਰੂ ਜੀ ਮਿਲੈ ਜਿਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ, ਜਿਹਦਾ ਜੀਉ ਜਿਸ ਮਿਲ ਰਹੇ ਹਰ ਵਸਾਏ ਮਨ ਆਏ, ਹਰ ਆਪ ਅਮੁੱਲ ਕੇ ਭਗਤ ਨਾ ਕੀ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇਰਾ ਸਜਾਣੀ, ਹਰ ਹਰ ਨਿਤ ਜਪਿਓ ਜੀਉ ਲਾਹ ਖੱਟਿਓ ਦਿਹਾੜੀ, ਉਹ ਧੰਨ ਨਾ ਮਿਲਿਆ ਜਿਨ ਹਰਿਆ ਪੇ ਪਹਾਣਾ, ਕਹੇ ਨਾਨਕ ਹਰਾਸ ਮੇਰੀ ਮਨ ਹੁਆ ਬਣਜਾਰਾ, ਇਹ ਰਸਨਾ ਤੂੰ ਅੰਦ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜਿੱਚਰ ਹਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ ਹਰ ਰਸ ਬੌੜ ਨਾ ਤ੍ਰਿਤਨਾ ਲਾਗੇ ਆਏ, ਇਹੋ ਹਰਸ ਕਰਮੀ ਪਾਈਏ ਸਤਿਗੁਰੂ ਮਿਲੇ ਸਿਆਏ, ਕਹੇ ਨਾਨਕ ਹੋਰ ਅੰਦਰਸ ਵੀ ਸਰੀਰ ਜਾਨ ਵਸੈ ਬਣੇ ਆਏ, ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਏ ਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿੜਕਾ ਮੂਹ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਵੋ ਸਖੀ ਗੁਰੂ ਮੰਦਰ ਬਣਿਆ, ਹਰ ਗਾਉ ਮੰਗਲ ਸਖੀਏ ਸੋਗ ਦੁੱਖ ਨੂੰ ਵਿਆਪੇ, ਗੁਰ ਚਰਨ ਲਾਗੇ ਦਿਸ ਪਾਗੇ ਆਪਣਾ ਪਿਰ ਜਾਪੇ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ, ਕਿਆ ਤੁਦ ਕਰਮ ਕਮਾਇਆ, ਕੀ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਨੂੰ ਵਸਿਆ ਪੂਰਵ

ਆਏ ਆ। ਹੇ ਨੇਤਰੋ ਹੋ ਮੇਰਿਓ, ਹੱਥੋਂ ਮੈਂ ਜੋਤ ਧਰੀ, ਹਰ ਬਿਨ ਅਵਰਣਾ ਦੇਖੋ ਕੋਈ, ਹਰ ਬਿਨ ਅਵਰਣਾ ਦੇਖੋ ਕੋਈ, ਨਦਰੀ ਹਾਨ ਨਿਹਾਲੇ ਆ। ਇਹੋ ਵਿਸ ਸੰਸਾਰ ਤੂੰ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਪੁੱਜਿਆ, ਜਾ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰਣ ਕੋਈ, ਕਹੇ ਨਾਨਕ ਹੀ ਨੇਤਰ ਅੰਧ।

ਪਠਾਈ, ਸੱਚੈ ਸੁਣ ਨੈ ਨੂੰ ਪਠਾਈ, ਸ੍ਰੀ ਲੈ ਸੁਣੋ ਸਤਬਾਣੀ, ਜੇ ਸੁਣੀ ਮੰਤਰ ਹਰਿਆ ਹੋਆ ਰਸਨਾ ਰਸ ਮਾਣੀ, ਸੱਚ ਅਲਖ ਵਿਡਾਣੀ, ਤਾਂ ਕੀ ਗਤ ਕਹੀ ਨ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੈ ਸੁਣੈ ਨੂੰ ਪਠਾਏ, ਹਰ ਜੀਉ ਗੁਫਾ ਅੰਦਰ ਰਾਖੈ, ਵਾਜਾ ਪਵਣ ਵਜਾਇਆ ਵਜਾਇਆ, ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ,

ਜਾਵੇ, ਸੱਚੂ ਧਿਆਵੇ ਜਾਤ ਉਤਪਾਵੇ, ਗੁਰਮੁਖ ਜਨਾ ਬੁਝਾਵੇ। ਜੋ ਸੱਚ ਸਭਨਾ ਕਾ ਖਸਨ ਹੈ, ਜਿਸ ਬਖਸੇ ਸੋ ਜਨ ਪਾਵੇ। ਕਹੇ ਨਾਨਕ ਸੱਚ ਸੋਹਿਲਾ, ਸੱਚੇ ਕਰ ਗਾਵੇ। ਆਨੰਦ ਸੁਣੋ ਵੱਡ ਭਾਗੀ ਉਹ।

ਲਾਗੇ ਵਾਜੇ ਅਨਹਦ ਤੂਰੇ ਰਾਮ ਕਲੀ ਸਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਸਲ ਤਿਹ ਲੋਏ ਜੀਓ ਗੁਰਸਬ ਸਮਾਵੇ ਅਵਰੂ ਨਾ ਜਾਣੇ ਕੋਏ ਜੀਓ।

ਵਾਰ ਹਰਿ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਤੂਲ ਠਾਕੁਰ ਭਗਤੀ ਹਰਿ ਪਾਇਆ। ਹਰ ਭਾਣਾ ਗੁਰ ਪਾਇਆ ਗੁਰ ਜਾਵੇ, ਹਰ ਪ੍ਰਭ ਪਾਸ ਜੀਓ। ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈ ਜ ਰੱਖੋ ਅਰਦਾਸ ਜੀਓ। ਪੈ ਜ ਰੱਖੋ ਅਰਜਨੈ ਕੀਰੀ, ਹਰ ਦਿਉ ਨਾਮ ਨਿਰੰਜਨੋ। ਅੰਤ ਚਲਦਿਆਂ ਹੋਏ ਬੇਲੀ, ਜਬ ਦੂਤ ਕਾਲ ਨਿਖੰਜਨੋ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ। ਹਰ ਧਾਰ ਕਿਰਪਾ ਸਤਿਗੁਰੂ ਬੇ ਲਾਇਆ, ਧਨ ਧਨ ਕਹੇ ਸਾਬਾਸੀਓ। ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ। ਹਰ ਭਾਣਾ ਗੁਰ ਪਾਇਆ ਮੇਰਾ, ਹਰ ਪ੍ਰਭ ਕਰੇ ਸਾਬਾਸ ਜੀਓ। ਭਗਤ ਸਤਿਗੁਰੂ ਪੁਰਖ ਸੋਏ, ਜਿਸ ਹਰ ਪ੍ਰਭ ਭਾਣਾ ਪਾਵੇ। ਆਨੰਦ ਅਨਹਦ ਵੱਜੇ ਬਾਜੇ, ਹਰਿ ਆਪ ਗੱਲ ਮਹੇ ਲਾਵੇ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕੰਦਰ ਜਾ ਜੀਓ। ਤੁਰ ਲਿਖਿਆ ਪ੍ਰਵਾਣਾ ਫਿਰੇ ਨਾਹੀਂ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਸਤਿਗੁਰ ਭਾਣੇ ਆਪਣੇ ਪੈ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਪ ਸੀ ਸੂਮੈ ਮੂਲ ਨ ਪਾਇਆ। ਮਿਤ ਪੈਜੈ ਮਿਤ ਬਿਕਸੈ, ਜਿਸ ਮਿਤ ਕੀ ਪੈਜ ਪਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਅਰ ਸਤਿਗੁਰੂ ਪੈ ਨਾਵੇ। ਸਤਿਗੁਰੂ ਪ੍ਰਤਾਪ ਕੁੰਦੇ ਬੈ ਰਾਜ ਆਪ ਟਿਕਾਇਆ। ਸਭ ਸਿੱਖ ਬੰਦ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ। ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਕਥਾ ਪੜ੍ਹਾਏ ਪੁਰਾਣ ਜੀਓ। ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ, ਬੇਬਾਣ ਹਰ ਰੰਗ ਗੁਰ ਭਾਵੇ। ਪਿੰਡ ਪੱਤਲ ਕਿਰਿਆ ਦੀਵਾ ਫੁਰ, ਹਰ ਸਰ ਪਾਵੇ। ਹਰ ਭਾਇਆ ਸਤਿਗੁਰੂ ਬੋਲਿਆ, ਹਰ ਮਿਲਿਆ।

ਜੀਓ। ਸਤਿਗੁਰ ਪੁਰਖ ਜੀ ਬੋਲਿਆ, ਗੁਰਸਿੱਖਾ ਮਨ ਲਹੀ ਰਜਾਏ ਜੀਓ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਪੈਰੀ ਪਾਏ ਜੀਓ। ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਕੋਈ ਕਰ ਵਕੀਲੀ ਨਿਵੈ ਨਾਹੀ। ਫਿਰ ਸਤਿਗੁਰ ਆਉਣ ਨਿਵਾਇਆ,

ਪਿਆਰਾ, ਮਾਣ ਪ੍ਰਮਾਣੇ ਪ੍ਰੇ ਪ੍ਰਭਾ, ਮਾਣੋ ਜਾਣੋ ਪ੍ਰਾ ਜਾਣੋ, ਸਵਾਮੀ ਸੂਰਤ ਜਾਣੋ ਸੂਰਤ ਜਾਣਾ, ਸਤ ਪ੍ਰਧਾਨਾ ਅੰਮ੍ਰਿਤ ਹਰ ਕਾ ਨਾਮ, ਚਾਖੇ ਕਹਾਣੀ ਸਾਰੰਗ ਪਾਣੇ, ਜਿਨ ਕੈ ਪਾਥਾਨਾ, ਤਿਨ ਹੀ ਪਾਇਆ ਤਿਨ ਤੇ ਆਇਆ, ਸਗਲ ਤਿਸੈ ਕਾ ਮਾਣੋ, ਕਹੋ ਨਾਨਕ ਤਿਰ ਤਖਤ ਨਿਵਾਸੀ ਸੱਚ ਸਹਿ ਦੀਵਾਣੋ, ਮੰਗਲਾ ਹਰ ਮੰਗਲਾ, ਮੇਰੇ ਪ੍ਰਭ ਕੇ ਸੁਣੀਐ ਮੰਗਲਾ, ਸੋਹਿਰੜਾ ਪ੍ਰਭ ਸੋਹਿਰੜਾ ਆਨੰਦ ਧੁਨੀਐ, ਸੋਹਿਰੜਾ ਆਨੰਦ ਵਾਜੇ ਸਭ ਦੇ ਅਗਾਜੇ, ਨਿਤ ਨਿਸ਼ੇ ਵਧਾਈ

ਸੁਣੀਏ ਰਾਮ ਕਲੀ ਮਹੱਲਾ ਪੰਜਵਾਂ। ਹਰ ਹਰਧਿਆਏ ਮਨਾ ਕੇ ਨਾਵੇ ਸਾਰੀਏ, ਰਾਮ ਰਾਮਾ ਰਾਮ ਰਮਾ ਕਟ ਉਰਧਾਰੀਐ। ਉਰਤਾਰ ਹਰ ਪੁਰਖ ਪੂਰਨ ਪਾਪ ਰੁਮ ਦੇ ਰੰਜਨੋ, ਪੈ ਦੂਰ ਕਰਤਾ ਪਾਪ ਹਰਤਾ ਦੁੱਖ ਹੈ ਦੁੱਖ ਭਾਵ ਖੰਡਨੋ। ਜਗਦੀਸ਼ ਦੀਸ ਗੋਪਾਲ ਮਾਧੋ ਗੁਣ ਗੋਬਿੰਦ ਵਿਚਾਰੀਏ, ਬਿਨਵੰਤ ਨਾਨ ਗੁਲ ਸੰਗ ਸਾਧੂ ਦਿਨ ਸਰੈਣ ਚੀ ਤਾਰੀਏ, ਚਰਨ ਕਮਲ ਆਰਾਧਨ ਕਾ ਆਸਰਾ। ਰਾਜ ਮਿਲਕ ਭੰਡਾਰ ਨਾਮ ਅੰਤ ਧਰਾ, ਨਾਮ ਨਰਹਰ ਦੇ ਦਾ ਨਾਮ ਨਰਹਰ ਦੇ ਦਾ ਜਿਨ ਕੈ ਰਸ ਭੂਕ ਏਕ ਨਾਰਾਇਣ। ਰੂਪ ਰਸ ਰੂਪ ਰੰਗ ਅਨੰਤ ਪੀਟ ਸਾਹ ਸਾਣ ਕਿਲ ਖਰਣਾ, ਨਾਮ ਪੁਨੇ ਚਰਣਾ ਨਾਮ ਜਮ ਕੀ ਤ੍ਰਾਸਰਾ। ਬਿਨਵੰਤ ਨਾਨਕ ਰਾਜਨ ਕੀ ਚਰਨ ਕਮਲ ਯਾਤਰਾ, ਗੁਣ ਬੇਅੰਤ ਸੁਆਮੀ ਤੇਰੇ ਕੋਈ ਨਾ ਜਾਣੀ। ਦੇ ਚਲ ਦਿਆ ਸੁਣ ਭਗਤ ਬਖਾਨੀ, ਜੀ ਜਨ ਸਤ ਜਿਤਿਆ ਪੁਰਖ ਪਤ ਪਰਮੇਸ਼ੁਰਾ ਸਰਬ ਜਾ।

ਹੋਵੇ ਤੁਝੈ ਪਛਾਨੀ, ਮੋਹੀ ਨਿਰਗੁਣ ਅਨਾਤਰਣੀਆ। ਬਲ ਬਲ ਬਲ ਗੁਰਦੇਵ ਜਿਨਾਮ ਦ੍ਰਿੜਾ, ਗੁਰਨਾਮ ਦਿਆ ਕੁਸਲਤੀਆ, ਸਰਬਿਸ਼ਾ ਪੁਨੀਆ। ਜਲਨੇ ਬੁਜਾਏ ਸਾਚਾ, ਮਿਲੇ ਚਿਰੀ ਵਿਸ਼ਵਨਿਆ। ਆਨੰਦ ਹਰ ਸਹਿ ਸਾਚਾ, ਮਹਾਂ ਮੰਗਲ ਗੁਣ ਗਾਇਆ। ਬਿਨਵੰਤ ਨਾਨਕ ਨਾਮ ਪ੍ਰਭ ਕਾ, ਗੁਰਪੂਰੀ ਤੇ ਪਾਇ ਰਾਮ ਕਲੀ ਮਹੱਲਾ ਪੰਜਵਾ। ਰੋਣ ਚੁਣੋ ਸਬਦ ਅਨਾਥ, ਨੇ ਤੁੱਟ ਗਾਈਐ ਸੰਤਨ ਕਹੇ, ਕਿਲਬਿਖ ਸਭ

ਜਾਏ ਯੋਗ ਧਿਆਨ ਯੋਗਦਾਨ ਅਨੇਕ ਕਿਰਿਆ ਲਾਗੋ ਚਰਨ ਕਮਲੈ ਸਾਧੀਐ ਬਹੁਪਤ ਦਿਆਲ ਮੋਹਨ ਦੁਖ ਸਗਲੀ ਪਰ ਹਰੇ ਬਿਨਵੰਤ ਨਾਨਕ ਤਰੇ ਸਾਗਰ ਧਿਆਏ ਸੁਆਮੀ ਨਰ ਹਰੇ ਸੁਖ ਸਾਗਰ ਗੋਪਾਲ ਸਿਮਰਨ ਭਗਤ ਗਾਵੇ ਗੁਣ ਤੇਰੇ ਰਾਮ ਅੰਤ ਮੰਗਲ ਗੁਰ ਚਰਨੀ ਲਾਗੇ ਪਾਏ ਸੁਖ ਨਿਹਰੇ ਰਾਮ ਸੁਖ ਨਿਦਾਨ ਮਿਲਿਆ ਦੁਖ ਰਿਆ ਕਿਰਪਾ ਕਰ ਪ੍ਰਭ ਰਾਖੀਆ।

ਪ੍ਰਭ ਸਿਮਰੂ ਇਕੂਨਾ ਧਿਆਈ ਰਾਮ ਧਿਆਈ ਸੋ ਪ੍ਰਭ ਤਰੇ ਭਵਜਲ ਰਹੇ ਆਵਣੂ ਜਾਣਾ ਸਦਾ ਤੋਂ ਕਲਿਆਣ ਕੀਰਤਨ ਬਹੁ ਸਦਾ ਤੋਂ ਕਲਿਆਣ ਕੀਰਤਨ ਪ੍ਰਭ ਲੱਗਾ ਬੀਠਾ ਪਹਾੜਾਂ ਤਬ ਇਸ਼ ਪਾਈ ਆਸ ਪ੍ਰਭ ਇਸ਼ ਪੁਨੀਆ ਤੁਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਰ ਪ੍ਰਭ ਆ ਮੇਲੀ ਫਿਰ ਨਾਹੀ ਦੁੱਖ ਵਿਸੂਰਿਆ ਰਾਮ ਕਲੀ ਮਹੱਲਾ ਪੰਜਵਾਂ ਸਲੋਕ ਚੰਦ ਚਰਨ ਕਮਲ ਸਰਨਾਤੀ ਅੰਤ ਮੰਗਲ ਗੁਣ ਗਾਮ ਨਾਨਕ ਪ੍ਰਭ ਅਰਾਧੀਏ ਬਿਪਤ ਨਿਵਾਰਨ ਰਾਮ ਸ਼ੰਤ ਪ੍ਰਭ ਬਿਪਤ ਨਿਵਾਰਨ ਤਿਸ ਬਿਨ ਅਵਰਣਾ ਕੋਈ ਜੀਓ ਸਦਾ ਸਦਾ ਹਰ ਸਿਮਰੀਐ ਜਲ ਤਲ ਮਹੀਅਲ ਸੋਏ ਜੀਓ ਜਲ ਤਲ ਮਹੀਅਲ ਪੂਰ ਰਹਿਆ ਇੱਕ ਨਿਮਖ ਮਨ ਹੋ ਨਾ ਵਿਸਰੈ ਗੁਰਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸਰੈ ਕਰ ਸੇਵ ਸੇਵਕ ਦਿਨ ਸਰੈਣੀ ਤਿਸ ਭਾਵੈ ਮਨ ਇਸ ਭਾਵੇ ਸੋ ਹੋਏ ਸੀ ਬਲ ਜਾਏ ਨਾ ਸੁਖੇ ਦਾਤੇ ਪ੍ਰਗਾਸ ਮੰਤਰ ਹੋਏ ਜੀਓ ਸਲੋ

ਲਾਏ, ਤਿਸ ਬਿਨਾ ਨਹੀਂ ਜਾਏ ਜੀਉ, ਬਲ ਜਾਏ ਨਾਨਕ ਸਦਾ ਕਰਦੀ, ਸਭ ਮੈਂ ਰਿਹਾ ਸਮਾਏ ਜੀਉ। ਰਾਗ ਰਾਮ ਕਲੀ ਮਹੱਲਾ ਪੰਜਵਾਂ। ਸੋਚੋ ਨਡਾਹਰ ਗਾਉ ਸਖੀ ਹਰੀਕ ਤੇ ਆਵੋ, ਸਤਿਗੁਰ ਤੁਮ ਸੇਵ ਸਖੀ, ਮਨ ਚਿੰਨ ਜੜਾ ਬਲ ਪਾਉ। ਰਾਮ ਕਲੀ ਮਹੱਲਾ ਪੰਜਵਾਂ। ਰੁਤੀ ਸਲੋਕ ਇੱਕਿਉ ਓਂਕਾਰ, ਸਤਿਗੁਰ ਪ੍ਰਸਾਦ ਕਰ ਬੰਧਨਾ ਪ੍ਰਭ, ਕਰ ਬੰਧਨ ਪ੍ਰਪਾਵਨ ਬਾਛੂ ਸਾਹ ਦੇ ਤੂਰ, ਆਪ ਨਿਵਾਰਨ ਹਰ ਹਰ ਭਜੂ, ਨਾਨਕ ਪ੍ਰਭ ਭਰਪੂਰ ਖੇਲਵੇ ਕਾਟਣ ਪੈਖਰਣ, ਸੁਖ ਸਾਗਰ ਹਰ ਰਾਏ, ਦੀਨ ਦਿਆਲ ਪੰਜਨੋ ਨਾਨਕ ਨੀ ਤਿਹਾਏ ਸ਼ੰਤ, ਜਾਤ ਕਾ ਬੂਟ ਭਾਗੀਓ, ਕਰ ਕਿਰਪਾ ਭਗਵੰਤ ਜੀਓ, ਰੁਤੀ ਮਾਂ ਬੂਤ ਘੜੀ ਗੁਣ ਉਚਰੰਤ, ਸੋਭਾਵੰਤ ਜਿਉ ਗੁਣ ਰੰਗ, ਰਾਤੀ ਧਨ ਤੇ ਜਾਂ ਜਿਨੀ ਇੱਕ ਮਨੁ ਤਿਆਇਆ, ਸਭਲ ਜਨਮ ਭਾਇਆ ਤਿਨਕਾ ਤਿਨੀ ਸੋ ਪ੍ਰਪਾਇਆ, ਗੁਣ ਦਾਨਾ ਤੁਲ ਕਰਿਆ ਕਰ, ਸਰ ਪਾਪਾਂ ਹੰਤ ਜਿਉ ਬਿਨਵੰਤ, ਨਾਨਕ ਸਿਮਰ ਜੀਵ ਜਨਮ ਮਰਨ ਰਹੰਤ ਜਿਉ, ਸਲੋਕ ਉਦਮ ਅਗਮ ਗੋਚਰ, ਚਰਨ ਕਮਲ ਨਮਸਕਾਰ, ਕਤਨੀ ਸਾ ਤੁਧ ਭਾਵਸੀ, ਨਾਨਕ ਨਾਮ ਆਧਾਰ, ਸੰਤ ਸਰਣ ਸਾਜਨ ਪਰੂ, ਸਿਮਰ ਸੁਆਮੀ ਸਿਮਰ ਅਨੰਤ, ਸੁਖੇ ਤੇ ਹਰ ਆਥੀਆ, ਨਾਨਕ ਜਪ ਭਗਵੰਤ ਸ਼ੰਤ, ਰੁੱਤ ਸਰਬ ਸੰਤ ਮਹਾਚੇਤ ਵੈਸਾਖ, ਸੁਖਮਾਸ ਜੀਓ

ਪਰਫੁੱਲਿਆ, ਸੁੰਦਰ ਸੂਰ ਸੁਜਾਨ ਬੇਤਾ ਗੁਣ ਗੋਬਿੰਦ ਅਮੁੱਲਿਆ, ਵਟਭਾਗ ਪਾਇਆ ਗੁਰੂ ਗਵਾ ਗੁਰ, ਵਟਭਾਗ ਪਾਇਆ ਦੁੱਖ ਗਵਾਇਆ, ਭਈ ਪੂਰਨ ਆਸ ਜੀਉ ਬਿਨਵੰਤ ਨਾਨਕ ਸਰਨ ਤੇਰੀ ਬਿਟੀ ਜਮ ਕੀ ਤਰਾ ਜੀਓ ਸਲੂਕ, ਸਾਧ ਸੰਗਤ ਬਿਨ ਪ੍ਰਮੂਈ ਕਰਤੀ ਕਰਮ ਅਨੇਕ, ਕੋਮਲ ਬੰਧਨ ਬਾਂਧਿਆ ਨਾਨਕ ਕਰਮ ਹੈ ਲੇਖ, ਜੋ ਪਾਣੇ ਸੇ ਮੇਲਿਆ ਵੇ ਛੋੜੇ ਪੀ ਆਪ, ਨਾਨਕ ਪ੍ਰਸਰਣਾ ਤੇ ਸਹਿਜਾ ਕਾ ਵਡ ਪ੍ਰਤਾਪ ਸ਼ਤ

ਸਭ ਬਰਸੇ ਸੁਹੇਲਿਆ ਸਾਵਣ ਭਾਦਵੇ ਆਨੰਦ ਜੋ ਗੁਣ ਵਨ ਬੁੱਢੇ ਜਲ ਤਲ ਪੂਰਿਆ ਮੁਕਰਾਂ ਦਿਓ ਪ੍ਰਭੂਰਿਆ ਸਰਬ ਠਾਈ ਹਰਨਾਮ ਨਾਮ ਨਿਧ ਗ੍ਰਹਿ ਪਰੇ ਸਿਮਰ ਗ੍ਰਹਿ ਭਰੇ ਸਿਮਰ ਸਵਾਮੀ ਅੰਤਰ ਜਾਮੀ ਕੁਰ ਸਮੂਹਾ ਸਪਤਰੀ ਪ੍ਰੇ ਰੰਗ ਜਾਗੀ ਪ੍ਰੇ ਟੈ ਕਟ ਲਾਗੀ ਹੈ ਚਿਤਲਾ ਕਿਰਪਾਲ ਸਾਧ ਬਖ ਸਿੰਧ ਜੀ ਬਨਵੰਤ ਨਾਨ ਕਰਕੰਤ ਪਾਇਆ ਸਦਾ ਮਨ ਪਾਵਨ ਜੀ ਉਸ ਲੋਕ ਆਸ ਪਿਆਸੀ ਮੈਂ ਫਿਰੂੰ ਕਾ ਪੇਖੂੰ ਗੋਪਾਲ ਹੈ ਕੋ ਸਾਜਨ ਸੰਤ ਜਾ ਨਾ ਪ੍ਰਭੇਲਣ ਹਾਰ ਮਿਲ ਬੇਲਬੇ ਸਾਧ ਰੁਪ ਜਏ ਤਿਲ ਪਰਹਿ ਨ ਜਾਏ ਹਾ ਸਾਧੇ ਸਰਣਾਗਤੀ ਨਾਨਕੇ ਆਸ ਪੁਜਾਏ ਸ਼ੰਤੀ ਰੁੱਤ ਸਰਦੇ ਡੰਬਰੋ ਅਸੂ ਕਤਕੇ ਹਰ ਪਿਆ ਜਿਉ ਕੋ ਜਿਉਂਤੀ ਦਰਸ਼ਨ ਫਿਰ ਤੇ ਕਾ ਮਿਲੀਏ ਗੁਣ ਤਾ ਜੀਉ ਬਿਨ ਕੰਤ ਪਿਆਰੇ ਨੈ ਸੂ ਸਾਰੇ ਹਾਰ ਅੰਗਣ ਤ੍ਰੇਕ ਬਿਨਾ ਸੁੰਦਰ ਸੂਟ ਸੁਜਾਨ ਚੁਤਰ ਸੁੰਦਰ ਛੂ ਜਾਨ ਚੁਤੁਰ ਬੇਤੀ ਸਾਧ ਬਿਨ ਜੈ ਸੀਤਨਾ ਏ ਤੂ ਤੇ ਦੈ ਦਿਸ ਅਲੋਕਨ ਮਨ ਮਿਲਣ ਕੀ ਪ੍ਰਪਿਆ ਜਿਉ ਬਿਨਵੰਤ ਨਾਨਕ ਤਾਰ ਕਿਰਪਾ ਮਿਲੂ ਪ੍ਰਾਪ ਗੁਣ ਦਾਸ ਜੀਉ ਸੋਚ ਲੋਕ ਜਲ ਬੁਜੀ ਸੀਤਲ ਪਏ ਮੰਤ ਰੂਪ ਜੀ ਸਾਂਤ ਨਾਨਕ ਪ੍ਰਭ ਪੂਰਨ ਮਿਲੇ ਤੁਤੀ ਬਿਨਸੀ ਬਿਨਸੀ ਪ੍ਰਾਸ ਸਾਧ ਪਾਏ ਆਪ ਹਰ ਅਮ ਤੁਪਤੇ ਨਾਹੀ ਦੂਰ ਨਾਨਕ ਭ੍ਰਮ ਪੈ ਮਿਟ ਗਏ ਰਮਣ ਰਾਮ ਪ੍ਰਭੂ ਸ਼ੰਤ ਰੁੱਤ ਤਿਆਰ ਰੁੱਤ ਸਤਿਆਰ ਸੀਤਲਾਰ ਪ੍ਰਗਟ ਮਗਰ ਪੋਹੇ ਜੀਉ ਚਲ ਬੁਜੀ ਦਰਸ ਪਾਇਆ ਬਿਨਸੇ ਮਾਇਆ ਤਰੂ ਜੀਉ ਕਾਮ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵੇ ਹਾ ਡੋ ਸਿਗਾਰ ਸਭ ਰਸ ਗੁਣ ਗਾਓ ਅਲੱਖ ਅਪੇਵੇ ਆ ਬਹੁਤ ਬਹੁਤ ਗੋਬਿੰਦ ਬਾਤ ਜਮਨਾ ਸਾ

ਅਗਨਿ ਅਸਰੂਪ ਏਕੋ ਪਵਰ ਪਵੈ ਤਿਉ ਲੋਈ ਏਕੋ ਬੂਝੈ ਸੂਝੇ ਪਤੋਈ ਧਿਆਨ ਚਾਲੇ ਸੰਸਰ ਰਹਿ ਗੁਰਮੁਖੀ ਬਿਰਲਾ ਕੋ ਲੈ ਜਿਸਨੂੰ ਦੇਹ ਕਿਰਪਾ ਤੇ ਸੁਖ ਪਾਏ ਗੁਰੂ ਦੁਆਰੇ ਆਗ ਸੁਣਾਏ ਊਰਮ ਤੁਮਨੂੰ ਜੋਤ ਜਾਲਾ ਤੀਰ ਭਰਮਣਾ ਗੁਰੂ ਗੋਪਾਲਾ ਉਗਵੈ ਅਸਰੂਪ ਦਿਖਾਵੇ ਕਰ ਕਿਰਪਾ ਆਪਣੇ ਕਰਿਆ ਉਹਨੂੰ ਉਹਨੂੰ ਵਰਤੈ ਨੀ ਚਿਰ ਤਹਾਰਾ ਉਗਵੈ ਅਸਰੂਪ ਉਹਨੂੰ ਵਰਤੈ ਨੀ ਚਿਰ ਤਹਾਰਾ ਉੱਤਮ ਸਬਦ ਸਵਾਰਨ ਹਾਰਾ ਇਸੇ ਕੇ ਕਾਹ ਜਾਣੇ ਪਿਓ ਆਪੇ ਕਰਤਾ ਪੇ ਦਿਓ ਉਗਵੈ ਸੂਰ ਅਸੁਰ ਸੰਘਾਰੇ ਉੱਚੋ ਦੇਖ ਸਬਦ ਵਿਚਾਰੇ ਉਪਰ ਆਦ ਅੰਤ ਤਿਉ ਲੋਈ ਆਪੇ ਕਰੈ ਕਥੈ ਸੁਣ ਸੋਈ ਉਹ ਬੇਦਾਤਾ ਮਨ ਤਨ ਦੇ ਉਹ ਬੇਦਾਤਾ ਮਨ ਮੁਖ ਸੋਈ ਰੱਬ ਜਗ ਜੀਵਨ ਅਵਰਣ ਕੋਈ ਨਾਨਕ ਨਾਮ ਰਤੇ ਪਤ ਹੋਈ ਰਾਜੇ ਰਾਮ ਰਵਹਿਤ ਕਾਰਨ ਮੈਲੂ ਜੈਮੂ ਅਮਾਰ ਰਾਤ ਦਿਨ ਸਰਹਿ ਰੰਗ ਰਾਤਾ ਤੀਰ ਪਵਨ ਜੁਗ ਚਾਰੇ ਜਾਤਾ ਜੇ ਜਾਤਾ ਸੁਤਿ ਸੀ ਜੇ ਆਤ ਨਿਰਵਾਹਿ ਲਸੀ ਦਿਆ ਰਹਿ ਤੀਰਾ ਹਿਰਦੇ ਭਾਈ ਅੰਤਰ ਸਾਹ ਸ਼ਬਦ ਸਾਚਲੇ ਲਾਏ ਰੋਸ਼ਨ ਕੀ ਜੈ ਅੰਮ੍ਰਿਤ ਵੀ ਜੈ ਰਹਿ ਨਹੀਂ ਸੰਸਾਰੀ ਰਾਜੇ ਰਾਏ ਰੰਗ ਨੀ ਰਹਿਣ ਆਏ ਜਾਏ ਜੁਗ ਚਾਰੇ ਰਹਿਣ ਕਹਿ ਤੇ ਕਰਹਿ ਕੋਈ ਕਿਸ ਪੈ ਕਰੋ ਬੇਨੰਤੀ ਏਕ ਸ਼ਬਦ ਰਾਮ ਨਾਮ ਨਿਰੋਧਰ ਗੁਰਦੇਵ ਹੈ ਪਤਮਤੀ ਲਾਜਵੰਤੀ ਮਰ ਗਏ ਕੁੰਗਟ ਖੋਟ ਚਲੀ ਸਾਧ ਦਿਵਾਨੀ ਬਾਵਲੀ ਸਤੇ ਸੰਗਟਲੀ ਪ੍ਰੇਮ ਬਲਾ ਰੇਲੀ ਸੁਮਨ ਮੈਂ ਸਬਦ ਆਨੰਦ

ਉਭਾਰ, ਮਾਨਮੁਖ ਅੰਧਾ ਮੂਹ ਦੁਗਵਾਰ, ਲਾਹੇ ਕਾਰਨ ਆਇਆ ਜਗ, ਹੋਏ ਮਜ਼ਹੂਰ ਗਿਆ ਠਗਾਏ ਠੱਗ।

ਜਗਜੈ ਪੰਥ ਆਜ ਨਮੇਚਣ ਕੋ ਸੁਮਰਤ ਆ ਸਹਿ ਨੀਚ ਕਰ ਹੋਈ ਆਦਿਕ ਨਿਵੇ ਜੇ ਤੁਈ ਆ ਤੁਈ ਤਾਂ ਬੁੱਧ ਗਿਆਨ ਬੁੱਧੀ ਵੀ ਹੁਣ ਜਗ ਪੋਨਾ ਨਾ ਸਭੇ ਵਰਤੇ ਇੱਕੋ ਸੋਈ ਜਿਸ ਨੂੰ ਕਿਰਪਾ ਕਰੇ ਤੇ ਪ੍ਰਗਟ ਹੋਈ ਜੁਗ ਜੁਗ ਥਾਪ ਸਦਾ ਨਿਰਵੈਰ ਜਨ ਮਰਣੇ ਤੰਦਾ ਤੈਰ ਜੋ ਦੁਸੈ ਸੁਵਾਪੀ ਆ ਆਪ ਪਾਏ ਭੇਕਟ ਥਾਪ ਆਪ ਗੋਚਰ ਤੰਦੈ ਲੋਈ ਜੋ ਜੋਤ ਜਗਜੀ ਮਸੋਈ ਅਗਮ ਗੋਚਰ ਕਰ ਚਾਰ ਸੱਸ ਹੋਈ ਨਾ ਵਿਹੁਣਾ ਮੂਤ ਕੇ ਹੋਈ ਬਿਨ ਨਾ ਵੇ ਰੂਤਰੀ ਕਿਉਂ ਨਮਲੇ ਘਾਟੇ ਮਨ ਪੀਰ ਬਾਟ ਪਟਾਊ ਆਵੇ ਜਾਏ ਕਿਆ ਲੈ ਆਇਆ ਕਿਆ ਪੱਲੇ ਪਾਏ ਬਿਨ ਨਾ ਵੇ ਟੁੱਟਾ ਸਬਦਾ ਲਾਹਾ ਦੇ ਦਾ ਲਾਹ ਮਿਲੇ ਦੇਸ ਜਾਏ ਬਣ ਚਪਾਰ ਬਣ ਜੇ ਵਪਾਰੀ ਬਿਨ ਨਾ ਵੇ ਕੈਸੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾਹ।

ਹਰੀ ਜੀਉ ਪਿੰਡਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਪਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਇ ਫਿਰ ਅੰਗਦ ਗੁਰਦੇਵ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਹ ਡਿੱਠੀ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਬਾਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ

ਮੁਕਦਿਆਂ ਹੱਠੀਆਂ ਜਪੀਆਂ ਤਪੀਆਂ, ਜਿੰਨਾ ਨਾਮ ਜਪਿਆ ਬਣ ਛਕਿਆ, ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ।

ਸੀ ਸਜਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ।

ਨਛੱਤਰ ਕੌਰ ਬਾਂਗਲੀ ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੂ ਕਰਕੇ ਆਪ ਜੀ ਦੇ ਪਰਲੋਕ ਨੂੰ ਗਮਨ ਕਰ ਗਿਆ ਸਨ। ਤਿੰਨਾਂ ਦੇ ਪੰਜ

ਸ਼ਕਤੀ ਵਾਸਤੇ ਰਖਵਾਏ ਹੋਏ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਗੁਰਬਾਣੀ ਦੇ ਕੀਰਤਨ ਹੋਏ ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ ਇਹ ਸੰਸਾਰਕ ਯਾਤਰਾ ਕਰਦਿਆਂ ਜੀਵਾਂ ਪਾਸੋਂ ਜਾਣੇ ਅਣਜਾਣੇ ਬੇਅੰਤ ਬੁੱਲਾਂ ਹੋ ਜਾਂਦੀਆਂ ਬਖਸ਼ੰਦ ਹੋ ਬਖਸ਼ ਲੈਣਾ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁਲ ਭੀਟਾ ਦਰ ਪ੍ਰਵਾਨ ਕਰਨਾ ਆਪ ਜੀ ਦੇ ਸੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ ਸੇ ਪਰਿਵਾਰ ਵੱਲੋਂ ਮਾਤਾ ਜੀ ਦੀ ਯਾਦ ਵੇ ਬਸਤਰ ਹਾਜ਼ਰ ਕੀਤੇ ਸੇਵਾ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ

ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਈ ਸਾਹਿਬ ਸੰਗਤ, ਅੱਜ ਅਸੀਂ ਸਾਡੇ ਅਤੀ ਸਤਿਕਾਰਯੋਗ ਮਾਤਾ ਨਛੱਤਰ ਕੌਰ ਜੀ ਪਾਂਗਲੀ, ਜੋ ਕਿ ਉਸ ਵਾਹਿਗੁਰੂ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੋਗ ਕਰਕੇ ਪਰਲੋਕ ਨੂੰ ਗਮਨ ਕਰ ਗਏ ਸਨ, ਉਹਨਾਂ ਦੇ ਨਿਮਿੱਤ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਰਖਵਾਏ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ। ਅਰਦਾਸ ਬੇਨਤੀ ਕੀਤੀ ਗਈ ਹੈ, ਵਾਹਿਗੁਰੂ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ ਚ ਨਿਵਾਸਾ ਬਖਸ਼ਿਓ, ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਖਾਲਸਾ ਦੀਵਾਨ ਸੈਟੀ ਅਤੇ ਖਾਲਸਾ ਦੀਵਾਨ ਸੈਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਠਵਾਲ, ਉਹਨਾਂ ਵੱਲੋਂ ਵੀ ਮਾਲਕ ਦੇ ਚਰਨਾਂ ਵਿੱਚ ਬੇਨਤੀ ਹੈ, ਮਾਲਕ ਜੀ ਉਸ ਵਿਛੜੀ ਰੂਹ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ। ਮਾਤਾ ਜੀ, ਗੁਰੂ ਘਰ ਦੇ ਸ਼ਰਧਾਲੂ ਅਤੇ ਹਾਜ਼ਰੀ ਭਰਨ ਵਾਲੇ ਇਹ ਚੰਗੇ ਇਨਸਾਨ ਸਨ ਜੋ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕਰਕੇ ਚਲੇ ਗਏ। ਸਾਡੀ ਸਾਰਿਆਂ ਦੀ ਇਹੀ ਅਰਦਾਸ ਬੇਨਤੀ ਆ, ਮਾਲਕ ਜੀ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ, ਪਿੱਛੇ ਸਾਰੇ ਪਰਿਵਾਰ ਨੂੰ ਭਾਣੇ ਵਿੱਚ ਰਹਿਣ ਦਾ ਬਲ ਬਖਸ਼ਿਓ। ਪ੍ਰਸ਼ਾਦ ਲੈਣ ਤੋਂ ਉਪਰੰਤ ਗੁਰੂ ਕਾ ਲੰਗਰ ਸੱਜਿਆ ਹੋਇਆ, ਸਾਰਿਆਂ ਨੇ ਪ੍ਰਸ਼ਾਦ ਲੈ ਕੇ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਅੱਛਾ ਜੀ, ਚੌਹਾਂ ਹੀ ਭਰਾਵਾਂ ਵੱਲੋਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ। ਗੁਰੂ ਸਾਹਿਬ ਜੀ ਪਰਿਵਾਰ ਦੀ, ਇਹਨਾਂ ਸਾਰੇ ਭਰਾਵਾਂ ਦੀ ਸੇਵਾ, ਗੁਰੂ ਸਾਹਿਬ ਜੀ ਪ੍ਰਵਾਨ ਕਰਨ ਚੜ੍ਹਦੀ ਕਲਾ, ਮਾਤਾ ਜੀ ਦੇ ਬੱਚੇ ਜੋ ਕਿ ਵਿਸ਼ੇਸ਼ ਤੌਰ 'ਤੇ ਇੰਗਲੈਂਡ ਤੋਂ ਚੱਲ ਕੇ ਸਰਦਾਰ ਗੁਰਦਾਵਰ ਸਿੰਘ ਜੀ ਆਏ ਨੇ, ਉਹ ਸੰਗਤਾਂ ਨੂੰ ਜਿਉਂ ਆਇਆ ਕਹਿਣਗੇ ਸੋ ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਾਰੀਆਂ ਸੰਗਤਾਂ ਦਾ, ਜਿਨ੍ਹਾਂ ਨੇ ਇਸ ਵਕਤ ਸਾਡੀ ਮਾਤਾ ਦੇ ਵਿਛੋੜੇ ਵਿੱਚ ਆਣ ਕੇ ਪਰਿਵਾਰ ਦੇ ਨਾਲ ਹਮਦਰਦੀ ਪਟਕਾਈ ਹੈ, ਉਹਨਾਂ ਸਾਰੀਆਂ ਸੰਗਤਾਂ, ਸੱਜਣਾਂ, ਮਿੱਤਰਾਂ, ਰਿਸ਼ਤੇਦਾਰਾਂ ਦਾ ਦਿਲੋਂ ਤਹਿ ਧੰਨਵਾਦ ਕਰਦਾ ਹੈ। ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਇਸ ਸਾਰੇ ਕਾਰਜ ਨੂੰ ਨਿਵਨਤਾ ਸਹਿਤ ਸੰਪੂਰਨ ਕੀਤਾ ਹੈ। ਅਨੇਕਾਂ ਕਈ ਪਰਿਵਾਰ ਵਿੱਚੋਂ ਕਈ ਵਾਰੀ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਮਾਲਕ ਬਖਸ਼ਣ ਯੋਗ ਹੈ, ਚਰਨਾਂ ਵਿੱਚ ਅਰਦਾਸ ਬੇਨਤੀ ਜੋ ਵੀ ਹੈ, ਦਾਤਾ ਭੁੱਲਾਂ ਦੀ ਮਾਫ਼ੀ ਦੇਣੀ ਅਤੇ ਅੱਗੇ ਤੋਂ ਸਮੱਤ ਬਖਸ਼ਣੀ। ਗੁਰਦੁਆਰੇ ਦੇ ਸਾਰੇ ਪ੍ਰਬੰਧਕ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਇਸ ਸਾਰੀ ਕਾਰਜ ਨੂੰ ਸੰਪੂਰਨ ਕੀਤਾ ਹੈ। ਅਤੇ ਹੁਣ ਦਾਸ ਇੱਥੇ ਫਤਿਹ ਬੁਲਾਉਂਦਾ ਹੈ, ਸਾਰਿਆਂ ਨੇ ਲੰਗਰ ਛੱਕ ਕੇ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਵਰ ਸਿੰਘ ਜੀ, ਸਾਰੀਆਂ ਸੰਗਤਾਂ ਦਾ, ਪਰਿਵਾਰ ਦਾ, ਖਾਲਸਾ ਦੀਵਾਨ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਵੱਲੋਂ ਮਾਤਾ ਜੀ ਦੀ ਯਾਦ ਵਿੱਚ ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਵਰਤੇ, ਪ੍ਰਸ਼ਾਦ ਵਰਤ ਰਿਹਾ, ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਸਾਰਿਆਂ ਨੇ ਛੱਕ ਕੇ ਜਾਣਾ ਜੀ। ਜਿੰਨੇ ਵੀ ਭੈਣ ਭਰਾ, ਰਿਸ਼ਤੇਦਾਰ ਦੂਰ ਨੇੜੇ ਤੋਂ ਚੱਲ ਕੇ ਆਏ ਪਾਂਗਲੀ ਪਰਿਵਾਰ ਵੱਲੋਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਹੀ ਸਮਾਪਤੀ ਹੈ, ਜੋ ਸ਼ਾਮ ਦੇ ਦੀਵਾਨ ਦੇ ਉਹਨਾਂ ਦੀ ਰਮਤਾ ਹੋ ਰਹੀ ਹੈ। ਸੋ ਆਓ ਪਾਵਨ ਬਾਣੀ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।